0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੰਬ ਬੰਬ ਬੋਲੇ ਅਤੇ ਇਹ ਫਿਲਮ ਤਾਰੇ ਜ਼ਮੀਨ ਪਰ ਵਿੱਚੋਂ ਅਤੇ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਬੱਚਿਆਂ ਦੀ ਮਸਤੀ ਕੀਤੀ ਹੋਊਗੀ ਯਾਦ ਅਤੇ ਭੇਜਤਾ ਹੋਊਗਾ ਬੱਚਿਆਂ ਨੂੰ ਸਕੂਲ ਅਤੇ ਹੁਣ ਤੁਸੀਂ ਭੇਜ ਕੇ ਚਾਹ ਪਾਣੀ ਪੀ ਕੇ ਅਤੇ ਆਰਾਮ ਨਾਲ ਹੁਣ ਸੋਚ ਰਹੇ ਹੋ ਗਏ ਵੀ ਅੱਜ ਆਪਾਂ ਬਣਾਈਏ ਕੀ ਕਿਉਂ ਜੈਸੀ
1: ਇਹ ਤਾਂ ਮੈਨੂੰ ਲੱਗਦਾ ਇਹ ਕੁਐਸਚਨ ਆਪਣੇ ਪੰਜਾਬੀਆਂ ਦੇ ਘਰਾਂ 'ਚ ਇਹ ਨਹੀਂ ਮੁੱਕਦਾ ਕੁਛ ਵੀ ਹੋ ਜਾਵੇ ਇਹ ਯੂਨੀਵਰਸਲ ਕੁਐਸਚਨ ਹੈ
0: ਪੰਜਾਬੀ ਕਿਉਂ ਮੈਨੂੰ ਲੱਗਦਾ ਸਾਰਿਆਂ ਦੇ ਵਿੱਚ ਹੀ ਇਹ ਹੋਊਗਾ ਨਾ
1: ਪਰ ਆਪਣੇ ਕੁਝ ਜ਼ਿਆਦਾ ਹੈ ਨਾ ਫੋਕਸ ਖਾਣ 'ਤੇ
0: ਕਿਉਂਕਿ ਆਪਾਂ ਜ਼ਿਆਦਾ ਬਣਾਉਂਦੇ ਹਾਂ ਨਾ ਮੀਲ ਜ਼ਿਆਦਾ ਬਣਾਉਂਦੇ ਹਾਂ ਹੁਣ ਗੋਰਿਆਂ ਦਾ ਤਾਂ ਤੁਸੀਂ 100% ਨਹੀਂ ਕਹਿ ਸਕਦੇ ਪਰ ਬਹੁਤਿਆਂ ਦਾ ਆਪਾਂ ਜਦੋਂ ਘਰ ਘੁਰ ਵੇਖਣ ਜਾਈਏ ਜਦੋਂ ਆਪਾਂ ਨੂੰ ਤਾਂ ਉਦੋਂ ਪਤਾ ਲੱਗਦਾ ਹੈ ਨਾ ਤੁਸੀਂ ਜਦੋਂ ਘਰ ਲੈਣਾ ਇੰਸਪੈਕਸ਼ਨ ਕਰਦੇ ਹੋ ਅਤੇ ਉਹਨਾਂ ਦਾ ਲੱਗਦਾ ਵੇਖ ਕੇ ਵੀ ਉਹਨਾਂ ਚੁੱਲ੍ਹੇ ਵਰਤੇ ਹੀ ਨਹੀਂ ਆ ਓਵਨ ਜ਼ਰੂਰ ਵਰਤੇ ਹੁੰਦੇ ਆ ਨਾ ਸੋ ਉਹਨਾਂ ਦੀ ਅਲੱਗ ਤਰ੍ਹਾਂ ਦੀ ਕੁਕਿੰਗ ਹੈ ਸਾਡਾ ਇਹ ਆ ਵੀ ਸਾਰਾ ਸਾਰਾ ਦੇਣੀ ਅਸਲ 'ਚ ਅਸੀਂ ਉਸ ਤਰੀਕੇ ਦੇ ਨਾਲ ਨਾ ਆਪਣੀ ਕੁਕਿੰਗ ਨੂੰ ਲਾਮਬੰਦ ਜਾਂ ਫਿਰ ਮੈਨੇਜ ਨਹੀਂ ਕਰ ਪਾਏ ਕਿਉਂਕਿ ਸਾਨੂੰ ਇਹ ਕਦੀ ਸਮੱਸਿਆ ਰਹੀ ਨਹੀਂ ਆ ਸੋਚਣ ਵਾਲੀ ਚੀਜ਼ ਆ ਕਿ ਸਾਡੇ ਜਦੋਂ ਆਪਾਂ ਮਤਲਬ ਲੇਡੀਜ਼ ਜਿਹੜੀਆਂ ਨੇ ਉਹਨਾਂ ਦਾ ਕੰਮ ਸੀ ਇੱਕ ਸਮੇਂ ਵੀ ਉਹਨਾਂ ਨੇ ਘਰ ਰਹਿਣਾ ਅਤੇ ਰੋਟੀ ਪਾਣੀ ਬਣਾਉਣਾ ਹੈ ਨਾ ਅਤੇ ਜਾਂ ਅੱਜ ਕੱਲ੍ਹ ਹਾਊਸ ਮੇਕਰ ਕਹਿ ਦਿੰਦੇ ਆ
1: ਹੋਮ
0: ਮੇਕਰ ਹਾਂ ਅਤੇ ਪਹਿਲਾਂ ਹਾਊਸ ਵਾਈਫ ਹੀ ਅਤੇ ਉਸ ਵਜ੍ਹਾ ਦੇ ਕਰਕੇ ਕਦੀ ਕਿਸੇ ਨੇ ਇਹ ਸੋਚਿਆ ਹੀ ਨਹੀਂ ਵੀ ਆਪਾਂ ਇਹਨੂੰ ਆਸਾਨ ਕਰੀਏ ਜਦਕਿ ਬਾਕੀ ਜਿੰਨੇ ਵੀ ਕਮਿਊਨਿਟੀਆਂ ਨੇ ਨਾ ਜ਼ਿਆਦਾਤਰ ਕਲਚਰ ਜਿਹੜੇ ਨੇ ਹੁਣ ਬਾਹਰਲੇ ਨੇ ਅਤੇ ਜਾਂ ਫਿਰ ਵੈਸਟਰਨ ਕਲਚਰ ਆ ਜਾਂ ਫਿਰ ਈਵਨ ਚਾਈਨੀਜ਼ ਵੀ ਅਤੇ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਨੇ ਕਿ ਵਰਕਆਊਟ ਕੀਤਾ ਖਾਸ ਤੌਰ ਦੇ ਉੱਤੇ ਵੈਸਟ ਨੇ ਵੀ ਆਪਾਂ ਉਹ ਸੁੱਤੇ ਸਿੱਧੀ ਹੋ ਗਿਆ ਵੀ ਹੁਣ ਦੋਵੇਂ ਜੀ ਹੁਣ ਸਾਡੇ ਵੀ ਹੋਜੂਗਾ ਹੌਲੀ ਹੌਲੀ ਹੋ ਰਿਹਾ ਵਾ ਬੜਿਆਂ ਨੇ ਕਰ ਲਿਆ ਵਾ ਹੌਲੀ ਹੌਲੀ ਹੋ ਰਿਹਾ ਪਰ ਜਿਹਨਾਂ ਨਹੀਂ ਕੀਤਾ ਉਹ ਭਾਈ ਤੁਸੀਂ ਕਰ ਲਓ ਕਿਉਂਕਿ ਇਹ ਉਹ ਮਸਲਾ ਵਾ ਜਿੱਥੇ ਸਾਡਾ ਦਿਨ ਦਾ ਓਨਾ ਹੀ ਸਮਾਂ ਖਰਾਬ ਹੁੰਦਾ ਲਗਭਗ ਜਿੰਨਾ ਆਪਾਂ ਟ੍ਰੈਫਿਕ 'ਚ ਕਰਦੇ
1: ਹਾਂ ਬਿਲਕੁਲ ਸਹੀ ਗੱਲ ਹੈ ਮੈਨੂੰ ਤਾਂ ਲੱਗਦਾ ਕਈ ਚੀਜ਼ਾਂ 'ਤੇ ਤੁਸੀਂ ਜਦੋਂ ਤੁਹਾਡੇ ਸਿਰ 'ਤੇ ਪੈਂਦੀ ਹੈ ਨਾ ਜਿਵੇਂ ਤੁਸੀਂ ਮੰਨ ਲਓ ਫੁੱਲ ਟਾਈਮ ਜੋਬ ਵੀ ਕਰ ਰਹੇ ਹੋ ਤੁਹਾਡੇ ਬੱਚੇ ਵੀ ਹੈ ਮਤਲਬ ਇਹ ਮੈਂ ਜਨਾਨੀਆਂ ਵਾਸਤੇ ਕਹਿ ਰਹੀ ਹਾਂ ਅਤੇ ਉਹ ਤੁਸੀਂ ਤੁਹਾਡੇ ਆਪਣੇ ਆਪ ਹੀ ਫਾਰਮੂਲੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਮੈਂ ਕੀ ਹਿਸਾਬ ਲਾਇਆ ਕਿ ਜਿਹੜੀ ਤਾਜ਼ੀ ਸਬਜ਼ੀਆਂ ਹੈ ਉਹ ਕੱਟਣ 'ਚ ਮਤਲਬ ਬਣਾਉਣ 'ਚ ਇੰਨਾ ਟਾਈਮ ਨਹੀਂ ਮਿਲਦਾ ਲੱਗਦਾ ਜਿੰਨਾ ਚੋਪਿੰਗ ਤੁਹਾਡਾ ਟਾਈਮ ਵੇਸਟ ਕਰ ਦਿੰਦੀ ਹੈ ਕਿਉਂਕਿ ਤੜਕਾ ਤਾਂ ਯੂਨੀ ਇੱਕ ਸੇਮ ਹੀ ਤੜਕਾ ਆਪਣਾ ਪਿਆਜ਼ ਟਮਾਟਰ ਵਾਲਾ ਮੈਂ ਫਿਰ ਕੀ ਕਰਦੀ ਹਾਂ ਔਰ ਇੱਕ ਹੁੰਦਾ ਕਿ ਕਈ ਸਬਜ਼ੀਆਂ ਤੁਹਾਡੀ ਛੇਤੀ ਖਰਾਬ ਵੀ ਹੋ ਜਾਂਦੀ ਹੈ ਜੇ ਤੁਸੀਂ ਫਰੈਸ਼ ਖਰੀਦ ਕੇ ਲੈ ਕੇ ਆ ਰਹੇ ਹੋ ਹੈ ਨਾ ਜੇ ਪਿੱਛੇ ਪਿੱਛੇ ਰਹਿ ਗਈ ਕਈ ਵਾਰੀ ਕਾਲੀ ਜਿਹੀ ਪੈ ਜਾਂਦੀ ਗੋਭੀ ਖਰਾਬ ਹੋ ਜਾਂਦੀ ਹੈ ਜੋ ਵੀ ਅਤੇ ਮੈਂ ਕੀ ਕਰਦੀ ਹਾਂ ਮੈਕਸੀਮਮ ਸਬਜ਼ੀਆਂ ਨੂੰ ਜਦੋਂ ਹੀ ਲੈ ਕੇ ਆਉਂਦੇ ਨਾ ਉਸੀ ਦਿਨ ਸੇਮ ਡੇ ਮੈਂ ਸਾਰੀ ਸਬਜ਼ੀਆਂ ਦੀ ਕਟਿੰਗ ਕਰਕੇ ਮੈਂ ਜ਼ਿਪਲੋਕ ਬੈਗ 'ਚ ਰੱਖ ਕੇ ਉਹਨਾਂ ਨੂੰ ਫ੍ਰੀਜ਼ ਕਰ ਦਿੰਦੀ ਹਾਂ
0: ਮੈਟਰੋ ਜਿੰਦਾਬਾਦ
1: ਉਹਦੇ ਕਿਉਂਕਿ ਨਾ ਉਹਦੇ ਨਾਲ ਇਹ ਹੋ ਜਾਂਦਾ ਕਿ ਫਿਰ ਮੈਨੂੰ ਸਿਰਫ ਤੜਕਾ ਹੀ ਕੱਟਣਾ ਅਤੇ ਨਾਲ ਦੇ ਨਾਲ ਉਹ ਤੜਕਾ ਕੱਟਿਆ ਇੰਨੀ ਦੇਰ 'ਚ ਉਹਨੇ ਉਹ ਸਬਜ਼ੀ ਨੇ ਸੋਫਟ ਜਾਣਾ ਡੀਪ ਫਰੋਜ਼ ਕਰਕੇ ਇੰਨੀ ਦੇਰ 'ਚ ਫਟਾਫਟ ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਸੀ ਜਿਵੇਂ ਗਾਜਰਾਂ ਬਹੁਤ ਟਾਈਮ ਲੈਂਦੀ ਹੈ ਜੇ ਗਾਜਰਾਂ ਨੂੰ ਤੁਸੀਂ ਛਿੱਲੋ ਜਾਂ ਕੱਟੋ ਹੈ ਨਾ ਇੱਥੇ ਵਾਲੀ ਅਤੇ ਗੋਭੀ ਹੋ ਗਈ ਬੜੀ ਅਤੇ ਮੇਰਾ ਮਤਲਬ ਕੁਛ ਸਬਜ਼ੀਆਂ ਮੈਂ ਇੱਦਾਂ ਆਪਣੀ ਹਮੇਸ਼ਾ ਰੱਖਦੀ ਹਾਂ ਜ਼ਿਪਲੋਕ ਬੈਗ 'ਚ ਪਾ ਕੇ ਮਤਲਬ ਇਹ ਤੁਹਾਡੇ ਆਪਣੇ ਆਪਣੇ ਫਾਰਮੂਲੇ ਇੱਕ ਮੇਰੀ ਫਰੈਂਡ ਹੈ ਉਹਦਾ ਵੀ ਬੜਾ ਵਧੀਆ ਉਹ ਫਾਰਮੂਲਾ ਉਹਨੂੰ ਲੱਗਦਾ ਕਿ ਤੜਕਾ ਐਕਸਟਰਾ ਭੁੰਨ ਲਓ ਉਹ ਕੜਛੀ ਇੱਕ ਤੜਕਾ ਐਕਸਟਰਾ ਬਚਾ ਲਓ ਸ਼ਾਮ ਨੂੰ ਕੰਮ ਲੈ ਲਓ ਜਾਂ ਨੈਕਸਟ ਡੇ ਕੰਮ ਲੈ ਲਓ ਤੜਕਾ ਮਤਲਬ ਹਰ ਇੱਕ ਇਨਸਾਨ ਨੂੰ ਜੇ ਫਰੈਸ਼ ਜੇ ਘਰ ਦੀ ਰੋਟੀ ਖਾਣੀ ਹੈ ਕੰਮ 'ਤੇ ਵੀ ਜਾਣਾ ਹੈ ਬੱਚੇ ਵੀ ਛੋਟੇ ਕਈ ਵਾਰੀ ਜਿਹੜੇ ਬੱਚੇ ਮੰਥ ਦੇ ਹੁੰਦੇ ਕੁਛ ਲਾਈਕ ਉਹ ਜਿਹੜੇ ਦੁੱਧ ਪੀਂਦੇ ਉਹ ਕਈ ਵਾਰੀ ਹੁੰਦਾ ਕਿ ਤੁਹਾਡੇ ਕੋਲ ਇੰਨਾ ਹੁੰਦਾ ਫੀਡਿੰਗ 'ਤੇ ਬੈਕ ਟੂ ਬੈਕ ਕਿਉਂਕਿ ਉਹ ਟਾਈਮ ਮੈਂ ਫੇਸ ਕੀਤਾ ਕਿ ਇਕੱਲੇ ਜਦੋਂ ਬੱਚਾ ਹੈ ਦੁੱਧ ਪੀਂਦਾ ਬੱਚਾ ਤੁਹਾਡੇ ਕੋਲ ਅਤੇ ਤੁਸੀਂ ਕਈ ਵਾਰੀ ਉਹ ਟਾਈਮ ਜ਼ਿਆਦਾ ਲੈ ਲੈਂਦੇ ਅਤੇ ਅੱਗੋਂ ਸਾਰਾ ਕੁਛ ਤੁਹਾਡਾ ਨਾ ਹਿੱਲ ਜਾਂਦਾ ਅਤੇ ਇਹ ਥੋੜ੍ਹੇ ਥੋੜ੍ਹੇ ਜਿਹੇ ਸ਼ੋਰਟਕੱਟ ਮੈਨੂੰ ਲੱਗਦਾ ਜਿਵੇਂ ਜਿਵੇਂ ਤੁਹਾਡੇ ਸਿਰ 'ਤੇ ਪੈਂਦੀ ਹੈ ਉਦੋਂ ਉਸ ਤਰੀਕੇ ਨਾਲ ਤੁਸੀਂ ਹਰ ਇੱਕ ਦੇ ਫਾਰਮੂਲੇ ਮਤਲਬ ਬਣ ਹੀ ਜਾਂਦਾ ਸਿਰ 'ਤੇ ਪੈਂਦੀ ਹੈ
0: ਹਾਂ ਬਿਲਕੁਲ ਬੇਸਿਕਲੀ ਜਦੋਂ ਤੁਹਾਡੇ 'ਤੇ ਕੋਈ ਸਮੱਸਿਆ ਆਉਂਦੀ ਆ ਨਾ ਜੈਸੀ ਉਦੋਂ ਬੰਦੇ ਦੇ ਰਾਹ ਨਾ ਬਦੋ ਬਦੀ ਨਿਕਲਣੇ ਸ਼ੁਰੂ ਹੋ ਜਾਂਦੇ
1: ਕਿਉਂਕਿ ਰੋਜ਼ ਆਪਾਂ ਪੰਜਾਬੀਆਂ ਪਰ ਰੋਜ਼ ਪੰਜਾਬੀਆਂ ਇੰਡੀਅਨ ਹੀ ਕਹਿ ਲਓ ਆਪਾਂ ਰੋਜ਼ ਬਾਜ਼ਾਰ ਤੋਂ ਮੈਨੂੰ ਨਹੀਂ ਲੱਗਦਾ ਫੂਡ ਫੜ ਕੇ ਖਾ ਸਕਦੇ ਹਾਂ ਆਪਾਂ ਉਸ ਤਰੀਕੇ ਦੇ ਬਣੇ ਹੀ ਨਹੀਂ ਹੈ ਕਿ ਰੋਜ਼ ਹੀ ਟੇਕ ਅਵੇ ਖਾ ਲਓ ਬਹੁਤ ਔਖਾ ਹੈ
0: ਇੱਕ ਤਾਂ ਬਾਰਾ ਨਹੀਂ ਖਾਂਦਾ ਦੂਸਰਾ ਇਹ ਆ ਕਿ ਤੁਹਾਨੂੰ ਉਹ ਤੁਹਾਡੇ
1: ਗੱਟ ਨਹੀਂ ਕਰਦਾ
0: ਗੱਟ ਦੀ ਹੈਲਥ ਲਈ ਵੀ ਉਹ ਠੀਕ ਨਹੀਂ ਰਹਿੰਦਾ ਚਲੋ ਜਿਹਦੇ ਲਈ ਠੀਕ ਰਹਿੰਦਾ ਉਹਦੇ ਲਈ ਠੀਕ ਹੈ ਪਰ ਇੱਕ ਸਟੇਜ 'ਤੇ ਜਾ ਕੇ ਸਮੱਸਿਆ ਆਉਣੀ ਹੈ ਸੋ ਉਹਦੇ 'ਚ ਆਪਾਂ ਨਾ ਜਦੋਂ ਮੰਨ ਲਓ ਅੱਗੋਂ ਪਿੱਛੋਂ ਜਦੋਂ ਤੁਹਾਡਾ ਥੋੜ੍ਹਾ ਜਿਹਾ ਠੀਕ ਹੋ ਜਾਂਦਾ ਉਦੋਂ ਤੁਸੀਂ ਫਿਰ ਨੋਰਮਲ ਉਹਦੇ 'ਤੇ ਆ ਜਾਂਦੇ ਹੋ ਆਪਾਂ ਰਬਾਬ ਵਾਰੀ ਕੀਤਾ ਸੀ ਆਪਾਂ ਥੋੜ੍ਹਾ ਚਿਰ ਵਿੱਚ ਤਾਂ ਬੜਾ ਵਧੀਆ ਰਿਹਾ ਸੀ ਉਹ ਫਾਰਮੂਲਾ ਉਹ ਕੀ ਸੀਗਾ ਕਿ ਤਿੰਨ ਤਿੰਨ ਚੀਜ਼ਾਂ ਆਪਾਂ ਕੀਤੀਆਂ ਸੀ, ਇੱਕ ਤਾਂ ਜਿਹੜਾ ਅਦਰਕ ਲਸਣ ਆ ਉਹ ਸਾਰਾ ਲਿਆ ਕੇ ਇਕੱਠਾ ਬਲਕ ਦੇ ਵਿੱਚ ਹੀ, ਅਤੇ ਉਹ ਹਫ਼ਤੇ 'ਚ ਇੱਕੋ ਦਿਨ ਹੀ ਸਾਰਾ ਕਰਕੇ ਉਹਨੂੰ ਕੁੱਟ ਕੱਟ ਕੇ ਜੋ ਮਤਲਬ ਉਹਨੂੰ ਗ੍ਰਾਇੰਡ ਗਰੁੰਡ ਕਰਕੇ ਅਤੇ ਉਹਨੂੰ ਆਪਾਂ ਛੋਟੇ ਛੋਟੇ ਪੈਕਟ ਬਣਾ ਕੇ ਅਤੇ ਉਹਨੂੰ ਫਰੀਜ਼ਰ 'ਚ ਰੱਖ ਲਿਆ।
1: ਉਹ ਵੀ ਬੜਾ
0: ਉਹ ਕਿੰਨਾ ਦਾ ਹੋਣਾ, ਤੁਸੀਂ ਪਹਿਲਾਂ ਅਦਰਕ ਛਿਲਣਾ ਵਾ ਫਿਰ ਲਸਣ, ਹੈ ਨਾ, ਉਹ ਬਹੁਤ ਟਾਈਮ ਲੱਗਦਾ। ਸੋ ਇਹ ਦੋ ਚੀਜ਼ਾਂ ਜਿਹੜੀਆਂ ਅਲੱਗ ਅਲੱਗ ਕੀਤੀਆਂ, ਫਿਰ ਨਾ ਤਾਂ ਉਹ ਜਦੋਂ ਚਾਹ ਬਣਾਉਣੀ ਆ ਉਦੋਂ ਵੀ ਤੁਸੀਂ ਜੇ ਮੰਨ ਲਓ ਅਦਰਕ ਪਾਉਣਾ ਤਾਂ ਉਦੋਂ ਵੀ ਟਾਈਮ ਸੇਵ ਹੋ ਜਾਂਦਾ, ਫਿਰ ਤੁਸੀਂ ਜਦੋਂ ਸਬਜ਼ੀ ਬਣਾਉਣੀ ਆ ਤਾਂ ਤੁਹਾਨੂੰ ਇਹ ਟਾਈਮ ਕਿਉਂਕਿ ਉਹ ਵੀ
1: ਬੜਾ ਟਾਈਮ, ਕਿਉਂਕਿ ਜਿਹੜੇ ਜਿਹਨੂੰ ਆਦਤ ਹੁੰਦੀ ਨਾ ਤਾਜ਼ੇ ਅਦਰਕ ਲਸਣ ਦੀ, ਉਹਨੂੰ ਬਾਜ਼ਾਰ ਵਾਲਾ ਪੇਸਟ ਵਧੀਆ ਨਹੀਂ ਲੱਗਦਾ।
0: ਪੇਸਟ ਵੇਖੋ ਉਹਦੇ 'ਚ ਵਿਨੇਗਰ ਵਗੈਰਾ ਤਾਂ ਹੁੰਦਾ ਹੀ ਹੈ ਨਾ। ਫਿਰ ਤੀਸਰੀ ਗੱਲ ਤੁਹਾਡੀ ਫਰਿੱਜ ਦੀ ਸਪੇਸ ਮੈਨੇਜ ਹੋ ਜਾਂਦੀ ਹੈ। ਚੌਥੀ ਗੱਲ, ਵਾਰ ਵਾਰ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਅਤੇ ਉਹਦੇ ਵਿੱਚ ਇਹ ਆ ਵੀ ਚਲੋ ਲਸਣ ਤਾਂ ਸਾਨੂੰ ਇੰਨਾ ਤੰਗ ਨਹੀਂ ਕਰਦਾ, ਅਦਰਕ ਕਿੰਨਾ ਮਹਿੰਗਾ ਹੋ ਜਾਂਦਾ। ਸੋ ਜਦੋਂ ਸਸਤਾ ਹੁੰਦਾ ਵਾ ਤੁਸੀਂ ਵੇਖੋ ਮਾਰਕੀਟ 'ਚ ਸਸਤਾ, ਉਦੋਂ ਤੁਸੀਂ ਇਕੱਠਾ ਲਿਆ ਕੇ ਆਪਣੀ ਯੂਜੇਸ ਦੇ ਹਿਸਾਬ ਦੇ ਨਾਲ ਡੇਢ ਦੋ ਕਿਲੋ ਲਿਆਓ ਅਤੇ ਉਹਦਾ ਤੁਸੀਂ ਐਵਰੇਜ ਹੀ ਕੱਢ ਲਓ, ਹੈ ਨਾ। ਉਦੋਂ ਤਾਂ ਆਪਾਂ ਸਾਰੀਆਂ ਕੱਢ ਲਈਆਂ ਵੀ ਕਿਲੋ ਦੇ ਨਾਲ ਕਿੰਨਾ ਕੁ ਟਾਈਮ ਨਿਕਲਦਾ, ਹੈ ਨਾ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਉਹ ਕਰ ਸਕਦੇ ਹੋ। ਤੀਸਰੀ ਚੀਜ਼ ਆਪਾਂ ਇਹ ਕੀਤੀ ਸੀ ਕਿ ਆਪਾਂ ਤੜਕਾ ਜਿਹੜਾ ਉਹ ਖੁੱਲ੍ਹਾ ਪਹਿਲਾਂ ਹੀ ਭੁੰਨ ਲਈਦਾ ਸੀ।
1: ਉਹ ਵੀ ਮੈਂ ਕਰਕੇ ਵੇਖਿਆ ਜਦੋਂ ਮੈਂ ਸਟੂਡੈਂਟ ਲਾਈਫ 'ਚ ਸੀਗੀ, ਜਦੋਂ ਬਹੁਤ ਜ਼ਿਆਦਾ ਅਸਾਈਨਮੈਂਟ ਦਾ ਭਾਰ ਹੁੰਦਾ ਸੀਗਾ, ਬਹੁਤ ਸਟ੍ਰੈਸ, ਮਤਲਬ ਤੁਸੀਂ ਜੋਬ ਵੀ ਕਰਨੀ ਹੈ, ਮੈਂ ਸਟੂਡੈਂਟ ਲਾਈਫ 'ਚ ਹੀ ਮੇਰੇ ਨਾਇਸ਼ਾ ਹੋਈ ਸੀਗੀ, ਬੱਚਾ ਵੀ ਇਹ ਸਾਰਾ ਕੁਛ, ਅਤੇ ਫਿਰ ਉਹ ਮੈਂ ਵੀ ਮਤਲਬ ਉਹ ਟਰਾਈ ਕੀਤਾ, ਉਹ ਵੀ ਸਫਲ ਰਿਹਾ ਹੈ ਕਿ ਕਿਉਂਕਿ ਬੜਾ ਸੌਖਾ ਹੋ ਜਾਂਦਾ ਫਿਰ, ਹੈ ਨਾ।
0: ਟਾਈਮ ਸੇਵ ਹੋ ਜਾਂਦਾ ਤੁਹਾਡਾ, ਤੁਸੀਂ ਉਹਦੇ 'ਚ ਸਿੰਪਲ ਸਿਰਫ ਤੁਸੀਂ ਜਿਹੜਾ ਆਪਣਾ ਜੀਰਾ ਤਾਂ ਆਪਾਂ ਸਾਰੀ ਸਬਜ਼ੀਆਂ 'ਚ ਲਗਭਗ ਪਾਉਂਦੇ ਹੀ ਹਾਂ, ਅਵਲ ਤਾਂ ਉਹ ਵੀ ਜੇ ਤੁਸੀਂ ਨਹੀਂ ਪਾਉਣਾ ਨਾ ਪਾਓ, ਕੁਛ ਨਾ ਪਾਓ, ਤੁਸੀਂ ਸਿੰਪਲ ਆਪਣਾ ਜਿਹੜਾ ਗੰਢੇ ਕੱਟ ਕੇ ਅਤੇ ਉਹਨਾਂ ਨੂੰ ਤੁਸੀਂ ਭੁੰਨ ਲਓ ਹਲਦੀ ਪਾ ਕੇ। ਹਲਦੀ ਆਪਾਂ ਹਰ ਇੱਕ ਸਬਜ਼ੀ 'ਚ ਪਾਉਣੀ ਹੁੰਦੀ ਹੈ, ਮਤਲਬ ਉਹ ਚੀਜ਼ ਜਿਹੜੀ ਤੁਸੀਂ ਹਰ ਇੱਕ ਸਬਜ਼ੀ 'ਚ ਪਾਉਣੀ ਆ ਸਿਰਫ ਉਹ ਪਾਓ ਉਹਦੇ 'ਚ, ਪਿਆਜ਼ ਭੁੰਨ ਲਓ ਤੁਸੀਂ, ਜੇ ਜੀਰਾ ਹਰ ਇੱਕ 'ਚ ਪਾਉਂਦੇ ਹੋ ਅਤੇ ਜੀਰੇ ਦਾ ਤੜਕਾ ਲਾ ਲਓ ਅਤੇ ਪਿਆਜ਼ ਭੁੰਨ ਲਓ ਅਤੇ ਹਲਦੀ ਪਾ ਲਓ ਅਤੇ ਲੂਣ ਪਾ ਲਓ, ਥੋੜ੍ਹਾ ਲੂਣ ਵੀ ਥੋੜ੍ਹਾ ਪਾਓ,
1: ਥੋੜ੍ਹਾ ਪਾਓ
0: ਜਿੰਨਾ, ਹੈ ਨਾ, ਅੱਧਾ ਅੱਧਾ ਜਿੰਨਾ ਤੁਸੀਂ ਆਮ ਪਾਉਂਦੇ ਉਹਦੇ ਤੋਂ ਅੱਧਾ ਪਾਓ ਅਤੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਵੀ ਨਹੀਂ ਭੁੰਨਣ ਦੀ ਲੋੜ, ਇਹਨੂੰ ਤੁਸੀਂ ਜਿੱਦਾਂ ਟਰਾਂਸਪਲੈਂਟ ਜਿਹਾ ਕਰਕੇ ਅਤੇ ਮਤਲਬ ਉਹ ਖਰਾਬ ਨਾ ਹੋਵੇ ਉਸ ਉੱਤੋਂ ਟਰਾਂਸਪਲੈਂਟ ਤੋਂ ਥੋੜ੍ਹਾ ਜਿਹਾ ਵੱਧ, ਅਤੇ ਉਹਨੂੰ ਤੁਸੀਂ ਰੱਖ ਲਓ ਫਰਿੱਜ ਦੇ ਵਿੱਚ ਅਤੇ ਪਰ ਹਫ਼ਤੇ ਕੁ ਦਾ ਰੱਖੋ ਕਰੋ,
1: ਇੰਨਾ ਨਹੀਂ ਕਿ ਸੋਚੋ
0: ਹਫ਼ਤੇ ਦਾ ਸੋਚ ਕੇ, ਅਤੇ ਤਾਂ ਕਿ ਤੁਸੀਂ ਪੱਕਾ ਰੂਟੀਨ ਤੁਹਾਡਾ ਹੋਵੇ ਵੀ ਹਾਂ ਸ਼ਨੀਵਾਰ ਆਉਣਾ, ਸ਼ੁੱਕਰਵਾਰ ਤੱਕ ਚੱਲ ਜੇ ਅਤੇ ਸ਼ਨੀਵਾਰ ਆਪਾਂ ਫਿਰ ਦੁਬਾਰਾ। ਹੁਣ ਉਹਦੇ ਵਿੱਚ ਕੀ ਆ, ਤੁਸੀਂ ਜੋ ਮਰਜ਼ੀ ਬਣਾ ਲਓ, ਤੁਸੀਂ ਉਹਦੇ 'ਚੋਂ ਇੱਕ ਕੜਛੀ ਕੱਢਣੀ ਆ ਪਾਉਣੀ ਆ ਅਤੇ ਚਲੋ, ਜੇ ਹੋਰ ਥੋੜ੍ਹਾ ਜਿਹਾ ਤੁਸੀਂ ਲਾਗੇ ਜਾਣਾ ਚਾਹੁੰਦੇ ਹੋ, ਹੋਰ ਥੋੜ੍ਹਾ ਜਿਹਾ ਇਹਨੂੰ ਆਸਾਨ ਕਰਨਾ ਚਾਹੁੰਦੇ ਹੋ ਅਤੇ ਉਹਦੇ ਵਿੱਚ ਤੁਸੀਂ ਟਮਾਟਰ ਜਦੋਂ ਮਾਰਕੀਟ 'ਚ ਸਸਤੇ ਮਿਲਦੇ ਆ ਜਾਂ ਫਿਰ ਕਿਤੇ ਕਿਤੇ ਸਪੈਸ਼ਲ ਲੱਗੇ ਹੁੰਦੇ ਕਈਆਂ ਥਾਵਾਂ ਦੇ ਉੱਤੇ, ਭਾਵੇਂ ਉਹ ਥੋੜ੍ਹੇ ਜਿਹੇ ਪੋਲੇ ਹੀ ਹੋਣ, ਉਹ ਸਾਰਾ ਬੋਕਸ ਲਿਆਓ ਚੁੱਕ ਕੇ ਅਤੇ ਉਹਨੂੰ ਤੁਸੀਂ ਆਪਣਾ ਇਕੱਠਾ ਹੀ ਚਾੜੋ ਪਤੀਲਾ ਅਤੇ ਉਹਨੂੰ ਤੁਸੀਂ ਮਤਲਬ ਸੌਖਾ ਜਿਹਾ ਤਰੀਕਾ ਮੈਂ ਤਾਂ ਕੀ ਕਰਦਾ ਹੁੰਦਾ ਵੀ ਉਹਨੂੰ ਕੱਟ ਕੇ ਧੋ ਕੇ ਅਤੇ ਕੱਟਣੇ ਵੀ ਮਤਲਬ ਪ੍ਰੋਪਰ ਨਹੀਂ, ਅੱਧੇ ਅੱਧੇ ਜੇ ਕੱਟ ਕੇ, ਹਾਂ ਰਫਲੀ ਜੇ ਜਾਂ ਪੂਰੇ ਪੂਰੇ ਭਾਵੇਂ ਜੇ ਬਹੁਤੇ ਪੋਲੇ ਆ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਤੇਲ ਛਿੜਕ ਕੇ ਅਤੇ ਉਹਨੂੰ ਓਵਨ ਦੇ ਵਿੱਚ ਥੋੜ੍ਹਾ ਚਿਰ ਪੋਲੇ ਜੇ ਕਰ ਲਓ ਅਤੇ ਉਸ ਤੋਂ ਬਾਅਦ ਕੱਢ ਕੇ ਉਹਨਾਂ ਨੂੰ ਪਤੀਲੇ 'ਚ ਪਾਓ ਅਤੇ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੂਣ ਥੋੜ੍ਹਾ ਜਿਹਾ ਪਾ ਕੇ ਕੁੱਕ ਕਰਕੇ ਅਤੇ ਉਹਨੂੰ ਤੁਸੀਂ ਮੈਸ਼,
1: ਹਾਂ
0: ਉਹ ਕਰ ਲਓ ਅਤੇ ਉਹਨੂੰ ਤੁਸੀਂ ਮਤਲਬ ਇੰਨਾ ਕੁ ਕੁੱਕ ਕਰਨਾ ਵੀ ਝੱਗ ਮਾਰ ਲਓ ਉਹਦੀ, ਕੁੱਕ ਹੋ ਜਾਣ ਅਤੇ ਫਿਰ ਉਹਨੂੰ ਤੁਸੀਂ ਰੱਖ ਲਓ ਫਰਿੱਜ ਦੇ ਵਿੱਚ, ਜੇ ਬਹੁਤ ਜ਼ਿਆਦਾ ਤੁਹਾਡੇ ਕੋਲ ਬਣ ਗਏ ਘੱਟ ਯੂਜਿਸ ਆ ਅਤੇ ਅੱਧੇ ਫਰੀਜ਼ਰ ਦੇ ਵਿੱਚ ਰੱਖ ਲਓ। ਹੁਣ ਉਹਦੇ 'ਚ ਕੀ ਆ, ਉਸੇ 'ਚੋਂ ਹੀ ਤੁਹਾਡਾ ਉਹ 'ਚ ਬਹੁਤਾ ਉਹ ਨਾ ਪਾਇਓ ਕੋਈ ਜੀਰਾ ਜੂਰਾ ਜਾਂ ਉਹ ਕੁਛ, ਹਲਦੀ 'ਚ ਕੁਛ ਨਹੀਂ, ਇਹਨੂੰ ਸਿੰਪਲ ਰਹਿਣ ਦਿਓ। ਹੁਣ ਕੀ ਆ ਵੀ ਇਸੇ 'ਚੋਂ ਹੀ ਤੁਹਾਡਾ ਪਾਸਤਾ ਵੀ ਨਿਕਲਾਉਣਾ, ਜੇ ਬੱਚੇ ਤੁਹਾਡੇ ਪਾਸਤਾ ਖਾਂਦੇ ਆ ਉਹ ਵੀ ਤੁਹਾਡੇ ਇਸੇ 'ਚੋਂ ਨਿਕਲਾਉਣੇ ਆ ਸਾਰੇ, ਇਸੇ 'ਚੋਂ ਹੀ ਤੁਹਾਡਾ ਜਿਹੜਾ ਵਾ ਆਪਣੀ ਇੰਡੀਅਨ ਰੋਟੀ ਵਾਲਾ ਤੜਕਾ ਉਸੇ 'ਚੋਂ ਮਾਸਾ ਤੁਸੀਂ।
1: ਜਦੋਂ ਤੁਸੀਂ ਇਹ ਵਾਲੀ ਗੱਲ ਦੱਸ ਰਹੇ ਸੀ ਮੇਰੇ ਦਿਮਾਗ 'ਚ ਵਾਇਰਲ ਪਾਸਤਾ ਨਹੀਂ ਵਿੱਚੇ ਚੱਲਿਆ ਸੀਗਾ, ਟਮਾਟਰ ਅਤੇ ਚੀਜ਼ ਸਾਰਾ ਕੁਛ ਹੀ ਅਵਨ ਦੇ ਵਿੱਚ ਅਤੇ ਗਾਰਲਿਕ ਕਰਕੇ ਅਵਨ 'ਚ ਰੱਖ ਕੇ ਫਿਰ ਸਾਰਿਆਂ ਨੂੰ ਫੋਕ ਨਾਲ ਹੀ ਮੈਸ਼ ਕਰਕੇ ਕੋਈ ਸੋਫਟ ਹੋ ਜਾਂਦਾ ਸੀਗਾ ਉਸ 'ਚ ਉਬਲਾ ਪਾਸਤਾ ਅਤੇ ਪਾਸਤਾ ਵਿੱਚੇ ਬੜਾ ਹੀ ਵਾਇਰਲ ਹੋਇਆ ਸੀਗਾ ਇਹ ਵਾਲਾ ਪਾਸਤਾ ਕਿ ਹੈਜ਼ਲ ਫਰੀ ਪਾਸਤਾ, ਅਤੇ ਉਹ ਮੈਨੂੰ ਲੱਗੇ ਇਹ ਉਹ ਵਾਲਾ ਲੱਗ ਰਿਹਾ ਰਲਾ ਮਿਲਾ
0: ਹੈਜ਼ਲ ਫਰੀ ਨਹੀਂ, ਇਹ ਲਗਭਗ ਇਹ ਹੈਗਾ ਵਾ ਜਿੱਦਾਂ ਆਪਾਂ ਨੈਪਲੀ ਸੋਸ ਬਣਾਉਂਦੇ ਹਾਂ ਪੀਜ਼ੇ ਵਾਲੀ, ਹੈ ਨਾ। ਅੱਜ ਕੱਲ੍ਹ ਤਾਂ ਬਥੇਰੇ ਹਾਰ ਸ਼ਿੰਗਾਰ ਕਰਦੇ, ਹੁਣ ਕਈਆਂ ਨੂੰ ਪ੍ਰੋਪਰ ਉਸ ਹਿਸਾਬ ਦੇ ਨਾਲ ਕਈ ਮਤਲਬ ਹੋਰ ਉਹਨੂੰ ਲੰਮਾ ਲੰਮਾ ਖਿੱਚੀ ਜਾਂਦੇ ਆ, ਪਰ ਬੇਸਿਕਲੀ ਇਹ ਜਿੱਦਾਂ ਕਹਿ ਲਓ ਵੀ ਟਾਈਪ ਆਫ ਨੈਪਲੀ ਸੋਸ ਹੀ ਜਿਹੜੀ ਆਪਾਂ ਪੀਜ਼ੇ 'ਤੇ ਪਾਉਂਦੇ ਹਾਂ ਜਾਂ ਪਾਸਤੇ ਦੇ ਵਿੱਚ ਪਾਉਂਦੇ ਹਾਂ, ਪਰ ਇਹਦੇ ਵਿੱਚ ਕੀ ਆ ਵੀ ਆਪਾਂ ਹੋਰ ਕੁਛ ਨਹੀਂ ਪਾਇਆ, ਬੈਜ਼ਲ ਨਹੀਂ ਪਾਇਆ, ਪਿਆਜ਼ ਨਹੀਂ ਪਾਇਆ, ਕੁਛ ਨਾ ਪਾ ਕੇ ਆਪਾਂ ਸਿਰਫ ਟਮਾਟਰ ਕਰਕੇ ਰੱਖ ਲਿਆ ਵਾ ਅਤੇ ਉਹਦੇ ਵਿੱਚ ਇੱਕ ਤਾਂ ਕਿ ਸਾਡਾ ਚਾਰ ਸਪੇਰੇ ਕੰਮ ਆ ਜਾਏ। ਸੋ ਆਹ ਜੇ ਇੰਨੇ ਕੁ ਵੀ ਕੰਮ ਤੁਸੀਂ ਕਰ ਲੈਂਦੇ ਹੋ ਇੱਕ ਹਫ਼ਤਾ ਤੁਸੀਂ ਕਰਕੇ ਵੇਖ ਸਕਦੇ ਹੋ ਅਤੇ ਤੁਹਾਡਾ ਮੰਨ ਲਓ ਵੀ 70% ਅੱਧਾ ਨਹੀਂ 70% ਤੁਹਾਡਾ ਕੁਕਿੰਗ ਦਾ ਕੰਮ ਹੋ ਚੁੱਕਾ ਹੁੰਦਾ। ਉਸ ਤੋਂ ਬਾਅਦ ਫਿਰ ਮਤਲਬ ਕਿਸੇ ਵੇਲੇ ਵੀ ਤੁਹਾਨੂੰ ਮਤਲਬ ਪ੍ਰਾਹੁਣੇ ਹੁਣੇ ਹੀ ਭਾਵੇਂ ਆ ਜਾਣ ਅਤੇ ਤੁਹਾਨੂੰ ਪਰੇਸ਼ਾਨੀ ਨਹੀਂ ਹੋਊਗੀ। ਹਾਂ, ਤੁਹਾਨੂੰ ਇਹ ਲੱਗੂਗਾ ਵੀ ਆਈ ਐਮ ਰੈਡੀ, ਕਿਉਂਕਿ ਬਾਕੀ ਤਾਂ ਸਾਰਾ ਕੁਛ ਵੇਖੋ, ਪ੍ਰੈਸ਼ਰ ਕੁੱਕਰ ਤੁਹਾਡੇ ਕੋਲ ਪਏ ਆ, ਹੈ ਨਾ, ਆਟੇ ਗੁੰਨਣ ਵਾਲੀਆਂ ਮਸ਼ੀਨਾਂ ਤੁਹਾਡੇ ਕੋਲ ਪਈਆਂ ਵਾ। ਸਾਡਾ ਜੇ ਜ਼ਿਆਦਾ ਟਾਈਮ ਕਿਤੇ ਲੱਗਦਾ ਅਤੇ ਉਹ ਲੱਗਦਾ ਤੜਕੇ 'ਤੇ, ਚਾਈਨੀਜ਼ ਕੁਕਿੰਗ ਤੁਸੀਂ ਵੇਖੋ ਅਤੇ ਉਹਦੇ ਵਿੱਚ ਇਹੋ ਹੀ ਖਾਸੀਅਤ ਆ ਕਿ ਉਹਨਾਂ ਨੇ ਪ੍ਰੈਪਰੇਸ਼ਨ ਬਹੁਤ ਕਰਕੇ ਰੱਖੀ ਹੁੰਦੀ ਹੈ। ਇਸ ਕਰਕੇ ਤੁਸੀਂ ਹਲੇ ਪੈਸੇ ਦਿੰਦੇ ਹੋ ਤਾਂ ਉਹ ਕਹਿੰਦੇ ਓਕੇ ਸਰ ਔਰਡਰ ਰੈਡੀ, ਹੈ ਨਾ, ਉਹ ਇਸ ਕਰਕੇ ਰੈਡੀ। ਅਤੇ ਜੇ ਆਪਾਂ ਕਰਾਂਗੇ ਤਾਂ ਆਪਾਂ ਪਹਿਲਾਂ ਕਹਿਣਾ ਵੀ ਓਕੇ ਖਲੋ ਜਾ, ਆਉਣਾ ਕਰਦੇ ਆਉਂਦੇ ਨੇ।

0: ਜਗ੍ਹਾ ਤੇ ਉਹ ਵੀ ਜਦੋਂ ਡਿਸਾਈਡ ਹੋ ਜਾਂਦਾ ਨਾ, ਉਹ ਬੜਾ ਸੌਖਾ ਕਰ ਦਿੰਦਾ ਕੰਮ।
1: ਬਹੁਤੇ ਘਰਾਂ ਨੇ ਕੀਤਾ ਵਾ,
0: ਅਸੀਂ ਵੀ ਕੋਸ਼ਿਸ਼ ਕੀਤੀ ਹੈ।
1: ਹਾਂ, ਪਰ ਤੁਸੀਂ ਜਦੋਂ ਉਹਦੇ ਵਿੱਚ ਕੀ ਆ ਵੀ ਦੋ ਹਫ਼ਤੇ ਦਾ ਇੱਕ ਨਹੀਂ, ਦੋ ਹਫ਼ਤੇ ਦਾ ਤੁਸੀਂ ਕਰ ਲਓ ਪਲੈਨ, ਫਿਰ ਉਸ ਤੋਂ ਬਾਅਦ 'ਚ ਹੌਲੀ ਹੌਲੀ ਤੁਸੀਂ ਉਹਦੇ ਵਿੱਚੋਂ ਹੀ ਇੱਕ ਤੁਹਾਡਾ ਸੈੱਟ ਹੋ ਜੂਗਾ, ਹੈ ਨਾ। ਤੁਹਾਡੀ ਵਰਕ ਕੰਮ ਦੇ ਹਿਸਾਬ ਦੇ ਨਾਲ, ਤੁਹਾਡੀ ਬੱਚਿਆਂ ਦੀ ਰੂਟੀਨ ਦੇ ਹਿਸਾਬ ਦੇ ਨਾਲ, ਉਹਨਾਂ ਦੇ ਸੁਭਾਅ, ਉਹਨਾਂ ਦੇ ਜੋ ਵੀ ਹੈਬਿਟਸ ਨੇ ਖਾਣ ਦੀਆਂ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ
0: ਬੱਚਿਆਂ ਨੂੰ ਵੀ ਵੈਰਾਇਟੀ ਮਿਲਦੀ ਆ।
1: ਹਾਂ ਹਾਂ, ਤੁਸੀਂ 7 ਦਿਨ ਜਿਹੜੇ 6 ਦਿਨ ਪਲੈਨ ਕਰ ਲਓ ਚਲੋ, ਹੈ ਨਾ। ਇੱਕ ਦਿਨ ਤੁਸੀਂ ਕਈ ਬਹੁਤਾ ਬਾਹਰ ਲਈ ਰੱਖ ਲੈਂਦੇ, ਅਤੇ ਤੁਸੀਂ 7 ਦਿਨ ਪਲੈਨ ਕਰਕੇ ਅਤੇ ਉਹਦੇ ਵਿੱਚ ਮਤਲਬ ਖੁੱਲ੍ਹਾ ਡੁੱਲਾ ਜਿਹਾ ਰੱਖ ਲਓ।
0: ਹਾਂਜੀ,
1: ਜਿਵੇਂ ਮੰਨ ਲਓ ਇੱਕ ਦਿਨ ਅਤੇ ਮੰਨ ਲਓ ਤੁਹਾਡੀ ਤੁਸੀਂ ਕਹੋ ਵੀ ਦਾਲ, ਅਤੇ ਉਹਦੇ ਵਿੱਚ ਸਾਰੀਆਂ ਦਾਲਾਂ ਆ ਜਾਣੀਆਂ ਰੋਟੇਟ ਹੋ ਕੇ, ਹੈ ਨਾ। ਛੋਲੇ ਅਤੇ ਉਹਦੇ ਵਿੱਚ ਤੁਹਾਡੇ ਛੋਲੇ ਆ ਗਏ, ਅਤੇ ਵਿੱਚ ਉਹਦੇ ਮਤਲਬ ਮੰਨ ਲਓ ਕਾਲੇ ਛੋਲੇ ਆ ਗਏ, ਚਿੱਟੇ ਛੋਲੇ ਆ ਗਏ, ਰੋਂਗੀ ਆ ਗਈ, ਰਾਜਮਾ ਆ ਗਏ, ਇਹ 4 ਅਤੇ ਉਹ ਰੋਟੇਟ ਹੋ ਕੇ ਆਈ ਜਾਣਗੇ, ਹੈ ਨਾ।
0: ਆਪਣੇ ਤਾਂ ਇੰਨੀ ਵੈਰਾਇਟੀ ਹੈ ਨਾ ਵਾਕਈ,
1: ਅਤੇ ਜਿੱਦਾਂ ਤੁਸੀਂ ਕੜੀ ਕਹੀ ਆ, ਹਾਂ, ਅਤੇ ਆਪਣਾ 3 ਤਾਂ ਇਹੋ ਹੀ ਹੋ ਗਈਆਂ, ਫਿਰ ਤੁਹਾਡੀਆਂ ਫਰੈਸ਼ ਸਬਜ਼ੀਆਂ ਆ ਗਈਆਂ, ਫਿਰ ਉਹਦੇ ਵਿੱਚ ਤੁਸੀਂ ਮਤਲਬ ਜਿਹੜੀ ਵੀ ਮਾਰਕੀਟ 'ਚ, ਅਤੇ ਪਨੀਰ ਆ ਗਿਆ, ਹੈ ਨਾ,
0: ਅਤੇ
1: ਹੈ ਨਾ। ਫਿਰ ਉਹ ਇੱਕ ਅੱਧਾ ਦਿਨ ਤੁਸੀਂ ਇਹਨੂੰ ਇੱਦਾਂ ਵੀ ਕਰ ਸਕਦੇ ਹੋ, ਅੱਗੇ ਜਿੱਦਾਂ ਤੁਸੀਂ ਸਾਊਥ ਇੰਡੀਅਨ ਇੱਕ ਦਿਨ ਕਰ ਸਕਦੇ ਹੋ, ਵੀ ਅੱਜ ਸਾਊਥ ਇੰਡੀਅਨ ਬਣੂਗਾ, ਅੱਜ ਨੌਰਥ ਇੰਡੀਅਨ ਬਣੂਗਾ, ਹੈ ਨਾ, ਅੱਜ ਇਟਾਲੀਅਨ ਬਣੂਗਾ, ਅੱਜ ਤੁਹਾਡਾ ਥਾਈ ਬਣੂਗਾ, ਤੁਸੀਂ ਇੱਦਾਂ ਵੀ ਕਈਆਂ ਨੇ ਸੈਗਮੈਂਟੇਸ਼ਨ ਕੀਤੀ ਹੁੰਦੀ।
0: ਈਵਨ ਬੱਚਿਆਂ ਨੂੰ ਵੀ ਉਹਦੇ ਨਾਲ ਐਕਸਪੋਜ਼ਰ ਮਿਲਦਾ, ਜਿਵੇਂ ਬੱਚਿਆਂ ਨੂੰ ਪਤਾ ਲੱਗਦਾ, ਅੱਛਾ, ਜਿਵੇਂ ਕਈ ਵਾਰੀ ਇਡਲੀ ਸਾਂਬਰ ਕਿ ਇਹ ਸਾਊਥ ਇੰਡੀਆ ਦਾ ਪਾਰਟ ਹੈ, ਇਹ ਵਾਲੀ ਚੀਜ਼, ਹੈ ਨਾ, ਆਪਣੇ ਪੰਜਾਬ ਦੇ ਵਿੱਚ ਸਾਗ, ਮਤਲਬ ਬੱਚਿਆਂ ਨੂੰ ਵੀ ਕਿੰਨਾ ਇਨਡਾਇਰੈਕਟ ਵੇ 'ਚ ਆਪਾਂ ਐਜੂਕੇਟ ਵੀ ਕਰਦੇ ਹਾਂ, ਕਿਉਂਕਿ ਇੱਥੇ ਦੇ ਬੱਚਿਆਂ ਨੂੰ ਇੰਨਾ ਐਕਸਪੋਜ਼ਰ ਨਹੀਂ ਮਿਲਦਾ। ਆਪਾਂ ਇੰਡੀਆ 'ਚ ਤਾਂ ਉਹ ਸਾਰੇ ਤੁਹਾਨੂੰ ਵੈਰਾਇਟੀ ਮਿਲ ਜਾਂਦੀ ਹੈ ਨਾ, ਭਾਵੇਂ ਸਕੂਲਾਂ 'ਚ ਕਹਿ ਲਓ, ਨੇਬਰਸ ਕਹਿ ਲਓ, ਰਿਸ਼ਤੇਦਾਰ ਕਹਿ ਲਓ, ਇੱਥੇ ਇੰਨਾ ਐਕਸਪੋਜ਼ਰ, ਮੈਨੂੰ ਲੱਗਦਾ ਵਾਇਆ ਫੂਡ ਵੀ ਆਪਾਂ ਬੱਚਿਆਂ ਨੂੰ ਬੜਾ ਕੁਝ ਸਿਖਾਉਂਦੇ ਹਾਂ।
1: ਹਾਂ, ਇਹਦੇ ਵਿੱਚ ਨਾ ਇੱਕ ਸਮੱਸਿਆ ਹੁੰਦੀ ਆ, ਜ਼ਿਆਦਾਤਰ ਜਿਹੜਾ ਮੈਂ ਬਿਨਾਂ ਜਾਂ ਘਰਾਂ 'ਚ ਆਪਣੇ ਕਨਵਰਸੇਸ਼ਨ ਹੁੰਦੀ ਆ, ਵੀ ਉਹ ਬੱਚੇ ਕਹਿ ਦਿੰਦੇ ਆਪਾਂ ਨਹੀਂ ਅੱਜ ਆ ਖਾਣਾ, ਆ ਨਹੀਂ ਖਾਣਾ, ਅਤੇ ਉਹਦੇ 'ਚ ਆਪਾਂ ਟਰਾਈ ਇਹ ਵੀ ਕਰ ਸਕਦੇ ਹਾਂ ਵੀ ਜੇ ਬੱਚੇ ਥੋੜ੍ਹੇ ਵੱਡੇ ਨੇ ਅਤੇ ਉਹਨਾਂ ਨੂੰ ਦਿਓ ਹੋਮਵਰਕ, ਕਿ ਤੁਸੀਂ ਪਲੈਨ ਕਰਵਾ ਲਓ, ਇੱਕ ਖਾਕਾ ਬਣਾ ਦਿਓ ਵੀ ਆਹ ਲਓ ਆਹ ਚੀਜ਼ਾਂ ਨੇ, 20 ਆਈਟਮਾਂ ਲਿਖਤੀਆਂ, ਹੈ ਨਾ, ਅਤੇ ਇਹਦੇ ਵਿੱਚੋਂ ਹੁਣ ਤੁਸੀਂ ਪਲੇਸਿੰਗ ਕਰੋ ਵੀ ਕਿੱਥੇ ਕਿਹੜੀ। ਇੱਕ ਇੱਕ ਨਾ ਸਾਈਕੋਲੋਜੀਕਲੀ ਇਹ ਇਫੈਕਟ ਹੁੰਦਾ ਕਿ ਜਦੋਂ ਆਪਾਂ ਜਾਂ ਬੱਚਾ ਆਪਣੇ ਹੱਥੀਂ ਕੋਈ ਚੀਜ਼ ਲਿਖ ਦਿੰਦਾ ਨਾ ਵੀ ਮੈਂ ਸੋਮਵਾਰ ਆਹ ਖਾਣਾ, ਉਹਦੇ ਭਾਵੇਂ ਨਹੀਂ ਵੀ ਪਸੰਦ ਹੋਊਗਾ, ਉਹ ਤਾਂ ਵੀ ਉਹਨੂੰ ਮਾਣ ਮਹਿਸੂਸ ਹੋਊਗਾ ਵੀ ਇਹ ਤਾਂ ਮੈਂ ਪਿੱਕ ਕੀਤਾ ਹੈ, ਉਹਨੂੰ ਇਹ ਮਾਣ ਮਹਿਸੂਸ ਕਰਾਓ ਵੀ ਓਏ ਹੋਏ ਮੇਰੀ ਧੀ ਨੇ ਆਹ ਪਿੱਕ ਕੀਤਾ ਸੋਮਵਾਰ, ਓਏ ਹੋਏ ਅੱਜ ਤਾਂ ਮਜ਼ਾ ਹੀ ਆ ਗਿਆ, ਅਤੇ ਉਹਨੂੰ ਫਿਰ ਇਹ ਲੱਗੂਗਾ ਵੀ ਅਗਲੇ ਸੋਮਵਾਰ ਵੀ ਮੇਰਾ ਹੀ ਮਨ ਮਾ। ਬੱਚਿਆਂ 'ਚ ਵੀ ਤੁਸੀਂ ਵੰਡ ਸਕਦੇ ਹੋ ਵੀ ਜੇ ਘਰ 'ਚ 3 ਬੱਚੇ ਨੇ, 2 ਬੱਚੇ ਨੇ, 1 ਬੱਚਾ ਵਾ, ਅਤੇ ਅੱਜ ਮੇਰੀ ਪਿੱਕ ਆ, ਅੱਜ ਪਾਪਾ ਦੀ ਪਿੱਕ ਆ, ਅੱਜ ਮੰਮਾ ਦੀ ਪਿੱਕ ਆ, ਉਹਨੂੰ ਕਹੋ ਵੀ ਤੇਰੀ ਪਿੱਕ ਹੋ ਗਈ ਆ, ਹਾਂ ਸਵੇਰੇ ਤੇਰੀ ਹੋ ਗਈ ਆ, ਦੁਪਹਿਰੇ ਹੁਣ ਸਾਡੀ ਹੋ ਗਈ। ਉਹ ਇਸ ਤਰੀਕੇ ਦੇ ਨਾਲ ਤੁਸੀਂ ਅਲੱਗ ਅਲੱਗ ਫਾਰਮੂਲੇ ਅਜਮਾ ਕੇ ਅਤੇ ਫਿਰ ਜਿੱਥੇ ਤੁਹਾਡਾ ਸੈੱਟ ਬੈਠੇ ਹੋ ਤੁਸੀਂ ਸੈੱਟ ਕਰ ਸਕਦੇ ਹੋ। ਸੋ ਖੈਰ,
0: ਬਹੁਤ ਸੋਹਣੀ ਟਿੱਪ ਹੈ।
1: ਹਾਂ, ਸੋ ਖੈਰ,
0: ਅੱਜ ਦੇ ਟਾਈਮ ਹਰ ਇੱਕ ਇਨਸਾਨ ਨੂੰ ਕੁੱਲ ਮਿਲਾ ਕੇ, ਭਾਵੇਂ ਬੱਚਾ ਹੋਏ ਭਾਵੇਂ ਬਜ਼ੁਰਗ, ਹਰ ਇੱਕ ਇਨਸਾਨ ਨੂੰ ਹੁੰਦਾ ਕਿ ਹਾਂ ਮੇਰੀ ਤਵੱਜੋ ਹੈ, ਮੇਰੀ, ਹੈ ਨਾ, ਮਤਲਬ ਹਰ ਇੱਕ ਨੂੰ ਹੁੰਦਾ ਕਿ ਆਪਣੀ ਇੰਪੋਰਟੈਂਸ, ਅਤੇ ਉਹਨੂੰ ਬਸ ਤੁਸੀਂ ਇੱਕ ਪੰਪ ਹੀ ਦੇਣਾ, ਹੈ ਨਾ, ਉਹਨੇ ਖਾ ਦੇਣਾ।
1: ਸਰਪ੍ਰਾਈਜ਼ਿੰਗਲੀ ਤੁਸੀਂ ਯਾਸ਼ੀ ਵੇਖੋਗੇ ਕਿ ਜਦੋਂ ਖੈਰਦਾਨ ਨੂੰ ਦੱਸਦੀ ਕਿ ਅੱਜ ਆਪਾਂ ਖਾਣ ਪੀਣ ਤੋਂ ਇਲਾਵਾ ਅਗਲੇ ਸੈਗਮੈਂਟਸ ਵਿੱਚ ਗੱਲਾਂ ਬਾਤਾਂ ਆਪਾਂ ਆਪਣੇ ਬਚਪਨ ਦੀਆਂ, ਬਚਪਨ ਦੇ ਸਿਨੇਮੇ ਦੀਆਂ ਕਰਾਂਗੇ, ਅਤੇ ਉਹਦੇ ਲਈ ਵੀ ਤੁਹਾਨੂੰ ਆਪਾਂ ਗਾਣਾ ਸੁਣਾਇਆ ਸੀ, ਅਤੇ ਫਿਰ ਆਪਾਂ ਖਾਣ ਪੀਣ ਆ ਗਏ, ਕਿਉਂਕਿ ਖਾਣ ਤੋਂ ਬਿਨਾਂ ਚੀਜ਼ਾਂ ਨਹੀਂ ਗਾਂਹ ਤੁਰਦੀਆਂ। ਆਪਾਂ ਜੇ ਮੰਨ ਲਓ ਫਿਲਮ ਵੀ ਵੇਖਣੀ ਆ ਤਾਂ ਆਪਾਂ ਕਹਿੰਦੇ ਖਾ ਕੇ ਫਿਰ ਬਵਾਂਗੇ, ਹੈ ਨਾ।
0: ਪਤਾ ਨਹੀਂ, ਹਾਂਜੀ ਹਾਂ, ਮੈਨੂੰ ਲੱਗਦਾ ਕਿ ਐਵੇਂ ਕਹੀ ਹੋਈ ਹੈ ਕਿ ਇੱਕ ਨਾ ਕਹਿੰਦੇ ਨਾ ਕਿ ਪਤੀ ਨੂੰ ਖੁਸ਼ ਕਰਨ ਲਈ ਉਹ ਕੀ ਇੱਕ ਹੈ, ਮੈਂ ਭੁੱਲ ਗਈ ਉਹ ਲਾਈਨ, ਕਿ ਉਹਦੇ ਦਿਲ ਦਾ ਦਰਵਾਜ਼ਾ ਮਤਲਬ ਢਿੱਡ 'ਚ ਜਾ, ਮੈਨੂੰ ਲੱਗਦਾ ਉਹ ਸਾਰਿਆਂ ਲਈ ਹੁੰਦਾ, ਭਾਵੇਂ ਕੁਛ ਆਪ ਖੁਦ ਵੀ ਹੋ ਨਾ, ਤੁਹਾਡੇ ਫੇਵਰੇਟ ਫੂਡ ਜਾਂ ਫੇਵਰੇਟ ਪਲੇਟ ਤੁਹਾਡੇ ਸਾਹਮਣੇ ਹੋ ਨਾ, ਤੁਸੀਂ ਆਪਣੇ ਆਪ ਹੀ ਖੁਸ਼ ਹੋ ਜਾਂਦੇ ਹੋ, ਹੈ ਨਾ। ਕਈ ਵਾਰੀ ਤੁਹਾਡੇ ਚਿੜਚਿੜਾ ਮੂਡ ਹੁੰਦਾ ਹੈ, ਤੁਹਾਨੂੰ ਪਤਾ, ਤੁਹਾਨੂੰ ਗਰਮ ਗਰਮ ਆਲੂ ਦੇ ਪਰੌਂਠੇ ਮਿਲ ਜਾਣ, ਆਪਣੇ ਆਪ ਹੀ ਤੁਸੀਂ ਨਾ ਇੱਕ ਸਵਿੱਚ ਹੋ ਜਾਂਦਾ ਤੁਹਾਡੇ,
1: ਅਤੇ ਉਹ ਖਾਣ ਪੀਣ ਦੀ ਚੀਜ਼ ਹੀ ਐਸੀ ਹੈ। ਜਦ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਸ਼ਾਇਦ ਇਨਸਾਨ ਮਤਲਬ ਰੋਟੀ ਦੇ ਪਿੱਛੇ ਭੱਜਾ ਹੀ ਇੰਨਾ ਵਾ, ਰੋਟੀ ਲਈ ਸੰਘਰਸ਼ ਹੀ ਇੰਨਾ ਕੀਤਾ ਵਾ ਵੀ ਉਹਨੂੰ ਹੁਣ 4 ਚੁਫੇਰੇ ਰੋਟੀ ਰੋਟੀ ਦੀਦੀ ਆ,
0: ਰੋਟੀ ਪਿੱਛੇ ਆਪਾਂ ਆਪਣਾ ਦੇਸ਼ ਛੱਡਦਾ,
1: ਕਿਉਂਕਿ ਆਪਾਂ ਜਿਹੜੀ ਚੀਜ਼ ਲਈ ਇੰਨਾ ਇੰਨੀ ਜ਼ਿਆਦਾ ਮਿਹਨਤ ਮੁਸ਼ਕਤ ਆਪਾਂ ਕਰਦੇ ਹਾਂ, ਅਤੇ ਉਹ ਫਿਰ ਸਾਨੂੰ ਨਹੀਂ ਵੀ ਲੋੜ ਉਹ ਚੀਜ਼ ਆਪਾਂ ਤਾਂ ਵੀ ਖਾਈ ਜਾਂਦੇ ਪੈਸਾ ਵੀ ਇੱਦਾਂ ਹੀ ਆ ਪੈਸੇ ਪਿੱਛੇ ਆਪਾਂ ਇੰਨੀ ਜ਼ਿਆਦਾ ਦੌੜ ਲਾਉਂਦੇ ਹਾਂ ਅਤੇ ਆਪਾਂ ਕਈ ਵਾਰ ਤੁਸੀਂ ਸੋਚਿਆ ਹੋਊਗਾ ਜਾਂ ਵੇਖਿਆ ਹੋਊਗਾ ਕਈ ਆਪਣੇ ਬਾਰੇ ਨਹੀਂ ਇਹ ਚੀਜ਼ ਆਪਣੇ ਬਾਰੇ ਨਹੀਂ ਕਦੀ ਆਉਂਦੀ ਕਿਸੇ ਬਾਰੇ

0: ਹਮੇਸ਼ਾ ਤੁਸੀਂ ਕਹੋਗੇ ਵੀ ਇੰਨੇ ਦੀ ਲੋੜ ਨਹੀਂ ਹੈ ਨਾ,
1: ਐਕਸੈਪਟ ਨਹੀਂ ਕਰਦਾ ਨਾ ਇਨਸਾਨ, ਕਿਉਂਕਿ ਤੁਹਾਡੇ ਅੰਦਰ ਇਹ ਚੀਜ਼ ਆਉਂਦੀ ਨਹੀਂ ਹੈ। ਤੁਹਾਨੂੰ ਪਤਾ ਹੁੰਦਾ ਕਿ ਇਹ ਮੇਰੇ 'ਤੇ ਵੀ, ਮੈਂ ਜੇ ਕਿਸੇ ਹੋਰ 'ਤੇ ਐਗਜ਼ਾਮਪਲ ਲਾ ਰਿਹਾ, ਇਹ ਮੇਰੇ 'ਤੇ ਵੀ ਸੈੱਟ ਬੈਠਦੀ ਹੈ, ਲੇਕਿਨ ਤੁਸੀਂ ਉਹ ਚੀਜ਼ ਐਕਸੈਪਟ ਹੀ ਨਹੀਂ ਕਰਨੀ। ਸਾਹਮਣੇ ਵਾਲੇ ਦੀ ਲੱਗੇਗੀ ਕਿ ਹਾਂ ਇਹ ਤਾਂ ਭੱਜੀ ਜਾਂਦਾ ਹੈ ਨਾ।
0: ਆਪਾਂ ਹਮੇਸ਼ਾ ਕਹਿ ਦਿੰਦੇ ਨਾ ਇਹਨੂੰ ਇੰਨੇ ਕੀ ਕਰਨੇ ਹੁੰਦੇ ਬਸ, ਹੈ ਨਾ, ਹਾਲੇ ਵੀ ਲੈ ਲਓ, ਰਾਤ ਵੀ ਤੁਰ ਪਏ ਕੰਮ ਕਰਨ, ਹੁਣ
1: ਇਹ ਚੰਗੇ ਨੇ,
0: ਇੰਨੇ ਪੈਸੇ ਇੰਨੇ ਕੀ ਕਰ ਰਹੇ, ਆਪਣੇ ਬਾਰੇ ਨਹੀਂ। ਆਪਾਂ ਨੂੰ ਤਾਂ ਇਹ ਹੁੰਦਾ ਵੀ ਮਸਾਂ ਗੁਜ਼ਾਰੇ ਚੱਲ ਰਿਹਾ, ਉਹਨਾਂ ਨਹੀਂ ਔਖਾ। ਸੋ ਉਹ ਸਾਰੀਆਂ ਚੀਜ਼ਾਂ ਕਹਿੰਦੇ ਜਿਨ੍ਹਾਂ ਬਾਰੇ ਆਪਾਂ ਬਹੁਤ ਜ਼ਿਆਦਾ ਸੋਚਦੇ ਹਾਂ, ਜਿਨ੍ਹਾਂ ਦਿਲ ਦੇ ਲਈ ਆਪਾਂ ਦਿਨ ਰਾਤ ਦੌੜ ਲਾਉਂਦੇ ਹਾਂ, ਉਹ ਫਿਰ ਜਦੋਂ ਤੁਹਾਨੂੰ ਮਿਲ ਜਾਂਦੀਆਂ ਤਾਂ ਤੁਸੀਂ ਬਹੁਤੀਆਂ ਖਾ ਕੇ ਮਰਦੇ, ਚਾਹੇ ਉਹ ਪੈਸਾ
1: ਹੈ
0: ਨਾ, ਰੋਟੀ ਆ, ਬੇਸਿਕ ਤਾਂ ਦੋ ਵੱਡੀਆਂ ਲੋੜਾਂ ਨੇ ਬੰਦੇ ਦੀਆਂ, ਹੈ ਨਾ। ਫਿਰ ਉਹ ਤੁਹਾਡੇ ਸੋਚ ਵਾਲੀਆਂ ਚੀਜ਼ਾਂ ਆ ਜਾਂਦੀਆਂ ਜਿਹਨਾਂ 'ਚ ਸਿਆਣਪ ਆ ਜਾਂਦੀ ਆ, ਉਹ ਵੀ ਤੁਹਾਡੇ ਸਿਰ ਚੜ੍ਹ ਕੇ ਫਿਰ
1: ਨੱਚ। ਕਈ ਵਾਰੀ ਓਵਰ ਕਹਿੰਦੇ ਨਾ ਕਿ ਇਹਨੂੰ ਤਾਂ ਵਾਹਵਾ ਹੀ ਗਿਆ, ਉਹਨੂੰ ਨਾ ਬੁਲਾਇਆ ਕਰੋ, ਵਾਹਵਾ ਹੀ ਗਿਆਨ ਦਿੰਦਾ
0: ਤੁਹਾਡਾ। ਫਿਰ ਤੁਹਾਡਾ
1: ਅੱਛਾ, ਮੇਰੇ ਐਗਜ਼ਾਮਪਲ 'ਚ ਹਮੇਸ਼ਾ ਮੇਲ ਹੁੰਦਾ, ਤੁਹਾਡੇ ਐਗਜ਼ਾਮਪਲ 'ਚ ਹਮੇਸ਼ਾ ਫੀਮੇਲ ਹੁੰਦੀ
0: ਹੈ। ਨਹੀਂ,
1: ਇਸ 'ਚ ਵੀ ਐਕਸੈਪਟੈਂਸ ਹੈ ਨਾ, ਆਪਣੇ ਉੱਤੇ ਨਹੀਂ ਲੈ ਕੇ ਚੱਲਣੀ ਹਰ ਗੱਲ।
0: ਓਕੇ, ਨਹੀਂ ਹੁਣ ਮੈਨੂੰ ਤਾਂ ਉਲਟ ਲੱਗ ਰਿਹਾ ਵਾ, ਮੈਨੂੰ ਇੱਦਾਂ ਲੱਗ ਰਿਹਾ ਵੀ ਤੁਸੀਂ ਇਹ ਚਾਹ ਰਹੇ ਹੋ ਵੀ ਸਾਨੂੰ, ਤੁਸੀਂ ਮੇਰੇ ਦਿਮਾਗ 'ਚ ਪਾ ਰਹੇ ਹੋ ਵੀ ਸਾਨੂੰ ਤੁਸੀਂ ਲਿਆਓ ਵਿੱਚ।
1: ਅੱਛਾ, ਨਹੀਂ ਤੁਹਾਡੇ ਐਗਜ਼ਾਮਪਲ ਜਿਵੇਂ ਕੋਈ ਵੀ ਗੱਲ ਹੁੰਦੇ ਹੁੰਦੇ ਆ, ਮੈਂ ਵੀ ਉਹਦੇ ਵਾਂਗ ਸਭ ਨਹੀਂ। ਹਾਂ, ਪਰ ਮੈਨੂੰ ਤਾਂ ਲੱਗਦਾ ਕਿ ਹਾਂ ਤੁਹਾਡੇ ਐਗਜ਼ਾਮਪਲ 'ਚ ਫੀਮੇਲ ਜ਼ਿਆਦਾ ਹੁੰਦੀ ਹੈ।
0: ਕਿਹੜੀ ਕਿਹੜੀ ਗੱਲ 'ਤੇ?
1: ਪਤਾ ਨਹੀਂ, ਹੁਣ ਇੱਕ ਸਾਰਾ ਦਿਨ ਸੋਚਿਓ ਤੁਸੀਂ
0: ਐਗਜ਼ਾਮਪਲ, ਮਤਲਬ
1: ਹੁਣ ਇੱਕਦਮ ਹੀ ਆ ਰਿਹਾ ਨਾ ਮੈਨੂੰ। ਨਹੀਂ ਨਹੀਂ ਵਧੀਆ, ਅੱਛੀ, ਵਧੀਆ ਹੀ ਬੋਲਦੇ ਤੁਸੀਂ ਹਮੇਸ਼ਾ, ਮੈਨੂੰ ਲੱਗਦਾ ਤੁਸੀਂ ਜ਼ਿਆਦਾ ਫੈਮਿਨਿਸਟ ਹੋ ਸਾਡੇ ਤੋਂ।
0: ਪਤਾ ਨਹੀਂ, ਮੈਂ ਮਤਲਬ ਇਹ ਤਾਂ ਹੁਣ ਕੋਈ ਗੱਲ ਆਊਗੀ ਕੋਈ ਤਾਂ ਫਿਰ ਪਤਾ ਲੱਗਣਾ।
1: ਉਦੋਂ ਮੈਂ ਐਗਜ਼ਾਮਪਲ ਤੁਹਾਨੂੰ ਕਿ ਆ ਆ ਸੀਗੀ, ਹੁਣੇ ਨਹੀਂ ਆ ਰਹੀ ਇੱਕਦਮ ਤੋਂ।
0: ਸਿਆਣਫ ਦੇ ਵਿੱਚ ਤੁਸੀਂ ਫਸਾਉਣਾ ਚਾਹ ਰਹੇ
1: ਹੋ?
0: ਹਾਂ, ਤਾਂ ਸਿਆਣੀਆਂ ਹੀ ਆ, ਵੇਖੋ ਘਰ 'ਤੇ ਜਨਾਨੀ ਚਲਾਉਂਦੀ, ਘਰ 'ਤੇ ਜਨਾਨੀ ਚਲਾਉਂਦੀ ਹੈ, ਹੈ ਨਾ। ਤੁਹਾਡੀ ਬੰਦੇ ਦੀ ਕੀ ਮਜਾਲ ਹੈ, ਬੰਦਾ ਡਿਸਾਈਡ ਕਰ ਜੇ ਵੀ ਬੱਚੇ ਨੇ ਸਵਿਮਿੰਗ ਜਾਣਾ ਕਿ ਫੁੱਟਬਾਲ।
1: ਈਵਨ ਬੱਚਾ ਵੀ ਨਹੀਂ ਡਿਸਾਈਡ ਕਰਦਾ, ਜਿੱਥੇ ਵਧੀਆ ਸਹੇਲੀਆਂ ਮਿਲ ਜਾਂਦੀਆਂ ਅਸੀਂ ਉੱਥੇ ਲੈ ਕੇ ਜਾਣਾ।
0: ਮਾਂ ਦੇ ਹੱਥ ਬਹੁਤ ਕੁਛ, ਇਸੇ ਕਰਕੇ ਕਹਿੰਦੇ ਨਾ ਮਾਂ ਬੱਚੇ ਨੂੰ ਚਾਹੇ ਤੇ ਜੋ ਮਰਜ਼ੀ ਬਣਾ ਦੇ, ਚਾਹੇ ਤੇ ਜੋ ਮਰਜ਼ੀ ਖਵਾ ਦੇ, ਹੈ ਨਾ। ਤੇ ਚਲੋ, ਖੈਰ, ਖਾਣ ਪੀਣ ਦੀ ਗੱਲ ਸਾਡੀ ਚੱਲ ਰਹੀ ਤੇ ਕੀ ਬਣਾਈਏ
1: ਜੀ,
0: ਇੱਥੋਂ ਸ਼ੁਰੂ ਹੋ ਕੇ ਤੇ ਆਪਾਂ ਅੱਗੇ ਤੱਕ ਗਏ ਹਾਂ, ਤੇ ਇਹਦੇ ਵਿੱਚ ਜੇ ਤੁਸੀਂ ਥੋੜ੍ਹਾ ਥੋੜ੍ਹਾ ਜਿਹਾ ਵਰਕਆਊਟ ਕਰਕੇ ਤੇ ਥੋੜ੍ਹਾ ਮੈਨੇਜ ਕਰ ਲਓਗੇ। ਹਾਂ, ਜਿਹੜਾ ਕਈ ਇਹ ਵੀ ਭੇਜ ਰਹੇ ਆ ਵੀ ਆਪਾਂ ਬਣਾ ਕੇ ਰੱਖ ਲੈਂਦੇ ਹਾਂ, ਖੈਰ ਮਤਲਬ ਉਹ ਤੁਹਾਡੀ ਆਪਣੀ ਆਪਣੀ ਇੱਛਾ ਪਈ, ਅੱਜ ਕੱਲ੍ਹ ਆਪਾਂ ਹਰ ਇੱਕ ਨੂੰ ਨਹੀਂ ਉਹ
1: ਮੇਰੇ ਵਰਗੇ
0: ਸਰੀਰ ਨੂੰ ਸੈੱਟ ਬਹਿੰਦਾ, ਹਾਂ ਵਾਈ ਕਰ ਜਾਂਦਾ, ਮੰਨ ਲਓ ਆਪਾਂ ਦਾਲ ਬਣਾ ਕੇ ਰੱਖ ਲਈ ਆ, ਤੇ ਅੱਜ ਕੱਲ੍ਹ ਇੱਕ ਇੱਕ ਏਜ ਤੱਕ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਫਿਰ ਤੁਹਾਡਾ ਸਰੀਰ ਦੱਸ ਦਿੰਦਾ ਵੀ ਨਹੀਂ
1: ਨਹੀਂ ਹੁਣ ਤਾਂ ਮੈਨੂੰ ਲੱਗਦਾ ਹੁਣ ਇਸ ਏਜ 'ਚ ਆ ਗਏ। ਬਾਕੀ ਬਿਲਕੁਲ, ਮਤਲਬ ਪਤਾ ਹੀ ਇੱਕ ਮਿੰਟ 'ਚ ਮੈਨੂੰ ਤਾਂ ਹੁਣ ਪਤਾ ਲੱਗਣ ਲੱਗਿਆ ਕਿ ਕੰਮ ਖਰਾਬ ਹੋ ਜਾਣਾ ਜੇ ਮੈਂ ਕੰਟੀਨਿਊ ਕੀਤਾ ਖਾਣਾ, ਮਤਲਬ ਉਹ
0: ਜੋ ਦਿਮਾਗ 'ਚ ਆ ਜਾਏ ਫਿਰ ਸਮਝੋ ਹੋ ਗਿਆ। ਸੋ ਉਹਦੇ ਵਿੱਚ ਤੁਸੀਂ ਕਰ ਰਹੇ ਹੋ ਅਤੇ ਤੁਹਾਡਾ ਸੈੱਟ ਬੈਠਾ ਵਾ, ਅਤੇ ਮੈਂ ਕਹੂੰਗਾ ਵੀ ਬਹੁਤ ਵਧੀਆ ਗੱਲ ਹੈ, ਹੋਰ ਟਾਈਮ ਸੇਵ ਹੋ ਗਿਆ। ਪਰ ਮੈਂ ਤਾਂ ਇਹ ਕਹੂੰਗਾ ਵੀ ਇੱਥੋਂ ਤੱਕ ਠੀਕ ਆ ਵੀ ਆਪਾਂ ਤੜਕਾ ਤੁੜਕਾ ਬਣਾ ਲਿਆ, ਬਾਕੀ ਰਹਿ ਵੀ ਕਿੰਨਾ ਕੁ ਜਾਂਦਾ ਕੰਮ, ਹੈ ਨਾ, ਬਾਕੀ ਤੁਸੀਂ ਨਾਲ ਦੀ
1: ਹੀਟਿੰਗ ਹੀ ਹੈ ਅਤੇ ਮਸਾਲੇ ਮਸੂਲੇ ਪਾਉਣੇ
0: ਜੀ। ਚਲੋ, ਅਤੇ ਫਿਰ ਆਪਾਂ ਹੁਣ ਤੁਰਦੇ ਹਾਂ ਅੱਗੇ। ਬਲਜੀਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਅਤੇ ਹਾਂਜੀ ਕਹਿੰਦੇ ਕਿ ਚਾਹ ਪੀ ਲਈ ਆ ਵਿਦ ਪੰਜੀਰੀ, ਮਟਰ ਪਨੀਰ ਇਜ਼ ਇਨ ਮੈਨਿਊ ਟੂਡੇ, ਤੁਹਾਡਾ ਫੇਵਰੇਟ।
1: ਹਾਂ, ਮੈਨੂੰ ਈਜ਼ੀ ਲੱਗਦਾ ਬਣਾਉਣਾ।
0: ਹਾਂ, ਸਭ ਤੋਂ ਸੌਖਾ ਵਾ ਨਾ, ਤਾਂ ਲੰਗਰ 'ਚ ਵੀ ਜ਼ਿਆਦਾ ਮਿਲਦਾ, ਸਭ ਤੋਂ ਸੌਖਾ ਇਹੋ ਹੀ ਆ। ਗੁੱਡ, ਕੀ ਫਾਰਮੂਲਾ ਤੁਹਾਡਾ ਬਣਾਉਣ ਦਾ
1: ਮਟਰ ਪਨੀਰ ਦਾ? ਉਹ ਤੇ ਡਿਪੈਂਡ
0: ਕਰਦਾ ਹੈ ਕਿ ਹੈਕ ਕੀ ਆ। ਹਾਂ, ਹੈਕ ਕੀ ਆ ਤੁਹਾਡਾ?
1: ਮੇਰੇ ਤੇ ਮਤਲਬ ਜੇ ਅਗਰ ਮੈਂ ਬਾਹਰ ਲੈ ਕੇ ਜਾਣੀ ਆ ਜਾਂ ਮਤਲਬ ਜੇ ਕੋਈ ਘਰੇ ਗੈਸਟ ਹੈ, ਮੇਰੀ ਉਹ ਇੱਕ ਕੁਇਕ ਗ੍ਰੇਵੀ ਜਿਹੜੀ ਸਾਰੀ ਕਹਿ ਲਓ ਨਾ, ਮੈਂ ਕਿਵੇਂ ਦੱਸਾਂ, ਬਟਰ ਚਿਕਨ ਜਾਂ ਬਟ ਕੋਈ ਵੀ ਬਟਰੀ ਗ੍ਰੇਵੀ ਹੁੰਦੀ ਹੈ ਨਾ, ਉਹ ਗ੍ਰੇਵੀ ਹੁੰਦੀ ਹੈ, ਸਾਰਾ ਕੁਛ ਵਿੱਚ ਹੀ ਪਾ ਕੇ ਉਹਨਾਂ ਨੂੰ ਟਰਾਂਸਲਿਊਸੈਂਟ ਕਰ ਦਿਉ, ਉਨਾ ਇੱਕ ਜਦ ਤੱਕ ਪੂਰਾ ਮਤਲਬ ਤੁਹਾਡੇ ਗੰਡੇ ਹੋ ਗਏ, ਜਿੰਜਰ ਗਾਰਲਿਕ ਹੋ ਗਿਆ, ਸਭ ਕੁਛ ਸੋਫਟ ਹੋ ਜਾਏ, ਟਮਾਟਰ ਪੂਰੀ ਸਕਿਨ ਲੱਥ ਜਾਏ, ਅਤੇ ਉਹਦੇ ਵਿੱਚ ਥੋੜ੍ਹੇ ਜਿਹੇ ਹੈਂਡਫੁੱਲ ਕਾਜੂ ਵੀ ਪਾ ਦਿਉ, ਇਹ ਸਾਰੀ ਚੀਜ਼ਾਂ ਨੂੰ ਮੈਂ ਪੂਰਾ ਵਧੀਆ ਹਲਕੇ ਜਿਹੇ ਓਇਲ 'ਚ ਸੋਟੇ ਕਰ ਲੈਂਦੀ ਹਾਂ, ਉਦੋਂ ਤੱਕ ਜਦੋਂ ਤੱਕ ਸਾਰਿਆਂ ਦਾ ਕਲਰ ਬਿਲਕੁਲ ਟਰਾਂਸਪੇਰੈਂਟ ਹੋ ਜਾਏ, ਉਹਨੂੰ ਠੰਡਾ ਕਰਕੇ ਪੀਸ ਕੇ ਫਿਰ ਤੇਲ 'ਚ ਸਾਰੇ ਸੁੱਕੇ ਮਸਾਲੇ ਪਾ ਕੇ ਗ੍ਰੇਵੀ ਸਿੱਟ ਕੇ ਮੈਨੂੰ
0: ਇਹ ਲੱਗਦਾ ਹੁੰਦਾ ਜਿਦਾਂ ਆਪਣਾ ਅਲੱਗ ਅਲੱਗ ਤਰੀਕਿਆਂ ਨਾਲ ਬਣਦੇ ਆ ਘਰਾਂ ਦੇ ਵਿੱਚ, ਪਰ ਜਿਹੜਾ ਆਪਾਂ ਘਰ ਦੇ ਵਿੱਚ ਬਣਾਉਂਦੇ ਆ ਉਹਦੇ ਵਿੱਚ ਜਦੋਂ ਤੁਸੀਂ ਤੜਕਾ ਪਾਉਂਦੇ ਹੋ ਤੇ ਆਪਾਂ ਆਮ ਸਾਡੀ ਜਿਹੜੀ ਧਾਰਨਾ ਇਹ ਹੁੰਦੀ ਆ ਵੀ ਇਹ ਤੇ ਕੁੱਕ ਹੋਏ ਹੀ ਪਏ ਆ ਹਨਾ, ਵੀ ਇਹ ਤੇ ਰੈਡੀ ਟੂ ਗੋ ਹੀ ਆ, ਹੁੰਦੇ ਵੀ ਆ ਥੋੜੇ ਜਿਹੇ ਉਹਨਾਂ ਰੱਖੇ ਹੁੰਦੇ ਆ, ਪਰ ਸਭ ਤੋਂ ਪਹਿਲਾਂ ਫਿਰ ਵੀ ਤੁਸੀਂ ਜੇ ਤੜਕੇ ਦੇ ਵਿੱਚ ਮਟਰ ਪਾ ਕੇ ਉਹਨਾਂ ਨੂੰ ਥੋੜਾ ਜਿਹਾ ਭੁੰਨ ਲਓ ਤੇ ਫਿਰ ਤੁਸੀਂ ਟੇਸਟ ਦਾ ਡਿਫਰੈਂਸ ਤੁਸੀਂ ਕੁਛ ਹੋਰ ਵੇਖੋਗੇ, ਫਿਰ ਬੱਚੇ ਤੁਹਾਨੂੰ ਇਹ ਨਹੀਂ ਕਹਿਣਗੇ ਮਿੱਠੇ ਮਿੱਠੇ ਜੇ ਆਪਾਂ ਨਹੀਂ ਖਾਣੇ ਜਾਂ ਕਿੱਦਾਂ। ਸੋ ਤੁਸੀਂ ਸਭ ਜਦੋਂ ਤੁਸੀਂ ਮੰਨ ਲਓ ਤੜਕਾ ਭੁੱਜ ਜਾਂਦਾ ਫਿਰ ਉਸ ਤੋਂ ਪਹਿਲਾਂ ਇਹ ਮਸ਼ਰੂਮ ਅਤੇ ਮਟਰ ਇਹ ਦੋ ਐਸੀਆਂ ਚੀਜ਼ਾਂ ਇਹਨਾਂ ਨੂੰ ਜੇ ਤੁਸੀਂ ਪਹਿਲਾਂ ਭੁੰਨ ਲਓ ਤੇ ਫਿਰ ਇਹ ਤੁਹਾਨੂੰ ਜ਼ਿਆਦਾ ਬੈਟਰ ਟੇਸਟ ਦਿੰਦੀਆਂ। ਜਦੋਂ ਬੁੱਢੇ ਜਿਹੇ ਹੋ ਜਾਣ ਦੇਖਣ ਲੱਗ ਪੈਣ ਬੁੱਢੇ ਜਿਹੇ ਹੋ ਗਏ, ਨਹੀਂ ਤਾਂ ਆਪਾਂ ਆਮ ਕੀ ਕਰਦੇ ਹਾਂ ਵੀ ਇਹ ਹੋਏ ਪਏ ਆ ਪਾਣੀ ਪੂਣੀ ਪਾਇਆ ਬੋਇਲਿੰਗ ਤੇ ਆਇਆ ਤੇ ਆਪਾਂ ਨਾਲ ਉਹ ਚੀਜ਼ਾਂ ਪਾਤੀਆਂ, ਜਾਂ ਫਿਰ ਆਪਾਂ ਤੜਕੇ ਤੋਂ ਬਾਅਦ ਮਟਰ ਪਾਏ ਨਾਲ ਹੀ ਪਾਣੀ ਸੁੱਟਿਆ ਅੱਕੜਾ ਮੰਮਾ ਰਿਹਾ ਉਹ ਪਾਸੇ, ਤੇ ਉਹ ਫਿਰ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਵਾ ਮਸਾਲਿਆਂ ਦੇ ਨਾਲ ਉਹਦਾ ਟੇਸਟ ਕੱਢਣ ਦੇ ਉੱਤੇ। ਸੋ ਖੈਰ ਇਦਾਂ ਵੀ ਕਰਕੇ ਵੇਖ ਲਓ,
1: ਉਹ ਵੀ ਟਾਈਮ ਸੀ ਜਦੋਂ ਮਟਰ ਵੀ ਛਿੱਲਣੇ ਪੈਂਦੇ ਸੀ।
0: ਹਾਂ ਉਹ ਵਧੀਆ ਹੀ ਵੈਸੇ, ਉਹ ਸਵਾਦ ਬਣਦੇ ਸੀ,
1: ਉਹ ਹੁਣ ਵੀ ਸਵਾਦ ਬਣਦੇ, ਹੁਣ ਘਰਾਂ ਦੇ ਵਿੱਚ ਸਟਿਲ ਇੰਡੀਆ ਦੇ ਵਿੱਚ
0: ਸਵਾਦ ਬਣਦੇ ਸੀ, ਨਾਲੇ ਵੇਖੋ ਨਾ ਉੱਤੇ
1: ਮਜ਼ਾ ਆਉਂਦਾ ਸੀ,
0: ਸਾਰੇ ਲੱਗੀਆਂ ਰਹੇ
1: ਸਾਰੇ ਨਹੀਂ ਹੁਣ ਮੇਰੇ ਵਰਗਾ ਤਾਂ ਮੈਂ ਤਾਂ ਬਹੁਤ ਛਿੱਲੇ ਵਿਆਹ ਦੇ ਬਾਅਦ ਮਟਰ, ਕਈ ਵਾਰੀ ਤੇ ਮੈਂ ਖੇਜਣਾ ਕਿ ਮੇਰੇ ਨਾਲ ਹੋਇਆ ਕੀ ਹੈ, ਮੇਥੀ ਤੇ ਮਟਰ ਮੇਰਾ ਪਿੱਛਾ ਹੀ ਨਹੀਂ ਛੱਡ ਰਹੇ, ਮੈਂ ਮੇਥੀ ਵੀ ਬਹੁਤ ਸਾਫ਼ ਕੀਤੀ ਹੈ ਵਿਆਹ ਤੋਂ ਬਾਅਦ ਤੇ ਮਟਰ ਵੀ
0: ਮੈਂ ਹੱਥ ਹਰੇ ਕਰਵਾ ਕੇ ਆਈ ਹਾਂ, ਹਾਲੇ ਤੱਕ ਹੱਥ ਹਰੇ ਆ ਮੇਰੇ। ਕਹਿੰਦੇ ਕਿ ਮੇਰਾ ਵੀ ਜੱਜ ਜੀ ਆਲਮੋਸਟ ਡਿਸਾਈਡ ਹੀ ਹੁੰਦਾ ਵਾ ਕਿ ਕੀ ਬਣਾਉਣਾ ਵਾ ਮੰਡੇ ਟੂ ਫਰਾਈਡੇ। ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਤਾਂ ਫਿਰ ਬਹੁਤ ਆਸਾਨ ਲਾਈਫ ਹੈ ਤੁਹਾਡੀ, ਥੈਂਕ ਯੂ।
1: ਤੁਸੀਂ ਆਪਣੀ ਮੈਂਟਲ ਹੈਲਥ ਤੇ ਵਧੀਆ ਵਰਕ ਕਰ ਰਹੇ ਹੋ,
0: ਥੈਂਕ ਯੂ ਤੁਹਾਡਾ। ਬਲਜੀਤ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਤੇ ਸੱਚੀ ਅੱਜ ਸਮਝ ਨਹੀਂ ਆ ਰਿਹਾ ਵੀ ਅੱਜ ਕੀ ਬਣਾਈਏ। ਟਾਈਗਰ ਜੀ ਦੱਸਦੇ ਬਾਕੀ ਘਰਾਂ ਚ ਬਣਨਾ ਹੀ ਨੀ ਹੁੰਦਾ,
1: ਉਹਨਾਂ ਦੀ ਤੇ ਉਹ ਪੀਅਰ ਪ੍ਰੈਸ਼ਰ ਆ ਜਾਂਦਾ ਕਿ ਆਪਾਂ ਕੀ ਸਹੀ ਕਰ ਰਹੇ ਹਾਂ ਆਪਣੇ ਪਰਿਵਾਰ ਨਾਲ।
0: ਸਿੰਪਲ ਸਿੰਪਲ ਆਪਾਂ ਮੰਨਦਾ ਨਾ ਵੀ ਅੱਜ ਮਟਰ ਪਨੀਰ ਬਣਾਇਆ ਵਾ, ਅੱਜ ਆਪਾਂ ਸ਼ਾਹੀ ਪਨੀਰ ਬਣਾਉਣ ਲੱਗੇ ਹਾਂ, ਅੱਜ ਸਾਗ ਆ, ਅੱਜ ਸ਼ਲਗਮ ਗੋਲ ਉਹ
1: ਸ਼ਲਗਮ ਸਵੇਰ ਦੀ ਦੱਸ ਕੇ ਗਿਆ, ਮੇਰੇ ਦਿਮਾਗ 'ਚ ਸ਼ਲਗਮ ਬੈਠੀ ਹੋਈ
0: ਬਹਿ ਗਿਆ,
1: ਓਕੇ ਬੜੇ ਸਵਾਦ ਲੱਗ ਰਿਹਾ ਕਿਉਂਕਿ
0: ਹਾਂ ਸਿੰਪਲ ਸਿੰਪਲ ਜਿਹੜੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਲੱਗੇ ਵੀ ਹਾਂ ਯਾਰ ਮੈਂ ਬਣਾ ਲੈਣੀ ਆ
1: ਹਨਾ।
0: ਬ੍ਰੇਕਫਾਸਟ ਆਵਾਜ਼ ਕਹਿੰਦੇ ਕਿ ਪੋਹੇ ਲੰਚ ਵਿਦ ਵੈਜੀ ਰੈਪ ਐਂਡ ਡਿਨਰ ਚਨਾ ਦਾਲ ਵਿਦ ਲੌਕੀ ਐਂਡ ਰਾਈਸ, ਜਸਕਿਰੇ ਜੀ ਬਣਾ ਰਹੇ ਨੇ। ਹਾਂ ਆਹ ਵੀ ਠੀਕ ਆ, ਪੋਹੇ ਵਗੈਰਾ ਇੱਕ ਅੱਧਾ ਦਿਨ ਇਹਦੇ ਲਈ ਵੀ ਰੱਖ ਲਓ ਤੁਸੀਂ ਹੈ ਨਾ, ਵੀ ਪੋਹਾ ਪੋਹਾ ਹੋ ਗਿਆ, ਢੋਕਲਾ ਹੋ ਗਿਆ, ਫਿਰ ਆਪਣਾ ਕੀ ਉਹ ਕਹਿੰਦੇ ਨੂੰ ਦਲੀਆ ਹੋ ਗਿਆ ਲੂਣ ਵਾਲਾ ਹੈ ਨਾ, ਸਬਜ਼ੀਆਂ ਸੁਬਜ਼ੀਆਂ ਪਾ ਕੇ ਅਤੇ
1: ਇੱਦਾਂ ਕਈ ਵਾਰੀ ਵੈਸੇ ਵੀ ਵਧੀਆ ਲੱਗਦਾ, ਮੀਲ ਹੀ ਹੋ ਜਾਂਦੀ ਹੈ ਪੂਰਾ ਨਮਕੀਨ ਦੇ ਲਿਆ ਸਾਰਾ ਕੁਛ ਸਾਰੀ ਸਬਜ਼ੀਆਂ ਪਾ ਕੇ।
0: ਡੈਫੀਨੇਟਲੀ ਡੈਫੀਨੇਟਲੀ। ਅਤੇ ਜਸਪ੍ਰੀਤ ਜੀ ਕੀ ਕਹਿ ਰਹੇ ਨੇ, ਕਹਿੰਦੇ ਕਿ ਮੰਨਤ ਨੇ ਅਤੇ ਆਪਣਾ ਕਹਿੰਦੇ ਡਾਇਟ ਪਲਾਨ ਫਰਿੱਜ ਦੇ ਉੱਤੇ ਲਾਇਆ ਵਾ, ਗੂਗਲ ਨੂੰ ਪੁੱਛ ਕੇ ਆਪਣੀ ਏਜ ਅਤੇ ਵੇਟ ਅਤੇ ਫਿਰ ਬਣਾਇਆ ਉਹਨੇ। ਆਪਣਾ ਜਿਹੜੇ ਸ਼ੈਪਟਨ ਵਾਸੀ ਨੇ ਉਹ ਵੀ ਵੇਖ ਸਕਦੇ ਨੇ ਸ਼ੋ, ਕਿਉਂਕਿ ਸ਼ੈਪਟਨ ਦੇ ਵਿੱਚ ਵੀ ਸ਼ੋ ਰੱਖ ਲਿਆ ਵਾ ਆਪਣਾ ਸ਼ੈਪਟਨ ਵਾਸੀਆਂ ਨੇ ਹਨਾ, ਮਾਵੀ ਜੀ ਨੇ, ਤੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ।
1: ਉਹਨਾਂ ਨੂੰ ਵਿਚਾਰਿਆਂ ਨੂੰ ਸਪੈਸ਼ਲ ਆਣਾ ਪਿਆ ਇੱਥੇ, ਉਹਨਾਂ ਲਈ ਸੌਖਾ ਹੋ ਗਿਆ ਸ਼ੈਪਟਨ ਵਾਲਿਆਂ ਲਈ ਉੱਥੇ ਦੇ।
0: ਹਾਂ ਨਹੀਂ ਹੁਣ ਕਿੱਥੇ ਆ ਜਾਂਦਾ ਹੁਣ ਤੇ ਵੇਖੋ, ਹੁਣ ਉਹ ਪਹਿਲਾ ਸਮਾਂ ਹੀ ਜਾਂ ਹੁਣ ਕੋਈ ਬਹੁਤ ਵੱਡਾ ਕੋਈ ਮੰਨ ਲਓ ਕੋਈ ਸ਼ੋਅ ਹੋਵੇ ਜਿਹੜਾ ਉੱਥੇ ਹੋਣਾ ਹੀ ਨਹੀਂ ਆ, ਤੇ ਫਿਰ ਭਾਵੇਂ ਕੋਈ ਆ ਜਾਏ ਨਾ, ਅੱਜ ਕੱਲ੍ਹ ਕਿੱਥੇ ਇੱਦਾਂ ਬੜਾ ਔਖਾ ਹੋ ਜਾਂਦਾ। ਸੋ ਇਸ ਹਫ਼ਤੇ ਤਿਆਰੀ ਰੱਖਿਓ ਤੁਸੀਂ, ਕਿਉਂਕਿ ਇਸ ਹਫ਼ਤੇ ਫਿਰ ਤੁਹਾਨੂੰ ਇਹ ਸ਼ੋਅ ਵੀ ਵੇਖਣ ਨੂੰ ਮਿਲਣਾ। ਤੇ ਆਪਣਾ ਹੁਣ ਆਪਾਂ ਅਗਲੇ ਸੈਗਮੈਂਟ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਵੀ ਕੀ, ਅਤੇ ਉਸ ਤੋਂ ਪਹਿਲਾਂ ਆਪਾਂ ਦੱਸ ਦਿੰਦੇ ਕਿ ਕਰਮ ਜੀ ਨੇ ਅੱਜ ਕੀ ਬਣਾਇਆ। ਕਹਿੰਦੇ ਟੂਡੇ ਆਈ ਕੁੱਕ ਦਾਲ ਮੱਖਣੀ ਐਂਡ ਭਾਅ ਜੀ ਜਿੰਜਰ ਗਾਰਲਿਕ ਨੂੰ ਜਦੋਂ ਆਪਾਂ ਕਹਿੰਦੇ ਕਿ ਪੇਸਟ ਬਣਾਉਂਦੇ ਹਾਂ ਦੈਨ ਉਸਦੇ ਵਿੱਚ ਕੁਛ ਪਾ ਕੇ ਆਪਾਂ ਫਰਿੱਜ ਦੇ ਵਿੱਚ ਰੱਖਣਾ ਨਹੀਂ। ਪਹਿਲੀ ਗੱਲ ਤਾਂ ਪੇਸਟ ਨਹੀਂ ਬਣਾਉਣਾ, ਮਤਲਬ ਮੈਂ ਨਹੀਂ ਪੇਸਟ ਬਣਾਊਂਗਾ, ਹਾਂ ਉਹਨੂੰ ਦਰੜ ਫਰੜ
1: ਦਰਬੜ ਨਹੀਂ, ਅਸੀਂ ਤਾਂ ਦੜਬੜ ਕਹਿੰਦੇ ਹਾਂ ਹੁਣ ਤੁਹਾਡੇ ਉੱਤੇ ਨਾ, ਸਾਡੇ ਤਾਂ ਸਾਰੇ ਦੜਬੜ ਕਹਿੰਦੇ ਹਾਂ।
0: ਦੜਬੜ ਹੋਰ ਚੀਜ਼ ਹੁੰਦੀ ਆ,
1: ਪਤਾ ਨਹੀਂ,
0: ਦਰੜ ਫੜਰ ਹੋਰ ਚੀਜ਼ ਆ।
1: ਸੱਚੀ ਸਾਡੇ ਸਾਰੇ ਇਹੀ ਕਹਿੰਦੇ ਹੁਣ, ਚਲੋ ਠੀਕ ਹੈ ਤੁਸੀਂ ਕਰੈਕਟ
0: ਕੀਤਾ, ਚਲੋ ਆਪਾਂ ਇਹਨੂੰ ਉਹ ਕਹਿ ਲੈਂਦੇ ਹਾਂ ਉਹ ਕੀ ਹੁੰਦਾ ਵਾ ਉਹ ਤੁਹਾਡਾ ਉਹ ਕਈ ਚਰਨ ਕਹਿ ਦਿੰਦੇ ਨਾ, ਚਰਨ ਕਰਕੇ ਪਾ ਦਿਓ ਹੈ ਨਾ, ਅਤੇ ਕਈ ਉਹਨੂੰ ਹੋਰ ਵੀ ਹੁੰਦਾ ਉਹਦਾ ਕੀ ਹੁੰਦਾ ਵਾ ਇੱਕ ਉਹਦਾ ਇੱਕ ਹੁੰਦਾ
1: ਮੋਟਾ ਮੋਟਾ ਜਿਹਾ ਰੱਖ ਲਓ,
0: ਹਾਂ ਦਰਦਰਾ ਜਿਹਾ ਮੋਟਾ ਮੋਟਾ ਜਿਹਾ ਉਹਨੂੰ, ਮਤਲਬ ਪੇਸਟ ਨਹੀਂ ਬਣਾਉਣੀ ਤੁਸੀਂ, ਪੇਸਟ ਮੁੜ ਕੇ ਤੰਗ ਕਰਦੀ ਆ। ਪੇਸਟ ਦਾ ਇਹ ਹੈ ਕਿ ਜਦੋਂ ਤੁਸੀਂ ਤੜਕਾ ਲਾਉਂਦੇ ਐਵੇਂ ਚਿਪਕਦੀ ਜੀ ਰਹਿੰਦੀ ਆ ਥੱਲੇ, ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ। ਬਾਕੀ ਜੇ ਬੱਚੇ ਨਹੀਂ ਪਸੰਦ ਕਰਦੇ ਫਿਰ ਤੁਸੀਂ ਪੇਸਟ ਕਰ ਲਓ, ਪਰ ਅਦਰਵਾਈਜ਼ ਥੋੜ੍ਹਾ ਥੋੜ੍ਹਾ ਜਦੋਂ ਆਪਾਂ ਕੁੱਕ ਕਰਦੇ ਉਦੋਂ ਤਾਂ ਬੱਚੇ ਬੱਚੇ ਰਹਿ ਜਾਣਾ। ਅਤੇ ਉਹਦੇ ਨਾਲ ਪੇਸਟ ਦੇ ਨਾਲ ਨਾ ਇੱਕ ਹੋਰ ਪੰਗਾ ਪੈਂਦਾ ਵਾ ਜੇ ਤੁਸੀਂ ਇਹ ਫਾਰਮੂਲਾ ਲਾਉਣਾ, ਕਿਉਂਕਿ ਜਦੋਂ ਤੁਸੀਂ ਫਰੀਜ਼ਰ 'ਚ ਰੱਖਦੇ ਹੋ ਨਾ ਪੇਸਟ ਇੰਨੀ ਕੁ ਮੁੜ ਕੇ ਫਿਰ ਜੁੜ ਜਾਂਦੀ ਆ ਵੀ ਉਹ ਤੁਹਾਨੂੰ ਪੀਸ ਦੇ ਨਾਲ ਪੀਸ ਤੋੜਨਾ ਔਖਾ ਹੋ ਜਾਂਦਾ। ਜੇ ਤੁਸੀਂ ਉਹਨੂੰ ਇੱਦਾਂ ਦਰੜ ਫਰੜ ਜਿਹਾ ਰੱਖੋਗੇ, ਕਰਸ਼ ਕੀਤਾ ਹੋਊਗਾ, ਹਾਂ ਕਰਸ਼, ਠੀਕ ਹੈ ਨਾ, ਹਾਂ ਜੇ ਤੁਸੀਂ ਕਰਸ਼ ਹੀ ਕੀਤਾ ਹੋਊਗਾ ਉਹਨੂੰ, ਅਤੇ ਉਹਦੇ ਨਾਲ ਕੀ ਆ ਕਿ ਉਹ ਭਾਵੇਂ ਫਰੀਜ਼ਰ 'ਚੋਂ ਵੀ ਤੁਸੀਂ ਕੱਢਿਆ ਵਾ ਉਹਦੇ ਨਾਲ ਢੇਲੀ ਮਾੜੀ ਜਿਹੀ ਤੋੜੋਗੇ ਸੌਖੀ ਟੁੱਟ ਜੂਗੀ।
1: ਚੋਪਰ 'ਚ ਕਰ ਲਓ ਰਾਧਾ ਦੇ
0: ਚੋਪਰ, ਹਾਂ ਯੇ ਇਹੀ ਤਾਂ ਮੈਂ ਢੂੰਡ ਰਿਹਾ ਸੀ ਚੋਪਰ।
1: ਮੇਰੇ ਨਾਲ ਰਹਿ ਕੇ ਤੁਹਾਡੀ ਵੀ ਪੰਜਾਬੀ ਖਰਾਬ ਕਰ ਦੇਣੀ, ਤੁਸੀਂ ਲੱਭ ਰਿਹਾ ਸੀ
0: ਚੋਪਰ, ਮੈਨੂੰ ਲੱਭ ਨਹੀਂ ਰਿਹਾ ਉਹ, ਮੇਰੇ ਦਿਮਾਗ ਅੱਖਾਂ ਅੱਗੇ ਘੁੰਮ ਜਾਂਦੀ ਹੋ ਰੱਸੀ ਜੀ, ਚੇਤਾ ਨਹੀਂ ਆਉਣ
1: ਡਿਆ।
0: ਤੇ ਬੜਾ ਸਸਤਾ ਜਿਹਾ ਵਾ ਉਹ, ਤੇ ਬੜੀ ਟਿਕਾਊ ਜੀ ਚੀਜ਼ ਆ, ਤੇ ਉਹ
1: $7 ਦਾ,
0: ਹਾਂ ਜਦੋਂ ਵੀ ਲਿਆਓਗੇ ਇਕੱਠੇ ਦੋ ਲਿਆਉਣਾ,
1: ਉਹ ਇੱਕ ਤੇ ਬੋਲ ਜਾਂਦਾ ਕਈ ਵਾਰੀ,
0: ਹਾਂ ਇੱਕ ਤੇ ਕਈ ਵਾਰੀ ਮਤਲਬ ਮੰਨ ਲਓ ਟਾਈਮ ਦੇ ਟਾਈਮ ਤੁਹਾਨੂੰ ਫਿਰ ਹੈਨਾ, ਸੋ ਉਹ ਤੁਸੀਂ ਦੋ ਲਿਆਓ ਅਤੇ ਤੁਸੀਂ ਟਾਈਮ ਸਿਰ ਉਹਨੂੰ ਚੇਂਜ ਕਰ ਲਓ, ਅਤੇ ਉਹ ਤੁਸੀਂ ਮਤਲਬ ਵਰਤੋ ਤੁਸੀਂ, ਅਤੇ ਥੈਂਕ ਯੂ ਤੁਹਾਡਾ। ਹਾਂਜੀ ਆਪਾਂ ਹੁਣ ਅਗਲੇ ਸੈਗਮੈਂਟ ਵੱਲ ਵਧਣ ਤੋਂ ਪਹਿਲਾਂ ਅਗਲੀ ਗੱਲਬਾਤ ਤੁਹਾਨੂੰ ਦੱਸਦੇ ਹਾਂ।
1: ਜੀ ਜੀ ਬਿਲਕੁਲ, ਮੈਨੂੰ ਤਾਂ ਲੱਗਦਾ ਕਿ ਅੱਜ ਜਿਵੇਂ ਆਪਾਂ ਸਟਾਰਟਿੰਗ ਹੀ ਕੀਤੀ ਸੀਗੀ ਖਾਣ ਪੀਣ ਦੀ ਗੱਲਾਂ ਤੋਂ, ਅਤੇ ਹੁਣ ਤਾਂ ਗਾਣਾ ਤੁਸੀਂ ਸੁਣਿਆ ਸੀਗਾ ਬੱਚਿਆਂ ਦਾ ਹੈ ਨਾ, ਤਾਰੇ ਜ਼ਮੀਨ ਪਰ ਮੂਵੀ ਤੋਂ, ਉਸ ਤੋਂ ਤੁਹਾਨੂੰ ਥੋੜ੍ਹੀ ਬਹੁਤੀ ਹਿੰਟ ਤਾਂ ਮਿਲੀ ਹੋਣੀ ਕਿ ਟੌਪਿਕ ਕੀ ਹੈ। ਅੱਜ ਆਪਾਂ ਗੱਲ ਕਰਾਂਗੇ ਭਾਵੇਂ ਤੁਸੀਂ ਕਹਿ ਲਓ ਪੁਰਾਣੀ ਬੱਚਿਆਂ ਦੀ ਫਿਲਮਾਂ ਦੀ ਜਾਂ ਪੁਰਾਣੇ ਉਹ ਟਾਈਮ ਦੀ ਜਦੋਂ ਤੁਸੀਂ ਬੱਚੇ ਸੀਗੇ, ਮਤਲਬ 90s ਕਹਿ ਲਓ, ਮਿਲੈਨੀਅਲ ਜਾਂ ਮਤਲਬ ਜਿਹੜੇ ਉਸ ਵਾਲੀ 80 ਜਾਂ 90 ਦੇ ਜ਼ੋਨ ਦੇ ਬੰਨੇ ਲਿਸਨਰਸ, ਅਤੇ ਤੁਸੀਂ ਉਹ ਹਿਸਾਬ ਲਾ ਲਓ ਉਸ ਟਾਈਮ ਦਾ ਕਿਸ ਤਰੀਕੇ ਦਾ ਟਾਈਮ ਸੀਗਾ ਜਦੋਂ ਆਪਾਂ ਮੂਵੀਜ਼ ਦੇਖਦੇ ਹੁੰਦੇ ਸੀਗੇ। ਤੁਸੀਂ ਦੱਸ ਸਕਦੇ ਹੋ ਤੁਹਾਡੀ ਪਹਿਲੀ ਮੂਵੀ ਕਿਹੜੀ ਸੀ ਜਿਹੜੀ ਤੁਸੀਂ ਥੀਏਟਰ 'ਚ ਦੇਖੀ ਸੀ, ਜਾਂ ਜਿਹੜੀ ਫਸਟ ਮੂਵੀ ਐਜ਼ ਅ ਕਿਡ ਤੁਹਾਨੂੰ ਇੱਦਾਂ ਲੱਗਦਾ ਮੈਂ ਅੱਜ ਵੀ ਦੇਖਾਂ ਅਤੇ ਮੈਨੂੰ ਓਨਾ ਹੀ ਮਜ਼ਾ ਆਉਣਾ, ਅਤੇ ਉਸ ਟਾਈਮ ਕਿਸ ਤਰੀਕੇ ਦੀ ਮੂਵੀਜ਼ ਤੁਸੀਂ ਦੇਖਦੇ ਸੀ, ਭਾਵੇਂ ਤੁਸੀਂ ਦੂਰਦਰਸ਼ਨ 'ਤੇ ਵੇਖੋ ਜਾਂ ਤੁਸੀਂ VCR ਲਾ ਕੇ ਉਸ 'ਤੇ ਵੇਖੋ, ਜਾਂ ਤੁਸੀਂ ਸਪੈਸ਼ਲੀ ਬਹੁਤ ਜ਼ਿਆਦਾ ਸਪੈਸ਼ਲ ਫੀਲ ਹੁੰਦਾ ਸੀਗਾ ਜੇ ਤੁਸੀਂ ਮੂਵੀ ਥੀਏਟਰ 'ਚ ਜਾਓ, ਕਿਉਂਕਿ ਕਿੱਥੇ ਮਿਲਦਾ ਸੀਗਾ, ਹੁਣ ਤਾਂ ਬੜਾ ਈਜ਼ੀ ਹੈ ਮੂਵੀ ਥੀਏਟਰ ਜਾਣਾ, ਉਸ ਟਾਈਮ 'ਤੇ ਉਹ ਵੀ ਇੱਕ ਇੰਪੋਰਟੈਂਟ ਡੇ ਹੁੰਦਾ ਸੀਗਾ ਕਿ ਅੱਜ ਮੂਵੀ ਵੇਖਣ ਜਾਣਾ, ਬਹੁਤ ਵੱਡੀ ਗੱਲ ਹੁੰਦੀ ਸੀਗੀ, ਵਧੀਆ ਕੱਪੜੇ ਪਾਉਣੇ ਹੈ ਨਾ, ਤਿਆਰ ਹੋਣਾ, ਅਤੇ ਉਹ ਪੌਪਕੋਰਨ ਅਤੇ ਸਮੋਸੇ ਦਾ ਇੰਤਜ਼ਾਰ, ਅਤੇ ਉਹ
0: ਵੱਡੀ ਵੱਡੀ ਗੱਲ ਹੈ
1: ਐਗਜੈਕਟਲੀ। ਅਤੇ ਉਹ ਨੋਸਟੈਲਜੀਆ 'ਤੇ ਆਪਾਂ ਗੱਲਾਂ ਕਰਨੀ ਹੈ ਕਿ ਬੱਚਿਆਂ ਵਾਲੀ ਮੂਵੀਜ਼ ਦੇ ਉੱਤੇ ਆਪਾਂ ਗੱਲ ਕਰਾਂਗੇ, ਪਹਿਲਾਂ ਕਿਸ ਤਰੀਕੇ ਦੀ ਹੁੰਦੀ ਸੀ ਅਤੇ ਹੁਣ ਤੁਹਾਡੇ ਬੱਚੇ ਕਿਸ ਤਰੀਕੇ ਦੀ ਮੂਵੀਜ਼ ਦੇਖਦੇ
0: ਆ, ਮਿਕਸ ਜਿਹਾ ਹੋ ਗਿਆ ਵਾਵਾ ਕੁਛ ਹੀ, ਇੱਕ ਵਾਰ ਫੇਰ ਕਲੀਅਰ ਕਰ ਦਿਓ।
1: ਅੱਜ ਮਤਲਬ ਕੁੱਲ ਮਿਲਾ ਕੇ ਗੱਲ ਆਪਾਂ ਬੱਚਿਆਂ ਤੋਂ ਰਿਲੇਟਡ ਮੂਵੀਜ਼ ਦੀ ਗੱਲ ਕਰਨੀ ਹੈ, ਬੱਚਿਆਂ ਦੀ ਫੇਵਰੇਟ ਮੂਵੀਜ਼ ਜਿਹੜੀ ਤੁਹਾਡੇ ਟਾਈਮ ਦੀ ਅਤੇ ਹੁਣ ਦੇ ਟਾਈਮ ਦੀ।
0: ਹਾਂਜੀ, ਸੋ ਤੁਸੀਂ ਆਪਣੇ ਉਹਦੇ ਵਿੱਚ ਕੀ ਆ ਕਿ ਤੁਸੀਂ ਆਪਣੇ ਬਚਪਨ 'ਚ ਜਾ ਕੇ ਇਹ ਦੱਸ ਸਕਦੇ ਹੋ ਕਿ ਕੀ ਤੁਸੀਂ ਆਪਣੇ ਬਚਪਨ ਦੇ ਵਿੱਚ ਪਸੰਦ ਕੀਤਾ, ਜਾਂ ਸਭ ਤੋਂ ਪਹਿਲਾਂ ਬਚਪਨ 'ਚ ਕਿਹੜੀ ਫਿਲਮ ਜਿਹੜੀ ਹਾਲੇ ਵੀ ਤੁਹਾਡੇ ਚੇਤਿਆਂ ਦੇ ਵਿੱਚ, ਅਤੇ ਉਦੋਂ ਬਚਪਨ ਦੇ ਵਿੱਚ ਕਿੱਦਾਂ ਦੀਆਂ ਫਿਲਮਾਂ ਹੁੰਦੀਆਂ ਸੀ, ਅਤੇ ਅੱਜ ਦੇ ਬਚਪਨ ਨੂੰ ਕਿੱਦਾਂ ਦੀਆਂ ਫਿਲਮਾਂ ਮਿਲ ਰਹੀਆਂ ਨੇ, ਉਹਨੂੰ ਵੀ ਤੁਸੀਂ ਜੇਕਰ ਵੇਖਦੇ ਹੋ, ਉਹਨੂੰ ਵੀ ਜੇਕਰ ਤੁਸੀਂ ਕਦੀ ਅਨਾਲਿਸਿਸ ਕੀਤਾ ਵਾ, ਅਤੇ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਰੇਡੀਓ ਹਾਂਜੀ 1674 AM।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business plate lai dal karo. Vehicle experts, Tim Forbes ya Cory Nal. Radio Hanji re hawale nal pao. 3 saal di free service. Chadston Ford, ready, set, go! Ford.
1: मेरे नाल तो कुछ खेलता ही नहीं, सब खोल दी लंग चंदे ने।
2: वादवा प्रोडक्शंस अते पेनोरमा स्टूडियोज पेश करते हैं नवी पंजाबी फिल्म बंद अखां नाल किसे अपने नू वेखण दी कहानी कणकां दे ओले
3: साडा रब वसदा ए कणकां दे ओले
2: स्टारिंग गुरप्रीत गुग्गी तानिया किश्तू के अते होर कई साथी कलाकार
1: हुण दस्सो मैनू कणकां दे ओले कौण
2: रिलीजिंग ऑन 31 जुलाई
1: दस्सो
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252 ते
4: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए
5: बलजीत व्याह वास्ते ज्वेलरी देखन तुन्ना ज्वेलर्स चलिए
6: यार उना दा Dandenong वाला स्टोर ना बड़ा ही दूर है
5: ओ हुन टेंशन नहीं हुन Dandenong तो इलावा अपने इलाके सेंट एल्बन्स विच तुन्ना ज्वेलर्स स्टोर खुल गया ओही परोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट Dandenong फॉर मोर इन्फो कॉल 0499-25-35-45 ते
0: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
7: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
8: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
9: ਫਿਰ ਲਵਾਈਏ ਕਿੱਥੋਂ
8: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
10: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-866-655 ਔਰ ਵਿਜ਼ਿਟ force.com.au
11: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
12: ਕੀ ਹੋਇਆ
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
12: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
11: ਜਾਂ 90-77-97-33
12: ਜਾਂ ਈਮੇਲ info@vyimmigration.com.au
11: ਯਾਦ ਰੱਖੋ 9077-9733
12: VY Immigration and Education Consultant
11: ਹਰ ਕਦਮ ਤੁਹਾਡੇ ਨਾਲ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ
9: फैमिली इशू, प्रॉपर्टी का मसला, कोई इमिग्रेशन की समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
13: मेरा चकरका चीचा चो चकलो रम गंडो वंडो लकरकटम अक्को टक्को इडी गिडी गिडी गो इडी पाई चिकी चक चो गिली गिली मल सुलु सुलु मल मकरका हुकु बुकु रे टुकु बुकु रे चकलका बिको चिको सिली सिली सिली गो बगड़ दुम चिकी चक चो।
14: रेडियो हांजी 1674 एम प्रोग्राम हांजी मेलबर्न ते सर अगले इस सेगमेंट विच तुहाडा स्वागत है। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਅੱਜ ਆਪਾਂ ਬਚਪਨ ਦੀਆਂ ਬੱਚਿਆਂ ਦੀਆਂ ਅਤੇ ਫਿਲਮਾਂ ਦੀਆਂ ਗੱਲਾਂ ਕਰਾਂਗੇ। ਸਾਡੇ ਨਾਲ ਨੇ, ਮੇਰੇ ਨਾਲ ਨੇ ਜਸ਼ਪ੍ਰੀਤ।
15: ਹਾਂਜੀ ਬਿਲਕੁਲ, ਪੁਰਾਣੀ ਜਿਹੜੀ ਫਿਲਮਾਂ ਦੀ ਆਪਾਂ ਗੱਲ ਕਰੀਏ, ਕੁਛ ਇੱਕ ਫਿਲਮਾਂ ਦੇ ਨਾਮ ਮੇਰੇ ਕੋਲ ਹੈ, ਉਹਨਾਂ ਤੋਂ ਹੀ ਆਪਾਂ ਸਟਾਰਟ ਕਰਦੇ ਹਾਂ। ਉਸ ਦੇ ਨਾਲ ਤੁਹਾਨੂੰ ਵੀ ਰੂਪਰੇਖਾ ਜੀ ਮਿਲ ਜਾਏਗੀ
14: ਬੱਚਿਆਂ ਦੀਆਂ।
15: ਹਾਂ, ਬੱਚਿਆਂ ਦੀ ਫਿਲਮਾਂ ਹੁਣ ਤੇ ਹੁਣ ਅੱਜ ਦਾ ਜਿਹੜਾ ਜ਼ਮਾਨਾ, ਹੁਣ ਤੇ 5D ਔਰ ਨਾ ਜਾਣੇ ਕਿੰਨੀ ਵੈਰਾਇਟੀ ਆ ਗਈ ਹੈ, ਬਟ ਜਦੋਂ ਸਭ ਤੋਂ ਪਹਿਲਾਂ ਜਿਹੜੀ 3D ਮੂਵੀ ਆਈ ਸੀਗੀ, ਉਹ ਇੱਕ ਕਿਡਸ ਮੂਵੀ ਸੀਗੀ, ਉਹ ਆਈ ਸੀ 1984 ਦੇ ਵਿੱਚ, ਛੋਟਾ ਚੇਤਨ,
14: ਹੈਨਾ,
15: ਉਹ ਵਾਲੀ ਮੂਵੀ ਸੀਗੀ। ਉਹਦਾ ਕਰੇਜ਼ ਸੀਗਾ ਕਿ ਸਭ ਨੂੰ ਵੀ ਐਨਕਾਂ ਪਾ ਕੇ ਉਹ ਮੂਵੀ ਵੇਖਣੀ ਹੈ, ਕਿਉਂਕਿ
14: ਉਦੋਂ ਇਹ ਆ ਗਈ,
15: ਉਦੋਂ ਆ ਗਈ ਸੀ। ਹਾਂਜੀ ਹਾਂ, ਛੋਟਾ ਚੇਤਨ ਸਭ ਤੋਂ ਪਹਿਲੀ 3D ਮੂਵੀ ਜਿਹੜੀ ਸੀਗੀ, ਸਭ ਤੋਂ ਪਹਿਲਾਂ 3D ਮੂਵੀ ਓਵਰਆਲ ਉਹ ਸੀਗੀ ਛੋਟਾ ਚੇਤਨ। ਘਬਰਾ ਗਏ ਸੀਗੇ ਵੇਖ ਕੇ, ਕਿਉਂਕਿ ਉਹ ਜਦੋਂ ਤੁਸੀਂ ਐਨਕਾ, ਉਹ ਤੁਹਾਨੂੰ ਲੱਗਦਾ ਨਾ ਹਰ ਚੀਜ਼ ਨੇੜੇ ਆ ਰਹੀ ਹੈ। ਮਤਲਬ ਉਹਦਾ ਇੱਕ ਸੀਨ ਦਾ ਮੈਨੂੰ ਯਾਦ ਹੈ ਕਿ ਕੈਂਡਲ ਵਾਲਾ ਇੱਕ ਸੀਨ ਆਉਂਦਾ ਉਹਦੇ ਵਿੱਚ, ਮੈਨੂੰ ਮੂਵੀ ਮੈਂ ਟੋਟਲੀ ਭੁੱਲ ਗਈ ਹਾਂ ਕਿੱਦਾਂ ਦੀ, ਪਰ ਉਹ ਕੈਂਡਲ ਵਾਲਾ ਸੀਨ ਕਹਿੰਦੇ ਕਿ ਜਦੋਂ ਲੋਕਾਂ ਨੇ ਐਨਕਾਂ ਪਾ ਕੇ ਵੇਖਿਆ ਤੇ ਆਪਣੀ ਕੋਈ ਸੀਟਾਂ ਤੇ ਤੋਂ ਉੱਠ ਕੇ ਡਰ ਗਏ, ਘਬਰਾ ਗਏ, ਕਿਉਂਕਿ ਕੋਈ ਰੈਡੀ ਨਹੀਂ ਸੀ ਨਾ ਉਸ ਚੀਜ਼ ਲਈ, ਕਿਉਂਕਿ ਹੁਣ ਤੇ 5D ਦੇ ਵਿੱਚ ਆਪਾਂ ਦੇਖਦੇ ਹਾਂ ਤੁਹਾਨੂੰ ਪਾਣੀ ਦੀ ਡ੍ਰੌਪਸ ਵੀ ਫੀਲ ਹੁੰਦੀ ਹੈ, ਬੜਾ ਕੁਛ ਹੁੰਦਾ ਹੈ ਨਾ। ਲੇਕਿਨ ਉਹ ਉਸ ਜ਼ਮਾਨੇ ਦੀ ਗੱਲ ਕਰ ਰਹੇ ਹਾਂ 84 ਦੀ, ਤੇ ਉਸ ਟਾਈਮ ਲਈ ਤੇ ਇੱਕ ਬੜੀ ਆਈਕੋਨਿਕ ਜਿਹੀ ਚੀਜ਼ ਸੀਗੀ, ਤਾਂ ਅੱਜ ਵੀ ਉਹਦਾ ਮਤਲਬ ਨਾ।
14: ਤੁਸੀਂ ਵੈਸੇ ਪਹਿਲੀ 3D ਕਿਹੜੀ ਵੇਖੀ ਯਾਦ ਹੈ, ਵੈਰੀ ਫਸਟ 3D ਐਨਕਾਂ ਲਾ ਕੇ?
15: ਮੈਨੂੰ ਨਹੀਂ ਯਾਦ ਕਿਹੜੀ ਦੇਖੀ ਸੀਗੀ, ਪਰ ਹਾਂ ਮੈਨੂੰ ਲੱਗਦਾ ਸ਼ਾਇਦ ਕੋਈ ਜਿਹੜੀ ਕੋਈ 20-20 ਮਿੰਟਸ ਦੀ ਨਹੀਂ ਹੁੰਦੀ, ਮਤਲਬ ਸ਼ੋਰਟ ਜੇ ਉਦਾਂ ਦੀ ਦੇਖੀ ਸੀ ਮੈਂ।
14: ਓਕੇ, ਮੈਂ ਸਭ ਤੋਂ ਪਹਿਲਾਂ ਵੇਖੀ ਹੈ ਅਵਟਾਰ, ਮੈਂ ਉਸ ਤੋਂ ਪਹਿਲਾਂ ਕੋਈ 3D ਨਹੀਂ ਵੇਖੀ।
15: ਹਾਂ, ਹਾਲੀਵੁੱਡ ਅਵਟਾਰ ਵੀ ਮੈਨੂੰ ਲੱਗਦਾ ਹਾਂ ਦੇਖੀ, ਪਰ ਇੱਕ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਕੁਇਕ ਜੀ ਆਉਂਦੀ ਸੀਗੀ, ਜਾਂ ਤਾਂ ਪਿਕਸਾਰ ਦੀ ਜਾਂ ਕਿਸ ਦੀ ਸੀਗੀ, ਉਹ ਤੁਸੀਂ ਬਸ ਥੋੜ੍ਹੀ ਜਿਹੀ ਹੁੰਦੀ ਸੀ ਸ਼ੋਰਟ, ਉਹ ਤੁਸੀਂ ਮਾਲ ਦੇ ਵਿੱਚ ਤੁਸੀਂ ਜਾ ਰਹੇ ਹੋ ਕਿ ਹਾਂ ਉਹਨਾਂ ਨੇ ਕੁਛ ਸਪੈਸ਼ਲ ਕੁਛ ਲਾਇਆ ਹੋਇਆ ਸੀ, ਤਾਂ ਉਹ ਮੈਂ ਪਹਿਲੀ ਵਾਰੀ ਵੇਖੀ ਸੀ ਜਿਹੜੀ ਵਧੀਆ ਜੀ ਚੇਅਰ।
14: ਅੱਛਾ, ਉਹ ਜਿਹੜੀ ਉੱਥੇ ਚੇਅਰਾਂ ਜਿਹੀਆਂ ਲੱਗੀਆਂ ਨੇ, ਨਹੀਂ ਉਹ ਨਹੀਂ ਫਿਲਮ ਦੀ ਗੱਲ ਕਰ ਰਹੇ ਹਾਂ, ਜਦੋਂ ਮੂਵੀ ਫੀਚਰ ਫਿਲਮ,
15: ਆਈ ਥਿੰਕ ਅਵਟਾਰ ਹੀ ਦੇਖੀ ਹੋਣੀ ਮੈਨੂੰ ਲੱਗਦਾ।
14: ਹਾਂ, ਮੈਂ ਤਾਂ ਆਪ ਉਹ ਹੀ ਵੇਖੀ, ਕਿਉਂਕਿ ਉਹ ਪਤਾ ਲੱਗਾ ਸੀ ਵੀ ਆ ਵੀ ਹੁੰਦਾ ਵਾ ਕੰਮ, ਐਨਕ ਵੀ ਲੈਣੀ ਪੈਂਦੀ ਹੈ।
15: ਪਤਾ ਸੀਗਾ ਹਾਂ, ਫਿਰ ਉਸ ਦੇ ਬਾਅਦ ਉਹ ਮੈਨੂੰ ਜਿਹੜੀ ਆਪਣੀ ਆਈ ਸੀਗੀ ਛੋਟੇ 4 ਸਾਹਿਬਜ਼ਾਦੇ ਵਾਲੀ, ਉਹ ਵੀ ਤੁਸੀਂ 3D 'ਚ ਦੇਖਣੀ ਸੀ ਨਾ,
14: ਉਹਦਾ ਨਹੀਂ ਪਤਾ।
15: ਹਾਂ, ਉਹ ਐਨਕਾ ਲਾ ਕੇ ਵੇਖੀ ਸੀਗੀ।
14: ਓਕੇ,
15: ਹਾਂ, ਉਹ ਐਨਕਾ,
14: ਫਿਰ ਉਹ ਨਹੀਂ, ਫਿਰ ਐਨਕਾ ਲਾ ਕੇ ਵੇਖੀ,
15: ਉਹ ਐਨਕਾ ਲਾ ਕੇ ਵੇਖੀ ਸੀਗੀ ਉਦੋਂ, ਉਹ ਮੈਨੂੰ ਪੂਰੀ ਯਾਦ ਹੈ ਕਿ ਹਾਂ ਐਨਕਾ ਲਾ ਕੇ ਵੇਖੀ ਸੀ, ਪਰ ਹਾਂ
14: ਉਦੋਂ ਬੜਾ ਚਿਰ ਸਾਂਭ ਕੇ ਰੱਖ ਛੱਡੀ, ਸਾਨੂੰ ਇਹ ਲੱਗਦਾ ਹੁੰਦਾ ਵੀ ਚਲੋ $1 ਦੀ ਐਨਕ ਹੀ ਮਿਲ ਗਈ ਸਹੀ, ਹੈ ਨਾ, ਉਹ ਪਤਾ ਨਹੀਂ ਵੀ ਇਹ ਹੋਰ ਕਿਤੇ ਕੰਮ ਹੀ ਨਹੀਂ ਹੋਣੀ
15: ਐਗਜੈਕਟਲੀ। ਪਰ ਉਹ ਮਤਲਬ ਹੁਣ ਦੇ, ਜੇ ਹੁਣ ਦੀ ਗੱਲ ਕਰੀਏ ਐਟ ਪ੍ਰੈਜੈਂਟ 2026 ਦੀ, ਹੁਣ ਇੰਨੀ ਕਿਸੇ ਚੀਜ਼ ਨੂੰ ਇੰਨੀ ਇੰਪੋਰਟੈਂਸ ਨਹੀਂ, ਲੇਕਿਨ ਸੋਚੋ 84 ਦੇ ਵਿੱਚ ਜਦੋਂ ਉਹ ਆਈ ਹੋਣੀ ਤੇ ਕਿੰਨੀ ਵੱਡੀ ਉਹ ਚੀਜ਼ ਸੀਗੀ ਕਿ ਵਾਓ ਇਹ ਕੀ ਚੀਜ਼ ਹੈ, ਨਵੀਂ ਚੀਜ਼ ਹੈ ਨਾ। ਜਿਹਨਾਂ ਜਿਹਨਾਂ ਨੇ ਵੇਖੀ ਤੁਸੀਂ ਦੱਸੋ ਕਿ ਤੁਸੀਂ ਦੇਖੀ ਸੀ ਛੋਟਾ ਚੇਤਨ, ਤੇ ਮੈਂ ਤੇ ਜਦੋਂ TV ਤੇ ਆ ਗਈ ਸੀ ਉਦੋਂ ਦੇਖੀ ਸੀ।
14: ਓਕੇ,
15: ਹਾਂ, ਪਰ ਮੈਂ ਭੁੱਲ ਗਈ ਹਾਂ ਕੀ ਸੀਗਾ। ਪਰ ਬੱਚਿਆਂ ਦੀ ਫਿਲਮਾਂ ਦੇ ਵਿੱਚ ਅੱਜ ਵੀ ਜਿਹੜੀ ਮੈਨੂੰ ਲੱਗਦਾ ਹੈ ਮੂਵੀ ਆਪਾਂ ਵੇਖੀ ਹੈ ਬਹਿ ਕੇ, ਮਿਸਟਰ ਇੰਡੀਆ, ਅੱਜ ਵੀ ਆਪਾਂ ਦੇਖ ਸਕਦੇ ਹਾਂ।
14: ਬਿਲਕੁਲ,
15: ਉਹਨੂੰ ਇਸ 'ਚ ਆਪਾਂ ਪਾ ਸਕਦੇ ਹਾਂ ਕਿ ਤੁਸੀਂ ਅੱਜ ਵੀ ਜੇ ਬੱਚਿਆਂ ਨੂੰ ਵੀ ਦਿਖਾਓਗੇ ਨਾ, ਮੈਨੂੰ ਲੱਗਦਾ ਉਹਨਾਂ ਨੂੰ ਵੀ ਵਧੀਆ ਲੱਗੇਗੀ।
14: ਵਿਖਾਈ ਤੁਸੀਂ?
15: ਨਹੀਂ, ਤਾਰੇ ਜ਼ਮੀਨ ਪਰ ਵਿਖਾਈ ਹੈ ਮੈਂ।
14: ਹਾਂ, ਤਾਰੇ ਜ਼ਮੀਨ ਪਰ ਵੀ ਵਧੀਆ ਬੱਚਿਆਂ ਲਈ,
15: ਤਾਰੇ ਜ਼ਮੀਨ ਪਰ ਵਿਖਾਈ ਹੈ ਮੈਂ, ਤਾਂ ਉਹ ਵਧੀਆ ਲੱਗੀ ਸੀ
14: ਮੈਨੂੰ। ਬੱਚਿਆਂ ਲਈ ਘੱਟ ਹੀ ਫਿਲਮ ਆਈਆਂ ਵੈ, ਹੈ ਨਾ, ਜਿੱਦਾਂ ਉਹ ਹੀਗੀ ਆਪਣੀ ਇੱਕ ਅਮਿਤਾਭ ਬੱਚਨ ਦੀ ਵੀ ਇੱਕ
15: ਭੂਤਨਾਥ,
14: ਭੂਤਨਾਥ, ਫਿਰ
15: ਉਹਦੇ ਥਰੂ ਮਤਲਬ ਹਰ ਫਿਲਮ ਦਾ ਇੱਕ
14: ਮੋਟਿਵ ਹੈ। ਰਾਜੂ ਚਾਚਾ
15: ਬੜੀ ਵਧੀਆ ਸੀਗੀ। ਰਾਜੂ ਚਾਚਾ ਦੇ ਵਿੱਚ ਉਹ ਹਰ ਇੱਕ ਫਿਲਮ ਤੇ ਤੁਸੀਂ ਦੇਖੋ ਉਹਦਾ ਪਲੋਟ ਆਪਾਂ ਦੇਖੀਏ, ਕੁਛ ਨਾ ਕੁਛ ਤੇ ਉਹਦੇ ਤੋਂ ਜਿਹੜੀ ਆਪਣੀ ਇੱਕ ਸੋਚ ਜੀ ਬਣੀ ਹੋਈ ਹੈ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਹੈ। ਮੈਨੂੰ ਲੱਗਦਾ ਜਿਵੇਂ ਭੂਤਨਾਥ ਦੀ ਤੁਸੀਂ ਗੱਲ ਕੀਤੀ ਹੈ, ਉਹ ਇੱਕ ਹੁੰਦਾ ਨਾ ਕਿ ਭੂਤ ਹਮੇਸ਼ਾ ਡਰਾਵਨੀ ਚੀਜ਼, ਉਹਦੇ 'ਚ ਉਹਨਾਂ ਨੇ ਚੇਂਜ ਕੀਤਾ ਕਿ ਭੂਤ ਵੀ ਵਧੀਆ ਹੋ ਸਕਦਾ, ਕਿਉਂਕਿ ਭੂਤਨਾਥ ਅੰਕਲ ਹੁੰਦਾ ਨਾ ਉਹ ਰੈਂਟ ਦੇ ਘਰ 'ਚ ਆਉਂਦੇ ਹੈ, ਸ਼ਾਹਰੁਖ ਖਾਨ ਦੀ ਫੈਮਿਲੀ ਆਉਂਦੀ ਹੈ ਅਤੇ ਉਹ ਪਹਿਲਾਂ ਤਾਂ ਉਸ ਘਰ 'ਚ ਰਹਿੰਦਾ ਹੁੰਦਾ ਉਹ ਭੂਤ ਜਿਹੜੇ ਅਮਿਤਾਬ ਬੱਚਨ ਨੇ ਕਿਰਦਾਰ ਨਿਭਾਇਆ, ਅਤੇ ਉਹ ਘਰ ਛੱਡਣਾ ਨਹੀਂ ਚਾਹੁੰਦੇ, ਪਰ ਉਹ ਉਸ ਬੱਚੇ ਦੇ ਵਿੱਚ ਆਪਣੇ ਪੋਤੇ ਨੂੰ ਦੇਖਦੇ ਅਤੇ ਉਹ ਕਿਵੇਂ
14: ਫਰੈਂਡਲੀ ਭੂਤ,
15: ਮਤਲਬ ਉਹ ਇੱਕ ਸੋਚ ਚੇਂਜ ਕੀਤੀ ਹੈ। ਅਤੇ ਰਾਜੂ ਚਾਚਾ ਦੇ ਵਿੱਚ ਆਈ ਥਿੰਕ ਕੁਛ ਕੀ ਸਟੋਰੀ ਸੀਗੀ ਸਟੈਪ ਮਦਰ ਵਾਲੀ, ਹਾਂ ਉਹ ਵੀ ਵਧੀਆ ਸੀਗੀ ਮੂਵੀ, ਮੈਂ ਵੇਖੀ ਸੀਗੀ ਅਜੇ ਦੇਵਗਨ
14: ਲਾਲ ਜੀ ਨੂੰ ਪਤਾ ਹੋਣਾ ਉਹ ਇਹਨਾਂ ਚੇਤਾ ਹੁੰਦਾ ਹੈ ਇਹਨਾਂ ਫਿਲਮਾਂ ਦਾ।
15: ਇੱਕ ਆਈ ਸੀ ਹਾਲੋ ਜਾਂ ਹਲੋ 96 ਦੇ ਵਿੱਚ, ਉਹਦੇ ਅੰਦਰ ਇੱਕ ਛੋਟੀ ਇੱਕ ਕੁੜੀ ਹੁੰਦੀ ਹੈ, ਉਹ ਸਿੰਗ ਮਤਲਬ ਉਹਦੀ ਮੰਮੀ ਨਹੀਂ ਹੁੰਦੀ ਅਤੇ ਉਹਦਾ ਜਿਹੜਾ ਪਿਓ ਹੁੰਦਾ ਉਹ ਵੀ ਬੜਾ ਕੰਮ 'ਚ ਬਿਜ਼ੀ ਰਹਿਣਾ, ਉਹਨੇ ਬਿਲਕੁਲ ਇੰਟਰੈਕਟ ਨਹੀਂ ਕਰਨਾ, ਅਤੇ ਉਹਦਾ ਇੱਕ ਬੈਸਟ ਫਰੈਂਡ ਜਿਹੜਾ ਹੁੰਦਾ ਨੇਬਰ ਉਹ ਛੱਡ ਕੇ ਚਲਾ ਜਾਂਦਾ ਕਿਤੇ, ਅਤੇ ਉਹਨੂੰ ਇੱਕ ਸਟਰੀਟ ਡੋਗ ਮਿਲਦਾ, ਉਹਦੇ ਨਾਲ ਕਿਵੇਂ ਉਹ ਟਾਈਮ ਸਪੈਂਡ ਕਰਦੀ ਹੈ, ਕਿਵੇਂ ਉਹਨੂੰ ਲੁਕੋ ਕੇ ਰੱਖਦੀ ਹੈ, ਬੜੀ ਕਿਊਟ ਜੀ ਮੂਵੀ ਹੈ। ਉਹਦੇ ਅੰਦਰ ਜਿਹੜੀ ਕੁੜੀ ਹੈ ਉਹ ਅੱਗੇ ਚੱਲ ਕੇ ਕਈ ਸਾਰੇ ਸੀਰੀਅਲਸ ਦੇ ਵਿੱਚ ਵੀ ਉਹ ਕੁੜੀ ਵੇਖੀ ਹੈ ਤੁਸੀਂ, ਇੱਕ ਬਾ ਬਹੂ ਔਰ ਬੇਬੀ ਕਰਕੇ ਸੀਰੀਅਲ ਆਉਂਦਾ ਸੀਗਾ, ਉਹ ਬੜਾ ਫੇਮਸ ਹੋਇਆ ਸੀਗਾ, ਉਸ 'ਚ ਉਹ ਜਿਹੜੀ ਮੇਨ ਕਿਰਦਾਰ ਹੈ ਉਹਨੇ ਚਾਈਲਡ ਐਕਟਰ ਦਾ ਰੋਲ ਕੀਤਾ ਹੈ ਹਾਲੋ ਦੇ ਵਿੱਚ। ਇੱਕ ਮੂਵੀ ਜਿਹੜੀ ਹੈ ਉਹ ਮੈਨੂੰ ਲੱਗਦਾ ਅਸੀਂ ਤੇ ਸਾਨੂੰ ਸਕੂਲ ਦੇ ਵਿੱਚ ਮੂਵੀ ਥੀਏਟਰ 'ਚ ਵਿਖਾਉਣ ਲੈ ਕੇ ਗਏ ਸੀ ਪਹਿਲੀ ਵਾਰੀ ਮੂਵੀ ਮੱਕੜੀ, ਉਹ ਮੈਨੂੰ ਲੱਗਦਾ ਉਹ ਟਾਈਮ ਚੱਲਿਆ ਸੀਗਾ ਕਿ ਸਕੂਲਾਂ 'ਚ ਬੱਚਿਆਂ ਨੂੰ ਲੈ ਕੇ ਜਾਣ ਲੱਗੇ ਸੀ, ਹੁਣ ਇੱਥੇ ਤਾਂ ਆਪਾਂ ਦੇਖਦੇ ਹਾਂ ਸਮਰ ਹੋਲੀਡੇਜ਼ 'ਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਜੇ ਤੁਸੀਂ ਆਫਟਰ ਸਕੂਲ ਵਗੈਰਾ ਬੁੱਕ ਜਾਂ ਹੋਲੀਡੇ ਪ੍ਰੋਗਰਾਮ ਬੁੱਕ ਕਰਦੇ ਹੋ, ਲੇਕਿਨ ਆਪਣੇ ਮਤਲਬ ਮੇਰੇ ਲਈ ਤਾਂ ਉਹ ਬੜਾ ਇੱਕ ਸੀਗਾ ਕਿ ਹਾਂ ਸਕੂਲ ਦੇ ਫਰੈਂਡਸ ਨਾਲ ਮੂਵੀ ਵੇਖਣ ਨੂੰ ਮਿਲ ਰਹੀ ਹੈ। ਅਤੇ ਮੈਨੂੰ ਯਾਦ ਹੈ ਅਸੀਂ ਘਰ ਦੇ ਨੇੜੇ ਹੀ ਮੂਵੀ ਥੀਏਟਰ ਸੀਗਾ, ਅਤੇ ਤੁਰ ਕੇ ਹੀ ਲਾਈਨ ਬਣਾ ਕੇ ਮਤਲਬ ਰੋਡ ਤੋਂ ਸਕੂਲ ਤੋਂ ਲੈ ਕੇ ਮੂਵੀ ਥੀਏਟਰ ਤੱਕ ਲਾਈਨ ਦੇ ਵਿੱਚ ਚੱਲੇ ਸੀਗੇ, ਅਤੇ ਉਹ ਮੱਕੜੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀ ਚਾਈਲਡਿਸ਼ ਮੂਵੀ ਉਸ ਟਾਈਮ 'ਚ, ਆਈ ਥਿੰਕ 2002 ਦੀ ਉਹ ਮੂਵੀ ਹੈ ਪਰ ਬੜੀ ਚੱਲੀ ਸੀ ਮੱਕੜੀ, ਹੈ ਨਾ, ਉਹਦਾ ਕੋਈ ਉਹ ਨਹੀਂ ਆਇਆ, ਹਜੇ ਵੀ ਉਹਦੀ ਗੱਲਾਂ ਹੁੰਦੀਆਂ ਜੇ ਕਿਡਸ ਮੂਵੀ ਦੀ ਗੱਲ ਕਰੀਏ।
14: ਓਕੇ, ਕੀ ਨਹੀਂ ਆਇਆ
15: ਪਾਰਟ 2 ਵਗੈਰਾ, ਹੈ ਨਾ, ਇੱਕ ਹੀ ਆਇਆ ਨਾ ਮੱਕੜੀ।
14: ਅੱਛਾ, ਲੜ ਪਿਓਣੇ ਪ੍ਰੋਡਿਊਸਰ ਬੱਚਿਆਂ ਵੇਖੋ, ਉਹ ਨਹੀਂ ਨਾ ਜੇ ਬਹੁਤ ਜ਼ਿਆਦੀਆਂ ਫਿਲਮਾਂ ਨਹੀਂ ਬਣੀਆਂ ਇਸ ਜੋਨਰ ਦੇ ਵਿੱਚ, ਇਹਦਾ ਮਤਲਬ ਕਿ ਉਨੀ ਕਲੈਕਸ਼ਨ ਨਹੀਂ ਹੋਊਗੀ ਫਿਰ।
15: ਹਾਂ, ਔਰ ਹਰ ਕੋਈ ਰਿਸਕ ਵੀ ਨਹੀਂ ਲੈਣਾ ਚਾਹੁੰਦਾ ਨਾ, ਹੋਰ ਤੇ ਲੈਣ ਲੱਗੇ ਨੇ।
14: ਜਦਕਿ ਆਪਾਂ ਹਾਲੀਵੁੱਡ ਦੇਖੀਏ ਅਤੇ ਚਾਹੇ ਕ੍ਰਿਸਮਿਸ ਹੋਵੇ, ਚਾਹੇ ਉਹ ਹੈਲੋਵਿਨ ਹੋਵੇ, ਚਾਹੇ ਫਿਰ ਈਵਨ ਈਸਟਰ ਦੀਆਂ ਛੁੱਟੀਆਂ ਹੋਣ, ਤੁਸੀਂ ਵੇਖੋ ਕਿ ਬੱਚਿਆਂ ਦੀਆਂ ਫਿਲਮਾਂ ਵੱਡਾ ਬਿਜ਼ਨਸ ਕਰਕੇ ਜਾਂਦੀਆਂ
15: ਅਤੇ
14: ਉਹਨਾਂ ਦੇ ਲਾਗੇ ਬੰਨੇ ਕੋਈ ਰਿਲੀਜ਼ ਨਹੀਂ ਕਰਦਾ, ਥੋੜ੍ਹੀ ਕਿਤੇ ਇੰਨੀਆਂ ਇੰਨੀਆਂ ਵੱਡੀਆਂ ਬੱਚਿਆਂ ਦੀਆਂ ਫਿਲਮਾਂ, ਫੈਮਿਲੀ ਫਿਲਮਾਂ, ਅਤੇ ਸਾਡੇ ਬੋਲੀਵੁੱਡ ਭਾਵੇਂ ਜਿੰਨਾ ਮਰਜ਼ੀ ਕਹੀ ਜਾਣ ਵੀ ਸਾਡਾ ਨਾਂ ਹੋ ਗਿਆ, ਹਾਲੇ ਤੱਕ ਪੰਜਾਬੀ ਤਾਂ ਚਲੋ ਦੂਰ ਦੀ ਗੱਲ ਹੈ, ਬੋਲੀਵੁੱਡ ਵੀ ਇਹ ਚੀਜ਼ ਐਸਟੈਬਲਿਸ਼ ਨਹੀਂ ਕਰ ਪਾਇਆ।
15: ਨਹੀਂ ਕਰ ਪਾਇਆ ਵਾਕਈ, ਕਿਉਂਕਿ ਹੁਣ ਵਾਕਈ ਜਿਹੜੀ ਤੁਸੀਂ ਗੱਲ ਛੇੜੀ ਹੈ, ਹੁਣ ਕ੍ਰਿਸਮਸ ਦੇ ਆਪਾਂ ਨੂੰ ਪਤਾ ਹੀ ਹੁੰਦਾ ਫਿਕਸ ਬੜੀ ਵਧੀਆ ਕੋਈ ਨਾ ਕੋਈ ਮੂਵੀ ਆਉਣ ਵਾਲੀ ਹੈ, ਉਹ ਐਨੀਮੇਟਿਡ ਹੋਏ ਜਾਂ ਕੁਛ ਵੀ ਕਿਡਸ ਓਰੀਐਂਟਿਡ, ਕਿਉਂਕਿ ਇਹ ਮਾਰਕੀਟ ਦੇਖਿਆ ਜਾਵੇ ਤਾਂ ਵੱਡਾ ਹੈ। ਹੁਣ ਇੱਕ ਸਟੇਜ 'ਤੇ ਆ ਕੇ ਆਪਾਂ ਨੂੰ ਲੱਗਦਾ ਕਿ ਮੂਵੀ 'ਚ ਟਾਈਮ ਵੇਸਟ ਕਰਨਾ, ਲੇਕਿਨ ਤੁਹਾਨੂੰ ਖਿੱਚ ਕੇ ਕੌਣ ਲੈ ਕੇ ਜਾਏਗਾ ਮੂਵੀ ਥੀਏਟਰ ਤੱਕ ਬੱਚੇ, ਪਰ ਉਹ ਮੈਨੂੰ ਲੱਗਦਾ ਹਾਂ ਬੋਲੀਵੁੱਡ ਦਾ ਇੰਨਾ ਜ਼ੋਰ ਨਹੀਂ ਹੈ, ਤਾਂ ਹੀ ਬਹੁਤ ਘੱਟ ਮੈਨੂੰ ਮਿਲੀ ਜਦੋਂ ਮੈਂ ਸਰਚ ਕਰ ਰਹੀ ਸੀ। ਹਨੂਮਾਨ ਆਈ ਸੀ ਸਭ ਤੋਂ ਪਹਿਲਾਂ 2005 ਦੇ ਵਿੱਚ, ਐਨੀਮੇਟਿਡ ਮੂਵੀ ਜਿਹੜੀ ਮਾਈਥੋਲੋਜੀ ਦੀ ਬੇਸ ਸੀਗੀ 2005 ਦੇ ਵਿੱਚ, ਉਹ
14: ਕਿਹੜੀ
15: ਹਨੂਮਾਨ,
14: ਹਾਂਜੀ ਹਾਂਜੀ, ਆ ਰੀਸੈਂਟਲੀ, ਹਾਂਜੀ
15: ਹਾਂ ਰੀਸੈਂਟਲੀ, ਤੇ ਹੁਣ ਉਹ 2005
14: ਹੋ ਗਿਆ ਹੁਣ ਤੇ, ਚਲੋ
15: ਹਾਂ 2005 ਦੇ ਵਿੱਚ ਆਈ ਸੀਗੀ, ਤੇ ਇਹ ਸੀਗਾ ਕਿ ਹਾਂ
14: ਫਿਰ ਤਾਂ ਵਾਵੇ ਚਿਰ ਹੋ ਗਿਆ,
15: ਹੁਣ ਤੇ ਉਹਦੇ ਪਤਾ ਨਹੀਂ ਕਿੰਨੇ ਹੀ ਵਰਜ਼ਨ ਆ ਗਏ ਐਨੀਮੇਸ਼ਨ ਦੇ ਵਿੱਚ, ਪਰ ਜਿਹੜੀ ਫਸਟ ਆਈ ਸੀ ਮਾਈਥੋਲੋਜੀ ਵਾਲੀ ਉਹ ਹਨੂਮਾਨ ਦੇ ਉੱਤੇ ਸੀਗੀ।
14: ਓਕੇ,
15: ਤੇ ਉਹਦਾ ਬੱਚਿਆਂ ਨੂੰ ਲੈ ਕੇ ਜਾਣਾ ਸਪੈਸ਼ਲੀ ਪੇਰੈਂਟਸ ਨੂੰ ਇਹ ਸੀਗਾ ਕਿ ਉਹਦੇ ਥਰੂ ਉਹਨਾਂ ਨੂੰ ਇੱਕ ਮਤਲਬ ਇੱਕ ਕਹਿ ਲਓ ਦਿਮਾਗ 'ਚ ਨਹੀਂ ਇਸਟੈਬਲਿਸ਼ ਹੋ ਜਾਂਦੀ, ਜਿਵੇਂ ਬੁੱਕਸ ਜਾਂ ਮੂਵੀ ਤੁਹਾਡੇ ਦਿਮਾਗ 'ਚ ਵੱਸ ਜਾਂਦੀ ਹੈ ਜਿੰਨਾ ਤੁਸੀਂ ਸੁਣ ਕੇ ਨਹੀਂ ਉਹ ਕਰਦੇ, ਅਤੇ ਬੱਚੇ ਜਦੋਂ ਚੀਜ਼ ਐਨੀਮੇਸ਼ਨ ਦੇ ਵਿੱਚ, ਹੁਣ ਆਪਣੀ ਜਨਰੇਸ਼ਨ ਦੀ ਗੱਲ ਕਰੀਏ, ਮੋਗਲੀ ਇੱਦਾਂ ਦੀ ਮੂਵੀ, ਮਤਲਬ ਮੋਗਲੀ ਆਪਾਂ ਨਹੀਂ ਭੁੱਲਦੇ ਅੱਜ ਤੱਕ ਵੀ, ਜਿਹੜਾ ਜੰਗਲ ਬੁੱਕ ਹੈ ਨਾ, ਸੰਡੇ ਨੂੰ ਮੋਗਲੀ
14: ਮੂਵੀ ਤੇ ਬਾਅਦ ਚ ਆਈ ਹੈ, ਉਹ ਤੇ ਉਹ ਟੀਵੀ ਸ਼ੋਅ
15: ਸੰਡੇ ਦੇ ਵਿੱਚ ਆਉਂਦਾ ਸੀ ਨਾ ਜਿਹੜਾ ਸ਼ੋਅ,
14: ਮੂਵੀ ਤੇ ਬਹੁਤ ਬਾਅਦ ਚ ਆਈ।
15: ਹਾਂ, ਜਿਹੜਾ ਮੋਗਲੀ ਸ਼ੋਅ ਦੀ ਗੱਲ ਕਰ ਰਹੀ ਹਾਂ ਉਹ ਜਿਹੜਾ ਉਹਦਾ ਟਾਈਟਲ ਟਰੈਕ ਕਹਿ ਲਓ ਜੰਗਲ ਜੰਗਲ ਬਾਤ ਚਲੀ ਹੈ
14: ਪਰ ਉਹ ਮੂਵੀ 'ਚ ਨਹੀਂ ਨਾ
15: ਹਾਂ ਹਾਂ ਨਹੀਂ ਉਹ ਮੈਂ ਸੀਰੀਅਲ ਦੀ ਗੱਲ ਕਰ ਰਹੀ ਹਾਂ ਇੱਕਦਮ ਜੰਪ ਕੀਤਾ ਮਤਲਬ ਕਿ ਤੁਹਾਡੇ ਦਿਮਾਗ 'ਚ ਰਚ ਬਸ ਜਾਂਦਾ ਜਦੋਂ ਐਨੀਮੇਸ਼ਨ
14: ਕਿਉਂਕਿ ਹੈ ਹੀ ਉਹ ਹੀ ਨਾ ਸਾਡੇ ਬਚਪਨ ਦੇ ਵਿੱਚ ਹੋਰ
15: ਆਪਸ਼ਨ ਹੀ ਨਹੀਂ
14: ਸੀ ਟੌਮ ਜੈਰੀ ਜਾਂ ਹੋਰ ਤਾਂ ਕੁਛ ਹੈ ਨਹੀਂ
15: ਜੀ ਤੇ ਤਾਰੇ ਜ਼ਮੀਨ ਪਰ ਜਿਸਦਾ ਆਪਾਂ ਗਾਣਾ ਸੁਣਿਆ 2007 ਦੇ ਵਿੱਚ ਆਈਏ ਇਹ ਮੂਵੀ ਦਾ ਪਰਪਸ ਹੀ ਇਹੀ ਸੀਗਾ ਕਿ ਹਰ ਬੱਚੇ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹ ਪੜ੍ਹਾਈ ਦੇ ਵਿੱਚ ਵੀ
14: ਹੋ ਸਕਦਾ ਐਜੂਕੇਸ਼ਨਲ
15: ਐਜੂਕੇਸ਼ਨਲ ਸੀਗੀ ਈਵਨ ਉਹਦਾ ਜਿਹੜਾ ਨਵਾਂ ਆਇਆ ਸੀਗਾ ਜਿਹੜੀ ਆਈ ਸੀਗੀ ਉਹਦਾ ਮੈਂ ਨਾਂ ਭੁੱਲ ਰਹੀ ਹਾਂ ਸਿਤਾਰੇ ਜ਼ਮੀਨ ਪਰ ਆਈ ਸੀਗੀ
14: ਜਿਹੜੀ ਰੀਸੈਂਟ ਆਈ
15: ਹਾਂ ਉਹ ਵੀ ਕਿੰਨੀ ਸੋਹਣੀ ਮੂਵੀ ਸੀ ਬਹੁਤ ਹੀ ਬਿਊਟੀਫੁਲ ਸੀ
14: ਕਈ ਥਾਵਾਂ ਤੇ ਉਹ ਕੱਚੀ ਮਹਿਸੂਸ ਹੁੰਦੀ ਹੈ ਅਦਰਵਾਈਜ਼ ਫਿਲਮ ਦਾ ਓਵਰਆਲ ਮੈਸੇਜ ਬਹੁਤ ਵਧੀਆ ਹੈ
15: ਬਟ ਜੇ ਓਵਰਆਲ ਉਹਦੇ ਪਲੋਟ ਦੀ ਗੱਲ ਕਰੀਏ ਉਹਦਾ ਜਿਹੜਾ ਉਹਨਾਂ ਨੇ ਮੈਸੇਜ ਡਿਲੀਵਰ ਕੀਤਾ ਜਦੋਂ ਤੋਂ ਪੂਰੀ ਮੂਵੀ ਕਈ ਲੋਕਾਂ ਨੂੰ ਤੇ ਜਿਹੜੀ ਉਹਨਾਂ ਦੇ ਵਿੱਚ ਇੱਕ ਮਿਥ ਸੀਗਾ ਸਪੈਸ਼ਲ ਚਿਲਡਰਨ ਦੇ ਪ੍ਰਤੀ ਉਹ ਚੇਂਜ ਕਰਤਾ ਉਸ
14: ਡੈਫੀਨੇਟਲੀ
15: ਹਾਂ ਕਿ ਉਹ ਵੀ ਕਿਸੇ ਚੀਜ਼ 'ਚ ਵਧੀਆ ਹੋ ਸਕਦੇ ਨੇ ਉਹ ਬੱਚੇ
14: ਮਤਲਬ ਤੁਸੀਂ ਜੇ ਸਮਝਣਾ ਵਾ ਇੱਕ ਸਾਈਕੀ ਨੂੰ ਆਪਾਂ ਨੂੰ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਵੇਂ ਫੀਲ ਕਰ ਰਹੇ ਨੇ ਕੀ ਮਜਬੂਰੀਆਂ ਨੇ ਸੋ ਉਹਦੇ ਲਈ ਇਹ ਫਿਲਮ ਵੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਆਪਾਂ ਹੁਣ ਐਜ਼ ਏ ਚੰਗੇ ਨਾਗਰਿਕ ਜੋ ਤੁਸੀਂ ਸਮਾਜ 'ਚ ਵਿਚਰ ਰਹੇ ਹੋ ਤਾਂ ਮੈਂ ਤਾਂ ਕਹੂੰਗਾ ਵੀ ਮਸਟ ਵਾਚ ਮੂਵੀ ਹਰ ਇੱਕ ਦੇ ਲਈ ਤੁਹਾਨੂੰ ਐਟਲੀਸਟ ਪਤਾ ਲੱਗੇ ਵੀ ਤੁਹਾਡੇ ਆਸ ਪਾਸ ਜਿਹੜੇ ਇਹ ਜੀ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਉਹਨਾਂ ਨੂੰ ਸਮਝਣ ਦੇ ਲਈ ਕੁਛ ਪੜ੍ਹਨ ਦੀ ਨਹੀਂ ਲੋੜ ਤੁਸੀਂ ਉਹ ਫਿਲਮ ਵੇਖ ਲਓ
15: ਹਾਲਾਂਕਿ
14: ਮੈਂ ਸਟਿਲ ਮੈਂ ਆਈ ਬਿਲੀਵ ਕਿ ਹੋਰ ਬੈਟਰ ਹੋ ਸਕਦੀ ਸੀ ਪਰ ਇਟਸੈਲਫ ਹੀ ਫਿਲਮ ਐਜੂਕੇਸ਼ਨਲ ਪੁਆਇੰਟ ਆਫ ਵਿਊ ਐਂਟਰਟੇਨਮੈਂਟ ਵੀ ਠੀਕ ਹੈ
15: ਐਂਟਰਟੇਨਮੈਂਟ ਵੀ ਬੜਾ ਵਧੀਆ ਹੈ ਹਿਊਮਰ ਹੈ ਵਿੱਚ ਇਮੋਸ਼ਨਲ ਵੀ ਹੈ ਵਿੱਚ ਉਹ ਸਾਰਾ ਕੁਛ ਮਤਲਬ ਉਹਦੇ ਵਿੱਚ ਇਹੀ ਈਵਨ ਉਸ ਮੂਵੀ ਨੂੰ ਸਿਰਫ ਉਹਨਾਂ ਬੱਚਿਆਂ ਤੱਕ ਵੀ ਨਾ ਸੀਮਿਤ ਰੱਖਦੇ ਆਪਾਂ ਓਵਰਆਲ ਵੀ ਗੱਲ ਕਰੀਏ ਬੱਚਿਆਂ ਦੀ ਕਈ ਵਾਰੀ ਜੇ ਬੱਚਾ ਖਿਜਿਆ ਹੋਇਆ ਆਪਾਂ ਐਂ ਛਿੜਕੀ ਜਾਂਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਬਿਹਾਈਂਡ ਦਾ ਸੀਨ ਉਹ ਕਿਸ ਚੀਜ਼ ਤੋਂ ਕਿਸ ਟਰੋਮਾ ਤੋਂ ਗੁਜ਼ਰ ਰਿਹਾ ਕਈ ਵਾਰੀ ਇਹ ਵੀ ਤੇ ਉਹ ਇਹ ਦੋਵੇਂ ਮੂਵੀਆਂ ਬੜੀ ਬੈਸਟ ਸੀਗੀ ਇੱਕ ਤੁਸੀਂ ਉਹ ਵੇਖੀ ਸਟੈਨਲੀ ਦਾ ਡੱਬਾ
14: ਨਾ
15: ਨਹੀਂ ਵੇਖੀ
14: ਮੈਂ ਇਹਨਾਂ ਚ ਬਹੁਤੀਆਂ ਨੇ ਵੇਖੀਆਂ ਜਿਹੜੀਆਂ ਤੁਸੀਂ ਦੱਸ ਰਹੇ ਹੋ
15: ਸਟੈਨਲੀ ਦਾ ਡੱਬਾ ਵੀ ਉਹ ਵੀ ਐਂਟਰਟੇਨਮੈਂਟ ਪਲੱਸ ਉਹਦੇ ਵਿੱਚ ਇੱਕ ਬੱਚਾ ਹੁੰਦਾ ਉਹਦਾ ਮਾਂ ਪਿਓ ਕੋਈ ਨਹੀਂ ਹੁੰਦੇ ਲੇਕਿਨ ਉਹ ਉਹਨੂੰ ਉਸ ਸਕੂਲ ਦਾ ਫਾਦਰ ਹੀ ਪਾਲ ਰਿਹਾ ਹੁੰਦਾ ਮਤਲਬ ਉਹ ਉਹਨੂੰ ਅਲਾਊ ਕਰਦਾ ਉਸ ਸਕੂਲ 'ਚ ਬੜਾ ਵਧੀਆ ਸਕੂਲ ਹੁੰਦਾ ਤੇ ਸਾਰੇ ਵਧੀਆ ਵਧੀਆ ਟਿਫਿਨ ਲੈ ਕੇ ਆਉਂਦੇ ਤੇ ਉਹ ਕੁਛ ਨਹੀਂ ਲੈ ਕੇ ਆਉਂਦਾ
14: ਤੇ
15: ਰੋਜ਼ ਹੀ ਉਹਨੂੰ ਕਦੇ ਕਿਸੇ ਫਰੈਂਡ ਤੋਂ ਖਾ ਰਿਹਾ ਹੁੰਦਾ ਕਦੇ ਕਿਸੇ ਤੇ ਇੱਕ ਸਰ ਹਮੇਸ਼ਾ ਉਸ 'ਤੇ ਝਿੜਕਦਾ ਤੇ ਇੱਕ ਦਿਨ ਉਹ ਬਹੁਤ ਸੋਹਣਾ ਟਿਫਿਨ ਬਣਾ ਕੇ ਲੈ ਕੇ ਆਉਂਦਾ ਉਹਦਾ ਇੱਕ ਮਤਲਬ ਫਰੈਂਡ ਹੁੰਦਾ ਉਹ ਢਾਬੇ 'ਚ ਕੰਮ ਕਰਦਾ ਤੇ ਫਿਰ ਉਹ ਕਹਿੰਦਾ ਇਹ ਕਿੱਥੋਂ ਪਤਾ ਨਹੀਂ ਫਿਰ ਪਿੱਛਾ ਕਰਦੇ ਹੋਏ ਉਹ ਟੀਚਰ ਜਾਂਦਾ ਫਿਰ ਉਹਦੀ ਸੋਚ ਚੇਂਜ ਹੁੰਦੀ ਹੈ ਕਿ ਤੁਹਾਨੂੰ ਨਹੀਂ ਪਤਾ ਉਸ ਬੱਚੇ ਦੀ ਕੀ ਕਹਾਣੀ ਹੈ ਤੁਸੀਂ ਮਤਲਬ ਕਿਉਂਕਿ ਇੰਡੀਅਨ ਸਪੈਸ਼ਲੀ ਜੇ ਗੱਲ ਕਰੀਏ ਟੀਚਰਸ ਕਈ ਤਾਂ ਨਜਾਇਜ਼ ਹੀ ਸਟ੍ਰਿਕਟ ਹੁੰਦੇ ਆ ਉਹ ਦੇਖਦੇ ਵੀ ਨਹੀਂ ਉਹਨਾਂ ਨੂੰ ਵਧੀਆ ਲੱਗਦਾ ਕਿ ਝਿੜਕੀ ਜਾਓ ਤੇ ਹੁਣ ਐਟ ਪ੍ਰੈਜੈਂਟ ਇੱਕ ਮੂਵੀ ਆਈ ਹੈ ਮੈਨੂੰ ਲੱਗਦਾ ਜੇ ਉਹ ਬੜੀ ਮਜ਼ੇਦਾਰ ਹੈ ਆਦਰਸ਼ ਬਾਲ ਵਿਦਿਆ ਮੰਦਿਰ ਔਰ ਸੀਰੀਜ਼ ਐਕਚੁਅਲੀ ਪ੍ਰਾਈਮ ਤੇ ਆਈ ਹੈ ਉਹਦੇ 'ਚ ਮਤਲਬ ਬਹੁਤ ਲੋਕ ਕਨੈਕਟ ਕਰਨਗੇ ਜਿਹੜੇ ਨੇ ਇੰਡੀਆ 'ਚ ਸਕੂਲਿੰਗ ਕੀਤੀ ਹੈ ਕਿੱਦਾਂ ਦੇ ਜਿਹੜੇ ਪਿਊਨ ਹੁੰਦੇ ਆ ਉਹਨਾਂ ਦਾ ਕਿੱਦਾਂ ਟੀਚਰਸ ਹੁੰਦੇ ਇੰਗਲਿਸ਼ ਵਾਲੇ ਟੀਚਰ ਕਿੱਦਾਂ ਦੀ ਹੁੰਦੀ ਹੈ ਸਾਇੰਸ ਟੀਚਰ ਤੇ ਮੈਥਸ ਵਾਲਾ ਸਰ ਮਤਲਬ ਬੜੀ ਬੜੀ ਅਮੇਜ਼ਿੰਗ ਹੈ ਉਹ ਜਿਹੜੇ ਹਿੰਦੀ ਮੀਡੀਅਮ ਜਾਂ ਨੋਨ CBSE ਵਾਲੇ ਹੈ ਨਾ ਉਹ ਬਹੁਤ ਰਿਲੇਟ ਕਰਨਗੇ ਉਹਦੇ ਨਾਲ
14: ਓਕੇ ਸਰਕਾਰੀ ਸਕੂਲਾਂ
15: ਸਰਕਾਰੀ ਜਾਂ ਮਤਲਬ ਜਿਵੇਂ ਮੈਂ RBSE 'ਚ ਪੜ੍ਹੀ ਹਾਂ CBSE ਮੈਂ ਵੀ ਨਹੀਂ ਪੜ੍ਹੀ ਅਤੇ ਉੱਦਾਂ ਦੇ ਉਹ ਤੁਹਾਨੂੰ ਬਹੁਤ ਤੁਹਾਨੂੰ ਰਿਲੇਟ ਇੱਕ ਇੱਕ ਛੋਟੀ ਛੋਟੀ ਚੀਜ਼ਾਂ 'ਚ ਬੜਾ ਰਿਲੇਟ ਕਰ ਦਿਓ ਤੁਸੀਂ ਉਸ ਮੂਵੀ ਦੇ ਥਰੂ
14: ਓਕੇ ਗੁੱਡ
15: ਥੋੜ੍ਹੀ ਲੇਟੈਸਟ ਆਈ ਹੈ
14: ਤੁਸੀਂ ਵੀ ਦੱਸਿਓ ਭਾਈ ਤੁਸੀਂ ਕੀ ਕੀ ਰਿਲੇਟ ਕਰਦੇ ਹੋ ਤੇ ਇੱਕ ਵੈਸੇ
15: ਚਿਲਰ ਪਾਰਟੀ ਆਈ ਸੀਗੀ
14: ਹਾਂ ਚਿਲਰ ਪਾਰਟੀ ਹਾਂ ਚਿਲਰ ਪਾਰਟੀ ਵੀ ਹੁੰਦੀ ਕਈ ਫਿਲਮਾਂ ਦੇ ਨਾਮ ਬੜੇ ਕੈਚੀ ਹੁੰਦੇ ਉਹ ਯਾਦ ਰਹਿ ਜਾਂਦੇ
15: ਹਾਂਜੀ ਹਾਂਜੀ
14: ਸੋ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਅਤੇ ਇੱਕ ਹੋਰ ਵੀ ਹੈਗੀ ਨਹੀਂ ਉਹ ਬੱਚਿਆਂ ਵਾਲੀ ਨਹੀਂ ਓਕੇ ਸੋ ਇਸੇ ਕੈਟੇਗਰੀ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਦੇ ਹਾਂ ਅਤੇ ਤੁਸੀਂ ਵੀ ਦੱਸਿਓ ਵੀ ਕਿਹੜੀ ਕਿਹੜੀ ਫਿਲਮ
15: ਛੱਡੀ ਹੈ
14: ਹਾਂ ਅਤੇ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਅੱਜ ਕੱਲ੍ਹ ਤੁਹਾਨੂੰ ਫਰਕ ਕੀ ਮਹਿਸੂਸ ਹੁੰਦਾ ਵਾ ਪਹਿਲੀਆਂ ਫਿਲਮਾਂ ਅਤੇ ਹੁਣ ਦੀਆਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਪਹਿਲੀਆਂ ਜਿਹੜੀਆਂ ਨੇ ਉਹ ਬੱਚੇ ਪਤਾ ਨਹੀਂ ਅੱਜ ਕੱਲ੍ਹ ਹੁਣ ਪਸੰਦ ਕਰਨਗੇ ਵੀ ਕਿਆ ਜਾਂ ਨਹੀਂ ਕਰਨਗੇ ਟੈਕਨੋਲੋਜੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਅਤੇ ਕਿੰਨੇ ਫਰਕ ਪੈ ਚੁੱਕੇ ਨੇ ਅਤੇ ਖੈਰ ਉਸ ਦੇ ਉੱਤੇ ਵੀ ਗੱਲ ਕਰਾਂਗੇ ਆਪਾਂ ਨਾਲ ਦੀ ਨਾਲ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਵੀ ਆਸਟ੍ਰੇਲੀਆ ਦੇ ਵਿੱਚ ਵੀਰਵਾਰ ਦੇ ਦਿਨ ਫਿਲਮ ਕਿਉਂ ਰਿਲੀਜ਼ ਹੁੰਦੀ ਹੈ ਆਪਾਂ ਹੁਣ ਇੰਡੀਆ ਵੇਂਦੇ ਆਏ ਹਾਂ ਅਤੇ ਪਤਾ ਹੁੰਦਾ ਸੀ ਵੀ ਸ਼ੁੱਕਰਵਾਰ ਫਿਲਮ ਰਿਲੀਜ਼ ਹੋਣੀ ਹੈ ਅਤੇ ਸ਼ੁੱਕਰਵਾਰ ਹੀ ਹੁੰਦੀ ਆਈ ਹੈ ਇੱਥੇ ਆਏ ਤਾਂ ਪਤਾ ਲੱਗਾ ਵੀ ਵੀਰਵਾਰ ਰਿਲੀਜ਼ ਹੋ ਜਾਂਦੀ ਹੈ ਸੋ ਕਿਉਂ ਰਿਲੀਜ਼ ਹੁੰਦੀ ਹੈ ਵੀਰਵਾਰ ਇਹ ਵੀ ਤੁਸੀਂ ਦੱਸਿਓ ਜੇ ਤੁਹਾਨੂੰ ਪਤਾ ਆ ਤਾਂ ਅਤੇ ਉਹਨਾਂ ਚਿਰ ਆਪਾਂ ਆਪਣੇ ਕਾਲਰ ਵੀ ਨਾਲ ਲੈ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਰੂਬੀ ਜੀ, ਤੁਸੀਂ ਆਉਂਦੇ ਰਹੋ।
15: ਉਹ
14: ਸ਼ੁਕਰਵਾਰ ਰੱਖਿਆ ਹੁੰਦਾ
15: ਅੱਛਾ ਆਪਣੇ ਟਾਈਮ ਇਹ ਵਾਲੇ ਸੌਂਗਸ ਇੰਨਾ ਮਤਲਬ ਸਕੂਲ ਜਦੋਂ ਸਟਾਰਟਿੰਗ 'ਚ ਜਦੋਂ ਸਕੂਲ ਸਟਾਰਟ ਨਹੀਂ ਹੁੰਦਾ ਇਹ ਵਾਲੇ ਗਾਣੇ ਮਤਲਬ ਚੱਲਦੇ ਹੁੰਦੇ ਸੀ, ਹੈ ਨਾ, ਦੇਸ਼ ਭਗਤੀ ਵਾਲੇ। ਹੁਣ ਇੱਥੇ ਦੇਖੋ ਕਦੇ ਜਸਟਿਨ ਬੀਬਰ ਚੱਲ ਰਿਹਾ, ਕਦੇ ਕੁਛ ਚੱਲ ਰਿਹਾ ਮਾਰਨਿੰਗ ਦੇ ਵਿੱਚ, ਤੇ ਉਹ ਵੀ ਇੱਕ ਕਲਚਰਲ ਸ਼ੌਕ ਲੱਗਦਾ ਕਿ ਯਾਰ ਆਹ ਕੀ ਸਕੂਲ ਅੱਜ ਚਲਾਈ ਗੱਲਾਂ। ਇੱਥੇ ਉਹਦੇ
16: ਬੱਚਿਆਂ ਨੂੰ ਦੇਸ਼ ਭਗਤੀ ਕੀ ਹੁੰਦੀ ਹੈ, ਪੈਟਰੀਓਟਿਜ਼ਮ
15: ਹੈ, ਇਹ ਮਾਲਿਕ ਤੇਰੇ ਬੰਦੇ ਹਾਂ।
14: ਇੱਥੇ ਤਾਂ ਉਸੇ ਟੀਚਰ ਨੇ ਪੜ੍ਹਾਉਣਾ ਹੁੰਦਾ ਵਾ ਅਤੇ ਉਸੇ ਟੀਚਰ ਨੂੰ ਪਰੇ ਨੂੰ ਮੂੰਹ ਕਰਕੇ ਲੰਘਣ ਦਿੰਦਾ ਵੀ ਜਾ ਤੂੰ ਕੌਣ ਹੈ ਭਲਾ। ਇੱਥੇ ਤਾਂ ਬਹੁਤ ਕੁਛ ਹੈ ਜੀ
15: ਜੀ।
16: ਬਹੁਤੀ ਪੁਰਾਣੀ ਮੂਵੀ ਸੀ, ਮੈਨੂੰ ਨੀ ਪਤਾ ਵੀ ਉਹ ਕਿਹੜੇ ਈਅਰ ਚ ਆਈ ਸੀ, ਬਟ ਹਾਂ ਸਾਨੂੰ ਆਈ ਥਿੰਕ ਥਰਡ ਜਾਂ ਫੋਰਥ ਚ ਸੀ ਜਦੋਂ ਸਾਨੂੰ ਸਕੂਲ ਵਾਲੇ ਲੈ ਕੇ ਗਏ
14: ਬੱਚਿਆਂ ਦੀ ਹਿੰਦੀ
16: ਚ ਸੀ। ਹਾਂਜੀ ਫੈਮਿਲੀ ਮੂਵੀ ਜੀ ਸੀਗੀ, ਬੱਚਿਆਂ ਦੀ ਵੀ ਨੀ ਸੀਗੀ ਪਰਟੀਕੁਲਰਲੀ ਇਹ, ਪਰ ਪਤਾ ਨੀ ਸਾਨੂੰ
14: ਕਿਉਂ ਲੈ ਗਿਆ। ਹਾਂ ਓਕੇ। ਜਿੱਦਾਂ ਇੰਡੀਆ ਦੇ ਵਿੱਚ ਤੇ ਇਹ ਨਾ ਵੀ ਜੇ ਧਾਰਮਿਕ ਹੁੰਦੀਆਂ ਤੇ ਉਹ ਵੀ ਵਿਖਾ ਲਿਆਉਂਦੇ ਆ ਇੰਡੀਆ 'ਚ ਤੇ ਵੀ ਚੱਲਦਾ।
16: ਹਾਂਜੀ ਹਾਂ ਮੈਨੂੰ ਸਟੋਰੀ ਨੀ ਯਾਦ ਹੈਗੀ ਹੁਣ ਉਸ ਮੂਵੀ ਦੀ, ਬਸ ਮੈਨੂੰ ਇੰਨਾ ਯਾਦ ਆ ਵੀ ਉਹਦੇ 'ਚ ਜਤਿੰਦਰ ਹੁੰਦਾ ਸੀ ਤੇ ਉਹਦੇ ਨਾਲ ਉਹ ਹੀਰੋਇਨ ਉਹ ਸੀਗੀ ਜਿਹੜੀ ਰਮੇਸ਼ਵਰੀ ਆਈ ਥਿੰਕ, ਜਿਹੜੀ ਉਹਦੇ 'ਚ ਬੰਟੀ ਬਬਲੀ 'ਚ ਅਭਿਸ਼ੇਕ ਦੀ ਮੰਮੀ ਨੀ ਬਣੀ ਹੁੰਦੀ। ਕੁਛ ਫੈਮਿਲੀ ਜੀ ਉਹਦੀ ਵਾਈਫ ਬਣੀ ਹੁੰਦੀ ਆ, ਮਤਲਬ ਮੈਰਿਡ ਕਪਲ ਹੁੰਦਾ ਇਹ, ਤੇ ਇੰਨਾ ਹੀ ਯਾਦ ਆ ਤੇ ਮੂਵੀ ਦਾ ਨਾਂ ਜ਼ਰੂਰ ਯਾਦ ਸੀ ਮੇਰਾ ਖਿਆਲ ਪਤਾ ਨੀ ਲੇਡੀ ਦਾ ਹੀ ਨਾਮ ਉਹਦਾ ਹੀਰੋਇਨ ਦਾ ਨਾਮ ਸ਼ਾਇਦ ਉਹਦੇ 'ਚ ਸ਼ਾਰਦਾ ਹੁੰਦਾ ਤਾਂ ਉੱਚਾ ਦਰ ਬਾਬੇ ਨਾਨਕ ਦਾ ਉਹ ਦਿਖਾਈ
14: ਸੀ ਸਾਨੂੰ ਉਹਦੇ 'ਚ ਉਹਨਾਂ ਨੇ ਸਕੂਲ 'ਚ ਦਿਖਾਈ ਸੀ। ਸਾਨੂੰ ਨਹੀਂ ਨਹੀਂ 2,50,000 ਸੇ ਇੱਕ ਲੜਾਉਂ ਸੋਰੀ ਉੱਚਾ ਦਰ ਬਾਬੇ
16: ਅੱਛਾ ਸਾਨੂੰ ਉੱਚਾ ਦਰ ਬਾਬੇ ਨਾਨਕ ਦਾ ਦਿਖਾਈ ਸੀ ਇਹਦੀ ਤੇ ਉਹ ਤੋਂ ਮਤਲਬ ਵਧੀਆ ਉੱਚਾ ਦਰ ਬਾਬੇ ਨਾਨਕ ਦਾ ਤਾਂ ਮੈਂ ਹੁਣ ਵੀ ਪਿੱਛੇ ਮਤਲਬ ਥੋੜੇ ਸਾਲ ਪਹਿਲਾਂ ਦੇਖ ਕੇ ਹਟੀ ਆ ਵਧੀਆ ਲੱਗਦੀ ਆ ਮੂਵੀ ਉਹ।
14: ਹੁਣ ਤੇ ਦੁਬਾਰਾ ਵੀ ਰਿਲੀਜ਼ ਹੋਈ ਆ ਉਹ ਦੁਬਾਰਾ, ਮਤਲਬ ਉਹ ਸੇਮ ਨਹੀਂ ਉਸੇ ਨਾਂ ਦੇ ਉੱਤੇ ਟਾਈਟਲ ਦੇ ਉੱਤੇ ਇੱਕ ਹੋਰ ਬਣੀ ਹੁਣ
15: ਨਹੀਂ, ਪਰ ਜਿਹੜੀ ਇਹ ਗੱਲ ਕਰ ਰਹੇ ਹੋ ਉਹ ਵਾਲੀ ਤੇ ਮੈਨੂੰ ਲੱਗਦਾ ਆਪਾਂ ਸਾਰਿਆਂ ਨੇ ਵੇਖੀ ਹੋਣੀ।
14: ਹਾਂ ਕਾਫੀ
16: ਹਾਂਜੀ
14: ਵਧੀਆ ਫਿਲਮਾਂ ਸੀ
16: ਵਧੀਆ। ਹਾਂਜੀ ਫਿਲਮ ਸੀਗੀ ਉਹ
15: ਤੇ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਕਿਹੜੀ ਮੂਵੀ ਉਸ ਟਾਈਮ ਦੀ ਬੱਚਿਆਂ ਨੂੰ ਵਿਖਾਣਾ ਚਾਹੋਗੇ ਆਪਣੇ ਬੱਚਿਆਂ ਨੂੰ?
16: ਮੈਂ ਹਾਥੀ ਮੇਰੇ ਸਾਥੀ।
15: ਹਾਥੀ
16: ਮੇਰੇ ਸਾਥੀ ਇੰਨੀ
15: ਬਹੁਤ ਪਿਆਰੀ
14: ਦਿਖਾਈ ਨੀ ਹਲੇ ਤੱਕ,
16: ਪਹਿਲੀ ਮੂਵੀ ਸੀ ਵੀਰ ਜੀ ਮੈਂ ਬੱਚਿਆਂ ਨੇ ਦੇਖੀ ਹੈ, ਬਹੁਤ ਸਾਲ ਪਹਿਲਾਂ ਦੇਖੀ ਹੈ, ਬਹੁਤ ਛੋਟੇ ਛੋਟੇ ਸੀ ਜਦੋਂ ਅਸੀਂ ਦੇਖੀ ਸੀ। ਪਹਿਲੀ ਵਾਰੀ ਥੀਏਟਰ ਚ ਜੇ ਕੋਈ ਸਾਨੂੰ ਮਤਲਬ ਐਜ਼ ਅ ਫੈਮਿਲੀ ਅਸੀਂ ਦੇਖਣ ਗਏ ਸੀ ਤਾਂ ਹਾਥੀ ਮੇਰੇ ਸਾਥੀ ਸੀ।
14: ਹਾਂਜੀ ਸੋਹਣੀ ਫਿਲਮ ਰਾਜੇਸ਼ ਖੰਨਾ ਦੀ ਨਾ।
16: ਹਾਂਜੀ ਹਾਂ ਹਾਂਜੀ ਹਾਂ ਰਾਜੇਸ਼ ਖੰਨਾ ਤੇ ਆਪਣੀ ਆਦੀ ਕਾਜੋਲ ਦੀ ਮੰਮੀ ਕੀ ਹੈ ਤਨੂਜਾ
14: ਤੇ ਕਈ ਕੁੱਤੇ ਵਾਲੀਆਂ ਵੀ ਹੈਗੀਆਂ ਨਾ ਬਾਲੀਵੁੱਡ ਚ ਵਿੱਚ ਵੀ, ਚਲੋ ਹਾਲੀਵੁੱਡ ਚ ਤਾਂ ਬਹੁਤ ਬਣੀਆਂ ਹੈ ਨਾ ਕੁੱਤੇ ਵਾਲੀਆਂ ਵੀ ਹੈਗੀਆਂ।
15: ਹੁਣ ਇੱਕ ਆਈ ਥਿੰਕ ਹੁਣ ਲੇਟੈਸਟ ਰਿਲੀਜ਼ ਹੋਣ ਵਾਲੀ ਉਹ ਡੋਗ ਲਵਰਸ ਦੇ ਉੱਤੇ ਈਵਨ ਸਾਰੇ ਵੇਖ ਸਕਦੇ ਆ ਉਹ ਆਈ ਥਿੰਕ ਪੰਕਜ
16: ਤੇ ਬੜੀਆਂ ਹਾਲੀਵੁੱਡ ਚ ਵਾਕਈ ਜਦੋਂ ਵੀ ਬੋਲੀਵੁੱਡ ਹਾਲੀਵੁੱਡ ਦੀਆਂ ਬਹੁਤ ਬਣਦੀਆਂ ਨੇ। ਅੱਛਾ ਬਾਲੀਵੁੱਡ ਦੀ ਤਾਂ ਕਿੰਨੀ ਚੱਲੀ ਸੀ ਤੇਰੀ ਮਿਹਰਬਾਨੀ ਆ, ਜਾਗੀ ਸ਼ਰਾਫ ਹੋਰ ਕੋਈ ਹੀਰੋ ਸੀ ਉਹਦੇ ਵਿੱਚ।
14: ਹਾਂ ਤੇਰੀ ਮਿਹਰਬਾਨੀ ਆ, ਹਾਂਜੀ ਤੇ ਇੱਕੋ ਸੱਪ ਵਾਲੀ ਵੀ ਹੈਗੀ ਸੀ ਨਾ ਮੈਂ ਕਹੋ।
15: ਹਾਂ ਉਹ
14: ਜਿਹੜੇ ਸੱਪ ਨੂੰ ਦੁੱਧ ਪਿਆਉਂਦੇ ਜਿਹੜੀ ਕਿਹੜੀ ਸੀ ਉਹ
16: ਉਹਨਾਂ ਨੂੰ ਭੂਤ ਪ੍ਰੇਤਾਂ ਚ ਆਹ ਸੱਪਾਂ ਵਗੈਰਾ ਚ ਨਾਗ ਦੇਵਤਾ ਸ਼ੇਸ਼ ਨਾਗ ਉਹ ਚ ਬੜਾ ਵਿਸ਼ਵਾਸ ਕਰਦੇ ਆ ਉਹ। ਤੇ ਉਹਨਾਂ ਨੇ ਜਦੋਂ ਅਸੀਂ ਛੁੱਟੀਆਂ ਚ ਜਾਣਾ, ਛੁੱਟੀਆਂ ਚ ਵੀਸੀਆਰ ਆਉਣਾ, ਮਤਲਬ ਵੀਸੀਆਰ ਆਉਣਾ ਹੁੰਦਾ ਸੀਗਾ ਪੂਰਾ ਜੀ ਕੇ ਘਰੇ, ਤੇ ਉਹ ਮੂਵੀਜ਼ ਆਹੀ ਹੁੰਦੀਆਂ ਸੀ, ਬੰਦ ਦਰਵਾਜ਼ਾ, ਨਾਗ ਨਾਗਿਨ, ਸ਼ੇਸ਼ ਨਾਗਿਨ।
14: ਅੱਛਾ ਉਹ ਇਦਾਂ ਦੀਆਂ ਵੇਦੇ ਸੀ।
15: ਵਾਹ। ਹਾਂ ਅੱਛਾ ਉਹ ਪਹਿਲੇ ਉਹ ਟਾਈਮ ਚੱਲਿਆ ਸੀ ਨਾ, ਨਾਗਿਨ ਦੀ ਬਹੁਤ ਸਾਰੀ ਫਿਲਮਾਂ ਆਈ ਸੀਗੀ ਸ਼੍ਰੀਦੇਵੀ ਵਾਲੀ।
14: ਕਈਆਂ ਨੂੰ ਨਾ ਮੈਂ
16: ਅਸੀਂ ਆਪਣੇ
14: ਅੱਜ ਵੀ ਕਈਆਂ ਨੂੰ ਮੈਂ ਵੇਨਾ ਇਹ ਨਾ ਹੁੰਦਾ ਵਾ ਵੀ ਇਸ ਚੀਜ਼ ਦੇ ਨਾਲ ਆਪਾਂ ਬਹੁਤ ਡੇਰਿੰਗ ਸ਼ਾਇਦ ਲੱਗਦੇ ਹਾਂ, ਸੋ ਦੂਸਰਿਆਂ ਨੂੰ ਕਈ ਵਾਰੀ ਵਿਖਾਉਣ ਦੇ ਲਈ ਵੇਖੀ ਜਾਂਦੇ ਵੀ ਹਾਂ ਅਸੀਂ ਵੇਖ ਲੈਂਦੇ ਹਾਂ।
15: ਜਿਹੜੀ ਮੂਵੀ ਦੀ ਮੈਂ ਗੱਲ ਕਰ ਰਹੀ ਹਾਂ ਡੋਗ ਲਵਰਸ ਦੇ ਉੱਤੇ, ਕੱਲ੍ਹ ਰਿਲੀਜ਼ ਹੋ ਰਹੀ ਹੈ ਉਹ ਪੰਕਜ ਤ੍ਰਿਪਾਠੀ ਦੀ ਓ ਮਾਈ ਡੋਗ।
14: ਵਧੀਆ ਵਧੀਆ ਰਵੇ ਤੇ 377 ਮੈਨੂੰ ਲੱਗਦਾ ਲਾਲ ਜੀ ਹੋਣੇ ਆ। ਸਤਿ ਸ਼੍ਰੀ ਅਕਾਲ ਲਾਲ ਜੀ, ਕੀ ਹਾਲ ਨੇ ਤੁਹਾਡਾ?
17: ਜੀ ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ ਜੀ। ਫਿਲਮੋ ਕੀ ਬਾਤ ਹੋ ਔਰ ਲਾਲ ਨਾ ਆਏ?
17: ਹਾਂ
14: ਫਿਲਮ ਬੜਾ ਢਿੱਲਾ ਜਿਹਾ ਜਵਾਬ ਦਿੱਤਾ ਜੀ,
15: ਤੁਹਾਨੂੰ ਹੱਲਾ ਸ਼ੇਰੀ ਤੇ ਇੰਨੀ ਵਧੀਆ ਦਿੱਤੀ ਸੀ।
14: ਅਸੀਂ ਏਡਾ ਵਧੀਆ ਤੁਹਾਨੂੰ
15: ਗੁੱਸਾ ਨੀ, ਮਤਲਬ ਸ਼ੌਕ ਚ ਰਹਿ ਗਏ ਕਿ ਹੁਣ ਤੁਹਾਨੂੰ ਮੇਰਾ ਨੰਬਰ ਵੀ ਯਾਦ ਨੀ।
14: ਅੱਛਾ ਸ਼ੌਕ ਚ ਰਹਿ ਗਏ, ਤੇ ਉਹ ਤਾਂ ਕਰਦੇ ਨੀ ਫੋਨ ਤੇ ਰਹਿਣੀ।
15: ਮੈਂ ਸਪੈਸ਼ਲੀ ਆਪਣੇ ਬੱਚਿਆਂ ਨੂੰ ਨਾ ਉਹਦਾ ਇੰਗਲਿਸ਼ ਵਰਜ਼ਨ ਤੁਸੀਂ ਦਿਖਾ ਸਕਦੇ ਹੋ, ਉਹ ਦਿਖਾਈ ਸੀ ਤਾਂ ਕਿ ਉਹਨਾਂ ਨੂੰ ਪ੍ਰੋਪਰ ਸਮਝ ਆਵੇ। ਮੰਮਾ ਆਈ ਫੀਲ ਸੈਡ, ਉਹ ਵਾਲਾ ਸੀਨ ਸਾਰੇ ਬੱਚੇ ਇਮੋਸ਼ਨਲ ਹੁੰਦੇ ਨੇ।
17: ਬੱਚੇ ਨੇ ਇੱਕ ਮੂਵੀ ਆਪਣਾ ਇੱਕ ਉਹ ਵੀ ਬਹੁਤ ਵਧੀਆ ਭਾਈ, ਨੀਲ ਬੱਟੇ ਸਨਾਟਾ।
15: ਨੀਲ ਬੱਟੇ ਸਨਾਟਾ, ਹਾਂਜੀ ਆਈ।
17: ਹਾਂ ਉਹ ਫਿਲਮ ਬਹੁਤ ਵਧੀਆ। ਇੱਕ ਮੈਂ ਹੂੰ ਕਲਾਮ,
15: ਮੈਂ ਹੂੰ ਕਲਾਮ ਬਹੁਤ ਪਿਆਰੀ ਹੈ। ਹਾਂਜੀ
14: ਓਕੇ,
15: ਮੈਂ ਵੀ ਵੇਖੀ ਹੈ।
17: ਹਾਂ ਬਹੁਤ ਵਧੀਆ, ਬਹੁਤ ਵਧੀਆ ਫਿਲਮ ਹੈ। ਆਪਣਾ ਬੱਚਾ ਆਨਾ ਹੁੰਦਾ, ਬਹੁਤ ਵਧੀਆ।
14: ਫਿਰ ਤੇ ਉਹ ਵੀ ਬੜੀ ਵਧੀਆ ਵਾ, ਉਹ ਤਾਂ ਮੈਨੂੰ ਨਾਂ ਨਹੀਂ ਚੇਤਾ ਆਉਂਦਿਆ ਹੁਣ। ਮੈਂ ਪਿੱਛੇ ਜਾਈ ਨਹੀਂ, ਦੋ ਬੱਚਿਆਂ ਲਈ ਲਾਲ ਜੀ ਆਪਾਂ ਵੇਖਿਆ ਸ਼ਾਇਦ ਆਪਾਂ ਇਕੱਠੇ ਗਏ ਹਾਂ।
15: ਅੱਛਾ
14: ਉਹ ਦੋ ਬੱਚੇ ਹੁੰਦੇ ਜਿਹਦੇ ਚ ਉਹ ਜਿਹੜਾ ਅੱਛਾ ਉਹ ਤੋਂ ਬਾਅਦ ਮੈਨੂੰ ਇੱਕ ਹੋਰ ਚੇਤੇ ਆ ਗਈ, ਇੱਕ ਤੋਂ ਵੀ ਹੈਗੀ ਨਾ ਉਹ ਲੇਡੀਜ਼ ਵਾਲੀ ਜਿਹ ਚੋਂ ਨਿਆਣੇ ਗਵਾਚ ਜਾਂਦੇ ਆ ਔਰ ਰੇਲ ਗੱਡੀ ਚ ਚੜ ਕੇ ਦੂਰ ਚਲ ਜਾਂਦਾ ਆ।
15: ਬੱਚਿਆਂ ਨੂੰ ਵਿਖਾ ਸਕਦੇ ਆ, ਵਧੀਆ ਲੱਗੇਗੀ ਉਹ। ਕਿਵੇਂ ਇੱਕ ਬੱਚੇ ਕਈ ਵਾਰੀ ਹੁੰਦਾ ਨਾ, ਮੰਮੀ ਨੂੰ ਅਗਰ ਇੰਗਲਿਸ਼ ਨਹੀਂ ਆਉਂਦੀ ਤੇ ਉਹਨੂੰ ਇੱਦਾਂ ਫੀਲ ਕਰਾਉਂਦੇ। ਇਹ ਇੱਥੇ ਨੀ, ਇੰਡੀਆ ਦੇ ਕਈ ਬੱਚੇ ਕਰਦੇ ਕਿ ਹਾਂ
14: ਇੱਥੇ ਵੀ ਕਰਦੇ।
15: ਹਾਂ ਹਾਂ ਇੱਕ ਹੱਦ ਤੇ ਬਸ ਕਰਦੇ ਹੀ ਆ, ਤੇ ਉਹ ਬੜੀ ਵਧੀਆ ਮੂਵੀ ਹੈ ਇੱਕ ਕਿ ਹਾਂ ਇੱਕ ਇਟ ਜਸਟ ਅ ਲੈਂਗੁਏਜ, ਇੰਗਲਿਸ਼ ਇੰਗਲਿਸ਼ ਹੈ ਨਾ, ਉਹ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਹਾਂ ਬੱਚਾ ਸਿੱਖਿਆ ਦੇ ਸਕਦੀ ਹੈ ਉਹ।
14: ਲਾਲ ਜੀ ਤੁਸੀਂ ਕਿਹੜੀ ਪਹਿਲਾਂ ਕਿਹੜੀ ਵੇਖੀ ਸੀ ਤੁਸੀਂ ਪਹਿਲੀ ਕੋ ਯਾਦ?
17: ਪਹਿਲੇ ਮੈਂ ਬਈ ਇੱਕ ਸਾਊਥ ਇੰਡੀ ਮੂਵੀ ਆਪਣੀ ਨਾਂ ਹੀ ਆਦਾ ਨਾ, ਕੁੜੀ ਦੀ ਮੂਵੀ, ਛੋਟੀ ਕੁੜੀ ਦੀ,
15: ਮੱਕੜੀ।
14: ਬੱਚੇ ਘਰੇ ਘਰੇ ਵੇਖੀ, ਵੀਸੀਆਰ ਚ ਵੇਖੀ, ਥੀਏਟਰ ਚ ਵੇਖੀ?
17: ਜੋਤੀ ਦੂਜੀ ਇੱਕ ਹੋਰ ਹੀਰੋਇਨ ਉਹ ਹੁੰਦੀ ਮੈਨੂੰ ਯਾਦ ਹੈ, ਉਹ ਫਿਲਮ ਦੇਖੀ, ਉਹ ਫਿਲਮ ਥੋੜੀ ਥੋੜੀ ਸਟੋਰੀ ਯਾਦ ਹੈ, ਉਹ ਫਿਲਮ ਵੀ ਬਹੁਤ ਵਧੀਆ ਲੱਗੀ। ਬੱਚੇ ਸੀ ਉਦੋਂ, ਕੁੜੀ ਛੋਟੀ ਹੁੰਦੀ ਸੀ, ਉਹ ਕੁੜੀ ਹੁਣ ਕਾਫੀ ਵੱਡੀ ਹੀਰੋਇਨ ਹੈ, ਉਦੋਂ ਛੋਟੀ ਹੁੰਦੀ ਸੀ। ਉਹ ਫਿਲਮ ਬਹੁਤ ਵਧੀਆ ਜੀ। ਤੇ ਇੱਕ ਫਿਲਮ ਆਪਣਾ ਉਹ ਇੱਕ ਨਾ ਆਪਣਾ ਮੂਵੀ ਸੀ ਆਪਣਾ ਕੀ ਹੁੰਦਾ ਬੰਬੋਲੇ, ਬੱਚਿਆਂ ਦਾ ਆਪਣਾ ਸ਼ੂਜ਼ ਚਾਹੀਦੇ ਹੁੰਦੇ ਸੀ ਇੱਕ ਮੂਵੀ ਆਪਣਾ ਪਤਾ ਨੀ ਤੁਸੀਂ ਦੇਖੀ ਵੈਸੇ ਦੇਖਣੀ ਮਤਲਬ ਬੱਚਿਆਂ ਨੂੰ ਦਾਣੀ ਹੁੰਦੀ ਹੈ ਦੋ ਦੂਣੀ ਚਾਰ
14: ਵੀ
17: ਮੈਨੂੰ
15: ਯਾਦ ਹੈ ਮੇਰੇ ਮਾਮਾ ਜੀ ਪ੍ਰਿੰਸੀਪਲ ਸੀਗੇ ਸਕੂਲ ਦੇ, ਹੁਣ ਤੇ ਰਿਟਾਇਰ ਹੋ ਗਏ। ਉਹਨਾਂ ਦੇ ਨਾਲ ਅਸੀਂ ਵੇਖੀ ਸੀ ਉਹਨਾਂ ਦੇ ਘਰੇ ਟੀਵੀ ਦੇ ਵਿੱਚ ਹੀ ਨਾਨਕੇ, ਤੇ ਇੰਨਾ ਰੋਏ ਸੀ ਮੇਰੇ ਮਾਮਾ ਜੀ ਕਿਉਂਕਿ ਉਹ ਸਟਰਗਲ ਵਾਕਈ ਟੀਚਰ ਦੀ ਉੱਥੇ ਤਨਖਾਹ ਬੜੀ ਘੱਟ ਹੁੰਦੀ ਹੈ ਭਾਵੇਂ ਪ੍ਰਾਈਵੇਟ ਹੋਏ ਭਾਵੇਂ, ਤੇ ਕਿੰਨਾ ਸਟਰਗਲ ਤੇ ਇੱਕ ਕਾਰ ਖਰੀਦਣ ਲਈ ਉਹ ਕਿਵੇਂ। ਬਹੁਤ ਸੋਹਣੀ ਮੂਵੀ ਹੈ ਵਾਕਈ,
14: ਵਧੀਆ।
15: ਹਾਂ ਹਾਂ ਵਾਕਈ।
17: ਤੇ ਨਾ ਜਿਵੇਂ ਆਪਣਾ ਨਾ ਬਚਪਨ ਮੈਂ ਜਿਵੇਂ ਮੂਵੀ ਦੇ ਮੂਵੀ ਦੇ ਕਰਨ ਮੈਂ ਪਤਾ ਨਹੀਂ ਕਈ ਮੂਵੀ ਦੇਖਦੇ ਬਾਈ ਮੈਨੂੰ ਆਉਂਦੀ ਨੀ ਮੈਨੂੰ ਕਿਹੜੀ ਜੱਗਾ ਡਾਕੂ
14: ਪੁਰਾਣੇ ਜਨਮ ਚ ਜੱਗਾ ਡਾਕੂ ਤੇ ਨੀ ਨਿਤਾਲ ਦੋਬੀਆ ਤੇਲੇ ਪਾਤ
15: ਵਿਚਾਰੇ ਕੁਛ ਕਹਿੰਦੇ ਨੀ ਤੁਹਾਨੂੰ,
14: ਇਹ ਤਾਂ ਯਾਰੀ ਹੁੰਦੀ ਹੈ।
17: ਖਾਣਾ ਖਾਈਏ ਤੇ ਆਈਏ ਸੈਂਸਰ ਸੀ ਚਲੇ ਗਏ ਉੱਥੇ ਆਪਣਾ ਉਹ ਆਪਣਾ ਸਭੇ ਆਈਏ ਤੇ ਅੱਗੇ ਨਾ ਆਪਣਾ ਦੇਖਿਆ ਅੱਗੇ ਪਤਾ ਕੌਣ ਖਾਣ ਦਾ ਸਭੇ ਉੱਥੇ ਅਮੀਰ ਖਾਨ।
15: ਅੱਛਾ ਓ ਵਾਹ
14: ਬੱਲੇ
17: ਵਾਹ ਓ ਲੈਣ ਦਾ ਉਹ ਨਾ ਅਹੀਂ ਤੇ ਲਗੇ ਤੇ ਨਿਕਲ ਨਹੀਂ ਅਮੀਰ ਖਾਨ ਮੈਂ ਨਹੀਂ ਨਹੀਂ ਕਦੀ ਉਹ ਸਾਹਮਣੇ ਦੇ ਉਹ ਆਪਣਾ ਹਾਲ ਲੈ ਜਣੀ ਨਾ ਪ੍ਰਾਈਮ ਬਣਵਾ ਰਿਹਾ ਸੀ ਨਾ ਲੈ ਜੋ ਕੇ ਚਾਰ ਪੰਜ ਜਣੇ ਬਣਾ ਲਈ ਤੇ ਉਹ ਬੰਦੇ ਹਜੇ ਵੀ ਆਈ ਫੋਟੋ ਖਿਚਾਣਾ ਆ ਆਈ ਵੀ ਗਾਲ ਲੱਗੀ ਤੇ ਉਹ ਕਹਿੰਦੇ ਭਾਈ ਨਹੀਂ ਨਹੀਂ ਭਾਈ ਅਸੀਂ ਜਿਹੜੀ ਟਾਇਰਡ ਜਣੀ ਅੱਖ ਹੁੰਦੀ ਉਹਦੇ ਜਿਹੜੇ ਬੰਦੇ ਨਾਲ ਹੀ ਨਾ ਫੋਟੋ ਫੋਟੋ ਖਿਚਣੀ ਤੇ ਮੈਂ ਯਾਰ ਮੈਂ ਫੋਟੋ ਖਿੱਚ ਜਾਣਾ ਅਸੀਂ ਵੀ ਖਾਣ ਆਇਆ
15: ਅੱਛਾ ਤੁਸੀਂ ਉਦੋਂ ਇੱਥੇ ਸੀਗੇ 2007 ਦੀ
14: ਨਹੀਂ ਹੁਣ ਆਇਆ ਸੀ ਨਾ
15: ਅੱਛਾ
14: ਹੁਣ ਚੇਚਾ ਬੈਠੇ
15: ਕਦ
14: ਨਿਕਾ ਰਹਿ ਗਿਆ ਤੁਸੀਂ ਬੱਚੇ ਚ ਰੱਖ ਲੋਗੇ ਵਾਲੇ ਤੁਹਾਡੇ ਆਹ ਧੱਕਾ ਥੈਂਕ ਯੂ ਲਾਲ ਜੀ,
15: ਥੈਂਕ ਯੂ,
14: ਓਕੇ, ਸਤਿ ਸ਼੍ਰੀ ਅਕਾਲ ਜੀ। ਸਨ ਸਾਡੇ ਨਾਲ ਲਾਲ ਜੀ, ਤੇ ਹੁਣ ਮੈਨੂੰ ਲੱਗਦਾ ਵੀ ਸਾਡਾ ਟਾਈਮ ਵੀ ਹੋ ਗਿਆ, ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਆ। ਇਹ ਰੇਡੀਓ ਹਾਂਜੀ 1674 AM।
18: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
19: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
18: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
19: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਜ਼ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
2: ਰਿਲੀਜ਼ਿੰਗ ਔਨ 31st July।
1: ਦੱਸੋ
0: ready set go Chadston Ford Dandenong road te tuhanu udik reha hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet layi gal karo vehicle experts Tim Forbes ya Corey Nal radio hanji de hawale nal pao 3 saal di free service Chadston Ford ready set Ford. ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
5: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 August ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
6: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
7: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ।
6: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
8: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
6: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
8: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
6: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 July ਨੂੰ। ਫਿਲਮ ਇਸ਼ਕਨਾਮਾ।
9: ਤੂੰ ਕਿਦਾਂ ਬਾਰਡਰ ਟੱਪਾਇਆ ਤੇ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਵੀ ਤੁਹਾਡੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਸੋ ਫਿਲਮ ਜਿਹਦੇ ਵਿੱਚ ਆਪਾਂ ਵੇਖਿਆ ਵੀ ਬਾਪੂ ਇੱਕ ਬੜਾ ਛਾਇਆ ਰਿਹਾ ਭਾਈ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਵੇਖਿਆ ਜਾ ਜਸ਼?
10: ਮੈਂ ਉਹਦੇ ਪ੍ਰੋਮੋ 'ਚ ਦੇਖਿਆ, ਬੜਾ ਮਤਲਬ ਇੰਟਰਸਟਿੰਗ ਜਿਹਾ ਫੈਕਟਰ, ਮਤਲਬ ਐਵੇਂ ਹੁੰਦੇ ਨਾ ਦਾਦਾ ਦਾਦੀ ਦੀ ਇਮੇਜ ਇੱਕ ਇੱਦਾਂ ਦੀ ਹੁੰਦੀ ਹੈ ਕਿ ਪਾਠ ਪੂਜਾ ਕਰਨ ਵਾਲੇ
9: ਦਾਦਾ ਜੀ ਦੀ ਹੁੰਦੀ ਹੈ, ਦਾਦੀ ਦੀ ਤਾਂ ਨਹੀਂ ਹੁੰਦੀ ਇੱਦਾਂ ਦੀ
10: ਕਿ
9: ਸਾਡੇ ਵੀ ਤੇ ਕੱਲ ਨੂੰ ਪੋਤੇ ਪੋਤੀਆਂ
10: ਹੋਣੀਆਂ,
9: ਪਰ ਉਹ
10: ਆਪਣੇ ਕੋਈ ਬਣੀ ਹੁੰਦੀ ਹੈ,
9: ਪਹਿਲੀ ਵਾਰੀ ਦੱਸੇ ਗਏ ਨੇ ਫਰਕ ਸਿਰਫ ਆ ਪਿਆ। ਚਲੋ ਖੈਰ, ਇਹ ਫਿਲਮ ਤੁਸੀਂ ਜਾ ਕੇ ਅਤੇ ਆਪਣੇ ਲਾਗਲੇ ਪਏ ਸਿਨੇਮਾ ਘਰਾਂ ਦੇ ਵਿੱਚ ਵੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕੁਛ ਇੱਕ ਹੋਰ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਜਿੱਦਾਂ ਆਪਾਂ

0: ਤੇ ਕਿਨਾਮਾ ਤੁਹਾਨੂੰ ਕਿੱਦਾਂ ਦਾ ਲੱਗਾ?
1: ਤੇ
0: ਇਸ ਤੋਂ ਇਲਾਵਾ ਜਿਹੜੀ ਆਪਣਾ ਤੁਸੀਂ ਕੀ ਕਹਿ ਰਹੇ ਹੋ, ਕਣਕਾਂ ਦੇ ਓਲੇ?
1: ਕਣਕਾਂ ਦੇ ਓਲੇ,
0: ਹਾਂ, ਕਣਕਾਂ ਦੇ ਓਲੇ ਇਸ ਹਫ਼ਤੇ ਰਿਲੀਜ਼ ਹੋਣੀ ਆ, 31 ਜੁਲਾਈ ਨੂੰ, ਕੱਲ੍ਹ ਦੇ ਦਿਨ ਰਿਲੀਜ਼ ਹੋ ਜਾਣੀ ਆ। ਸੋ ਇਸ ਫਿਲਮ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗੂਗਾ ਵੀ ਕਣਕਾਂ ਦੇ ਓਲੇ ਕੀ ਆ
1: ਜੀ। ਬਿਲਕੁਲ।
0: ਤੇ ਇਸ ਤੋਂ ਇਲਾਵਾ ਪ੍ਰੋਗਰਾਮ ਜਿਹੜੇ ਆਪਾਂ ਗੱਲ ਕਰ ਰਹੇ ਹਾਂ, ਤੇ ਇਸ ਹਫ਼ਤੇ ਦੇ ਵਿੱਚ ਮੈਲਬਰਨ 'ਚ ਆਪਣਾ ਹਰਭਜਨ ਮਾਨ ਹੋਰਾਂ ਦਾ ਸ਼ੋਅ 8 ਤਰੀਕ ਨੂੰ ਮੈਲਬਰਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਦੇ ਵਿੱਚ, ਅਤੇ ਇਸ ਤੋਂ ਇਲਾਵਾ 8 ਤਰੀਕ ਨੂੰ, ਇਹ ਐਤਵਾਰ ਦੇ ਦਿਨ, ਅਤੇ ਇਸ ਤੋਂ ਅਗਲੇ ਦਿਨ ਜਿਹੜਾ ਸੈਟਰਡੇ ਨੂੰ ਆਏ 8 ਤਰੀਕ ਨੂੰ, 8 ਅਗਸਤ ਨੂੰ, ਅਤੇ ਐਤਵਾਰ ਦੇ ਦਿਨ 9 ਤਰੀਕ ਨੂੰ ਸ਼ੈਪਟਨ ਦੇ ਵਿੱਚ।
1: ਓਕੇ।
0: ਸੋ ਇਹਦੇ ਬਾਰੇ ਕੋਈ ਵਧੇਰੇ ਜਾਣਕਾਰੀਆਂ ਚਾਹੀਦੀਆਂ ਅਤੇ ਉਹ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਜਾ ਕੇ ਲੈ ਸਕਦੇ ਹੋ, ਜਾਂ ਫਿਰ ਸੋਸ਼ਲ ਮੀਡੀਆ ਤੋਂ ਜਾ ਕੇ ਲੈ ਸਕਦੇ ਹੋ, ਅਤੇ ਜਾਂ ਫਿਰ ਹਰਭਜਨ ਮਾਨ ਹੋਰੀ ਆਪ ਵੀ ਕਾਫੀ ਐਕਟਿਵ ਰਹਿੰਦੇ ਆ, ਉਹਨਾਂ ਦੇ ਪੇਜ 'ਤੇ ਵੀ ਤੁਸੀਂ ਜਾ ਕੇ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਬੋਲ ਭਾਵੇਂ ਨਾ ਬੋਲੇ ਸਤੰਬਰ ਦੇ ਵਿੱਚ ਫਿਲਮ ਰਿਲੀਜ਼ ਹੋਣੀ ਆ, 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਸੋ ਇੱਕ ਨਵਾਂ ਅਧਿਆਏ, ਨਵੇਂ ਚਿਹਰੇ ਅਤੇ ਨਵਾਂ ਕੁਛ ਵੇਖਣ ਨੂੰ ਸਾਨੂੰ ਮਿਲੂਗਾ। ਰਿਦਮ ਬੋਇਜ਼ ਦੀ ਇਹ ਫਿਲਮ ਜਿਹਦੀ ਕਿ ਡੇਟ ਚੇਂਜ ਹੋਈ ਸੀ, ਪੋਸਟਪੋਨ ਹੋਈ ਸੀ, ਹੁਣ ਇਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਟੀਮ ਆਸਟ੍ਰੇਲੀਆ ਟੂਰ ਦੇ ਉੱਤੇ ਵੀ ਸ਼ਾਇਦ ਆਊਗੀ, ਅਤੇ ਫਿਰ ਉਸ ਸਮੇਂ ਤੁਹਾਨੂੰ ਹੋਰ ਵਧੇਰੇ ਜਾਣਕਾਰੀਆਂ ਇਹਦੇ ਬਾਰੇ ਆਪਾਂ ਦੱਸਾਂਗੇ। ਹੋਰ ਇਨ ਬਿਟਵੀਨ ਤੁਸੀਂ ਕੁਛ ਕਹਿ ਰਹੇ ਹੋ?
1: ਬਿਟਵੀਨ ਇਹ 8 ਤਰੀਕ ਨੂੰ, ਆਈ ਥਿੰਕ ਉਹ ਵੀ ਹੈ ਪਰਵਾਨੇ।
0: ਹਾਂਜੀ, ਪਰਵਾਨੇ 8 ਤਰੀਕ ਨੂੰ ਹੈ ਜੀ। ਜਿਹੜੇ ਜਿਹੜੇ ਸ਼ਾਇਰ ਨੇ ਲੋਕ, ਸ਼ਾਇਰ ਲੋਕ ਅਤੇ ਬੜੀ ਲਿਮਿਟਿਡ ਜੀ ਉਹਦੇ 'ਚ ਕਪੈਸਿਟੀ ਹੁੰਦੀ ਹੈ, ਅਤੇ ਮੈਂ ਜੋ ਕ੍ਰਿਸ਼ਨਾ ਜੀ ਮੈਨੂੰ ਦੱਸ ਰਹੇ ਸੀ ਵੀ ਲਗਭਗ ਉਹ ਕਾਫੀ ਹੱਦ ਤੱਕ ਜਿਹੜੇ ਸੀਟਾਂ ਫਿਲ ਹੀ ਨੇ, ਪਰ ਜੇਕਰ ਕੋਈ ਰਹਿ ਗਿਆ ਤਾਂ ਛੇਤੀ ਤੋਂ ਛੇਤੀ ਉੱਥੇ ਦੱਸੇ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਲਿਓ, ਕਿਉਂਕਿ ਇਹ ਜਿਹੜਾ ਇੱਕ ਵੱਖਰਾ ਅੰਦਾਜ਼ ਅਤੇ ਬੜਾ ਥੋੜ੍ਹੀ ਜਿਹੀ ਕੁਆਂਟਿਟੀ ਦੇ, ਥੋੜ੍ਹੀ ਜਿਹੀ ਕਪੈਸਿਟੀ ਦੇ ਵਿੱਚ ਹੁੰਦਾ, ਅਤੇ ਤੁਸੀਂ ਜੇਕਰ ਲਿਖਣ ਦੇ ਸ਼ੌਕੀਨ ਹੋ ਅਤੇ ਸੁਣਨ ਦੇ ਸ਼ੌਕੀਨ ਹੋ, ਤੁਸੀਂ ਸੁਣਾਉਣ ਦੇ ਸ਼ੌਕੀਨ ਹੋ, ਕਹਾਣੀ ਸੁਣਾਉਣ ਦੇ ਸ਼ੌਕੀਨ ਹੋ ਤੁਸੀਂ, ਹੈ ਨਾ, ਸਟੋਰੀ ਟੈਲਿੰਗ ਆ ਜਾਂਦੀ ਆ, ਫਿਰ ਇਹ ਓਪਨ ਮਾਈਕ ਪ੍ਰੋਗਰਾਮ ਇਹਦੇ ਵਿੱਚ ਤੁਸੀਂ ਸ਼ਿਰਕਤ ਕਰਨ ਦੇ ਲਈ ਜਲਦ ਤੋਂ ਜਲਦ ਦੱਸ ਕਹਿ ਸਕਦੇ ਹੋ, ਆਪਣੀ ਸੀਟ ਤੁਸੀਂ ਰਿਜ਼ਰਵ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਮਿਰਜ਼ਾਪੁਰ ਵੀ ਰਿਲੀਜ਼ ਹੋਣ ਜਾ ਰਹੀ ਹੈ,
1: ਉਹਦਾ ਮੈਨੂੰ ਇੰਤਜ਼ਾਰ।
0: ਹਾਂ, ਮਿਰਜ਼ਾਪੁਰ ਰਿਲੀਜ਼ ਹੋਣ ਜਾ ਰਹੀ ਹੈ, 4 ਸਤੰਬਰ ਨੂੰ ਇਹ ਵੀ ਰਿਲੀਜ਼ ਹੋਣੀ ਹੈ, ਅਤੇ ਇਸ ਤੋਂ ਇਲਾਵਾ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ, ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਇਸ ਵਾਰੀ 13 ਤਰੀਕ ਨੂੰ ਸ਼ੁਰੂ ਹੋ ਜਾਣਾ, ਅਤੇ ਇਸ ਵਾਰੀ ਆ ਰਹੇ ਆ ਰੇਖਾ ਜਮਾ ਦਿਲੋਂ ਕੀ ਧੜਕਨ। ਹਾਂ,
1: ਰੇਖਾ, ਰੇਖਾ ਤੋਂ ਮੈਨੂੰ ਉਹ ਵਾਲੀ ਮੂਵੀ ਯਾਦ ਆ ਜਾਂਦੀ, ਖੂਬਸੂਰਤ, ਉਸ ਖੂਬਸੂਰਤ ਮੂਵੀ ਦੇਖੀ ਪੁਰਾਣੀ?
0: ਕਿਹੜੀ?
1: ਖੂਬਸੂਰਤ ਰੇਖਾ ਦੀ ਮੂਵੀ ਹੈ ਉਹ, ਮਤਲਬ
0: ਰੇਖਾ ਦੀ,
1: ਹਾਂ ਉਹ ਫੈਮਿਲੀ ਮੂਵੀ
0: ਤੇ ਕੋਦੀ ਆ ਨਾ, ਆਪਣੇ ਸੰਜੇ ਦੱਤ ਦੀ ਵੀ।
1: ਅੱਛਾ, 3-4 ਖੂਬਸੂਰਤ ਹੋ ਗਿਆ ਐਵੇਂ, ਉਸਦੀ ਵੀ ਆਈ ਹੈ ਅਨਿਲ ਕਪੂਰ ਦੀ ਬੇਟੀ ਦੀ ਖੂਬਸੂਰਤ, ਪਰ ਜਿਹੜੀ ਰੇਖਾ ਦੀ ਖੂਬਸੂਰਤ ਹੈ ਇੱਕ ਫੈਮਿਲੀ ਮੂਵੀ ਹੈ, ਉਹਦੇ 'ਚ ਕਿ ਇੱਕ ਬੜੀ ਕੰਜ਼ਰਵੇਟਿਵ ਜੀ ਫੈਮਿਲੀ ਦੇ ਵਿੱਚ ਰੇਖਾ ਦੀ ਵੱਡੀ ਭੈਣ ਦਾ ਵਿਆਹ ਹੁੰਦਾ, ਅਤੇ ਉਹ ਕੁਛ ਦਿਨਾਂ ਲਈ ਆਪਣੀ ਭੈਣ ਦੇ ਘਰ ਜਾਂਦੀ ਹੈ, ਅਤੇ ਉਹ ਕਿਵੇਂ ਕੋਸ਼ਿਸ਼ ਕਰਦੀ ਹੈ ਉਹ ਜਿਹੜੀ ਉਹਨਾਂ ਦੇ ਵਿੱਚ ਇੰਨੇ ਸਾਰੇ ਕਾਇਦੇ ਨੇ ਉਹਨਾਂ ਨੂੰ ਤੋੜਨ ਦੀ, ਕਿਉਂਕਿ ਉਹ ਚੁਲਬਲੀ ਜੀ ਹੈ ਉਹਦੇ ਵਿੱਚ ਰੇਖਾ।
0: ਓਕੇ,
1: ਬੜੀ ਬੜੀ ਪਿਆਰੀ ਮੂਵੀ ਹੈ।
0: ਓਕੇ, ਤੁਸੀਂ ਕਾਫੀ ਫਿਲਮਾਂ ਵੇਖੀਆਂ?
1: ਹਾਂ, ਆਈ ਲਵ ਮੂਵੀਜ਼।
0: ਤੁਸੀਂ ਤੇ ਲਾਲਜੀ ਟਾਕ ਕਰ ਸਕਦੇ ਹੋ ਫਿਲਮਾਂ ਦੇ ਉੱਤੇ, ਲੰਮਾ ਸਮਾਂ ਤੁਸੀਂ ਟਾਕ ਕਰ ਸਕਦੇ ਹੋ। ਖੈਰ, ਵਾਪਸ ਆਪਾਂ ਆਉਂਦੇ ਹਾਂ, ਅਤੇ ਗੱਲਾਂ ਬਾਤਾਂ ਆਪਾਂ ਫਿਲਮਾਂ ਦੀਆਂ ਕਰ ਰਹੇ ਸਾਂ, ਬਚਪਨ ਦੀਆਂ ਫਿਲਮਾਂ ਦੀ ਕਰ ਰਹੇ ਹਾਂ, ਬੱਚਿਆਂ ਦੀਆਂ ਫਿਲਮਾਂ ਦੀ ਕਰ ਰਹੇ ਹਾਂ, ਅਤੇ ਕ੍ਰਿਸ਼ਨ ਜੀ ਕਹਿੰਦੇ ਕਿ ਲਵ ਮੋਚਿੰਗ ਵਾਚਿੰਗ ਲਾਇਨ ਕਿੰਗ ਅਤੇ ਅਲਾਦੀਨ ਗਰੋਇੰਗ ਅਪ। ਹਾਂ, ਲਾਇਨ ਕਿੰਗ ਅਤੇ ਆਹ ਮੇਰੇ ਖਿਆਲ ਹੁਣ ਇੰਝ ਵੀ ਆਈ ਸੀ ਨਾ ਇੱਕ, ਅਮੇਜ਼ਿੰਗ ਫੈਕਟ ਬਹੁਤ, ਇਹ ਫਿਰ ਆ ਗਈਆਂ ਨਾ ਆਪਣੀਆਂ ਅੰਗਰੇਜ਼ੀ ਵਾਲੀਆਂ।
1: ਅੰਗਰੇਜ਼ੀ, ਹਾਂ ਉਹ ਹੁਣ ਪਹਿਲਾਂ ਤਾਂ ਆਪਾਂ ਬਾਲੀਵੁੱਡ ਦੀ, ਪਰ ਹਾਂ ਹਾਲੀਵੁੱਡ ਮੈਨੂੰ ਤੇ ਜੇ ਜਿਹੜੀ ਹੈਰੀ ਪੋਟਰ ਹੈ ਉਹਦਾ ਤੁਸੀਂ ਹਿੰਦੀ ਵਾਲਾ ਸੁਣ, ਜੇ ਤੁਸੀਂ ਦੇਖੋ ਨਾ, ਮਤਲਬ ਉਹਦੀ ਹਿੰਦੀ ਟਰਾਂਸਲੇਟਰ ਵਾਲਾ ਹੈਰੀ ਪੋਟਰ ਦੇ ਪਾਰਟਸ, ਹੱਸ ਹੱਸ, ਮਤਲਬ ਉਹਨਾਂ ਸ਼ਾਨਦਾਰ ਉਹਨਾਂ ਨੇ ਟਰਾਂਸਲੇਟ ਕੀਤਾ ਨਾ
0: ਕਿਹਦਾ,
1: ਹੈਰੀ ਪੋਟਰ ਦੇ ਵਿੱਚ ਹਿੰਦੀ ਟਰਾਂਸਲੇਟਰ,
0: ਮਤਲਬ
1: ਇੰਗਲਿਸ਼ ਨਾ ਦੇਖੋ ਜੇ ਤੁਸੀਂ ਹੱਸਣਾ, ਜਿਹੜਾ ਹੁੰਦਾ ਉਸ 'ਚ ਹੁੰਦਾ ਗਰੁੜ ਦੁਆਰ ਔਰ ਪਤਾ ਨਹੀਂ ਕੀ ਕੀ, ਉਹਨਾਂ ਨੇ ਹਿੰਦੀ ਉਹਦੀ ਟਰਾਂਸਲੇਟ ਕੀਤੀ ਹੋਈ ਹੈ, ਬੜੀ ਫਨੀ।
0: ਉਹ ਜਿਹੜੇ ਪਾਕਿਸਤਾਨੀ ਕਰਦੇ ਆ ਜਿਹੜੇ,
1: ਨਹੀਂ ਨਹੀਂ ਹੈ ਹਿੰਦੀ ਨੋਰਮਲ ਹੈ।
0: ਇੱਕ ਫਿਲਮ ਮੇਰੇ ਵੀ ਧਿਆਨ 'ਚ ਹੈਗੀ ਆ, ਉਹਦਾ ਮੇਰਾ ਜੇਕਰ ਮੇਰਾ ਵੇਲ ਮਿਲੇ ਨਾ, ਤੇ ਮੈਂ ਚਾਹੁੰਦਾ ਵੀ ਉਹਦੀ ਡਬਿੰਗ ਕੀਤੀ ਜਾਵੇ।
1: ਅੱਛਾ,
0: ਹਾਂ, ਉਹ 'ਚ ਬੜੀਆਂ ਥਾਵਾਂ ਮਤਲਬ ਖਾਲੀ ਛੱਡੀਆਂ ਉਹਨਾਂ ਨੇ, ਤੇ ਡਾਇਲੋਗ ਬਹੁਤ ਮਤਲਬ ਢਿੱਲੇ ਆ,
1: ਤੇ
0: ਮੇਰਾ ਜੀ ਕਰਦਾ ਵੀ ਆਪਣੇ ਤਰੀਕੇ ਦੇ ਨਾਲ ਉਹਦੇ 'ਚ
1: ਕਰੋ, ਹਮ ਤੁਹਾਰੇ ਸਾਥ ਹੈ,
0: ਟਾਈਮ ਨਹੀਂ ਲੱਗਦਾ। ਪਰ ਉਹ ਵੀ ਜੇ ਕੋਈ ਕਰੇ ਨਾ,
1: ਤੁਸੀਂ ਫ੍ਰੀ ਬੈਡ ਤੋਂ ਸਫਾਈਆਂ ਕਰਨ ਲੱਗ ਜਾਂਦੇ ਹੋ, ਤੁਸੀਂ ਕੀ ਡਬਲ ਕਰ, ਮੈਂ ਕਿਹਾ ਥੋੜਾ ਜਿਹਾ ਫ੍ਰੀ ਹੁੰਦੇ ਹੋ ਸਫਾਈਆਂ ਕਰਨ ਲੱਗ ਜਾਂਦੇ ਹੋ।
0: ਅੱਛਾ, ਆ ਵੀ ਸਫਾਈਆਂ ਹੀ।

0: ਪਰ ਹੈਰੀ ਪੋਟਰ ਦਾ ਜੇ ਕਿਸੇ ਨੇ ਹਿੰਦੀ ਵਰਜ਼ਨ ਵੇਖਿਆ ਨਾ ਮੈਨੂੰ ਜ਼ਰੂਰ ਦੱਸੋ, ਬੜੀ ਮਤਲਬ ਬੜੀ ਹੱਦ ਕਰਾਈ ਉਹਨਾਂ ਨੇ ਹਿੰਦੀ ਟਰਾਂਸਲੇਟ ਕਰਕੇ।
1: ਜਸਵਾਲ ਸਾਹਿਬ ਨੇ ਤਾਂ ਵੇਖਿਆ ਹੋਣਾ, ਹੋਰ ਕਿਸੇ ਨੇ ਵੇਖਿਆ ਜਾਂ ਨਹੀਂ ਵੇਖਿਆ, ਇਹਨਾਂ ਨੇ ਜ਼ਰੂਰ ਵੇਖਿਆ ਹੋਣਾ। ਅਤੇ ਕ੍ਰਿਸ਼ਨਾ ਜੀ ਕਹਿੰਦੇ ਕਿ ਅਮੇਜ਼ਿੰਗ ਫੈਕਟ ਇਜ਼ ਕਿ ਬੋਥ ਲਾਇਨ ਕਿੰਗ ਅਤੇ ਅਲਾਦੀਨ ਕਰੋਸ ਓਵਰ $1 billion ਈਚ ਵੈਨ ਦੇ ਵਰ ਰੀਮੇਡ ਇਨ ਲਾਈਵ ਐਕਸ਼ਨ ਫਾਰਮੈਟ। ਅੱਛਾ, ਬੱਲੇ ਇੰਨਾ ਪੈਸਾ ਕਮਾ ਗਏ ਯਾਰ, ਕਿੱਥੇ ਲੈ ਕੇ ਜਾਂਦੇ ਇੰਨਾ, ਮਤਲਬ ਕੁੱਤੇ ਬਿੱਲੀਆਂ ਬਣਾਉਣ 'ਤੇ ਖਰਚ ਦਿੰਦੇ ਇੰਨਾ, ਉਹ ਵੀ ਆਰਟੀਫਿਸ਼ਲ। ਅਤੇ ਪਰਵਾਨੇ ਟੂ, ਹਾਂਜੀ ਪਰਵਾਨੇ ਨਹੀਂ ਆਏ, ਪਰਵਾਨੇ ਟੂ ਆ ਵੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਔਨ ਦਾ ਫਨੀ ਨੋਟ ਕਹਿੰਦੇ ਕਿ ਇਹੋ ਜੇ ਬਾਰਡਰ ਟੱਪ ਕੇ ਥਾਣੇ ਦੇ ਵਿੱਚ ਪੈਰਾਂ ਭਾਰ ਬੈਠ ਕੇ ਮਾਫ਼ੀ ਮੰਗਦੇ ਹੁੰਦੇ ਆ, ਇਹੋ ਤਾਂ ਹੀ ਹੁਣ ਸਾਡੀਆਂ ਪੰਜਾਬੀ ਫਿਲਮਾਂ 'ਚ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਸਾਡੇ ਲੋਕ ਕਿੱਥੇ ਮੰਨਦੇ ਆ ਫਿਲਮ। ਵੇਖੋ ਇੱਕ ਡੀ ਉਹ ਗੱਲ ਆ ਨਾ ਵੀ ਰੀਅਲ ਲਾਈਫ ਦੇ ਵਿੱਚ
0: ਐਕਸੈਪਟੈਂਸ,
1: ਫਿਲਮਾਂ ਦੇ ਵਿੱਚ, ਫਿਲਮਾਂ ਦੇ ਵਿੱਚ ਆਸ਼ਿਕ ਜਿਹੜਾ ਵਾ ਉਹ ਕਿੱਡਾ ਤਰਸਯੋਗ ਪਾਤਰ ਬਣ ਜਾਂਦਾ, ਸਾਰਿਆਂ ਦੀ ਸਿਮਤੀ ਉਹਦੇ ਨਾਲ ਹੋ ਜਾਂਦੀ ਆ। ਉਹੋ ਜਿਹੀ ਰਿਐਲਿਟੀ ਦੇ ਵਿੱਚ ਹੋਏ ਸਾਰੇ ਛਿੱਤਰ ਬਣ ਕੇ ਤਿਆਰ ਹੁੰਦੇ ਆ, ਬੜਾ ਇਹਨੂੰ ਵੱਡਾ ਆਸ਼ਿਕ ਹੈ। ਅਤੇ ਜਸਵਾਲ ਸਾਹਿਬ ਕਹਿੰਦੇ ਹਾਤਮਤਾਈ,
0: ਹਾਤਮਤਾਈ
1: ਜਤਿੰਦਰ ਦੀ, ਫਿਰ ਮਾਲਾ ਮਾਲ।
0: ਹਾਤਿਮ ਤਾਈ ਅੱਛਾ ਉਸ ਜ਼ਮਾਨੇ ਦੇ ਵਿੱਚ ਇੰਨੀ ਵਧੀਆ ਲੱਗਦੀ ਸੀਗੀ, ਪਰ ਹੁਣ ਵਿੱਚ ਇੱਕ ਵਾਰੀ ਮਤਲਬ ਮੈਂ ਲਾ ਲਈ ਮੈਂ ਕਿਹਾ ਕੀ ਬਕਵਾਸ ਇਹ
1: ਕੀ ਆ,
0: ਅਲਫ ਲੈ ਲੈ
1: ਉਹ ਵੀ ਹੀ ਇੱਕ ਅਲਾ 40 ਚੋਰ,
0: ਅਲੀ ਬਾਬਾ
1: 40 ਚੋਰ ਹਨਾ
0: ਉਹ ਵੀ ਜੇ ਹੁਣ ਦੇਖੋ
1: ਤੇ ਇਹ ਇੱਕ ਕਹਿੰਦੇ ਨੇ ਜੰਤਰਮ ਮੰਤਰਮ
0: ਜਵੇਦੀ ਆਪਰੀ ਦੀ
1: ਜੰਤਰਮ ਮੰਤਰਮ ਲਿਖਿਆ ਇਹਨਾਂ ਨੇ। ਤੇ ਨਾਗਿਨ ਰਿਸ਼ੀ ਕਪੂਰ ਸ਼ੀਰ ਦੇ ਵਿੱਚ, ਨਾਗਿਨ ਤਾਂ ਬੱਚਿਆਂ ਵਾਲੀ ਮੂਵੀ ਥੋੜ੍ਹੀ ਜਿਹੀ ਨਾਗਿਨੀ ਯਾਰ, ਕਿਆ ਬਾਤ ਹੈ। ਅੱਛਾ ਸਕੂਲ ਟਾਈਮ ਕਹਿੰਦੇ ਲੈ ਕੇ ਗਏ ਸੀ, ਓਕੇ। ਔਲਾਦ ਜਤਿੰਦਰ ਦੀ ਅਤੇ ਨੰਨੇ ਫਰਿਸ਼ਤੇ ਕਹਿੰਦੇ ਦਿਖਾਈ ਸੀ ਉਹਨਾਂ ਨੇ। ਅਤੇ ਲਾਲ ਜੀ ਕਹਿੰਦੇ ਕਿ ਮੇਬੀ ਅੰਗਲੀ ਦੀ ਗੱਲ ਕਰ ਰਹੇ ਨੇ, ਪਲੀਜ਼ ਚੈੱਕ ਵਿਦ ਹਿਮ, ਅੰਜਲੀ ਜਾਂ ਅੰਗਲੀ ਪਤਾ ਨਹੀਂ ਕੀ ਇਹ ਕਹਿ ਰਿਹਾ, ਓਕੇ ਚਲੋ ਐਨੀਵੇ। ਅਤੇ ਥੈਂਕ ਯੂ, ਮੈਨੂੰ ਤਾਂ ਵੀ ਨਹੀਂ ਪਤਾ ਲਾਲ ਜੀ ਕਿਹੜੀ ਗੱਲ ਕਰ ਰਹੇ। ਸਿਮਰਨ ਜੀ ਕਹਿੰਦੇ ਨੇ ਕਿ ਚਿੱਲਰ ਪਾਰਟੀ ਬੈਸਟ ਫੇਵਰੇਟ, ਸਾਡੇ ਘਰ ਦੀ ਮੋਸਟ ਰਿਪੀਟਿਡ ਮੂਵੀ ਆ। ਅਤੇ ਮੇਰੀ ਕਹਿੰਦੇ ਕਿ ਪਹਿਲੀ ਯਾਦ ਆ ਕਮਾਂਡੋ ਮੂਵੀ ਦਾ, ਮਿਥੁਨ ਦੀ ਮਾਈ ਫੇਵਰੇਟ, ਅਤੇ ਯੋਈ ਪਾਪਾ ਸਪੈਸ਼ਲੀ ਲੈ ਕੇ ਗਏ ਸੀ। ਅਤੇ ਅਗਲੇ ਇੱਕ ਮਹੀਨੇ ਮੈਂ ਘਰੇ ਕਮਾਂਡੋ ਬਣੀ ਫਿਰਦਾ ਹੁੰਦਾ ਸੀ, ਨਾਲੇ ਆਪਣਾ ਸਿਰ ਵੀ ਕਹਿੰਦੇ ਕਿ ਪਟਾ ਲਿਆ, ਅਤੇ ਸਮਰ ਨੂੰ ਦਿਖਾਈ ਤਾਂ ਮਜ਼ਾਕ ਡੋਣ ਲੱਗ ਪਿਆ, ਆਈ ਟੇਕ ਇਟ ਪਰਸਨਲੀ, ਲੜਾਈ ਹੋ ਗਈ ਸੀ ਸਾਡੀ, ਗਲਤ ਗੱਲ ਆ। ਬਚਾਇਆ ਲਗਾਨ ਵਿੱਚ ਇਸਮਾਈਲ ਦਾ ਰਨਰ ਟੀਪੂ ਹੈ, ਇਹ ਕੀ ਗਲਤ ਗੱਲ ਆ, ਕਹਿੰਦੇ ਕਿ ਬਚਾ ਹੈ ਲਗਾਨ ਦਾ ਇਸਮਾਈਲ ਦਾ ਰਨਰ ਟੀਪੂ ਹੈ, ਓਕੇ। ਮੈਂ ਮੈਨੂੰ ਹੁਣ ਚੇਤਾ ਨਹੀਂ ਨਾ ਇਹਨਾਂ ਨੇ ਮਤਲਬ, ਅੱਛਾ ਅੰਜਲੀ, ਓਕੇ ਅੰਜਲੀ ਅੰਜਲੈ। ਦੁੱਧ ਕਾ ਕਰਜ਼ਾ, ਇਹ ਦੁੱਧ ਕਾ ਕਰਜ਼ਾ ਕਿੱਥੋਂ, ਦੁੱਧ ਕਾ ਕਰਜ਼ਾ
0: ਸਾਂਪ ਵਾਲੀ,
1: ਇਹ ਬੱਚਿਆਂ ਵਾਲੀ ਕਿੱਥੋਂ ਆ ਗਈ,
0: ਨਹੀਂ ਅੱਛਾ ਉਹ ਤੁਸੀਂ ਨਾ ਪੁੱਛ ਰਹੇ ਸੀ,
1: ਅੱਛਾ ਅੱਛਾ ਓਕੇ ਸੱਪਾਂ ਵਾਲੀ, ਓਕੇ ਠੀਕ ਆ। ਤੇ ਮਾਸੂਮ ਕਿਡਜ਼ ਮੂਵੀ ਨਸੀਰੁਦੀਨ ਸ਼ਾਹ ਦੀ ਕਹਿੰਦੇ ਕਿ ਵਨ ਮੋਰ ਮਾਸੂਮ ਮੂਵੀ ਸੌਂਗ, ਛੋਟਾ ਬੱਚਾ ਸਮਝ ਕੇ ਨਾ ਜਾਣ ਕੇ ਕਿ ਪੰਜਾਬੀ ਬੰਦੇ ਦਾ ਇਹ ਵਰਕ ਹੁੰਦਾ,
0: ਇਹ ਵੀ ਸਹੀ ਗੱਲ ਹੈ। ਅੱਛਾ ਇੱਕ ਮੂਵੀ ਜਿਹੜੀ ਸੀਗੀ ਉਹਦਾ ਮਤਲਬ ਕਿ ਹਿੰਦੀ ਆ ਕਿਸੇ ਦੇ ਚੈਪਟਰ ਦੇ ਵਿੱਚ ਵੀ ਆਇਆ ਸੀਗਾ ਕਿ ਉਹ ਇੱਕ ਬੰਦਾ ਫਸ ਜਾਂਦਾ, ਛੋਟੇ ਛੋਟੇ ਲੋਕ ਹੁੰਦੇ ਉਸ ਦੇਸ਼ ਦੇ ਵਿੱਚ, ਉੱਥੇ ਚਲਾ ਜਾਂਦਾ, ਉਹ ਜਾਵੇਦ ਜਾਫਰੀ ਦੀ ਆਈ ਸੀ ਉਹ ਮੂਵੀ,
1: ਇਹੋ ਹੀ ਹੋਣੀ, ਫਿਰ ਜੰਤਰ ਮੰਤਰ ਵੀ ਹੋਣੀ,
0: ਹਾਂ ਬੜੀ ਵਧੀਆ ਸੀ
1: ਇਹੋ ਹੀ ਹੋਣੀ। ਪਰ ਉਹਦੇ 'ਚ ਇੱਕ ਉਹ ਬੜੀ ਵਧੀਆ ਇੰਗਲਿਸ਼ ਵਾਲੀ ਇੱਕ ਹੈਗੀ ਆ ਬੜੀ ਵਧੀਆ, ਉਹ ਜਦੋਂ ਛੋਟਾ ਬਣ ਜਾਂਦਾ ਵਾ,
0: ਹਾਂ ਉਹ ਉਹਦਾ ਨਾਮ ਯਾਦ ਸੀਗਾ ਮੈਨੂੰ,
1: ਲਿਟਲ ਮੈਨ,
0: ਨਹੀਂ ਨਹੀਂ
1: ਇੱਦਾਂ ਦੇ ਉਹ ਬੜੀ ਵਧੀਆ ਫਿਲਮ ਹੈ,
0: ਉਹ ਬੜੀ
1: ਬਿਲਕੁਲ ਹੀ ਛੋਟੇ ਛੋਟੇ ਜੋ ਹੁੰਦੇ ਉਹ ਐਕਸਪੈਰੀਮੈਂਟ ਜਿਹਾ ਗਲਤ ਹੋ ਜਾਂਦਾ ਉਹਦਾ ਹੈ ਨਾ। ਅਤੇ ਫਸਟ ਕਹਿੰਦੇ ਕਿ 3D ਸ਼ੋਰਟ ਮੂਵੀ ਆਫ ਐਕਟਰ ਜੈਕੀ ਸਰੋਫ ਐਂਡ ਪੂਨਮ ਢਿੱਲੋਂ, ਸ਼ਿਵਾ ਕਾ ਇਨਸਾਫ 85 ਦੇ ਵਿੱਚ ਵੇਖੀ, ਆਫਟਰ ਦੈਟ ਛੋਟਾ ਚੇਤਨ 1998 ਦੇ ਵਿੱਚ ਵੇਖੀ,
0: ਓਕੇ।
1: ਅੱਛਾ ਅਤੇ ਜਸਕਿਰੀ ਜੀ ਕਹਿੰਦੇ ਕਿ ਚਿੱਲਰ ਪਾਰਟੀ ਇਜ਼ ਵੈਰੀ ਗੁੱਡ ਮੂਵੀ, ਅਤੇ ਅਦਰ ਮੂਵੀ ਕਹਿੰਦੇ ਨੇ ਕਿ ਸਟੈਨਲੀ ਕਾ ਡੱਬਾ, ਮਾਈ ਫਰੈਂਡ ਗਣੇਸ਼, ਦ ਬਲੂ ਅਮਰੇਲਾ ਅਤੇ ਚਾਚੀ 420।
0: ਬਲੂ ਅੰਬਰੇਲਾ ਦੇ ਬਾਰੇ ਸੁਣਿਆ ਬਹੁਤ ਹੈ ਪਰ ਮੈਂ ਵੇਖੀ ਨਹੀਂ ਹੈ ਬਲੂ ਅੰਬਰੇਲਾ,
1: ਓਕੇ। ਅਤੇ ਕੁੱਲੀ ਕਹਿੰਦੇ ਕਿ 1983 ਉਹਦੇ 'ਚ ਛਪਾਰ ਦੇ ਮੇਲੇ ਅਤੇ ਮੰਡੀ ਅਹਿਮਦਗੜ੍ਹ ਪਹਿਲੀ ਥੀਏਟਰ ਦੇ ਵਿੱਚ ਫਿਲਮ ਵੇਖੀ ਬਲਜੀਤ ਜੀ ਨੇ,
0: ਓਕੇ।
1: ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਬਾਰਡਰ ਫਿਲਮ ਮੇਰੀ ਆਲ ਟਾਈਮ ਫੇਵਰੇਟ ਆ ਫਰੋਮ ਚਾਈਲਡਹੁੱਡ ਟੂ ਟਿਲ ਡੇਟ, ਅਤੇ ਬਾਰਡਰ 2 'ਚ ਕਹਿੰਦੇ ਨੇ ਕਿ ਉਹ ਗੜਬੜ ਨਹੀਂ ਆ, ਗੱਲਬਾਤ ਨਹੀਂ ਆ, ਸੋਰੀ ਗੁਰਜਿੰਦਰ ਜੀ ਕਹਿੰਦੇ ਨੇ ਤੇ ਕਿਹਾ ਬਹੁਤੇ ਇਹੋ ਹੀ ਕਹਿੰਦੇ ਆ ਵੈਸੇ, ਪਰ ਉਦਾਂ ਚੱਲ ਗਈ। ਚਲੋ ਹਾਥੀ ਮੇਰਾ ਸਾਥੀ ਮੂਵੀ ਕਹਿੰਦੇ ਕਿ ਦੇਖੀ ਸੀ ਵੀਰ ਜੀ ਮੈਂ ਸਕੂਲ ਟਾਈਮ ਥੀਏਟਰ ਦੇ ਵਿੱਚ, ਬਲਜੀਤ ਜੀ ਕਹਿੰਦੇ ਨੇ ਓਕੇ, ਲਗਭਗ ਸਾਰਿਆਂ ਨੇ ਉਹ ਹੀ ਵੇਖੀਆਂ ਲਗਭਗ, ਹੈ ਨਾ। ਹਾਂ ਤੇ ਲਾਲ ਜੀ ਕਹਿੰਦੇ ਕਿ ਹਾਂਜੀ ਜਸਵਾਲ ਸਾਹਿਬ, ਹਾਂਜੀ ਹਾਂਜੀ ਹਾਂਜੀ, ਦੈਟ ਵਾਜ਼ ਅੰਜਲੀ
0: ਅੰਜਲੀ
1: ਅੰਜਲੀ ਜੀ, ਧੰਨਵਾਦ ਤੁਹਾਡਾ। ਕੀ ਫਰਕ ਲੱਗਦਾ ਜੀ ਅੱਜ ਜੀ ਤੁਹਾਨੂੰ ਅੱਜ ਕੱਲ੍ਹ ਦੀਆਂ ਤੇ
0: ਅੱਜ ਕੱਲ੍ਹ ਦੇ, ਮਤਲਬ ਪਹਿਲੇ ਦੀ ਜਿਹੜੀ ਮੂਵੀਜ਼ ਹੁੰਦੀ ਸੀ ਨਾ, ਮੈਂ ਜਿਵੇਂ ਗੱਲ ਵੀ ਕਰੀ ਹੁਣ ਦੀ ਦੇਖਦੇ ਹਾਂ ਬੱਚਿਆਂ ਦੀ, ਹੁਣ ਟੋਟਲੀ ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨਮੈਂਟ ਹੀ ਹੈ ਹੁਣ, ਮਤਲਬ ਇੰਨਾ ਕੁਛ ਇਹ ਨਹੀਂ ਹੈ ਕਿਉਂਕਿ
1: ਕਲਰਸ ਤੇ ਧਿਆਨ ਦਿੱਤਾ ਜਾਂਦਾ, ਮਿਊਜ਼ਿਕ ਤੇ ਧਿਆਨ ਦਿੱਤਾ ਜਾਂਦਾ,
0: ਮਤਲਬ ਉਹ ਹੁਣ ਗ੍ਰਾਫਿਕਸ ਹੈ ਨਾ, ਉਸ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ। ਪਹਿਲੇ ਇਹ ਹੁੰਦਾ ਸੀਗਾ ਕਿ ਜਿਵੇਂ ਮੋਰਲ ਸਾਇੰਸ ਦੇ ਵਿੱਚ ਨੀ ਐਂਡ ਇਸ ਕਹਾਣੀ ਸੇ ਹਮਕੋ ਇਹ ਸ਼ਿਕਸ਼ਾ ਮਿਲਦੀ ਹੈ, ਉਸ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀਗਾ।
1: ਪਹਿਲਾਂ ਤਾਂ ਇੱਕ ਹੋਰ ਹੈ, ਅੱਜ ਕੱਲ੍ਹ ਇੱਕ ਹੋਰ ਫਰਕ ਮੈਨੂੰ ਲੱਗਦਾ, ਅੱਜ ਕੱਲ੍ਹ ਨਾ ਜਿੰਨੀਆਂ ਵੀ ਫਿਲਮਾਂ ਬਣਦੀਆਂ ਨੇ ਇਹਨਾਂ ਦੇ ਵਿੱਚ ਇੱਕ ਚੀਜ਼ ਫੋਕਸ ਹੁੰਦਾ ਵੀ ਉਹਦੇ 'ਚੋਂ ਪ੍ਰੋਡਕਟ ਕਿੱਦਾਂ ਵੇਚਣੇ ਆ। ਫੋਰ ਐਗਜ਼ਾਮਪਲ ਜਦੋਂ ਆਪਣੀ ਬੱਚਿਆਂ ਵਾਲੀਆਂ ਫਿਲਮਾਂ ਆਉਂਦੀਆਂ, ਤੁਸੀਂ ਵੇਖਿਆ ਹੋਊਗਾ ਥੀਏਟਰਾਂ ਦੇ ਵਿੱਚ ਮਤਲਬ ਉੱਦਾਂ ਦੇ ਗਲਾਸ ਆ ਜਾਂਦੇ ਆ, ਹੈ ਨਾ, ਉੱਦਾਂ ਦਾ ਹੀ ਕੁਛ ਰਲਦਾ ਮਿਲਦਾ, ਜਾਂ ਮਤਲਬ ਕੋਕ ਤੁਸੀਂ ਪੀਣੀ ਆ ਤੇ ਉਹ ਹੀ ਤੁਹਾਨੂੰ ਉਹ ਦਿੰਦੇ, ਮਾਹੌਲ ਹੀ ਸਾਰਾ। ਈਵਨ ਇੱਥੋਂ ਤੱਕ ਮੈਂ ਪਿੱਛੇ ਜੇ ਇੱਕ ਵੇਖਿਆ ਬੱਚਿਆਂ ਵਾਲੀ ਫਿਲਮ ਤੇ ਲਾਗੇ ਜਿਹੜੀ ਦੁਕਾਨ ਸੀ ਬਰਗਰਾਂ ਵਾਲੀ, ਉਹਨਾਂ ਨੇ ਬਰਗਰਾਂ ਦੇ ਰੰਗ ਵੀ ਉੱਦਾਂ ਦੇ ਕੀਤੇ,
0: ਉਹਨਾਂ ਨੇ ਈਵਨ ਪੈਕੇਜਿੰਗ ਜਿਹੜੀ ਜਿਸ 'ਚ ਰੈਪ ਕਰਕੇ ਦੇ ਰਹੇ ਸੀਗੇ, ਉਹ ਵੀ ਈਵਨ ਉਹ ਇੱਕ ਕੋਂਬੋ ਬਣਾ ਕੇ ਵੇਚ ਰਹੇ ਸੀਗੇ ਮੈਨੂੰ ਤਾਂ ਲਿਟਲ, ਤੇ ਮੈਨੂੰ ਪਤਾ ਨਹੀਂ ਸੀਗਾ ਕਿ ਇਹ ਕੋਈ ਮੂਵੀ ਦਾ ਕੈਰੈਕਟਰ ਹੈ, ਤੇ ਮੈਂ ਕਿਹਾ ਆਹ ਕੀ ਨਵੀਂ ਚੀਜ਼ ਹੈ, ਤਾਂ ਮੈਨੂੰ ਬੱਚਿਆਂ ਨੇ ਦੱਸਿਆ ਤੇ ਕਿੰਨੀ ਖਤਰਨਾਕ ਵਾਲੀ, ਮਤਲਬ ਸੋਲਿਡ। ਮੈਂ ਜਿਵੇਂ ਐਡਵਰਟਾਈਜ਼ਿੰਗ 'ਚ ਮੈਂ ਇੰਡੀਆ ਕੰਮ ਕਰਕੇ ਆਈ ਹਾਂ, ਮੈਂ ਇਹ ਨੋਟਿਸ ਕੀਤਾ ਆਪਣੇ ਉੱਥੇ ਜਿਹੜੇ ਉਸ 'ਤੇ ਕੰਮ ਕਰਦੇ ਹਾਂ, ਜਿਹੜੇ ਐਡ ਪੂਰੀ ਫਿਲਮ ਬਣਾ ਕੇ ਸ਼ਾਰਟ ਫਿਲਮ ਜੀ ਐਡ ਚੱਲਦੇ, ਜਿਹੜੇ ਇੱਥੇ ਹੁੰਦਾ ਇਹ ਸੋਫਟ ਲਾਂਚ ਕਰਕੇ, ਹੈ ਨਾ, ਇੱਥੇ ਇਹ ਸਾਰੀ ਮਤਲਬ ਤੁਹਾਨੂੰ ਮਾਰਕੀਟ ਦੇ ਵਿੱਚ ਐਲਡੀ ਦੇ ਵਿੱਚ ਜਾਂ ਕਿਤੇ ਜਾਂ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਸੋਫਟ ਲਾਂਚ ਕਰਕੇ ਤੁਹਾਡੇ ਦਿਮਾਗ 'ਚ ਜਦ ਤੱਕ ਉਹ ਮੂਵੀ ਨਹੀਂ ਆਉਂਦੀ ਤੁਹਾਨੂੰ ਆਲੇ ਦੁਆਲੇ ਪੂਰਾ ਹੀ ਉਹ, ਜਿਵੇਂ ਹੁਣ ਬਾਰਬੀ ਆਈ ਸੀ ਮੂਵੀ,
1: ਬਾਰਬੀ ਲਾ ਲਓ,
0: ਤੇ ਉਹ ਉਹਨਾਂ ਨੇ ਕੀ ਕੀਤਾ ਸੀਗਾ ਕਿ ਤੁਸੀਂ ਬਾਰਬੀ ਵਾਂਗ ਡਰੈਸ ਪੋ ਕੇ ਜਾਓ, ਉਹ ਚੱਲਿਆ ਸੀਗਾ ਟਾਈਮ, ਤੇ ਕਿੰਨਾ ਉਹਨੂੰ ਸੋਸ਼ਲ ਮੀਡੀਆ ਤੇ
1: ਵੱਡੇ ਵੀ
0: ਹਾਂ, ਹਾਲਾਂਕਿ ਉਹਦਾ ਕਹਿੰਦੇ ਕਿ ਮਤਲਬ ਉਹ ਜੇ ਮੂਵੀ ਵੇਖੋ ਤੁਸੀਂ, ਮਤਲਬ ਮੈਂ ਵੇਖੀ ਨਹੀਂ ਹੈ ਪਰ ਮੈਂ ਸੁਣਿਆ ਹੀ ਹੈ ਸਾਰਿਆਂ ਤੋਂ ਕਿ ਉਸ 'ਚ ਬੱਚਿਆਂ ਦਾ ਕੋਈ ਨਹੀਂ ਹੈ ਇੰਨਾ ਕੰਮ, ਮਤਲਬ ਉਹ ਇੱਕ ਵੱਡੀ ਹਾਂ ਕਿ ਉਹਨੂੰ ਬੜਾ ਕਮਰਸ਼ੀਅਲਾਈਜ਼ਡ ਹੈ ਕਿ ਈਵਨ ਤੁਸੀਂ ਬੱਚਿਆਂ ਦੇ ਨਾਂ ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਦੇਖਣ, ਤੇ ਵਧੀਆ ਵੀ ਨਹੀਂ ਹੈ ਬੱਚਿਆਂ ਲਈ ਉਹ।
1: ਇਹ ਚੀਜ਼ਾਂ ਜ਼ਰੂਰ ਆਪਾਂ ਵੇਖਦੇ ਹਾਂ ਵੀ ਚਾਹੇ ਉਹ ਪਹਿਲਾਂ ਚਾਹੇ ਬਾਅਦ ਵਿੱਚ ਕਿੰਨਾ ਕਿੰਨਾ ਸਮਾਂ ਤੱਕ ਕੇ ਮਾਰਟ ਭਰ ਜਾਂਦਾ ਉਸੇ ਪ੍ਰੋਡਕਟ ਦੇ ਨਾਲ, ਮਤਲਬ ਆਸ ਪਾਸ ਤੁਸੀਂ ਜਿਹੜੇ ਵੀ ਤੁਸੀਂ
0: ਸ਼ੋਪਿੰਗ ਦੇ ਪਰਸ ਪੁਰਸ ਆਉਣ ਲੱਗ ਜਾਂਦੇ,
1: ਡਰੈਸ ਬੱਚਿਆਂ ਦੀਆਂ, ਉਹਨਾਂ ਦੀਆਂ ਹੈਟਸ, ਉਹਨਾਂ ਦੀਆਂ ਛੜੀਆਂ ਛੁੜੀਆਂ ਜਿਹੀਆਂ, ਤੇ
0: ਮਾਰਕੀਟਿੰਗ ਤੇ ਬੜਾ ਤਗੜਾ, ਮਤਲਬ ਉਹ ਮਤਲਬ ਪੂਰਾ ਵਾਕਈ ਕਮਰਸ਼ੀਅਲਾਈਜ਼ਡ ਸਿਨੇਮਾ ਹੈ। ਪਹਿਲਾਂ ਦਾ ਸਿਨੇਮਾ ਵਾਸ ਲਾਈਕ ਐਜੂਕੇਸ਼ਨ ਬੇਸਡ,
1: ਪਹਿਲਾਂ ਸ਼ਾਇਦ ਇਹ ਧਿਆਨ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਇਹੋ ਹੀ ਆ ਨਾ ਵੀ ਆਪਾਂ ਵੱਧ ਤੋਂ ਵੱਧ ਤੇ ਲੌਂਗ ਟਰਮ ਤੇ ਹੋਰ ਕਿੰਨਾ ਪੈਸਾ ਕਮਾ ਸਕਦੇ
0: ਹਾਂ। ਹਾਂ, ਇੱਕ ਚੀਜ਼ ਜਿਵੇਂ ਹੁੰਦਾ ਨਾ ਕਿ ਮਤਲਬ ਉਹਨੂੰ ਪੂਰਾ ਨਿਚੋੜ ਕੇ, ਜਿਵੇਂ ਚਾਹ ਆਪਾਂ ਪੂਰੀ ਨਿਚੋੜ ਕੇ ਪੂਰਾ ਜਦੋਂ ਪੂਰਾ ਉਹਦਾ ਫਲੇਵਰ ਨਾ ਪੂਰਾ ਸੱਤ ਪੱਤੀ ਤੋਂ ਨਾ ਕੱਢਦੀ ਹੈ, ਉਹੀ ਮੈਨੂੰ ਲੱਗਦਾ ਸਿਨੇਮਾ ਦਾ ਹਾਲ ਹੋ ਗਿਆ ਕਿ ਇਟਸ ਨੋਟ ਓਨਲੀ ਐਂਟਰਟੇਨਮੈਂਟ, ਉਹਦੇ ਥਰੂ ਮਤਲਬ ਭਾਵੇਂ ਤੁਸੀਂ ਉਹਦੀ ਪ੍ਰੋਮੋਸ਼ਨਸ ਦੀ ਗੱਲ ਕਰ ਲਓ, ਭਾਵੇਂ ਉਹਦੇ ਥਰੂ ਐਕਸਟਰਾ ਜਿਹੜੀ ਚੀਜ਼ਾਂ ਹੈ ਕਿ ਕੀ ਚੀਜ਼ਾਂ ਫਰੇਮ ਦੇ ਵਿੱਚ ਕਿਹੜੀ ਚੀਜ਼ਾਂ ਉਹ ਕਿਸ ਤਰੀਕੇ ਤੋਂ ਤੁਸੀਂ ਉਹਦਾ ਫਾਇਦਾ ਚੱਕ ਸਕਦੇ ਹੋ।
1: ਬੱਚੇ ਕਰਦੇ ਵੀ ਆ ਨਾ, ਵੇਖੋ ਫੋਲੋ ਕਰਦੇ ਵੀ ਆ ਉਹ ਚੀਜ਼ਾਂ। ਤੇ ਚਲੋ ਆਪਾਂ ਆਪਣੇ ਕਾਲਰ ਵੀ ਨਾਲ ਨਾਲ ਲੈ ਜਾਈਏ, ਤੇ ਸਾਡੇ ਨਾਲ ਅੰਮ੍ਰਿਤ ਜੀ ਨੇ, ਉਸ ਤੋਂ ਬਾਅਦ ਫਿਰ ਰੁਪਿੰਦਰ ਜੀ ਤੁਹਾਡੀ ਵਾਰੀ। ਹਾਂਜੀ ਅੰਮ੍ਰਿਤ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ
0: ਜੀ, ਹੁਣ ਮੈਨੂੰ ਪਤਾ ਲੱਗ ਗਿਆ ਕਿ ਕਿਹੜੀ ਭੈਣ ਕਿਹੜੀ ਹੈ ਅੰਮ੍ਰਿਤ ਜੀ ਦੀ ਸ਼ਕਲ, ਤੇ ਮੈਨੂੰ ਇੰਨੇ ਟਾਈਮ ਮੈਂ ਦੋਵਾਂ 'ਚ ਕਨਫਿਊਜ਼ ਹੀ ਹੁੰਦੀ ਸੀਗੀ।
2: ਮੈਨੂੰ
0: ਮੇਰੀ ਤੇ ਖੈਰ ਗੱਲ ਵੱਖਰੀ ਹੈ, ਮੈਨੂੰ ਤੇ ਬਸੰਤ ਜੀ ਲਾਲ ਜੀ ਵੀ ਦੋ ਲੱਗਦੇ ਸੀਗੇ ਜਦੋਂ ਮੈਂ ਸੁਣਦੀ ਸੀ ਰੇਡੀਓ, ਬਾਅਦ ਚ ਪਤਾ ਲੱਗਿਆ ਇਹ ਬੰਦਾ ਇੱਕ
1: ਹੀ ਬੰਦਾ ਵਾ।
0: ਮੈਂ ਕਿਹਾ ਇਹ ਹਰਕਤ ਇੱਕੋ ਜੀ ਦੋਵੇਂ ਪਰ ਹੈ ਨਾ, ਦੋ ਬੰਦੇ ਕੀ ਪਤਾ ਭਰਾ ਭਰਾ ਹੋਣ।
2: ਤੇ ਪਿਕਚਰਾਂ ਦੀ ਗੱਲ ਕਰਦੇ ਜਦ ਅਸੀਂ ਸਕੂਲ ਚ ਸੀ ਨਾ, ਅਸੀਂ ਗਾਂਧੀ ਮੂਵੀ ਬਹੁਤ ਵਾਰ ਦੇਖੀ ਹੈ, ਜਿੱਦਾਂ ਸਕੂਲ ਚ ਮੂਵੀ ਸਿਖਾਉਂਦੇ ਨਾ, ਜਦ ਵੀ ਕੋਈ ਫੰਕਸ਼ਨ ਜਾਂ ਕੁਛ ਵੀ ਆਉਣਾ, ਜਿੱਦਾਂ 15 ਅਗਸਤ ਹੈ ਜਾਂ 26 ਜਨਵਰੀ ਆਈ ਹੈ, ਸਕੂਲ ਚ ਮੂਵੀ ਦਾ ਟਾਈਮ ਹੈ, ਤੇ ਸਾਨੂੰ ਗਾਂਧੀ ਮੂਵੀ ਦਿਖਾਣੀ ਇਹਨਾਂ ਨੇ।
0: ਅੱਛਾ
2: ਬਹੁਤ ਚੱਲੀ ਗਾਂਧੀ ਮੂਵੀ।
0: ਓਕੇ
2: ਤੇ ਇੱਕ ਉਹ ਤੇ ਅਸੀਂ ਸਾਊਥ ਚ ਰਹਿੰਦੇ ਸੀ ਤੇ ਅਸੀਂ ਜਦ ਵੀ ਪਿਕਨਿਕ ਵਗੈਰਾ ਜਾ ਰਹੇ ਆ ਕਿਤੇ ਜਾ ਰਹੇ ਨਾ ਤਾਂ ਵੀਡੀਓ ਬਸ ਹੁੰਦੀ ਸੀ ਕਹਿੰਦੇ ਜਿੱਦਾਂ ਅੱਗੇ ਸਕਰੀਨ ਲੱਗਿਆ ਹੋਇਆ ਟੀਵੀ ਜੀ ਤੇ ਉਹ ਸਾਊਥ ਇੰਡੀਅਨ ਮੂਵੀ ਹੁੰਦੀ ਸੀ ਕਿਹੜੀ ਆਪਣੀ ਜਿਹੜੀ ਜਿਹ ਚ ਉਹ ਨੀ ਹੈਗਾ ਆਪਣਾ ਕਿਹੜਾ ਹੀਰੋ
0: ਸ਼ੇਖਰ ਸੁਮਨ
1: ਅਮਿਤਾਭ ਬੱਚਨ
2: ਨਹੀਂ ਨਹੀਂ ਅਮਿਤਾਭ ਬੱਚਨ ਨੀ ਸਾਊਥ
0: ਚਾਚੀ 420 ਵਾਲਾ ਜਿਹੜਾ
1: ਗਿੱਪੀ ਗਰੇਵਾਲ
2: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
0: ਚਾਚੀ
2: 420 ਵਾਲਾ
1: ਅੱਛਾ
2: ਕਮਲ ਹਸਨ ਦੀ ਮੂਵੀ ਹੈਗੀ ਆ ਤੇ ਉਹ ਉਹ ਸਾਊਥ ਇੰਡੀਅਨ ਫੈਮਿਲੀ ਹੁੰਦੀ ਆ ਤਾਂ ਕੁੜੀ ਪੰਜਾਬੀ ਫੈਮਿਲੀ ਤੇ ਹੁੰਦੀ ਆ ਉਹ ਦੋਨੋਂ ਮਤਲਬ ਉਹਦੇ ਤੇ ਹੈ ਮੂਵੀ ਤੇ ਉਹ ਮੂਵੀ ਸਾਨੂੰ ਜਿੰਦਾ ਉਹ ਮੂਵੀ ਦਾ ਨਾਮ ਨੀ ਮੈਨੂੰ ਯਾਦ ਆ ਰਿਹਾ ਉਹ ਮੂਵੀ ਅਸੀਂ ਜਦ ਵੀ ਜਾਣਾ ਪਿਕਨਿਕ ਕੋਈ ਕਲਾਸ ਜਾ ਰਹੀ ਉਹੀ ਮੂਵੀ ਸਾਨੂੰ ਦਿਖਾਣੀ ਉਹਨਾਂ ਨੇ
1: ਬੱਚਿਆਂ ਵਾਲੀ ਕਿ ਉਦਾਂ
2: ਨਹੀਂ ਨਹੀਂ ਵੀਰ ਜੀ ਹੈ ਫੈਮਿਲੀ ਮੂਵੀ ਆ ਪਰ ਜ਼ਿਆਦਾਤਰ ਮਤਲਬ ਹੁੰਦਾ ਸੀ ਨਾ ਕਿ ਲੰਬਾ ਰਾਸਤਾ ਤੇ ਤਾਂ ਮੂਵੀ ਕੋਈ ਲਾਣ ਕੋਈ ਕਿਉਂਕਿ VCR ਵਾਲੀ ਟੀਵੀ ਆ
0: ਜੀ
2: ਤੇ ਉਹ ਹੈਗੀ ਇੱਕ ਦੂਜੇ ਕੇ ਲਈ
1: ਓਕੇ ਆਇਆ ਪਿੱਛੋਂ ਪਰਚੀ ਆਈ ਪਰਚੀ ਆਈ ਪਿੱਛੋਂ ਟੀ ਸ਼ਰਟ ਤੇ ਕਢਾਈ ਕਰਕੇ ਲਿਖ ਕੇ ਦੱਸਦਾ ਹੋਵੇ ਮਸ਼ੀਨ ਘੁਮਾਤੀ ਹੋਣੀ
2: ਨਹੀਂ ਮੈਂ ਕਿਚਨ ਚ ਬੈਠੀ ਸੀ ਉਹ ਖੋਲ ਦੇ ਕੇ ਦਰਵਾਜ਼ਾ ਖੋਲ ਕੇ ਦੱਸ ਕੇ ਗਈ
0: ਜਿਵੇਂ ਤੇਗ ਐਂਬਰ ਕਰ ਰਹੀ ਸੀ
2: ਸਾਡੇ ਪ੍ਰੂਫ ਕਰਨਾ ਕੰਗੀ ਦੇ ਟਾਈਮ ਮਿਲਦਾ ਸੀ ਮੰਮੀ ਅਸੀਂ ਕਾਰਵਾਈ ਕੀਤੀ ਹੈ ਅਸੀਂ ਧਮਾਲ ਮੂਵੀ ਬੜੀ ਦੇਖੀ ਆ
1: ਧਮਾਲ
2: ਹੋ ਗਈ ਬੇਬੀ ਹੋ ਗਈ ਉਹ ਅੱਛੀ ਮੂਵੀ ਹੈ ਮੰਮੀ ਡੈਡੀ ਇੰਡੀਆ ਤੋਂ ਆਏ ਹੋਏ ਸੀ ਮੰਮੀ ਨਾਲ ਰੋਜ਼ ਲਾ ਦੇਣ ਨਾਨਾ ਨਾਨੀ ਤੁਹਾਨੂੰ ਮੂਵੀ ਦਿਖਾ ਦਾ ਡੈਡੀ ਕਹਿੰਦੇ ਕੋਈ ਹੋਰ ਵੀ ਦਿਖਾ ਦੇ
1: ਫਿਲਮ ਦਾ ਪੇਪਰ ਲੈਣਾ ਤੂੰ ਸਾਡਾ ਐਡੀ ਤੂੰ ਤਿਆਰੀ
2: ਕਰਵਾ ਗਿਆ ਮੂਵੀ ਦੇਖ ਦੇ ਕੇ ਜਦ ਦੇਖੋ ਰੋਜ਼ ਲੈ ਕੇ ਬੈਠ ਜਾਂਦਾ ਨਾਨਾ ਜੀ ਆਹ ਮੂਵੀ ਦੇਖੋ ਬਹੁਤ ਇੰਟਰਸਟਿੰਗ ਹੈ
1: ਉਦੋਂ ਬੱਚੇ ਨੂੰ ਕਿੱਦਾਂ ਉਹਦੀ ਵਾਰੀ ਆ ਜਾਂਦੀ ਫਿਰ ਉਹ ਘਰ ਰੱਖਦਾ ਵਾ ਉਹਨੂੰ ਕਿੱਦਾਂ ਰੱਖਦਾ ਬਹੁਤ ਬਹੁਤ ਵਧੀਆ ਇੰਟਰਸਟਿੰਗ ਮੂਵੀ ਹੈ ਨੀਤੂ ਜੀ ਤੁਸੀਂ ਆਉਂਦੇ ਰਹੋ
0: ਜਬ ਜਾਗੋ ਤਵੀ ਸਵੇਰਾ
2: ਹਾਸਾ ਵਾਲਾ ਹੁੰਦਾ ਉਹ ਤੁਸੀਂ ਦੇਖੋਗੇ ਨਾ ਫਿਲਮ ਉਹ ਇੰਨਾ ਪਿਆਰਾ ਲੱਗਦਾ ਨਾ ਫਿਲਮ ਚ ਕੁਛ ਵੀ ਪੁੱਛੋ ਹਾਂ ਡਿਫਰੈਂਟ ਸਟਾਈਲ ਨਾਲ ਬੋਲਦਾ ਬੜਾ ਵਧੀਆ ਲੱਗਦਾ ਹੈਗਾ ਉਹ। ਤੇ ਬਾਕੀ ਰਹੀ ਫਿਲਮਾਂ ਦੀ ਗੱਲ, ਫਿਲਮਾਂ ਚ ਡਿਫਰੈਂਸ ਤਾਂ ਹੈਗਾ, ਦੇਖੋ ਮੈਂ ਆਪਣੇ ਤੇ ਵੀ ਆਨੀ ਆ, ਮੈਂ ਫਿਲਮਾਂ ਜਿਹੜੀ ਜੀ ਫਸਟ ਦੇਖੀ ਸੀ ਨਾ ਉਹ ਡਿਫਰੈਂਟ ਹੈਗੀ ਆ ਜੋ ਮੈਂ ਕਹੂੰਗੀ ਨਾ। ਤੇ ਪਰ ਜੱਪਣ ਦੇ ਨਾਲ, ਬੱਚਿਆਂ ਦੇ ਨਾਲ ਫਿਲਮ ਦੇਖਦੇ ਨਾ, ਜੱਪਣ ਦਾ ਵੀ ਇੱਕ ਹੁੰਦਾ ਪੰਜਾਬੀ ਫਿਲਮ ਦੇਖਣ ਤੋਂ ਬਾਅਦ ਨਾ, ਇੱਕ ਦਿਨ ਕਹਿੰਦਾ ਮੰਮਾ ਮੈਨੂੰ ਸਿਰਫ ਇੱਕ ਚੀਜ਼ ਦੱਸੋ, ਇਹ ਪੰਜਾਬੀ ਫਿਲਮਾਂ ਦੇ ਵਿੱਚ ਸਾਰਿਆਂ ਦੀ ਡੈਸਟੀਨੀ ਇੱਕ ਮੈਰਿਜ ਕਿਉਂ ਹੈ? ਕਹਿੰਦਾ ਮੁੜ ਤੁੜ ਕੇ ਵਿਆਹ ਹੀ ਦਿਖਾਉਂਦੇ ਰਹਿੰਦੇ ਆ, ਮਤਲਬ ਕਿਤੇ ਬਹੁਤ ਜ਼ਿਆਦਾ। ਹਾਂ ਮੈਂ ਕਿਹਾ ਉਹ ਤਾਂ ਹੈ ਹੀ ਡੈਸਟੀਨੀ, ਹੈ ਨਾ। ਤੇ ਇੱਦਾਂ, ਤੇ ਫਿਰ ਚਲੋ ਅਸੀਂ ਮਿਕਸ ਐਂਡ ਮੈਚ ਮੂਵੀਜ਼ ਦੇਖਦੇ ਰਹਿੰਦੇ ਹਾਂ ਨਾ। ਤੇ ਪਰ ਮੈਂ ਜੇ ਗੱਲ ਕਰਾਂ ਨਾ, ਇੱਕ ਬਾਲੀਵੁੱਡ ਦੇ ਆਪਣੀ ਆ ਮਿਸਟਰ ਬੀਨ ਹੈ ਨਾ ਜਿਹੜੇ, ਉਹਨਾਂ ਦੀ ਮੂਵੀ ਹੈਗੀ ਹੈ ਮੈਨ ਵਰਸਿਸ ਬੇਬੀ, ਤੇ ਇੱਕ ਬੀ ਕਰਕੇ ਆ, ਹਾਂ ਹਨੀ ਕਰਕੇ ਬੀ ਕਰਕੇ ਹੀ ਆ ਮੂਵੀ। ਉਹ ਦੋਨੋਂ ਮੂਵੀਜ਼ ਬੱਚੇ ਬੜੀ ਬੜੇ ਹਾਸੇ ਵਾਲੀ ਮੂਵੀ ਆ, ਵੈਸੇ ਵੀ ਬੀਨ ਨੂੰ ਨਾ ਕਿੰਨਾ ਪਸੰਦ ਕਰਦੇ ਆ ਸਾਰੇ ਨਾ। ਤੇ ਇੱਕ ਜੱਪਣ ਨੂੰ ਦਿਖਾਈ ਸੀ ਇੱਕ, ਤੁਹਾਨੂੰ ਯਾਦ ਹੈ ਮੱਖੀ ਮੂਵੀ ਆਈ ਸੀਗੀ, ਤੇ ਉਹ ਮੱਖੀ, ਹਾਂਜੀ, ਜੇ ਕਿਸੇ ਨੇ ਦੇਖੀ ਹੈ ਉਹ, ਉਹ ਇੱਕ ਮੱਖੀ ਲਾਸਟ ਦੇ ਵਿੱਚ ਮਤਲਬ ਕਿੱਦਾਂ ਕਰਦੀ ਹੈ, ਬਹੁਤ ਸੋਹਣੀ ਮੂਵੀ ਉਹ। ਜੱਪਣ
1: ਬੱਚਿਆਂ ਲਈ ਥੋੜੀ ਜਿਹੀ ਮੂਵੀ ਹੈ, ਉਹ ਤੇ ਵੱਡਿਆਂ ਲਈ ਵੀ ਕਈਆਂ ਲਈ ਖਤਰਨਾਕ ਹੈ,
2: ਖਤਰਨਾਕ ਹੈ। ਹਾਂ ਨਹੀਂ, ਪਰ ਉਹ ਬੱਚੇ ਦੀ ਇੰਟਰਸਟ ਹੁੰਦੀ ਨਾ, ਕਈ ਵਾਰ ਮੈਨੂੰ ਪੁੱਛੋ ਕੰਮ ਦੂਜਾ ਮਤਲਬ ਹੁੰਦਾ ਨਾ ਕਿ ਪਾਰਟ ਹੈ, ਕਹਿੰਦਾ ਮੈਨੂੰ ਕਹੂਗਾ ਦੂਜਾ ਕਦੋਂ ਆਊਗਾ। ਇੰਗਲਿਸ਼ ਵੀ ਚੱਲਦੀ ਹੈ ਵਿੱਚ, ਥੋੜੇ ਥੋੜਾ ਮਿਕਸ ਐਂਡ ਮੈਚ ਕਰਕੇ। ਹੁਣ ਨਾ ਕਈ ਵਾਰ ਅਸੀਂ ਕੀ ਕਰਦੇ, ਜਿਹੜੀ ਪੁਰਾਣੀਆਂ ਫਿਲਮਾਂ ਨੀ ਹੁੰਦੀਆਂ ਸਾਡੀਆਂ 90s ਦੇ ਟਾਈਮ ਦੇ ਵਿੱਚ ਨੇਗੀਆਂ, ਪਹਿਲਾਂ ਸਾਨੂੰ ਲੱਗਦਾ ਸੀ ਕਲੈਰਿਟੀ ਨੀ ਹੈਗੀ ਸਟੋਰੀਜ਼, ਹੈ ਨਾ, ਕੀ ਆਪਾਂ ਨਵੀਆਂ ਦੇਖੀ ਜਾਂਦੇ ਹਾਂ, ਤੇ ਅਸੀਂ ਉਹ ਪੁਰਾਣੀਆਂ ਵੀ ਦੇਖਦੇ ਰਹਿੰਦੇ ਹਾਂ। ਤੇ ਮੈਂ ਜਿੱਦਾਂ ਤੁਸੀਂ ਗੱਲ ਕਰੋ ਨਾ ਪੁਰਾਣੀ, ਮੈਨੂੰ ਗੂਨ ਬਰੀ ਮਾਂਗ ਫਿਲਮ ਹੈ ਨਾ ਜਿਹੜੀ ਰੇਖਾ ਦੀ, ਉਹ ਇੰਨੀ ਕੁ ਅੱਛੀ ਮੂਵੀ ਲੱਗਦੀ ਹੈ ਨਾ, ਕਿ ਉਹਦੇ ਚ ਜਿਹੜਾ ਮਦਰ ਦਾ ਜਿਹੜਾ ਦਿਖਾਇਆ ਗਿਆ ਕਿ
1: ਬੱਚਿਆਂ ਦੇ ਨਾਲ, ਉਹਦਾਂ ਬਹੁਤ ਲੰਮੀ ਚੱਲ ਜਾਣੀ ਲਿਸਟ ਆਪਾਂ, ਇਸ ਕਰਕੇ ਨਾ ਥੋੜਾ ਜਿਹਾ ਉਹਨੂੰ
0: ਹਾਂਜੀ ਕ੍ਰਿਸਪ ਰੱਖਿਆ,
1: ਉੱਥੇ ਰੱਖਿਆ ਹੈ ਵੀ ਮਤਲਬ
0: ਬੱਚਿਆਂ,
1: ਕਿਉਂਕਿ ਫਿਰ ਤੇ ਬਹੁਤ ਲਿਸਟ ਲੰਮੀ ਹੈ ਇਹਦਾ, ਬੱਚਿਆਂ ਤੱਕ ਆਪਾਂ ਰੱਖੀਏ, ਜਾਂ ਪਹਿਲੀ ਤੁਸੀਂ ਕੋਈ ਵੇਖੀ ਹੈ ਨਾ, ਫਸਟ ਕੋਈ ਤੁਸੀਂ ਜਿਹੜੀ
0: ਤੁਹਾਨੂੰ ਯਾਦ ਹੈ, ਦੱਸੇ ਮੈਨ ਵਰਸਸ ਬੇਬੀ, ਵਾਕਈ ਬਹੁਤ
2: ਪਿਆਰੀ ਹੈ। ਹਾਂ ਤੇ ਬੀ ਵਾਲੀ ਜਿਹੜੀ ਮਿਸਟਰ ਬੀਨ ਦੀ ਵੀ ਹੈਗੀ ਨਾ, ਉਹ ਵੀ ਬਹੁਤ ਸੋਹਣੀ ਹੈ, ਦੋਨੋਂ ਮੂਵੀਜ਼ ਬਹੁਤ ਸੋਹਣੀਆਂ ਨੇ ਗਿਆ।
1: ਥੈਂਕ ਯੂ। ਤੇ ਲਾਸਟ ਸਾਜ ਨਾ ਹੋਣਗੇ ਰੁਪਿੰਦਰ ਜੀ, ਮਾਫੀ ਚਾਹੁੰਦੇ ਜੀ, ਹੋਰ ਕਾਲਰ ਨਹੀਂ ਲੈ ਪਾਵਾਂਗੇ, ਫਿਰ ਆਪਾਂ ਸਮ ਅਪ ਕਰਦੇ ਹਾਂ। ਹਾਂਜੀ ਰੁਪਿੰਦਰ ਜੀ।
3: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ
3: ਜੀ, ਯਸ਼ੀ
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਕੀ ਗੱਲ, ਔਖਾ ਲੈਣਾ?
3: ਬਹੁਤ ਵਧੀਆ ਜੀ, ਔਖਾ ਯਸ਼ੀ ਦਾ ਮੈਨੂੰ ਨਾਮ ਨੂੰ ਸੋਚਣਾ ਪੈਂਦਾ ਦਿਮਾਗ ਦੇ ਵਿੱਚ, ਯਸ਼ੀ ਯਈਆ ਪਾਉਣਾ ਵਿੱਚ, ਮੇਰਾ ਯਈਆ ਮਾੜਾ ਲੱਗਦਾ।
1: ਇਸੇ ਕਰਕੇ ਪਹਿਲੀਆਂ ਚ ਵੇਖਿਆ ਕਈ ਜਦੋਂ ਵਿਆਹ ਕੇ ਆਉਂਦੀਆਂ ਸੀ ਕੁੜੀਆਂ, ਤੇ ਉਹਨਾਂ ਦੇ ਨਾਂ ਚੇਂਜ ਕਰ ਲੈਂਦੇ ਹੁੰਦੇ ਸੀ, ਇਹ ਵੀ ਵੈਸੇ ਤਾਂ ਹੋਰ ਵੀ ਰੀਜ਼ਨ ਸੀ, ਪਰ ਇਹ ਵੀ ਇੱਕ ਰੀਜ਼ਨ ਹੈ।
0: ਹੁਣ ਜਿਵੇਂ ਕਈ ਵਾਰੀ ਅਰਦਾਸ ਕਰਵਾਉਣੀ ਹੋ ਤੇ ਸਪੈਸ਼ਲੀ ਉਹਨਾਂ ਨੂੰ ਕਹਿਣਾ ਪੈਂਦਾ ਯਈਆ, ਜਸਨ ਜੱਜਾ ਨਾ ਕਰ ਦਿੰਦੇ,
1: ਬੀਬਾ ਯਸ਼ਪ੍ਰੀਤ ਦੇ ਜਨਮ ਦਿਨ ਦੀ ਖੁਸ਼ੀ,
0: ਉਹ ਹਮੇਸ਼ਾ ਜਸ ਫਿਰ ਉਹਨਾਂ ਨੂੰ ਪੂਰਾ ਲਿਖ ਕੇ ਦੇਣਾ ਤੇ ਫਿਰ ਪੜ੍ਹਨਾ ਵੀ ਕਿ ਯਈਆ
1: ਯਈਆ ਪੜ੍ਹਨਾ ਬਹੁਤ ਔਖਾ।
0: ਹਾਂਜੀ ਹਾਂ
3: ਸਾਡੇ ਮਤਲਬ ਅਸੀਂ ਨਾਸੀ ਨੁਸੀ ਦੇ ਬੋਰਨ 78 ਦੇ, ਤੇ ਉਦੋਂ ਫਿਲਮਾਂ ਦਾ ਇੰਨਾ ਹੈ ਨੀ ਸੀਗਾ, ਪਰ ਮੈਂ ਅਸੀਂ ਜਿਹੜੀ ਫਿਲਮ ਵੇਖੀ ਨਾ ਪਹਿਲੀ ਸੀਗੀ ਖਲਨਾਇਕ ਵੀਰ ਜੀ, ਸੰਜੇ ਦੱਤ ਦੀ,
1: ਪਰ ਬਹੁਤ ਲੇਟ ਜਾ ਕੇ ਵੇਖੀ ਤੁਸੀਂ।
3: ਮੈਂ ਤਾਂ ਬਹੁਤ ਜ਼ਿਆਦਾ ਲੇਟ ਵੇਖੀ ਆ, ਮੈਂ ਬਹੁਤ ਘੱਟ ਮੂਵੀਆਂ, ਮੈਨੂੰ ਬਹੁਤ ਘੱਟ ਆ। ਸਾਡਾ ਮੋਗੇ ਦੇ ਨਾਲ ਹੀ ਪਿੰਡ ਸੀਗਾ, 5 ਕਿਲੋਮੀਟਰ ਸੀ, 4 ਸਿਨੇਮੇ ਸੀ ਮੋਗੇ ਮਜੈਸਟਿਕ ਭਾਗ, ਪਰ ਅਸੀਂ ਬਹੁਤ ਲੇਟ ਵੇਖੀ ਆ। ਬਾਪੂ ਦਾ ਡੰਡਾ ਬਹੁਤ ਕਰੜਾ ਸੀ, ਬਾਪੂ
1: ਉਦੋਂ ਚੰਗਾ ਨਹੀਂ ਸਮਝਿਆ ਜਾਂਦਾ,
3: ਚੰਗਾ ਨੀ ਸਮਝਿਆ ਬਿਲਕੁਲ। ਵੀਰ ਜੀ ਸਾਡੇ ਇੱਕ ਮੋਗੇ ਸਿਨੇਮਾ ਸੀ ਮਜੈਸਟਿਕ, ਅਸੀਂ ਪਹਿਲੀ ਵਾਰ ਗਏ ਉੱਥੇ, ਭਈਆ ਨੇ ਖਾ ਖਾ ਕੇ ਬਹੁਤ ਨਾ ਲਾਲ ਪਾ ਗੰਦ ਪਾਇਆ ਪਿਆ, ਤੇ ਮੈਨੂੰ ਮੇਰੇ ਦਿਮਾਗ ਚ ਉਹੀ ਆ ਵੀ ਫਿਲਮ ਵੇਖਣ ਜਾਣਾ, ਉਹੀ ਸਮੈਲ ਜੀ ਆਈ ਜਾਣੀ, ਮਤਲਬ ਉਦੋਂ ਉਹ ਭਈਏ ਜ਼ਿਆਦਾ ਫਿਲਮਾਂ ਵੇਖਦੇ ਹੁੰਦੇ ਜਿਹੜੇ ਆਪਣੇ ਕੰਮ ਕਾਰ ਵਾਲੇ ਹੁੰਦੇ।
1: ਡਿਪੈਂਡ ਕਰਦਾ ਤੁਸੀਂ ਕਿਹੜੇ ਸਿਨੇਮੇ ਚ ਚਲੇ ਗਏ ਨਾ, ਉਹ ਉਹਨਾਂ ਦੇ ਅਲੱਗ ਸਿਨੇਮੇ ਹੁੰਦੇ ਸੀ, ਸ਼ਾਮ ਨੂੰ ਉਹਨਾਂ ਨੇ ਕੰਮ ਕਾਰ ਨਿਬੇੜ ਕੇ ਬਾਹਰ ਰਿਕਸ਼ਿਆਂ ਦੀ ਲਾਈਨ ਲੱਗੀ ਹੁੰਦੀ ਸੀ, ਰੇੜੀਆਂ ਦੀ ਲਾਈਨ,
3: ਪਰ ਇੰਨਾ ਹੈ ਨੀ ਸੀ ਨਾ ਮੋਗੇ ਦੇ ਉਦੋਂ, ਵੱਡਾ ਸਾਡਾ ਸ਼ਹਿਰ ਪੈਂਦਾ ਸੀ ਸਾਨੂੰ, ਫਰੀਦਕੋਟ ਸੀਗਾ ਵੈਸੇ ਤਾਂ, ਉਦੋਂ ਸਿਨੇਮੇ ਇੰਨੇ ਹੈ ਵੀ ਨੀ ਸੀ ਆਪਣੇ ਦੇ ਹਿਸਾਬ ਨਾਲ, ਜਿਹੜੇ ਸਿਨੇਮੇ ਹੁਣ ਬਣੇ ਫਿਲਮਾਂ ਵੇਖੀਆਂ। ਪਰ ਹੁਣ ਬੱਚੇ ਫਿਲਮ ਫੁਲਮ ਇੰਨੇ ਵੇਹਦੇ ਨੀ ਦੀਦੀ, ਆਪਣੇ ਟਾਈਮ ਚ ਜਾਂ ਥੋੜੇ ਜੇ ਬਾਅਦ ਲੋਕਾਂ ਨੇ ਵੇਖੀਆਂ, ਅੱਜ ਕੱਲ ਤੇ ਬੱਚੇ ਫਿਲਮਾਂ ਫੁਲਮ ਬਹੁਤ ਘੱਟ ਵੇਹਦੇ ਆ ਮੇਰੇ ਹਿਸਾਬ ਨਾਲ, ਪਤਾ ਨੀ ਆ ਨੈਟਫਲਿਕਸ ਵਗੈਰਾ ਬਹੁਤ ਜ਼ਿਆਦਾ ਆ ਗਿਆ, ਤੇ ਤੁਹਾਡੀ ਵਧੀਆ ਲੱਗਾ, ਮੈਂ ਕਿਹਾ ਚੱਲ ਅਸੀਂ ਵੀ ਸਾਂਝ ਪਾ ਲਈਏ, ਲੇਟ ਵੇਖੀਆਂ ਵੈਸੇ
1: ਫਿਲਮਾਂ। ਥੈਂਕ ਯੂ ਰਵਿੰਦਰ ਜੀ,
3: ਥੈਂਕ ਯੂ ਵੀਰ ਜੀ, ਧੰਨਵਾਦ ਜੀ,
1: ਥੈਂਕ ਯੂ। ਹਾਂਜੀ
0: ਪਹਿਲੇ ਤੇ ਟਾਈਮ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਨਾ, ਤੇ ਹੁਣ ਦੀ ਜੇ ਆਪਾਂ ਗੱਲ ਕਰੀਏ ਸਮਅਪ, ਮੈਨੂੰ ਇਦਾਂ ਲੱਗਦਾ ਚੇਂਜਸ ਇੱਕ ਚੀਜ਼ ਇਹ ਆਈ ਹੈ ਕਿ ਪਹਿਲਾਂ ਭਾਵੇਂ ਤੁਸੀਂ ਵੀ ਸੀ ਆਰ ਲਾ ਕੇ ਘਰੇ ਵੇਖੋ, ਭਾਵੇਂ ਤੁਸੀਂ ਥੀਏਟਰ 'ਚ ਜਾਓ, ਇੱਕ ਫੈਮਿਲੀ ਬੌਂਡ ਹੁੰਦਾ ਸੀਗਾ ਮੂਵੀ ਵੇਖਣ ਜਾਣਾ ਜਾਂ ਵੇਖਣਾ ਘਰੇ ਵੀ, ਸਾਰਿਆਂ ਨੇ ਬਹਿ ਕੇ ਵੇਖਣੀ ਹੈ, ਭਾਵੇਂ ਪਰਿਵਾਰ ਦਾ ਵੱਡਾ ਹੋਏ ਭਾਵੇਂ ਨਿੱਕਾ ਹੋਏ। ਹੁਣ ਤਾਂ ਆਪਾਂ ਗੱਲ ਕਰੀਏ ਜੇ ਨੈੱਟਫਲਿਕਸ ਦੀ ਗੱਲ ਕਰੀਏ, ਹੁਣ ਤਾਂ ਸਾਰਿਆਂ ਕੋਲ ਆਪਣੇ ਆਪਣੇ ਫੋਨ, ਆਪਣੇ ਆਪਣੇ ਟੈਬਲੇਟ, ਈਵਨ ਟੀਵੀ ਦੇ ਵਿੱਚ ਵੀ ਸਾਰਿਆਂ ਦੇ ਆਪਣੀ ਆਪਣੀ ਸਕਰੀਨਸ ਹੁੰਦੀਆਂ, ਹੈ ਨਾ, ਈਵਨ ਕਿਡਸ ਦੀ ਵੀ ਅਲੱਗ ਸਕਰੀਨ ਹੁੰਦੀ ਹੈ, ਅਤੇ ਉਹ ਉਹਦੇ ਨਾਲ ਹੀ ਕਿੰਨਾ ਡਿਵਾਈਡੇਸ਼ਨ ਹੋ ਗਿਆ ਕਿ ਸਭ ਦੀ ਇੱਕ ਚੋਇਸ ਡਿਫਰੈਂਟ ਹੋ ਗਈ ਹੈ ਅਤੇ ਸਭ ਦੀ ਟਾਈਮਿੰਗ ਡਿਫਰੈਂਟ ਹੋ ਗਈ ਹੈ। ਹਰ ਇੱਕ ਇਨਸਾਨ ਮਤਲਬ ਹਰ ਇੱਕ ਚੀਜ਼ ਹਰ ਇੱਕ ਨੂੰ ਵਧੀਆ ਵੀ ਨਹੀਂ ਲੱਗਦੀ,
1: ਆਪਣੀ ਆਪਣੀ ਚੋਇਸ ਦੇ ਹਿਸਾਬ ਨਾਲ।
0: ਉਹ ਵਧੀਆ, ਹੁਣ ਬੱਚਿਆਂ ਦੀ ਗੱਲ ਕਰੀਏ, ਬੜੀ ਸੋਹਣੀ ਸੋਹਣੀ ਮੂਵੀਜ਼ ਵੀ ਬਣਦੀ ਹੈ, ਜਿਵੇਂ ਉਹਨਾਂ ਨੂੰ ਐਜੂਕੇਸ਼ਨ ਬੇਸ ਵੀ ਬਹੁਤ ਸਾਰੇ ਚੈਨਲਸ ਹੈ ਜਿਹੜੀ ਉਹਨਾਂ ਦੀ ਸ਼ਾਰਟ ਫਿਲਮਸ, ਭਾਵੇਂ ਸਾਇੰਸ ਦੀ ਗੱਲ ਕਰੀਏ, ਫਿਕਸ਼ਨ ਦੀ ਗੱਲ ਕਰੀਏ, ਬੜਾ ਬੜਾ ਕੁਛ ਮੂਵੀਜ਼ ਦੇ ਰਾਹੀਂ ਬੱਚਿਆਂ ਨੂੰ ਸਿੱਖਣ ਨੂੰ ਵੀ ਮਿਲਦਾ ਹੈ। ਡਿਪੈਂਡ ਕਰਦਾ ਕਿਹੜੀ ਮਤਲਬ ਕਿਹੜੀ ਚੀਜ਼ ਤੁਸੀਂ ਮਤਲਬ ਦੇਖ ਮਤਲਬ ਬੱਚਾ ਵੇਖ ਰਿਹਾ ਉਹ ਹੈ। ਅਤੇ ਹਾਂ, ਇਹ ਮੈਨੂੰ ਸਭ ਤੋਂ ਵੱਡਾ ਚੇਂਜ ਲੱਗਿਆ ਕਿ ਪਹਿਲਾਂ ਇੱਕ ਹੀ ਸਕਰੀਨ ਹੁੰਦੀ ਸੀ ਅਤੇ ਪਰਿਵਾਰ ਸਾਰਾ ਇਕੱਠੇ ਹੁੰਦਾ ਸੀਗਾ, ਹੁਣ ਸਾਰਿਆਂ ਦੇ ਕੋਲ ਡਿਫਰੈਂਟ ਸਕਰੀਨ ਅਤੇ ਡਿਫਰੈਂਟ ਚੋਇਸਿਸ ਨੇ।
1: ਆਹੋ, ਇਹ ਵੀ ਚੀਜ਼ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਵੰਡ ਦਿੰਦੀ
0: ਹੈ
1: ਆਪਣੇ ਆਪਣੇ ਹਿਸਾਬ ਨਾਲ, ਕਿਉਂਕਿ ਅੱਗੇ ਹੁਣ ਤੁਸੀਂ ਕੋਈ ਵੇਖ ਰਿਹਾ ਵਾ, ਅੱਗੇ ਤੁਸੀਂ ਲਾਗੇ ਬਹਿ ਜਾਣਾ, ਹੁਣ ਤੁਹਾਨੂੰ ਇਹ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਆਹ ਮੇਰੇ ਨਹੀਂ ਮਤਲਬ ਦੀ, ਹੈ ਨਾ, ਵਾ ਅੱਗੇ ਇਹ ਆਪਸ਼ਨਾਂ ਨੇ ਹੀ, ਜਿੱਦਾਂ ਜਿੱਦਾਂ ਚੀਜ਼ਾਂ ਵਧੀਆ ਨੇ, ਇਹ ਵੀ ਫਰਕ ਪਿਆ। ਬੇਬੀ ਡੇ ਆਊਟ ਮੂਵੀ ਕਹਿੰਦੇ ਨੇ ਕਿ ਇਹ ਵੀ ਵਧੀਆ। ਥੈਂਕ ਯੂ ਜੀ। ਅਤੇ ਇੱਕ ਕਹਿੰਦੇ ਨੇ ਕਿ ਪੁਸ਼ਪਕ ਮੂਵੀ ਵੀ ਬਹੁਤ ਵਧੀਆ ਵਾ, ਪੁਸ਼ਪਕ। ਹਾਂਜੀ, ਅਤੇ ਪਹਿਲੀ ਮੂਵੀ ਕਹਿੰਦੇ ਕਿ ਮੈਂ ਥੀਏਟਰ ਦੇ ਵਿੱਚ ਵੇਖੀ ਸੀ, ਜੀ ਆਇਆਂ ਨੂੰ ਵੇਖੀ ਸੀ, ਸਕੂਲ ਵਾਲਿਆਂ ਨੇ ਦਿਖਾਈ ਸੀ, ਅਤੇ ਉਸ ਤੋਂ ਪਹਿਲਾਂ ਕਹਿੰਦੇ ਕਿ ਘਰ ਦੇ ਵਿੱਚ ਮੂਵੀ ਦੇਖਣ ਵਾਲਾ ਮਾਹੌਲ ਨਹੀਂ ਸੀ, ਬਟ ਉਹ ਕਹਿੰਦੇ ਕਿ ਦੇਖਣ ਦੇ ਲਈ ਪਾਪਾ ਦੇ ਕਿੰਨੇ ਤਰਲੇ ਕਰੇ ਸੀ ਕਿ ਮੈਨੂੰ ਹੀ ਪਤਾ ਵਾ। ਅਤੇ ਬਾਅਦ ਦੇ ਵਿੱਚ ਕਹਿੰਦੇ ਕਿ ਜਦੋਂ ਘਰ ਆ ਕੇ ਦੱਸਿਆ ਅਤੇ ਬਹੁਤ ਸੋਹਣੀ ਮੂਵੀ ਆ, ਤਾਂ ਪਹਿਲਾਂ ਪਾਪਾ ਨੇ ਸ਼ੋਪ 'ਤੇ ਦੇਖੀ ਅਤੇ ਬਾਅਦ ਵਿੱਚ ਸਾਰੀ ਫੈਮਿਲੀ ਨੂੰ ਨਾਲ ਵਾਲੇ ਸਾਰੇ ਘਰਾਂ ਨੂੰ VCR ਲਿਆ ਕੇ ਦਿਖਾਈ।
0: ਅਸੀਂ ਕਿਰਾਏ ਤੇ ਦਿੰਦੇ ਹੁੰਦੇ ਸੀਗੇ, ਤੇ ਉਹ ਵੀ ਮਤਲਬ ਇੱਕ ਕੰਮ ਵਧੀਆ ਪ੍ਰੋਫੈਸ਼ਨ ਸੀਗਾ ਉਸ ਟਾਈਮ ਤੇ ਨਾ, ਕਿ ਜਿਹਨਾਂ ਕੋਲ ਟੀਵੀ ਤੇ ਵੀ ਇਹ ਸਾਰੀ ਕੈਸਟਾਂ ਹੁੰਦੀ ਸੀਗੀ, ਲੋਕਾਂ ਨੇ ਲੈ ਕੇ ਜਾਣਾ, ਤੇ ਕਿਉਂਕਿ ਮੇਰੇ ਪਾਪਾ ਦਾ ਕੇਬਲ ਦਾ ਕੰਮ ਹੈ, ਤੇ ਪਹਿਲਾਂ ਇਹ ਵੀ ਹੁੰਦਾ ਸੀਗਾ ਕਿ ਹਾਂ VCR ਤੇ।
1: ਅੱਛਾ, ਤੁਹਾਡੇ ਕੀ ਇਹਦੇ ਚ ਪਿੱਛੇ ਫਿਰ VCR ਵਾਲਿਆਂ ਦੇ ਵੀ ਤੇ ਆਪਣੇ ਦੁੱਖੜੇ ਹੋਣਗੇ ਵੀ ਟੇਪ ਕੋਈ ਤੋੜ ਕੇ ਦੇ ਗਿਆ, ਕੋਈ ਖਰਾਬ।
0: ਕਈ ਵਾਰੀ ਵਾਪਸ ਨਹੀਂ ਕਰਦੇ ਹੁੰਦੇ ਸੀ, ਕਈ ਵਾਰੀ ਮੁੱਕਰ ਹੀ ਜਾਂਦੇ ਸੀ ਕਿ ਕਰ ਲੋਗੇ ਤੁਸੀਂ
1: ਰੀਲਾ, ਤੇ ਉਹ ਬੌਂਡ ਨਹੀਂ ਰੱਖਦੇ ਬਿਲਕੁਲ।
0: ਟੀਵੀ ਵਾਸਤੇ ਹੁੰਦਾ ਸੀ, ਕਈ ਵਾਰੀ ਲੋਕੀ ਕਹਿੰਦੇ ਸੀ ਟੀਵੀ ਸਾਡੇ ਕੋਲ ਹੈ, ਸਾਨੂੰ ਕੈਸਟਾਂ ਦੇ ਦਿਓ, ਉਹ ਬੜਾ ਰਿਸਕੀ ਕੰਮ ਹੁੰਦਾ ਸੀਗਾ, ਕਈ ਵਾਰੀ ਖਰਾਬ ਕਰ ਦਿੰਦੇ ਸੀਗੇ
1: ਕੈਸਟ, ਹੈ ਨਾ। ਆ ਕੈਸਟ ਤੇ ਖਰਾਬ ਹੋ ਹੀ ਰਹਿੰਦੀ ਸੀਗੀ, ਉਦੋਂ ਉਧਰੋਂ ਕੋਈ ਲੜਾਈ, ਉਧਰੋਂ ਕੋਈ ਲੜਾਈ ਲੜੂਈ ਵਧੀਆ ਜੀ ਸ਼ੁਰੂ ਹੋਣ ਲੱਗਣੀ, ਉਧਰ ਚਲੋ ਚਲੋ ਚਲੋ ਚਲੋ ਸਾਰਾ ਧੁੰਦਲਾ ਜਾ।
0: ਉਹ ਅਸੀਂ ਥੋੜਾ ਨਾ ਕਹਿਣਾ,
1: ਤੁਸੀਂ ਵੀ ਤੇ ਬੜੀ ਵਾਰੀ ਖਰਾਬ ਹੈਡ ਵਾਲੀ ਦੇ ਦਿੰਦੇ ਹੋ VCR।
0: ਨਹੀਂ, ਕਈ ਵਾਰੀ ਤੁਸੀਂ ਗੰਦੇ ਸੰਦੇ ਹੱਥ ਲਾ ਦਿੰਦੇ ਹੋ, ਕਈ ਵਾਰੀ ਤੁਹਾਡੇ ਬੱਚੇ ਗੇਰ ਦਿੰਦੇ ਹੱਥ ਤੋਂ।
1: VCR ਵਾਲਿਆਂ ਦੇ ਆਪਣੇ ਦੁੱਖੜੇ, VCR ਜਿਹਨਾਂ ਦੇ ਕੋਲ ਹੁੰਦਾ ਸੀ ਕਿਰਾਏ ਤੇ ਦਿੰਦੇ ਸੀ, ਉਹਨਾਂ ਦੀ ਬੜੀ ਬਦਮਾਸ਼ੀ ਹੁੰਦੀ ਸੀ, ਬੜਾ ਮਤਲਬ ਆਪਣੇ ਆਪ ਚ ਪੂਰਾ ਉਹ ਹੁੰਦਾ ਸੀ ਉਹਨਾਂ ਦਾ।
0: ਇੱਕ ਕੇਬਲ ਦਾ ਜਿਹੜਾ ਕੰਮ ਸੀ ਨਾ ਪਾਪਾ ਦਾ, ਤੇ ਇੱਕ ਹੁੰਦਾ ਸੀਗਾ ਕਿ ਤੁਸੀਂ ਮੂਵੀ ਵੀ ਲਗਾ, ਮਤਲਬ ਦਿਨ ਚ ਇੱਕ ਵਾਰੀ ਤੁਸੀਂ ਚੋਇਸ ਲੈਣੀ ਹੈ, ਤੇ ਪਰ ਲਗਾਣੀ ਆਪਣੀ ਪਸੰਦ ਦੀ, ਪਹਿਲਾਂ ਹੀ ਕੈਸੇਟ ਕੱਟ ਕੇ ਰੱਖੀ ਹੋਣੀ, ਪਰ ਉਹਦੇ ਵਿੱਚ ਉਹ ਸਾਨੂੰ ਅੱਜ ਕੱਲ ਲਗਵਾ ਦੀ ਯਾਰ ਤੂੰ ਪਾਪਾ ਤੋਂ ਬੋਲ ਕੇ ਆਪਣੀ ਗੱਲ। ਉਹ ਵੀ ਬੜਾ ਇੱਕ ਟਾਈਮ ਸੀਗਾ, ਮਤਲਬ ਮੈਨੂੰ ਪਤਾ ਹੁੰਦਾ ਸੀਗਾ ਕਿ ਲੱਗਣੀ ਤੇ ਹੈ ਨਹੀਂ,
1: ਸਕੂਲ ਤੇ ਬੜੀ ਟੌਰ ਹੋਣੀ ਤੁਹਾਡੀ ਵੀ, ਵੇਖੀ ਵੇਖਿਆ ਮੈਂ ਲਵਾਉਂਗੀ ਫਿਰ।
0: ਈਵਨ ਅੱਜ ਤੱਕ ਵੀ ਮਤਲਬ, ਕਿਉਂਕਿ ਜਿਹੜਾ ਸਾਡਾ ਸਕੂਲ ਸੀ ਨਾ, ਉਹ ਸਕੂਲ ਦੇ ਵਿੱਚ ਉਸ ਏਰੀਆ 'ਚ ਮਤਲਬ ਸਾਡੀ ਕੇਬਲ, ਕਿਉਂਕਿ ਏਰੀਆ ਹੁੰਦੇ ਸੀ ਨਾ ਕੇਬਲ ਦੇ ਵੀ, ਅਤੇ ਮੇਰਾ ਸਕੂਲ ਅਤੇ ਜਿਹੜੀ ਸਿਸਟਰ ਸੀਗੀਆਂ ਸਾਡੀ ਟੀਚਰ ਜਿਹੜੇ ਉਹ ਹੁੰਦੇ ਨਾ ਕ੍ਰਿਸਚਨ, ਅਤੇ ਉਹਨਾਂ ਦੇ ਵੀ ਸਾਡੀ ਟੀਵੀ ਲੱਗੀ ਹੋਣੀ ਮਤਲਬ ਸਾਡੇ ਕੇਬਲ ਦੀ, ਅਤੇ ਉਹਨਾਂ ਨੂੰ ਵੀ ਉਹ ਵੀ ਬੜਾ ਵਧੀਆ ਸਾਨੂੰ ਪੁੱਛਦੇ ਸੀਗੇ ਦੋਵੇਂ ਭੈਣਾਂ ਨੂੰ ਕਿ ਕੇਬਲ ਦਾ ਕੰਮ ਇਹਨਾਂ ਦਾ,
1: ਇਹਨਾਂ ਨਾਲ ਬਣਾ ਕੇ ਰੱਖੀ ਹੈ। ਗੁੱਡ। ਅਤੇ ਉਹ ਕਈ ਵਾਰੀ ਇੱਦਾਂ ਨਹੀਂ ਹੁੰਦਾ ਵੀ ਤੁਹਾਡਾ ਜੀ ਕਰਨ ਡਿਆ ਵੀ ਆਪਾਂ ਫਿਲਮ ਵੇਖਣੀ ਆ, ਅਤੇ ਉੱਧਰੋਂ ਕੋਈ ਗਾਹਕ ਆ ਗਿਆ ਅਤੇ ਪਾਪਾ ਨੇ ਕਿਰਾਏ 'ਤੇ ਦੇਤਾ VCR।
0: ਹਾਂ, ਬੜੀ ਵਾਰੀ ਹੁੰਦਾ ਸੀਗਾ, ਅਕਸਰ ਹੀ ਹੁੰਦਾ ਸੀਗਾ ਇੱਥੇ।
1: ਤੁਸੀਂ ਤਾਂ ਉਦੋਂ ਵੇਖੋਗੇ ਜਦੋਂ ਕਿਰਾਏ 'ਤੇ ਨਹੀਂ ਚੜਿਆ,
0: ਨਹੀਂ ਚੜੇ,
1: ਹਾਂ ਨਹੀਂ ਤਾਂ ਫਿਰ ਇੱਦਾਂ ਹੀ ਚੱਲੂਗਾ। ਸਤਿ ਸ਼੍ਰੀ ਅਕਾਲ। ਕਹਿੰਦੇ ਫਸਟ 3D ਮੂਵੀ ਕਹਿੰਦੇ ਛੋਟਾ ਅਤੇ ਚੇਤਨ ਵੇਖੀ ਸੀ ਮੈਂ ਸਕੂਲ ਦੇ ਵੱਲੋਂ। ਵਾਹ, ਓਕੇ, ਮੈਨੂੰ ਨਹੀਂ ਪਤਾ ਵੀ ਏਡੀ ਪਹਿਲਾਂ ਦੀਆਂ ਇਹ ਚੀਜ਼ਾਂ ਆ ਗਈਆਂ। ਜਸਪ੍ਰੀਤ ਜੀ ਕਹਿੰਦੇ ਕਿ ਫਤਿਹ ਨੇ ਹਰ ਵਾਰ ਕਹਿੰਦੇ ਕਿ ਬੰਦਾ ਬਹਾਦਰ ਐਂਡ ਚਾਰ ਸਾਹਿਬਜ਼ਾਦੇ ਅਤੇ ਰਮੈਣ ਬਹੁਤ ਵਾਰ ਕਹਿੰਦੇ ਵੇਖੀ ਆ, ਅਤੇ ਭੁੱਲ ਭੁਲੱਈਆ ਵੀ ਕਹਿੰਦੇ ਕਿ ਮੈਂ ਇਹਨਾਂ ਦੇ ਨਾਲ ਹੀ ਦੇਖੀ ਸਾਰੇ ਪਾਠ। ਓਕੇ ਜਤਿੰਦਰ ਸਿੰਘ ਜੀ ਕਹਿੰਦੇ ਕਿ ਸਾਰਿਆਂ ਦੇ ਤੇ ਜੀ ਆਇਆਂ ਨੂੰ ਓਕੇ ਸੋਰੀ ਯਸ਼ ਜੀ ਰਣਜੋਤ ਜੀ ਸਤਿ ਸ਼੍ਰੀ ਅਕਾਲ ਮੇਰੀ ਫੇਵਰੇਟ ਮੂਵੀ ਕਹਿੰਦੇ ਨੇ ਕਿ ਫਨਟੂਸ਼ ਆਪਣਾ ਹਾਲੀਵੁੱਡ ਦੀ ਕਿੰਗ ਕੌਂਗ ਓਕੇ ਕਿੰਗ ਕੌਂਗ ਵਾਲੀ ਕੁੜੀ ਆ ਪਿੱਛੇ ਜੀ ਮਰ ਗਈ ਨਾ ਵਿਚਾਰੀ ਛੋਟੀ ਜਿਹੀ ਉਮਰ ਚ ਤੇ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਮੱਖੀ ਅੱਛਾ ਰਕੇਸ਼ ਕੁਮਾਰ ਜੀ ਕਹਿੰਦੇ ਹਾਥੀ ਮੇਰਾ ਸਾਥੀ 75 ਤੇ 76 ਦੇ ਵਿੱਚ ਪਠਾਨਕੋਟ ਦੇ ਵਿੱਚ ਵੇਖੀ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਨੇ ਕਿ ਸਟੂਅਰਟ ਲਿਟਲ ਇਜ਼ ਵੈਰੀ ਗੁੱਡ ਮੂਵੀ
0: ਹਾਂ ਸਟੂਅਰਟ ਲਿਟਲ ਉਹ ਚੂਹੇ ਵਾਲੀ ਜਿਹੜਾ ਚੂਹਾ ਉਹ ਲੋਕ ਲੈਂਦੇ ਆ ਅਡੋਪਟ ਕਰਦੇ
1: ਕ੍ਰਿਸਮਸ ਵਾਲੀਆਂ ਵੀ ਫਿਲਮਾਂ ਬਣਾਈਆਂ ਨਾ ਆਮ ਤੁਸੀਂ ਵੀ ਬਹਿ ਕੇ ਇੰਜੋਏ ਕਰ ਲੈਂਦੇ ਓਹਦੇ ਚ ਸਟੋਰੀ ਜੀ ਇੱਕ
0: ਚਲਦੀ ਜਿਹੜੀ ਹੁੰਦੀ ਹੈ ਵਿਦ ਮਿੰਟਾਂ ਦੀ ਜਿਹੜੀ ਹੁੰਦੀ ਹੈ ਛੋਟੀ ਛੋਟੀ ਜੀ ਉਹੀ ਕਿੰਨੀ ਸੋਹਣੀਆਂ ਹੁੰਦੀਆਂ ਛੋਟੀ ਛੋਟੀ ਜੀ
1: ਸੋਨਚਾਲ ਜੀ ਕਹਿੰਦੇ ਗੁੱਡ ਮੋਰਨਿੰਗ ਤੇ ਕਹਿੰਦੇ ਕਿ ਡਾਕੂ ਤੋਂ ਯਾਦ ਆਇਆ ਕਿ ਸੇਠੀ ਸਾਹਿਬ ਨਹੀਂ ਆਏ ਬਹੁਤ ਦਿਨ ਹੋਏ ਹੈ ਡਾਕੂ ਤੋਂ ਯਾਦ ਆਇਆ ਤੇ ਬੇਬੀਜ਼ ਡੇ ਅਲੋਨ ਆਲ ਆਲ ਪਾਰਟਸ ਕਹਿੰਦੇ ਕਿ ਬਹੁਤ ਵਧੀਆ ਲਾਪਤਾ ਲੇਡੀਜ਼ ਹਾਂ ਲਾਪਤਾ ਲੇਡੀਜ਼ ਫਿਲਮ ਇੱਕ ਜਿਹ ਚੋ ਕੁੜੀ
0: ਪਰ ਬੱਚਿਆਂ ਦੀ ਨਹੀਂ ਹੈ ਉਹ ਲਾਪਤਾ
1: ਹਾਂ ਲੇਡੀਜ਼ ਲੇਡੀਜ਼ ਵਾਲੀ ਹੈ ਸੁਣੀ ਅਤੇ ਨਰਿੰਦਰ ਜੀ ਅੱਛਾ ਸਹਿਮੀ ਸਾਹਿਬ ਕਹਿੰਦੇ ਕਿ ਦੂਧ ਕਾ ਕਰਜ਼ ਓਕੇ ਜਿਹੜੀ ਉਹ ਸੱਪਾਂ ਵਾਲੀ ਹੈ ਨਾ ਅਤੇ ਮਿਸਟਰ ਇੰਡੀਆ ਕਹਿੰਦੇ ਕਿ ਸਕੂਲ ਦੇ ਵਿੱਚ ਵੇਖੀ ਸੀ ਸੋਤਾ ਸਾਹਿਬ ਕਹਿੰਦੇ ਨੇ ਕਿ ਗੁਰਵਿੰਦਰ ਜੀ ਕਹਿੰਦੇ ਕਿ ਬਾਈ ਜੀ ਤੁਸੀਂ ਫਿਰ ਕਹਿੰਦੇ ਨੇ ਕਿ ਸਾਇੰਸ ਸਿਟੀ ਕਪੂਰਥਲਾ ਨਹੀਂ ਗਏ ਫਿਰ ਉੱਥੇ ਡਾਕੂਮੈਂਟਰੀ ਦਿਖਾਉਂਦੇ ਆ ਕਿ ਸਕਰੀਨ ਵੀ ਉਹਨਾਂ ਦੀ ਇੱਦਾਂ ਜ਼ਿਆਦਾ ਤੁਸੀਂ ਪਲੇਨ 'ਚ ਬੈਠੇ ਹੋ ਪਾਇਲਟ ਦੇ ਨਾਲ ਓਕੇ ਮੈਂ ਕਹਿੰਦੇ ਕਿ ਮਾਊਂਟ ਐਵਰੈਸਟ ਦੀ ਡਾਕੂਮੈਂਟਰੀ ਫਸਟ ਡਾਕੂਮੈਂਟਰੀ ਅਤੇ ਫਸਟ ਫਿਲਮ ਦੇਖੀ ਸੀ ਓਕੇ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇ ਲਈ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਭਰਾ ਦੇ ਸਹੁਰੇ ਹੈਗੇ ਉੱਥੇ ਤੇ ਹਾਂਜੀ ਰੋਮੀ ਜੀ ਤੁਸੀਂ ਆਉਂਦੇ ਰਹੋ
4: ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
0: ਜੀ
4: ਅੱਛਾ ਭਾਈ ਜੀ ਬੜੇ ਮੈਨੂੰ ਚੇਤੇ ਕਰਾ ਦਿੱਤਾ ਮੂਵੀ ਤੋਂ ਪਹਿਲੀ ਮੂਵੀ ਤੋਂ ਸਕੂਲ ਚ ਸੀਗੇ ਭਾਈ ਸਕੂਲ ਤੋਂ ਨਾ ਲੈ ਕੇ ਗਏ ਸੀਗੇ ਹਮ ਆਪਕੇ ਹੈਂ ਕੌਣ ਫਿਲਮ ਦਿਖਾਉਣ ਲਈ
1: ਓਕੇ
4: ਹਾਂਜੀ ਪਿੱਛੇ ਪਿੱਛੇ ਮੁੜ ਕੇ ਦੇਖਾਂ ਮੈਂ ਕਿਹਾ ਲੈ ਟੀਚਰ ਦੇਖ ਉੱਪਰ ਚਲਾਈ ਇੰਨੀ ਦੂਰ ਬੈਠੇ ਜਾ ਕੇ ਜਦੋਂ ਵੱਡੇ ਹੋਏ ਫੇਰ ਪਤਾ ਲੱਗਾ ਕਿ ਉਹ
0: ਜਦੋਂ ਇਹਨਾਂ ਨੇ ਕਿਹਾ ਨਾ ਉਹ ਜਿਹੜੇ ਮੀਮ ਜੇ ਨੀ ਚੱਲਦੇ ਸੀ ਉਸ ਦੇ ਵਿੱਚ ਸ਼ਾਬਾਸ਼ ਤੇ ਮੈਨੂੰ ਦਿਮਾਗ ਚ ਆਇਆ ਉਹ ਆਡੀਓ
1: ਤੇ ਫਿਰ ਮਾਧੁਰੀ ਦੀਕਸ਼ਿਤ ਵਾਹਵਾ ਲਾਗੋਂ ਵੇਖੀ ਆ
4: ਟਿਕਟ ਚੈੱਕ ਨੀ ਕੀਤੀ ਨਾ ਤੇ ਸਾਨੂੰ ਸੀਗਾ ਜੇ ਟਿਕਟ ਨੂੰ ਨਹੀਂ ਫਾੜਿਆ ਤੇ ਇਹਦਾ ਮਤਲਬ ਟਿਕਟ ਠੀਕ ਹੀ ਆ ਫਿਰ ਨੰਬਰ ਨੰਬਰ ਦਾ ਸਾਨੂੰ ਕੀ ਪਤਾ ਟਿਕਟਾਂ ਦੇ ਨੰਬਰ ਹੁੰਦੇ ਆ ਅੱਜ ਵੀ ਮੂਵੀ ਦੇਖ ਲਈ ਚਲੋ ਆ ਗਿਆ ਇੱਥੇ ਪੈਸੇ ਦਿੱਤੇ ਟਿਕਟਾਂ ਲਈ ਅਗਲੇ ਨੇ ਸੋਚਿਆ ਯਾਰ ਟਿਕਟਾਂ ਤਾਂ ਆਪਣੇ ਕੋਲ ਹੈਗੀਆਂ ਉਹ ਕਿਹੜਾ ਪਾਣੀ ਆ ਉਹੀ ਮੂਵੀ ਫੇਰ ਦੇਖਣ ਚੱਲ ਪਏ ਤੇ ਉਹ ਉਦੋਂ ਫੜੇ ਗਿਆ ਬਾਈ
1: ਗੇਟ ਤੇ ਖਿਲਾਰੇ ਹੁੰਦੇ
4: ਨਹੀਂ ਅੱਧੀ ਮੂਵੀ ਹੋ ਗਈ ਉੱਥੇ ਮੂਵੀ ਦੇਖਦੇ ਦੇਖਦੇ ਚੈੱਕਾਂ ਦਾ ਆ ਗਏ ਟਿਕਟਾਂ ਦਿਖਾਓ
1: ਹਾਂਜੀ
4: ਤੇ ਮੈਂ ਮੁੜ ਕੇ ਕਹਾਂ ਤੂੰ ਦਿਖਾ ਦੇ ਕਿਉਂਕਿ ਤੂੰ ਦਿਖਾ ਦੇ
1: ਮੈਨੂੰ
4: ਮੂਵੀ ਇੱਕ ਸਭ ਤੋਂ ਬਹੁਤ ਵਧੀਆ ਚਲੋ ਮੈਂ ਵੀ ਬਹੁਤ ਲੋਕਾਂ ਦੇਖੀ ਵੀ ਹੋਣੀ ਆ ਤੇ ਵਿਲ ਸਮਿਥ ਦੀ ਆ ਭਾਈ ਪਰਸੂ ਆਫ ਹੈਪੀਨੈਸ।
1: ਅੱਛਾ
0: ਓਕੇ।
4: ਹਾਂਜੀ ਉਹ ਭਾਈ ਬਾਲੀ ਇੰਸਪੀਰੇਸ਼ਨਲ ਮੂਵੀ ਵੀ ਆ, ਤਾਂ ਮਤਲਬ ਜਿਹੜਾ ਮਾੜਾ ਮੋਟਾ ਬੰਦਾ ਕੋਈ ਸੈਂਸ ਰੱਖਦਾ ਨਾ ਉਹ ਬੜੀ ਵਧੀਆ। ਹਾਂਜੀ ਹਾਂਜੀ ਉਹ ਮਤਲਬ ਉਹਦੀ ਵਾਈਫ ਹੀ ਤਾਂ ਛੱਡ ਕੇ ਚਲੇ ਜਾਂਦੀ, ਬੰਦੇ ਦਾ ਕੰਮ ਛੁੱਟ ਜਾਂਦਾ, ਉਹਦੀ ਵਾਈਫ ਹੀ ਛੱਡ ਜਾਂਦੀ ਕਿ ਮੈਂ ਨੀ ਤੇਰੇ ਨਾਲ ਰਹਿ ਸਕਦੀ, ਤੂੰ ਕੰਟਰੀਬਿਊਟ ਨੀ ਕਰ ਰਿਹਾ ਜੋ ਇੱਥੋਂ ਦਾ ਹਿਸਾਬ ਦਾ ਵਾ। ਉਹ ਮੁੜ ਕੇ ਉਹ ਆਪਣੇ ਛੋਟੇ ਬੇਟੇ ਦੇ ਨਾਲ ਘਰੋਂ ਵੀ ਬਾਹਰ ਹੋ ਜਾਂਦਾ, ਕਿੱਦਾਂ ਰਾਤ ਨੂੰ ਬਾਥਰੂਮ ਚ ਰਹਿੰਦਾ, ਫਿਰ ਕਿੱਦਾਂ ਸਟਰਗਲ ਕਰਦਾ। ਹਾਓ ਉਹ ਬੜੀ ਵਧੀਆ ਮੂਵੀ ਹੈ ਭਾਜੀ, ਮਤਲਬ ਜ਼ਿੰਦਗੀ ਨਾ ਤੁਹਾਨੂੰ ਸਿਖਾ ਦਿੰਦੀ ਹੈ ਵੀ ਕਿੱਦਾਂ ਜੇ ਕੋਈ ਹਾਰਡ ਟਾਈਮ ਬੰਦਾ ਸੋਚ ਰਿਹਾ ਨਾ ਵੀ ਉਹ ਚ ਵੀ ਬੰਦਾ ਜੂਝ ਕੇ ਕਿੱਦਾਂ ਕਿੱਦਾਂ ਨਿਕਲ ਸਕਦਾ। ਬੜੀ ਵਧੀਆ
1: ਗੁੱਡ
4: ਵਿਲ ਸਮਿਥ ਲਈ ਹੈ।
1: ਓਕੇ ਠੀਕ ਹੈ ਜ਼ਰੂਰ।
4: ਓਕੇ ਜੀ ਸਤਿ ਸ਼੍ਰੀ ਅਕਾਲ ਜੀ,
1: ਥੈਂਕ ਯੂ ਜੀ ਥੈਂਕ ਯੂ। ਤੇ ਹੁਣ ਸਮਾਂ ਆ ਗਿਆ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਜਸ਼ੀ ਖੁਸ਼ ਰਹਿਤ ਨਹੀਂ ਗਿਆ ਤੁਹਾਡਾ।
0: ਬਸ ਬਸ ਆਹੀ ਸੀਗਾ ਮੇਨ ਤੇ, ਬਸ ਗੱਲ ਇਹ ਹੈ ਕਿ ਮੂਵੀਜ਼ ਦਾ ਬਸ ਇਹੀ ਆਪਾਂ ਗੱਲ ਕੀਤੀ ਸੀ ਨਾ, ਤੇ ਆਹੀ ਚੇਂਜ ਮੋਟਾ ਮੋਟਾ ਹੈ ਕਿ ਹੁਣ ਜਿੰਨਾ ਜਿੰਨੀ ਜਿੰਨੀ ਕਹਿ ਲਓ ਫੈਸਿਲਿਟੀ ਵੱਧ ਰਹੀ ਹੈ ਉੱਨੀ ਉੱਨੀ ਦੂਰੀਆਂ ਵੀ ਆ ਰਹੀਆਂ ਰਿਸ਼ਤਿਆਂ ਦੇ ਵਿੱਚ, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਚੋਇਸਿਸ ਹੈ।
1: ਹਾਂ ਬਿਲਕੁਲ, ਪਹਿਲੇ ਇਹਦੇ ਵਿੱਚ ਇਹ ਹੁੰਦਾ ਸੀ ਵੀ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ, ਚੋਇਸ ਇਨ ਦਾ ਸੈਂਸ
0: ਬਹਿ ਕੇ ਦੇਖਦੇ ਸੀਗੇ
1: ਜੋ ਵੀ ਤੁਹਾਨੂੰ ਲੱਭਦਾ ਸੀ ਉਹ ਤੁਸੀਂ ਵੇਂਦੇ ਹੀ ਵੇਂਦੇ ਹੋ, ਭਾਵੇਂ ਚੰਗਾ ਸੀ ਮਾੜਾ ਸੀ ਬਹੁਤ ਲਿਮਿਟਿਡ ਸੀ ਪਰ ਠੀਕ ਸੀ, ਇੰਨਾ ਮਾੜਾ ਵੀ ਸ਼ਾਇਦ ਘੱਟ ਵੇਖਣ ਨੂੰ ਮਿਲਦਾ ਸੀ, ਪਰ ਹਾਂ ਤੁਸੀਂ ਉਹ ਵੇਂਦੇ ਹੀ ਵੇਂਦੇ ਹੋ ਜੋ ਵੀ ਆ ਜਾਂਦਾ ਸੀ, ਇੱਕੋ ਹੀ ਮੂਵੀ ਆਉਂਦੀ ਹੁੰਦੀ ਸੀ ਦੂਰਦਰਸ਼ਨ ਤੇ ਉਹ ਤੁਸੀਂ ਵੇਖਣੀ ਵੇਖਣੀ,
0: ਭਾਵੇਂ ਐਡ ਆਏ ਸਾਰਾ ਕੁਝ ਬਹਿ ਕੇ ਵੇਖਣਾ, ਹੁਣ ਤੇ ਸਕਿਪ ਐਡ ਕਰ ਦਿੰਦੇ ਹਾਂ ਆਪਾਂ।
1: ਮਤਲਬ ਆਪਣਾ ਬਲਵੰਤ ਜੀ ਕਹਿੰਦੇ ਨੇ ਕਿ ਫਸਟ ਮੂਵੀ ਕਹਿੰਦੇ ਕਿ ਅਭਿਮਾਨ ਅਮਿਤਾਭ ਬੱਚਨ ਦੀ ਸੰਧੂ ਜੀਰਾ ਸਿਨੇਮਾ। ਓਕੇ
0: ਓਕੇ
1: ਗੁੱਡ। ਤੇ ਚਿੰਪੈਂਜੀ, ਹਾਂਜੀ
0: ਚਿੰਪੈਂਜੀ,
1: ਇਹ ਕਿਹੜੀ ਫਿਲਮ ਹੈ? ਚਿੰਪੈਂਜੀ ਇਜਾਜ਼ਤ ਲੈਂਦੇ ਆ ਭਾਈ, ਤੇ ਜਾਂਦੇ ਜਾਂਦੇ ਫਿਰ ਇੱਕ ਵਾਰੀ ਯਾਦ ਕਰਵਾ ਦਈਏ ਵੀ ਕੱਲ੍ਹ ਦੇ ਦਿਨ ਪ੍ਰੋਗਰਾਮ ਤੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ, ਪਰ ਤੁਸੀਂ ਜਿਹੜਾ ਸੈਂਸਿਸ ਆ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਜੋ ਮੈਂ ਵੇਖ ਰਿਹਾ ਵਾਂ। ਤੇ ਆਪਣਾ ਇੱਧਰ ਸਾਨੂੰ ਅਜੀਤ ਬੁੱਟਰ ਜੀ ਨੇ ਭੇਜਿਆ ਵੀ ਮੈਸੇਜ, ਕਹਿੰਦੇ ਮੈਂ ਤਾਂ ਆਪਣਾ ਡਨ ਕਰ ਲਿਆ, ਅਤੇ ਵੀ ਮਾਚ ਕਿਸੇ ਵੇਲੇ ਬੰਦਾ ਬਿਜ਼ੀ ਹੁੰਦਾ ਜਦੋਂ ਵੀ ਟਾਈਮ ਲੱਗਦਾ ਵਾ ਤੁਸੀਂ ਔਨਲਾਈਨ ਜਾ ਕੇ ਅਤੇ ਆਪਣਾ ਸੈਂਸਿਸ ਤੁਸੀਂ ਡਨ ਕਰ ਲਿਓ ਤੁਸੀਂ, ਅਤੇ ਇਹਨਾਂ ਦੀ ਏ ਬੀ ਐੱਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਅਤੇ ਜਦੋਂ ਹੀ ਮੌਕਾ ਮਿਲੇ ਭਾਵੇਂ ਸਾਰਾ ਟੱਬਰ ਪੈ ਕੇ ਇਕੱਠਾ ਹੀ ਨਿਬੇੜ ਲਿਓ, ਹੈ ਨਾ, ਅਤੇ ਤੁਹਾਡਾ ਸੌਖਾ ਹੋ ਜਾਊਗਾ। ਅਤੇ ਜਿਹੜੇ ਜਿਹੜੇ ਵੀ ਮਤਲਬ ਕਰ ਚੁੱਕੇ ਨੇ ਉਹਨਾਂ ਦਾ ਚਲੋ ਡਨ, ਅਤੇ ਬਾਕੀ ਜਾਣੇ ਜਿਹੜੇ ਆ ਹੌਲੀ ਹੌਲੀ ਤੁਸੀਂ ਇਸ ਪਾਸੇ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਿਓ ਤੁਸੀਂ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਜਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
1: ਰਿਲੀਜ਼ਿੰਗ ਔਨ 31 ਜੁਲਾਈ
0: ਦੱਸੋ
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
4: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
6: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
7: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
8: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
7: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
9: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
7: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
9: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
7: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
10: ਆ ਕਿੱਥੇ ਵੱਜ ਗਈ ਤੇਰੀ ਗੱਡੀ
11: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ ਜੁਲਾਈ ਦਾ ਮਹੀਨਾ, ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ ਇਸ ਟਾਈਮ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੇਪਰ ਲੀਕ ਸੰਬੰਧੀ ਸੋਧ ਬਿੱਲ ਲੋਕ ਸਭਾ 'ਚ ਕੱਲ੍ਹ ਪਾਸ ਹੋ ਗਿਆ। ਬਿੱਲ ਵਿੱਚ ਜਿਹੜਾ ਹੈ ਪੇਪਰ ਲੀਕ ਹੋਣ ਦੇ ਦੋਸ਼ੀਆਂ ਨੂੰ 5 ਤੋਂ 10 ਸਾਲ ਤੱਕ ਦੀ ਜਿਹੜੀ ਕੈਦ ਦੀ ਸਜ਼ਾ ਤੇ 50 ਲੱਖ ਜੁਰਮਾਨੇ ਦਾ ਜਿਹੜਾ ਹੈਗਾ ਉਹ ਪ੍ਰਬੰਧ ਕੀਤਾ ਗਿਆ। ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਉੱਪਰ ਜਿਹੜੀ ਵਧੀਕੀ ਹੈ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਹੋਈ ਹੈ। ਇਹਦੇ ਤੇ ਸੱਤਾਧਾਰੀ ਧਿਰ ਦੇ ਆਗੂਆਂ ਨੇ ਕਾਫੀ ਹੰਗਾਮਾ ਕੀਤਾ ਤੇ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਇਹਦੇ ਤੇ ਮਾਫ਼ੀ ਮੰਗਣ। ਉਧਰ ਪੰਜਾਬ ਸਰਕਾਰ ਨੇ ਜਿਹੜਾ ਹੈ ਐਕਟ ਵਿੱਚ ਸੋਧ ਸੰਬੰਧੀ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਨੂੰ ਕੱਲ੍ਹ ਇੱਕ ਪੱਤਰ ਸੌਂਪਿਆ ਤੇ ਜਿਹਦੇ ਵਿੱਚ ਕਿਉਂਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਤੇ ਇਹ ਜਿਹੜਾ ਬਿੱਲ ਇਹ ਲਿਆਂਦੇ ਜਾਣ ਦੀ ਤਰਮੀਮੀ ਬਿੱਲ ਲਿਆਂਦੇ ਜਾਣ ਦੀ ਜਿਹੜੀ ਆ ਉਹ ਸੰਭਾਵਨਾ। ਤੇ ਉਧਰ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਜਿਹੜੇ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਕੁਨਾਂ ਤੇ ਜਿਹੜਾ ਹੈਗਾ ਪਾਣੀ ਦੀਆਂ ਵਿਛਾੜਾਂ ਸੁੱਟੀਆਂ ਗਈਆਂ ਤੇ ਉਹਨਾਂ ਨੂੰ ਰੋਕਿਆ ਗਿਆ ਮੋਹਾਲੀ ਚੰਡੀਗੜ੍ਹ ਬਾਰਡਰ ਤੇ, ਪਰ ਫਿਰ ਵੀ ਕੁਛ ਲੋਕ ਜਿਹੜੇ ਸੀ ਚੰਡੀਗੜ੍ਹ ਆਉਣ 'ਚ ਕਾਮਯਾਬ ਹੋ ਗਏ। ਤੇ ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਹਾਲੇ ਤੱਕ ਇਹ ਪੇਪਰ ਲੀਕ ਵਾਲਾ ਜਿਹੜਾ ਮਸਲਾ ਵਾ ਉਹ ਹਾਲੇ ਤੱਕ ਕਹਿ ਲਓ ਕਿ ਚਰਚਾ ਦੇ ਵਿੱਚ। ਇੱਥੇ ਸਭ ਤੋਂ ਵੱਡੀ ਜਿਹੜੀ ਅਪਡੇਟ ਆ ਉਹ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਹੁਣ ਇਹਦੇ ਉੱਤੇ ਇੱਕ ਕਾਨੂੰਨ ਬਣ ਚੁੱਕਾ ਵਾ, ਵੱਡੀਆਂ ਸਜ਼ਾਵਾਂ ਹੋਣਗੀਆਂ। ਸੋ ਇਸ ਕਾਨੂੰਨ ਦੇ ਨਾਲ ਫਰਕ ਤਾਂ ਪਊਗਾ ਜ਼ਰੂਰ, ਪਰ ਕਿੰਨਾ ਕੁ ਪਊਗਾ, ਕੀ ਇਹਦੇ ਨਾਲ ਇਹ ਤੈਅ ਕਰ ਲਿਆ ਜਾਊਗਾ ਕਿ ਹਾਂ ਹੁਣ ਅੱਗੇ ਤੋਂ ਭਵਿੱਖ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੋਊਗਾ। ਪਹਿਲੇ ਜਿਹੜੇ ਬਣੇ ਕਈ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਕਾਨੂੰਨ, ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਅਤੇ ਕਿੱਦਾਂ ਕਿੱਦਾਂ ਅਤੇ ਹੋਰ ਕਿੱਥੇ ਕਿੱਥੇ ਜਿਹੜੀਆਂ ਇੰਪਲੀਮੈਂਟੇਸ਼ਨਸ ਨੇ ਉਹਨਾਂ ਦੇ ਵਿੱਚ ਕੁਤਾਹੀ ਰਹਿ ਜਾਂਦੀ ਹੈ। ਸੋ ਕੀ ਆਸਾਂ ਲਾਈਆਂ ਜਾ ਸਕਦੀਆਂ ਨੇ ਵਿਦਿਆਰਥੀਆਂ ਦੇ ਵੱਲੋਂ ਹੁਣ ਇਸ ਕਾਨੂੰਨ ਤੋਂ?
1: ਨਹੀਂ ਦੇਖੋ, ਇਹਦੇ ਚ ਰਣਜੋਤ ਜੀ ਇਹ ਹੈ ਕਿ ਇਹ ਹੁਣ ਲਗਾਤਾਰ ਇੱਕ ਰੁਝਾਨ ਜਿਹੜਾ ਇਹ ਪੇਪਰ ਲੀਕ ਵਾਲਾ ਬਣ ਗਿਆ, ਖਾਸ ਕਰਕੇ ਜਿਹੜਾ ਨੀਟ ਦਾ ਇਹਦੇ ਚ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਇਹ ਸ਼ੁਰੂ ਹੋਈ ਹੈ ਇਹ ਨਾਲ ਨਾਲ ਜਿਹੜੀ ਗੱਲ ਚੱਲ ਰਹੀ ਹੈ। ਕਿਸੇ ਵੇਲੇ ਜਿਹੜਾ ਸੀਗਾ ਇਹ ਸਟੇਟ ਲੈਵਲ ਤੇ ਇਹ ਪੇਪਰ ਹੁੰਦਾ ਸੀ ਤੇ ਸਟੇਟ ਲੈਵਲ ਤੇ ਜਿਹੜੀ ਇਹਦੀ ਮੈਰਿਟ ਬਣਦੀ ਸੀ ਤੇ ਉਹ ਇੱਕ ਸਾਂਝੀ ਕੋਈ ਵੀ ਕਿਸੇ ਵੀ ਯੂਨੀਵਰਸਿਟੀ ਨੂੰ ਜਿਹੜੀ ਹੈ ਇਹ ਦੇ ਦਿੱਤੀ ਜਾਂਦੀ ਸੀ ਜ਼ਿੰਮੇਵਾਰੀ। ਤੇ ਉਸ ਤੋਂ ਬਾਅਦ ਕੇਂਦਰ ਨੇ ਹੀ ਜਿਹੜਾ ਸੀ ਇਹ ਕਿਹਾ ਕਿ ਨਹੀਂ ਇਹ ਠੀਕ ਨਹੀਂ ਹੈ ਤੇ ਇਹਦੇ ਚ ਜਿਹੜਾ ਹੈ ਕੇਂਦਰ ਦੀ ਜਿਹੜੀ ਏਜੰਸੀ ਆ ਉਹ ਕਰੇਗੀ ਤੇ ਇਹਦੇ ਚ ਸਟੇਟਾਂ ਦੇ ਵਿੱਚ ਇਹ ਗਲਤ ਹੁੰਦੀ ਹੈ, ਗੜਬੜੀ ਹੁੰਦੀ ਹੈ। ਤੇ ਪਰ ਜਦੋਂ ਤੋਂ ਕੇਂਦਰ ਦੇ ਹੱਥ ਚ ਗੱਲ ਆਈ ਹੈ ਤੇ ਉਦੋਂ ਉੱਥੇ ਵੀ ਜਿਹੜਾ ਹੈ ਹਰ ਵਾਰੀ ਕੋਈ ਨਾ ਕੋਈ ਕਿਤੇ ਕੋਈ ਗੜਬੜੀ, ਕਿਤੇ ਪੇਪਰ ਲੀਕ, ਕਿਤੇ ਨਕਲ ਕਰਾਉਣ ਦਾ ਮਾਮਲਾ, ਕਿਤੇ ਜਿਹੜਾ ਸੀ ਜਿਹੜੀ ਕੀ ਹੈ ਉਹ ਜਿਹੜਾ ਸੀ ਉਹ ਲੀਕ ਹੋ ਜਾਣ ਦਾ ਮਾਮਲਾ, ਇੱਦਾਂ ਦਾ ਜਿਹੜਾ ਸੀਗਾ ਇਹ ਜੋ ਇੱਕ ਤਰੀਕੇ ਦਾ ਇਹ ਰੁਝਾਨ ਚੱਲਿਆ ਆ ਰਿਹਾ ਸੀ। ਤੇ ਇਹਦੇ ਨਾਲ ਖਾਸ ਕਰਕੇ ਜਿਹੜੇ ਵਿਦਿਆਰਥੀ ਸੱਚੀ ਮੁੱਚੀ ਮਿਹਨਤ ਕਰਦੇ ਆ ਤੇ ਉਹ ਫਿਰ ਉਹ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਉਹ ਕਿਉਂਕਿ ਟਰੋਮਾ ਚ ਆ ਜਾਂਦੇ ਆ ਜਦੋਂ ਕਈ ਵਾਰੀ ਦੁਬਾਰਾ ਪੇਪਰ ਹੁੰਦੇ ਆ, ਜਿਵੇਂ ਹੁਣ ਇਸ ਵਾਰੀ ਵੀ ਪੇਪਰ ਦੁਬਾਰਾ ਹੋਇਆ, ਕਈ ਵਾਰੀ ਫਿਰ ਉਹ ਤੇ ਇਨਕੁਆਇਰੀ ਚੱਲਦੀ ਹੈ ਇੱਦਾਂ ਦੀਆਂ ਗੱਲਾਂ। ਤੇ ਪਹਿਲਾਂ ਵੀ ਇਹ ਉੱਠੀ ਸੀ ਗੱਲ ਕਿ ਇਹ ਤੇ ਕੋਈ ਸਖ਼ਤ ਕਾਨੂੰਨ ਹੋਣਾ ਚਾਹੀਦਾ ਕੋਈ, ਕਿਉਂਕਿ ਕੋਈ ਨਾ ਕੋਈ ਏਦਾਂ ਦਾ ਇੱਕ ਸਿਸਟਮ ਜਿਹੜਾ ਬਣਨਾ ਚਾਹੀਦਾ ਜਿਸ ਕਰਕੇ ਉਹਨਾਂ ਲੋਕਾਂ ਨੂੰ ਸਖ਼ਤ ਸਜ਼ਾ ਜਾਂ ਉਹਨੂੰ ਕਾਬੂ ਕੀਤਾ ਜਾ ਸਕੇ। ਕਿਉਂਕਿ ਹੁਣ ਤੱਕ ਜਿੰਨੇ ਵੀ ਲੋਕ ਏਦਾਂ ਦੇ ਘੁਟਾਲਿਆਂ 'ਚ ਆਏ ਨੇ ਕਦੇ ਕਿਸੇ ਨੂੰ ਕੋਈ ਮਿਆਰੀ ਜਾਂ ਸਜ਼ਾ ਮਿਲੀ ਨਹੀਂ ਤੇ ਉਹ ਜ਼ਮਾਨਤਾਂ ਤੇ ਆ ਜਾਂਦੇ ਨੇ ਤੇ ਫਿਰ ਹੌਲੀ ਹੌਲੀ ਫਿਰ ਯਾਦ ਨਹੀਂ ਰਹਿੰਦਾ ਕਿਸੇ ਨੂੰ ਕਿ ਏਦਾਂ ਦਾ ਕੋਈ ਕੇਸ ਵੀ ਚੱਲ ਰਿਹਾ ਸੀ। ਇਸ ਤਰ੍ਹਾਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹੈਗਾ ਇਸ਼ੂ ਹੈ ਇਹ ਦੇਸ਼ ਦੇ ਸਾਹਮਣੇ। ਤੇ ਇੱਕ ਜਿਹੜੀ ਇਹਦੇ ਚ ਹੋਰ ਗੱਲ ਇਹ ਖਾਸ ਕਰਕੇ ਕਿ ਜਦੋਂ ਤੋਂ ਇਹ ਮੈਡੀਕਲ ਦੀ ਤਿਆਰੀ ਵਾਸਤੇ, ਹਾਲਾਂਕਿ ਪਹਿਲਾਂ ਜਿਹੜੀ ਮੈਡੀਕਲ ਦੀ ਤਿਆਰੀ ਵਿਦਿਆਰਥੀ ਆਪਣੇ ਤੌਰ ਤੇ ਕਰਦੇ ਸੀ ਜਾਂ ਜਦੋਂ ਵਿਦਿਆਰਥੀ ਆਪਣਾ ਪ੍ਰੀਖਿਆ ਜਿਹੜੀ ਸੀ ਉਹ ਪਾਸ ਕਰਦੇ, ਜਿਹੜੀ ਆਪਣੀ ਅਕੈਡੈਮਿਕ ਉਹਨਾਂ ਦੀ ਪ੍ਰੀਖਿਆ ਕਿਸੇ ਵੇਲੇ ਚਲੋ ਹਾਇਰ ਸੈਕੰਡਰੀ ਇਹਦੇ ਲਈ ਜਿਹੜੀ ਸੀ ਕੁਆਲੀਫਿਕੇਸ਼ਨ ਸੀ ਜਾਂ ਪ੍ਰੀ ਮੈਡੀਕਲ ਇਹਦੇ ਲਈ ਕੁਆਲੀਫਿਕੇਸ਼ਨ ਸੀ ਤੇ ਉਸ ਤੋਂ ਬਾਅਦ ਫਿਰ ਇਹ ਪਲੱਸ ਟੂ ਇਹਦੇ ਲਈ ਕੁਆਲੀਫਿਕੇਸ਼ਨ ਹੋ ਗਈ। ਤੇ ਜਦੋਂ ਤੋਂ ਜਿਹੜੇ ਇਹ ਟਿਊਸ਼ਨ ਸਕੂਲ ਵੱਡੇ ਵੱਡੇ ਜਿਹੜੇ ਇੰਸਟੀਚਿਊਟ ਖੁੱਲ ਗਏ ਤੇ ਜਿਨ੍ਹਾਂ ਦਾ ਕਰੋੜਾਂ ਤੋਂ ਵੀ ਜਿਹੜਾ ਹੈਗਾ ਵੱਧ ਬਜਟ ਹੈ, ਤੇ ਉਹ ਸਕੂਲ ਜਦੋਂ ਉਹ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਇੰਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਹੋ ਜਾਂਦੀ ਹੈ, ਸਾਡੇ ਇੰਨੇ ਵਿਦਿਆਰਥੀਆਂ ਰੈਂਕ ਹੈ, ਜਦੋਂ ਹਰ ਵਾਰੀ ਨੀਟ ਦਾ ਰਿਜ਼ਲਟ ਆਉਂਦਾ ਫਿਰ ਉਹ ਸਾਰੇ ਕਿੰਨੀਆਂ ਹੀ ਜਿਹੜੀਆਂ ਦੇਸ਼ ਦੇ ਵਿੱਚ ਸੰਸਥਾਵਾਂ ਨੇ ਫਿਰ ਉਹ ਇਸ਼ਤਿਹਾਰ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਦਿੰਦੀਆਂ ਨੇ ਤੇ ਕਿ ਦੇਖੋ ਸਾਡੇ ਇਸ ਵਿਦਿਆਰਥੀ ਦਾ ਆਹ ਰੈਂਕ ਆਇਆ, ਤਸਵੀਰਾਂ ਲਾਉਂਦੀਆਂ ਉਹਨਾਂ ਦੀਆਂ। ਤੇ ਇਹ ਜਿਹੜਾ ਇੱਕ ਇਹ ਰੁਝਾਨ ਹੈ, ਇਹ ਵੀ ਮੇਰਾ ਖਿਆਲ ਹੈ ਬਹੁਤ ਇੱਕ ਖਤਰਨਾਕ ਰੁਝਾਨ ਹੈ। ਤੇ ਇਹ ਵੀ ਕਿਉਂਕਿ ਪਹਿਲਾਂ ਵੀ ਇਹ ਗੱਲ ਵਿੱਚ ਸਾਹਮਣੇ ਆਇਆ ਕਿ ਇੱਦਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੀ ਕਿਤੇ ਅੰਦਰ ਖਾਤੇ ਪਹੁੰਚ ਵੀ ਹੈਗੀ, ਐਕਸੈਸ ਵੀ ਹੈਗੀ ਹੈ, ਤੇ ਇਸ ਤਰ੍ਹਾਂ ਦਾ ਪਹਿਲਾਂ ਚਲੋ ਇਹਨਾਂ ਬਾਰੇ ਵੀ ਇੱਕ ਦੋ ਵਾਰੀ ਇਹ ਕਾਨੂੰਨ ਬਣੇ, ਭਾਵੇਂ ਉਹ ਇੱਕ ਤਰ੍ਹਾਂ ਦੇ ਜਿਹੜੇ ਸੀ ਉਹ ਐਕਟ ਜਿਹੜੇ ਸੀ ਉਹ ਲਿਆਂਦੇ ਗਏ ਕਿ ਇਹਨਾਂ ਨੂੰ ਕਿਵੇਂ ਰੈਗੂਲੇਟ ਕੀਤਾ ਜਾਵੇ। ਇਹਨਾਂ ਜਿਹੜੇ ਵੱਡੇ ਵੱਡੇ ਸਕੂਲ ਇੱਥੇ ਕੋਟਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਜੈਪੁਰ ਦੇ ਵਿੱਚ, ਹੋਰਨਾਂ ਥਾਵਾਂ ਤੇ ਖੁੱਲੇ ਦੂਰੋਂ ਦੂਰੋਂ ਲੋਕ ਜਿਹੜੇ ਇੱਥੇ ਆ ਕੇ ਟਿਊਸ਼ਨਾਂ ਪੜ੍ਹਦੇ ਆ, ਤੇ ਲੱਖਾਂ ਰੁਪਏ ਜਿਹੜੀ ਉਹਨਾਂ ਦੀ ਫੀਸ ਹੈ। ਤੇ ਹੁਣ ਜਿਹੜੇ ਪੇਰੈਂਟਸ ਲੱਖਾਂ ਰੁਪਏ ਪਹਿਲਾਂ ਇੱਥੇ ਫੀਸ ਦਿੰਦੇ ਆ, ਫਿਰ ਬੱਚਿਆਂ ਦਾ ਜੇ ਕੋਈ ਪ੍ਰੋਪਰ ਜਿਹੜਾ ਰੈਂਕ ਨਹੀਂ ਆਉਂਦਾ ਫਿਰ ਨਿਰਾਸ਼ਾ ਹੁੰਦੀ ਹੈ, ਬੱਚਿਆਂ ਨੂੰ ਨਿਰਾਸ਼ਾ ਹੁੰਦੀ ਹੈ, ਤੇ ਕਿੰਨੇ ਹੀ ਬੱਚੇ ਜਿਹੜੇ ਹੈਗੇ ਉਹ ਫਿਰ ਸੁਸਾਈਡ ਕਰ ਜਾਂਦੇ ਆ ਉਹਨਾਂ ਚੋਂ, ਕਿਉਂਕਿ ਉਮਰ ਇਹੋ ਜਿਹੀ ਹੁੰਦੀ ਹੈ ਕਿ ਉਸ ਨਿਰਾਸ਼ਾ ਨੂੰ ਉਹ ਝੱਲ ਨਹੀਂ ਸਕਦੇ। ਤੇ ਇਦਾਂ ਦਾ ਜਿਹੜਾ ਸੀਗਾ ਉਸ ਕਰਕੇ ਇਹ ਸੀ ਕਿ ਇਹ ਕੋਈ ਇਦਾਂ ਦਾ ਜਿਹੜਾ ਹੈਗਾ ਕਾਨੂੰਨ ਬਣੇ ਜਿਹਦੇ ਤੇ ਇਹ ਥੋੜੀ ਸਖਤੀ ਹੋਵੇ ਇਸ ਟੈਸਟ ਨੂੰ, ਇਸ ਪੇਪਰ ਨੂੰ ਜਿਹੜਾ ਸੀ ਹੋਰ ਵੱਧ ਜਿਹੜਾ ਫੂਲ ਪਰੂਫ ਤੇ ਲੀਕ ਪਰੂਫ ਬਣਾਇਆ ਜਾਵੇ। ਚਲੋ ਹੁਣ ਇਹਦੇ ਤੇ ਜਦੋਂ ਇੰਨਾ ਜ਼ਿਆਦਾ ਇੱਕ ਪ੍ਰੈਸ਼ਰ ਬਣਿਆ ਤੇ ਚਲੋ ਇਹ ਹੁਣ ਬਿੱਲ ਵੀ ਬਣ ਗਿਆ ਤੇ ਬਿੱਲ ਲੋਕ ਸਭਾ ਦੇ ਵਿੱਚ ਪਾਸ ਵੀ ਹੋ ਗਿਆ, ਤੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਫਿਰ ਇਹ ਰਾਜ ਸਭਾ 'ਚ ਵੀ ਪਾਸ ਹੋਣਾ, ਉਦੋਂ ਬਾਅਦ ਰਾਸ਼ਟਰਪਤੀ ਕੋਲ ਜਾਣਾ ਹੈ, ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਬਣਨਾ। ਤੇ ਜਿੱਦਾਂ ਤੁਸੀਂ ਕਹੇ ਕਿ ਕਾਨੂੰਨ ਤਾਂ ਪਹਿਲਾਂ ਵੀ ਬੜੇ ਬਣੇ, ਕੀ ਉਹ ਸਾਰੇ ਕਾਨੂੰਨ ਇੰਪਲੀਮੈਂਟ ਹੁੰਦੇ ਹੈ, ਜਾਂ ਉਸ ਕਾਨੂੰਨ ਦੇ ਮੁਤਾਬਕ ਜਿਹੜੀਆਂ ਉਹ ਸਜ਼ਾਵਾਂ ਲੋਕਾਂ ਨੂੰ ਮਿਲਦੀਆਂ ਨੇ, ਜਾਂ ਉਸ ਕਾਨੂੰਨ ਤੋਂ ਲੋਕ ਡਰਦੇ ਇੱਦਾਂ ਦਾ ਜਿਹੜਾ ਕ੍ਰਾਈਮ ਕਰਨ ਤੋਂ ਕੋਈ ਬਾਜ਼ ਆਉਂਦੇ ਹੈ। ਤੇ ਇਹ ਜਿਹੜਾ ਹੈ ਉਸ ਤੋਂ ਹੁਣ ਅਗਲਾ ਇਹ ਵੱਡਾ ਸਵਾਲ ਹੈ ਕਿ ਇਸ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਕੀ ਨੇ, ਕਿੱਦਾਂ ਕਿੱਦਾਂ ਦੇ ਜਿਹੜੇ ਉਹ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ। ਤੇ ਕਿਉਂਕਿ ਇਹ ਇੰਨਾ ਮਹਿੰਗਾ ਤੇ ਇੰਨਾ ਖਰਚੀਲਾ ਜਿਹੜਾ ਹੈਗਾ ਸੀ, ਇਹ ਇੱਕ ਤਰ੍ਹਾਂ ਦਾ ਵਰਤਾਰਾ ਬਣ ਗਿਆ, ਇੱਕ ਤਰ੍ਹਾਂ ਦਾ ਫਨੋਮਨਾ ਕਿ ਆਮ ਜਿਹੜੇ ਪੇਰੈਂਟਸ ਆ ਖਰ ਉਹ ਤਾਂ ਬੱਚੇ ਨੂੰ ਹੁਣ ਮੈਡੀਕਲ ਦੀ ਪੜ੍ਹਾਈ ਕਰਾ ਹੀ ਨਹੀਂ ਸਕਦੇ, ਤੇ ਉਹ ਉਹਦੇ ਚ ਇਹ ਹੈ ਕਿ ਜਿਵੇਂ ਚਲੋ ਹੁਣ ਇੱਕ ਪੰਜਾਬ ਦੇ ਵਿੱਚ ਇੱਕ ਐਫਰਟ ਹੋਈ ਵੱਖਰੀ ਤਰ੍ਹਾਂ ਦੀ ਕਿ ਸਰਕਾਰੀ ਸਕੂਲਾਂ ਚ ਐਕਸਟਰਾ ਕਲਾਸਾਂ ਦੇ ਕੇ ਜਾਂ ਇੱਦਾਂ ਦੀ ਜਿਹੜੀ ਸ਼ੁਰੂਆਤ ਕੀਤੀ ਗਈ, ਪੰਜਾਬ ਸਰਕਾਰ ਇਹ ਦਾਅਵਾ ਵੀ ਕਰ ਰਹੀ ਹੈ ਕਿ ਸਾਡੇ ਇੰਨੇ ਬੱਚੇ ਜਿਹੜੇ ਆ ਉਹ ਕੁਆਲੀਫਾਈ ਕਰ ਗਏ ਇਸ ਸਰਕਾਰੀ ਸਕੂਲਾਂ ਦੇ ਜਿਹੜੇ ਉਹ ਬੱਚੇ ਆ, ਤੇ ਪਰ ਉਹ ਵੀ ਜਿਹੜਾ ਹੈ ਕਹਿਣ ਨੂੰ ਸਰਕਾਰੀ ਸਕੂਲਾਂ ਦੇ ਆ ਕਿਉਂਕਿ ਉਹਨਾਂ ਦੀਆਂ ਐਡਮਿਸ਼ਨਾਂ ਸਰਕਾਰੀ ਸਕੂਲਾਂ ਚ ਨੇ, ਪਰ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਤੇ ਨਾ ਕਿਤੇ ਕਿਸੇ ਟਿਊਸ਼ਨ ਸਕੂਲ ਦੇ ਨਾਲ ਅੱਗੋਂ ਜਾਂ ਟਿਊਸ਼ਨ ਜਿਹੜੀਆਂ ਇੰਸਟੀਟਿਊਸ਼ਨ ਜੇ ਇੱਦਾਂ ਦੇ ਟਿਊਟਰਸ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹ ਜੁੜੇ ਹੋਏ ਆ ਜਿੱਥੋਂ ਉਹ ਜਿਹੜੀ ਉਹ ਪੜ੍ਹਦੇ ਆ। ਤੇ ਇਸ ਕਾਨੂੰਨ ਦੇ ਵਿੱਚ ਇੱਦਾਂ ਦਾ ਜਿਹੜਾ ਹੈ ਕੋਈ ਪ੍ਰਬੰਧ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਹੁਣ ਇਹ ਹੈਗਾ ਕਿ ਜਿਹੜੀਆਂ ਇਹ ਜਿਹਨਾਂ ਦੀ ਮੈਂ ਗੱਲ ਕੀਤੀ ਹੈ ਇਹਨਾਂ ਟਿਊਸ਼ਨ ਸਕੂਲਾਂ ਦੀ ਜਾਂ ਇੰਸਟੀਟਿਊਸ਼ਨ ਦੀ ਵੱਡੇ ਵੱਡੇ ਜਿਹੜੇ ਇਹ ਟਿਊਟਰ ਹਾਊਸ ਨੇ, ਤੇ ਇਹਨਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਇੱਥੇ ਕਲਾਸਾਂ ਲਾਉਂਦੇ ਆ, ਦਸਵੀਂ ਤੋਂ ਬਾਅਦ ਇੱਥੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੱਚਿਆਂ ਦੀ ਡੰਮੀ ਐਡਮਿਸ਼ਨ ਹੈ 2 ਸਾਲ, ਦਸਵੀਂ ਤੇ ਜਾਂ 11ਵੀਂ ਤੇ ਜਿਹੜੀ 12ਵੀਂ, ਤੇ ਉਹ ਜਿਹੜੀ ਇੱਕ ਪ੍ਰੋਪਰ ਸਕੂਲ ਦੀ ਇੱਕ ਸਟੱਡੀ ਹੈ ਜਾਂ ਹੋਰ ਆ ਉਹ ਉਹਦੇ ਤੋਂ ਵੀ ਵਾਂਝੇ ਰਹਿੰਦੇ, ਉਹ ਸਿਰਫ ਤੇ ਸਿਰਫ ਇੱਥੇ ਜਿਹੜੀ ਉਹ ਤਿਆਰੀ ਕਰਦੇ ਆ। ਇਹੀ ਕਾਰਨ ਹੈ ਕਿ ਚਲੋ ਉਹ ਬਾਅਦ ਚ MBBS ਵੀ ਕਰ ਜਾਂਦੇ ਆ ਜਿਹੜੇ ਉਹ ਕਾਲਜ ਦੇ ਵਿੱਚ ਜਾਂਦੇ, ਤੇ ਉਹ ਫਿਰ ਇੱਕ ਜਿਹੜਾ ਹੈਗਾ ਜਿਹੜਾ ਇੱਕ ਸਟੈਪ ਆ ਉਹਦੇ ਤੋਂ ਸਾਰੇ ਵਾਂਝੇ ਰਹਿੰਦੇ ਆ, ਜਿਹੜਾ ਉਹਨਾਂ ਨੇ ਸਕੂਲ ਦੇ ਵਿੱਚ 2 ਸਾਲ ਉਹ ਅਟੈਂਡ ਨਹੀਂ ਕੀਤੇ ਹੁੰਦੇ, ਉਹ ਸਿਰਫ ਜਾਂ ਕਿਤਾਬਾਂ ਤੇ ਜਾਂ ਆਪਣੇ ਜਿਹੜਾ ਹੈਗਾ ਟਿਊਟਰ ਜਿਹੜੇ ਹੈਗੇ ਉਹਨਾਂ ਦੇ ਲੈਕਚਰ ਜਾਂ ਕਿਤਾਬਾਂ ਜਾਂ ਲੈਕਚਰ, ਉਹ ਦੋ ਹੀ ਗੱਲਾਂ ਜਿਹੜੀਆਂ ਹੁੰਦੀਆਂ। ਉਹਨਾਂ ਦਾ ਕਈ ਕਾਰਨ ਹੈ ਕਿ ਸੋਸ਼ਲਾਈਜੇਸ਼ਨ ਨਹੀਂ ਹੁੰਦੀ, ਫਿਰ ਅੱਗੋਂ ਜਦੋਂ ਉਹ ਡਾਕਟਰ ਵੀ ਬਣਦੇ ਆ ਤੇ ਫਿਰ ਉਹਨਾਂ ਦਾ ਬਿਹੇਵੀਅਰ ਇਸ ਤਰੀਕੇ ਦਾ ਜਿਹੜਾ ਰਹਿੰਦਾ ਉਹਨਾਂ ਨੂੰ, ਕਿਉਂਕਿ ਪਤਾ ਹੀ ਨਹੀਂ ਹੁੰਦਾ, ਆਮ ਲੋਕਾਂ ਚ ਵਿਚਰੇ ਨਹੀਂ ਹੁੰਦੇ, ਤੇ ਡਾਕਟਰ ਬਣਨ ਤੋਂ ਬਾਅਦ ਵੀ ਉਹਨਾਂ ਤੇ ਕਈ ਵਾਰੀ ਮੈਂਟਲ ਪ੍ਰੈਸ਼ਰ ਇਹਨਾਂ ਦਾ ਇੰਨਾ ਜ਼ਿਆਦਾ ਰਹਿੰਦਾ, ਉਹ ਵੀ ਕਿੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਯੰਗ ਡਾਕਟਰ ਨੇ ਜਾਂ ਜਿਹੜੇ ਜੂਨੀਅਰ ਰੈਜੀਡੈਂਟ ਨੇ JR ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਹਸਪਤਾਲਾਂ ਸਰਕਾਰੀ, ਤੇ ਉਹ ਸੁਸਾਈਡ ਕਰ ਗਏ ਜਾਂ ਉਹਨਾਂ ਨੂੰ ਡਿਪਰੈਸ਼ਨ ਹੋ ਗਈ। ਸੋ ਇਹ ਵੀ ਜਿਹੜਾ ਹੈਗਾ ਇੱਕ ਬੜਾ ਇੱਕ ਵਿਸ਼ੇ ਸਰਕਲ ਦਾ ਜਿਹੜਾ ਹੈਗਾ ਉਹ ਬਣ ਗਿਆ। ਤੇ ਇਹਦੇ ਬਾਰੇ ਜਿਹੜਾ ਇਸ ਕਾਨੂੰਨ ਦੇ ਵਿੱਚ ਜਿਹੜਾ ਹੈ ਕੋਈ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੈ ਕਿ ਬੱਚੇ ਰੈਗੂਲਰ ਕਲਾਸ ਹੀ ਲਾਉਣ ਤੇ ਉਦੋਂ ਬਾਅਦ ਜਿਹੜਾ ਹੈਗਾ ਉਹ ਆਪਣੀ ਕਿਸ ਤਰ੍ਹਾਂ ਦੀ ਤਿਆਰੀ ਕਰਨ। ਸੋ ਇਹ ਇੱਕ ਜਿਹੜਾ ਹੈ ਚਲੋ ਇੱਕ ਸ਼ੁਰੂਆਤ ਹੋਈ ਹੈ ਇਸ ਕਰਕੇ ਕਿ ਇੱਕ ਪ੍ਰੈਸ਼ਰ ਬਣ ਗਿਆ, ਇੱਕ ਨਵੀਂ ਬਣੀ ਪਾਰਟੀ ਨੇ ਜਿਹੜਾ ਹੈ ਉਹ ਇੱਕ ਪ੍ਰੈਸ਼ਰ ਬਣਾ ਲਿਆ ਜੰਤਰ ਮੰਤਰ ਤੇ ਨਾਲ ਹੀ ਹੋਰ ਸਟੇਟਾਂ ਦੇ ਵਿੱਚ ਨਾਲ ਜਿਹੜਾ ਹੈਗਾ ਉਹ ਦਬਾਅ ਇੱਦਾਂ ਦਾ ਬਣ ਗਿਆ ਤੇ ਜਿਸ ਕਰਕੇ ਇਮੀਡੀਏਟ ਉਹ ਕਾਨੂੰਨ ਜਿਹੜਾ ਉਹ ਲਿਆਉਣਾ ਪਿਆ ਪ੍ਰਧਾਨ ਮੰਤਰੀ ਨੂੰ ਜਿਹੜਾ ਹੈ ਇਮੀਡੀਏਟ ਇਹਦੇ ਤੇ ਜਿਹੜੀ ਉਹ ਗੱਲ ਕਰਨੀ ਪਈ। ਤੇ ਹੁਣ ਪਰ ਇਹ ਹੈ ਕਿ ਚਲੋ ਇਹ ਕਾਨੂੰਨ ਬਣਦਾ ਹੈ ਉਦੋਂ ਬਾਅਦ ਫਿਰ ਕਿਸ ਤਰੀਕੇ ਦੇ ਨਾਲ ਇਹਨੂੰ ਵੇਖਿਆ ਜਾਂਦਾ ਹੈ ਇਹ ਜਿਹੜੀ ਇੱਕ ਵੱਡੀ ਜਿਹੜੀ ਉਹ ਗੱਲ ਹੈ। ਤੇ ਕਿਉਂਕਿ ਹੁਣ ਆਮ ਜਿਹੜੇ ਹੈਗੇ ਆ ਆਮ ਲੋਕ ਨੇ ਜਾਂ ਜਿਹੜੇ ਲੋਕ ਲੋਅਰ ਮਿਡਲ ਕਲਾਸ ਹੈ ਖਾਸ ਕਰਕੇ ਚਲੋ ਮਿਡਲ ਕਲਾਸ ਵੀ ਹੱਡੀਆਂ ਚੱਕ ਕੇ ਫਾਹਾ ਲੈ ਲੈਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਤੇ ਉਹਨਾਂ ਲਈ ਫਿਰ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਇਹ ਜੋਬ ਨੇ ਜਾਂ ਉਹਨਾਂ ਦੇ ਜਿਹੜੇ ਸੁਪਨੇ ਨੇ ਡਾਕਟਰ ਬਣਨ ਦੇ ਜਾਂ ਇੰਜੀਨੀਅਰ ਬਣਨ ਦੇ ਤੇ ਉਹਨਾਂ ਵਾਸਤੇ ਜਿਹੜਾ ਹੈਗਾ ਕੋਈ ਪ੍ਰੋਵੀਜ਼ਨ ਕੋਈ ਪ੍ਰਬੰਧ ਜਿਹੜਾ ਉਹ ਹੈ ਨਹੀਂ ਕਿਤੇ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਸੋ ਇਹ ਦੇਖਦੇ ਹੁਣ ਚਲੋ ਕਾਨੂੰਨ ਇੱਕ ਵਾਰੀ ਪਾਸ ਹੋ ਗਿਆ ਤੇ ਉਹ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਦੋਂ ਕਾਨੂੰਨ ਇੱਕ ਵਾਰੀ ਆ ਗਿਆ ਪਾਸ ਹੋ ਜਾਏਗਾ ਕਿਉਂਕਿ ਸਪਸ਼ਟ ਜਿਹੜਾ ਬਹੁਮਤ ਹੈ ਜੇ ਵਿਰੋਧੀ ਧਿਰ ਉੱਠ ਕੇ ਵੀ ਚਲੀ ਜਾਂਦੀ ਉਹ ਤਾਂ ਵੀ ਪਾਸ ਹੋ ਜਾਏਗਾ। ਤੇ ਪਰ ਇਹਦੇ ਨਾਲ ਨਾਲ ਜੋ ਕੁਛ ਹੋਇਆ ਹੈ ਸਾਰਾ ਕੁਛ ਉਹਦੀ ਚਰਚਾ ਵੀ ਜਿਹੜੀ ਆ ਉਹ ਨਾਲ ਨਾਲ ਜਿਹੜੀ ਆ ਉਹ ਜਾਰੀ ਰਹੀ ਹੈ।
0: ਜੀ ਬਿਲਕੁਲ, ਇੱਧਰ ਨਾਲ ਦੀ ਨਾਲ ਤੁਸੀਂ ਦੱਸਿਆ ਕਿ ਰਾਹੁਲ ਗਾਂਧੀ ਇਹ ਵੀ ਬੋਲਣਾ ਚਾਹੁੰਦੇ ਸੀ, ਇਹਨਾਂ ਨੂੰ ਬੋਲਣਾ ਨਹੀਂ ਉੱਥੇ ਬੋਲਣ ਦਿੱਤਾ ਗਿਆ ਅਤੇ ਕਈ ਕਹਿ ਰਹੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਇਹ ਉਲਟਾ ਸਗੋਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਹਨਾਂ ਦੇ ਉੱਤੇ ਮੁੜ ਕੇ ਕਾਰਵਾਈ ਦੀ ਮੰਗ ਕੀਤੀ ਗਈ ਕਿ ਇਹ ਵੀ ਮਾਫ਼ੀ ਮੰਗਣ। ਸੋ ਇਹਨਾਂ ਦੀ ਜਿਹੜੀ ਇਹ ਕਹਿਣਾ ਕਿ ਅਮਿਤ ਸ਼ਾਹ ਨੂੰ ਇਹਨਾਂ ਨੇ ਖੁਦ ਵੇਖਿਆ ਆਪ ਉਹ ਆਦੇਸ਼ ਦੇ ਰਹੇ ਸੀ, ਇਸ ਬਾਬਤ ਕਈ ਗੱਲਾਂ ਜਿਹੜੀਆਂ ਨੇ ਗੋਲਮੋਲ ਜਿਹੀਆਂ ਸਾਹਮਣੇ ਆ ਰਹੀਆਂ ਨੇ ਹੁਣ ਉਹਨੂੰ ਚੀਜ਼ ਨੂੰ ਜਿਹੜਾ ਉਹ ਖੋਲ੍ਹ ਕੇ ਕਈ ਇਸ ਤਰੀਕੇ ਦੇ ਨਾਲ ਬਿਆਨ ਕਰ ਰਿਹਾ ਕਿ ਨਹੀਂ ਗੋਲੀ ਤਾਂ ਉੱਥੇ ਕੋਈ ਚੱਲੀ ਨਹੀਂ ਗੀ, ਕੋਈ ਇਹ ਕਹਿ ਰਿਹਾ ਕਿ ਉੱਥੇ ਗੋਲੀਆਂ ਚੱਲੀਆਂ ਨੇ। ਸੋ ਕੀ ਹੈ ਕੀ ਹੈ ਇਹ ਸਾਰਾ ਕੁਛ ਜਿਹੜਾ ਦੋ ਪਾਸਿਆਂ ਦਾ ਵਰਜ਼ਨ ਵੇਖੀਏ ਤੇ ਸਾਰਾ ਕੁਛ ਜਿਹੜਾ ਉਹ ਸਗੋਂ ਹੀ ਧੁੰਦਲਾ ਜਿਹਾ ਹੋ ਜਾਂਦਾ।
1: ਨਹੀਂ ਇਹਦੇ ਚ ਰਣਜੋਤ ਜੀ ਅਸਲ ਚ ਇਹ ਹੈ ਚੱਕਰ, ਦੇਖੋ ਇਹ ਤਾਂ ਗੱਲ ਇਹ ਤਾਂ ਖੁਦ ਜਿਹੜੀਆਂ ਜਿਹੜੀਆਂ ਰਿਪੋਰਟਸ ਨੇ ਖੁਦ ਆਪਣੀਆਂ ਪੁਲਿਸ ਦੀਆਂ ਤੇ ਈਵਨ ਜਿਹੜੀ ਪੁਲਿਸ ਦੇ ਰੋਜ਼ਨਾਮ ਚ ਦੀ ਰਿਪੋਰਟ ਹੈ ਉਹਦੇ ਚ ਉਹਨਾਂ ਨੇ ਲਿਖਿਆ ਬਕਾਇਦਾ ਵੀ ਪੈਲਟਸ ਜਿਹੜੇ ਉਹ ਚੱਲੇ ਨੇ ਗੋਲੀ ਦਾ ਮਤਲਬ ਤਾਂ ਇਹ ਨੀ। ਹੁਣ ਜੇ ਪੈਲਟਸ ਵੀ ਨੁਕਸਾਨ ਕਰਦੇ ਆ ਇੱਕ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ ਤੇ ਉਹ ਕਿਹੜਾ ਗੋਲੀ ਨਾਲੋਂ ਘੱਟ ਹੈ। ਤੇ ਹੁਣ ਉੱਥੇ ਜਿਹੜਾ ਹੈਗਾ ਟੀਅਰ ਗੈਸ ਦੇ ਸ਼ੈੱਲ ਲਾਠੀਆਂ ਤੇ ਇਹ ਜਿਹੜੀਆਂ ਹੈਗੀਆਂ ਰਬੜ ਦੀਆਂ ਗੋਲੀਆਂ ਜਿਹਨੂੰ ਕਹਿੰਦੇ ਹਾਂ ਆਪਾਂ ਪੈਲਟਸ ਕਹਿੰਦੇ ਹਾਂ ਤੇ ਇਹ ਜਿਹੜਾ ਸਾਰਾ ਕੁਛ ਚੱਲਿਆ ਕਿਉਂਕਿ ਉਹ ਤਾਂ ਫੁਟੇਜ ਪਈ ਹੈ ਸੁਪਰੀਮ ਕੋਰਟ ਤੱਕ ਨੇ ਕਹਿ ਤਾ ਵੀ ਉਹਨੂੰ ਪ੍ਰਜਰਵ ਕਰਕੇ ਰੱਖਿਆ ਜਾਵੇ ਉਹਨੂੰ ਡਿਸਟਰੋਏ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਕਹਿਤੀਆਂ। ਹੁਣ ਬਰਫ ਇਹ ਪੋਲੀਟੀਕਲੀ ਬਚਣਾ ਜਾਂ ਬਚਾਓ ਕਰਨਾ ਆਪਣੀ ਸਰਕਾਰ ਦਾ ਆਪਣੀ ਪਾਰਟੀ ਦਾ ਉਹ ਇੱਕ ਜਿਹੜੀ ਆ ਉਹ ਅਲੱਗ ਗੱਲ ਹੈ ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਹੈ ਅਮਿਤ ਸ਼ਾਹ ਨੇ ਹੁਕਮ ਦਿੱਤਾ ਤਾਂ ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਹੋਇਆ ਜਾਂ ਵਧੀਕੀ ਹੋਈ ਜਾਂ ਸਖਤੀ ਹੋਈ ਚਲੋ ਕੁਛ ਵੀ ਹੈ ਤੇ ਅਮਿਤ ਸ਼ਾਹ ਨੂੰ ਖੁਦ ਹਾਜ਼ਰ ਰਹਿਣਾ ਚਾਹੀਦਾ ਜਦੋਂ ਪਤਾ ਸੀ ਕਿ ਜਿਹੜੀ ਇਹ ਗੱਲ ਚੱਲਣੀ ਹੈ ਤੇ ਉਹ ਪਹਿਲੀ ਗੱਲ ਤਾਂ ਉਹ ਕਿ ਐਬਸੈਂਟ ਕਿਉਂ ਹੋਏ ਉਹ ਲੋਕ ਸਭਾ ਦੇ ਵਿੱਚ ਹਾਜ਼ਰ ਕਿਉਂ ਨਹੀਂ ਸੀਗੇ। ਫਿਰ ਉਹਨਾਂ ਦੇ ਡਿਫੈਂਸ ਦੇ ਵਿੱਚ ਜਿਹੜੇ ਲੋਕ ਆਏ ਭਾਵੇਂ ਕਿਰਨ ਰਿਜੀਜੂ ਆਇਆ ਭਾਵੇਂ ਜਿਹੜਾ PMO ਦੇ ਵਿੱਚ ਸਟੇਟ ਮਿਨਿਸਟਰ ਹੈ ਜਤਿੰਦਰ ਸਿੰਘ ਉਹ ਆਇਆ ਤੇ ਉਹਨਾਂ ਨੇ ਇਹ ਸਾਰੀ ਗੱਲ ਕੀਤੀ ਕਿ ਨਹੀਂ ਉੱਥੇ ਇਹੋ ਜਿਹਾ ਕੁਛ ਨਹੀਂ ਹੋਇਆ ਇੱਦਾਂ ਦਾ ਕੁਛ ਨਹੀਂ ਹੋਇਆ ਰਾਹੁਲ ਗਾਂਧੀ ਜਿਹੜਾ ਉਹ ਗਲਤ ਕਹਿ ਰਹੇ ਨੇ। ਚਲੋ ਉਹ ਤਾਂ ਸਾਰਾ ਕੁਛ ਜਿਹੜਾ ਹੈ ਫੁਟੇਜ ਦੇ ਵਿੱਚ ਪਿਆ। ਮੇਰਾ ਖਿਆਲ ਹੈ ਕਿ ਜੇ ਵਿਰੋਧੀ ਧਿਰ ਦੇ ਨੇਤਾ ਨੂੰ ਹੀ ਉੱਥੇ ਬੋਲਣ ਨਹੀਂ ਦਿੱਤਾ ਜਾਂਦਾ ਭਾਵੇਂ ਉਹਨੂੰ ਹੰਗਾਮਾ ਕਰਕੇ ਰੋਕਿਆ ਜਾਂਦਾ ਜਾਂ ਉਹਦਾ ਮਾਈਕ ਬੰਦ ਕੀਤਾ ਜਾਂਦਾ ਤੇ ਉਹਦਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਮੇਰਾ ਮਾਈਕ ਤਾਂ ਤੁਸੀਂ ਬੰਦ ਕਰ ਸਕਦੇ ਹੋ ਪਰ ਵਿਦਿਆਰਥੀਆਂ ਦੀ ਜਿਹੜੀ ਆਵਾਜ਼ ਹੈ ਉਹਨੂੰ ਨਹੀਂ ਬੰਦ ਕਰ ਸਕਦੇ ਮਤਲਬ ਇਹ ਗੱਲ ਜਿਹੜੀ ਆ ਉਹਨਾਂ ਨੇ ਕਹੀ ਆ। ਤੇ ਮੇਰਾ ਖਿਆਲ ਹੈ ਕਿ ਇੰਨਾ ਕੁ ਮਾਦਾ ਹੋਣਾ ਚਾਹੀਦਾ ਸਰਕਾਰ ਦੇ ਵਿੱਚ ਜਾਂ ਸੱਤਾਧਾਰੀ ਧਿਰ ਚ ਕਿ ਸੁਣ ਲੈਣਾ ਚਾਹੀਦਾ ਵਿਰੋਧੀ ਧਿਰ ਕੀ ਕਹਿੰਦੀ ਹੈ ਤੇ ਇਹਦੇ ਨਾਲ ਸਗੋਂ ਜਿਹੜਾ ਹੈਗਾ ਲੋਕਾਂ ਤੇ ਇੱਕ ਪੋਜ਼ਿਟਿਵ ਅਸਰ ਜਾਂਦਾ ਤੇ ਜੇ ਲੋਕਾਂ ਦੇ ਵਿੱਚ ਕਿਤੇ ਗੁੱਸਾ ਵੀ ਆ ਉਹ ਥੋੜਾ ਮੋਟਾ ਉਹ ਪ੍ਰੈਸ਼ਰ ਇੱਕ ਤਰੀਕੇ ਦਾ ਉਹ ਰਿਲੀਜ਼ ਹੋ ਜਾਂਦਾ ਉਹਦੇ ਨਾਲ ਇਹ ਹੁੰਦਾ ਕਿ ਚਲੋ ਸਰਕਾਰ ਦੇ ਖਿਲਾਫ਼ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਇੱਦਾਂ ਇੱਦਾਂ ਦੀ ਜਿਹੜੀ ਗੱਲ ਹੈ। ਤੇ ਸੋ ਹੁਣ ਚਲੋ ਜਿਹੜੀ ਉਹ ਤਾਂ ਕਾਰਵਾਈ ਤਾਂ ਹੁਣ ਅੱਗੇ ਜਾਰੀ ਰਹਿਣੀ ਹੈ ਇਹ ਸੈਸ਼ਨ ਤਾਂ ਅੱਗੇ ਮਿਡ ਅਗਸਤ ਤੱਕ ਚੱਲਣਾ ਹੈਗਾ ਤੇ ਪਰ ਹੁਣ ਕੀ ਜਿਹੜੇ ਹੋਰ ਇਸ਼ੂ ਨੇ ਉਹਨਾਂ

0: ਤੇ ਨਹੀਂ ਚੁੱਪ ਚੁਪੀ ਤੇ ਜਵਾਬ ਵੀ ਲਿਖਤੀ ਰੂਪ ਚ ਹੀ ਆ ਜਾਂਦੇ ਆ। ਤੇ ਪਰ ਸੈਸ਼ਨ ਤੇ ਜਿਹਦੇ ਤੇ ਉਮੀਦਾਂ ਹੁੰਦੀਆਂ ਕਾਫੀ, ਖਾਸ ਕਰਕੇ ਜਿਹੜਾ ਇਹ ਮੌਨਸੂਨ ਸੈਸ਼ਨ ਹੈ, ਇਹਦੇ ਤੇ ਕਾਫੀ ਹੁੰਦਾ ਕਿ ਇਹਦੇ ਤੇ ਬਹਿਸ ਹੋਏਗੀ, ਲੋਕਾਂ ਨੂੰ ਪਤਾ ਲੱਗੇਗਾ ਦੇਸ਼ ਦੀ ਸਿਚੁਏਸ਼ਨ ਕੀ ਹੈ, ਹਾਲਾਤ ਕੀ ਹੈ। ਪਰ ਜੇ ਹਰੇਕ ਇਸ਼ੂ ਦੇ ਉੱਤੇ ਹੰਗਾਮੇ ਤੋਂ ਬਾਅਦ ਜਿਹੜੀ ਹੈ ਉਹ ਉਠਾ ਦੇਣੀ ਹੈ ਜਿਹੜੀ ਸੈਸ਼ਨ ਹੈ, ਤੇ ਅਡਜਰਨ ਕਰ ਦੇਣਾ ਵਾਰ ਵਾਰ ਹਾਊਸ, ਤੇ ਫਿਰ ਲੋਕ ਵੀ ਨਿਰਾਸ਼ ਹੋ ਕੇ ਪਾਸੇ ਹੋ ਕੇ ਬਹਿ ਜਾਂਦੇ ਜਿਹੜੇ ਟੀਵੀ ਵਗੈਰਾ ਤੇ ਲਾਈਵ ਦੇਖ ਰਹੇ ਹੁੰਦੇ ਆ। ਤੇ ਇਹ ਜਿਹੜੀ ਹੈ ਇੱਦਾਂ ਦੀ ਇਹ ਸਿਚੁਏਸ਼ਨ ਜਿਹੜੀ ਕੱਲ ਉਹ ਬਣੀ ਹੈ। ਤੇ ਕਿਉਂਕਿ ਕਾਂਗਰਸ ਜਾਂ ਇਹ ਕਹਿ ਲਈਏ ਕਿ ਵਿਰੋਧੀ ਧਿਰ ਇੰਡੀਆ ਬਲੋਕ, ਉਹ ਆਪਣੀ ਤਿਆਰੀ ਦੇ ਵਿੱਚ ਸੀਗੇ, ਉਹਨਾਂ ਨੂੰ ਪਤਾ ਸੀ ਕਿ ਕਿਸ ਤਰੀਕੇ ਦੀ ਉੱਥੇ ਗੱਲ ਕਰਨੀ ਹੈ ਜਾਂ ਕਿਸ ਤਰ੍ਹਾਂ ਕਰਨੀ ਹੈ। ਤੇ ਹੁਣ ਆਪਾਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਮਸਲਾ ਕੱਲਾ ਇਸ਼ੂ ਪੇਪਰ ਲੀਕ ਦਾ ਤਾਂ ਰਿਹਾ ਨਹੀਂ, ਨਾ ਦੇਸ਼ ਦੀ ਪੋਲਿਟਿਕਸ ਅੱਗੇ ਇਹ ਇਸ਼ੂ ਰਿਹਾ, ਨਾ ਹੀ ਨੌਜਵਾਨਾਂ ਅੱਗੇ ਕੱਲਾ ਰਿਹਾ। ਹੁਣ ਤਾਂ ਜੋ ਕੁਛ ਉਸ ਤੋਂ ਬਾਅਦ ਜਿਹੜੀ ਖਿੱਚ ਧੂ ਹੋਈ, ਫਿਰ ਉਹ ਵੀ ਕਿਸੇ ਗੱਲ ਤਣ ਪੱਤਣ ਲੱਗਣੀ ਹੈ। ਤੇ ਕਿਉਂਕਿ ਕੱਲ ਸੀਜੇਪੀ ਦੇ ਲੀਡਰ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਕੇਸ ਵਾਪਸ ਨਹੀਂ ਲਏ ਜਾਂਦੇ ਤਾਂ ਉਹ ਤਾਂ ਬੈਠੇ ਨੇ ਇੱਥੇ, ਉਹ ਕਿਹੜਾ ਕਿਤੇ ਗਏ ਨੇ, ਦੁਬਾਰਾ ਫਿਰ ਅੰਦੋਲਨ ਸ਼ੁਰੂ ਕਰ ਲੈਣਗੇ। ਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਿਹੜਾ ਸੀ ਇਹ ਗੱਲ ਵਿਰੋਧੀ ਧਿਰ ਦੀ ਵੀ ਸੁਣ ਲੈਣੀ ਚਾਹੀਦੀ ਹੈ, ਜਾਂ ਜਿਹੜੇ ਕੋਈ ਅੰਦੋਲਨਕਾਰੀ ਉਹਨਾਂ ਦੀ ਗੱਲ ਵੀ ਜਿਹੜੀ ਉਹ ਸੁਣ ਲੈਣੀ ਚਾਹੀਦੀ ਹੈ। ਤੇ ਜੋ ਇੱਕ ਆਪਣਾ ਜਿਹੜਾ ਸਟੇਟ ਦਾ ਖਾਸਾ ਹੈ, ਜੋ ਕਰੈਕਟਰ ਹੈ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ, ਇਹ ਬਰਤਾਨਵੀ ਹਕੂਮਤ ਵੇਲੇ ਤੋਂ ਚੱਲਿਆ ਆ ਰਿਹਾ ਹੈ, ਉਹਨੂੰ ਮੈਂ ਸਮਝਦਾ ਕਿ ਬਦਲਣ ਦੀ ਲੋੜ ਹੈ ਥੋੜਾ ਮੋਟਾ। ਜਿੱਥੇ ਦੂਜੇ ਦੀਆਂ ਕਲਾਸਾਂ ਪ੍ਰਧਾਨ ਮੰਤਰੀ ਜਾ ਕੇ ਲਾਉਂਦੇ ਨੇ, ਤੇ ਉੱਥੇ ਬਿਊਰੋਕਰੇਸੀ ਨਾਲ ਜਾਂ ਪੁਲਿਸ ਤੰਤਰ ਨਾਲ ਵੀ ਇੱਦਾਂ ਦੀਆਂ ਕਲਾਸਾਂ, ਉਹਨਾਂ ਨਾਲ ਵੀ ਜਿਹੜੀ ਮਨ ਕੀ ਬਾਤ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਕਿਸ ਤਰ੍ਹਾਂ ਇਸ ਤੰਤਰ ਨੂੰ ਚਲਾਉਣਾ ਹੈ। ਕਿਉਂਕਿ ਡੈਮੋਕਰੇਸੀ ਦੇ ਵਿੱਚ ਤਾਂ ਗੱਲ ਹਰੇਕ ਦੀ ਸੁਣੀ ਜਾਣੀ ਚਾਹੀਦੀ ਹੈ, ਤਾਂ ਹੀ ਡੈਮੋਕਰੇਸੀ ਹੈ। ਤੇ ਜੇ ਤੁਸੀਂ ਇਹ ਵੀ ਦੂਜੀ ਧਿਰ ਨੂੰ ਸੁਣਨਾ ਹੀ ਨਹੀਂ, ਆਪਣੀ ਗੱਲ ਨੂੰ ਮੁੱਖ ਰੱਖਣਾ, ਤੇ ਜਾਂ ਇਹ ਕਹਿਣਾ ਕਿ ਜਾਣ ਬੁੱਝ ਕੇ ਬਦਨਾਮ ਕਰਦੇ ਆ, ਤੇ ਚਲੋ ਇੱਕ ਵਾਰੀ ਉਹਨੂੰ ਸੁਣੋ ਤਾਂ ਸਹੀ ਤੁਸੀਂ, ਫੇਰ ਉਸ ਤੋਂ ਬਾਅਦ ਜਿਹੜਾ ਹੈ ਉਹਦਾ ਰਿਐਕਸ਼ਨ ਹੋਣਾ ਚਾਹੀਦਾ। ਤੇ ਫੇਰ ਕੋਈ ਬਹੁਤਾ ਇੱਕ ਜਿਹੜਾ ਹੈਗਾ ਪੋਜ਼ਿਟਿਵ ਆਪਾਂ ਸਮਝਦੇ ਹਾਂ ਕਿ ਇਹਦਾ ਪ੍ਰਭਾਵ ਲੋਕਾਂ ਦੇ ਵਿੱਚ ਨਹੀਂ ਜਾਂਦਾ।
1: ਜੀ ਬਿਲਕੁਲ, ਇਹ ਹੁਣ ਸਰਕਾਰ ਨੇ ਵੇਖਣਾ ਕਿ ਕਿੱਦਾਂ ਤਸੱਲੀ ਜਿਹੜੀ ਆ ਉਹ ਲੋਕਾਂ ਦੀ ਰਹੇ ਕਿ ਉਹਨਾਂ ਦੇ ਵਿੱਚ ਉਹ ਵਿਸ਼ਵਾਸ ਆਪਣਾ ਬਣਾਈ ਰੱਖਣ। ਸੋ ਇੱਧਰ ਜੇ ਆਪਾਂ ਅਗਲੀ ਖਬਰ ਵਾਲੇ ਪਾਸੇ ਨੂੰ ਆਈਏ, ਤੇ ਇੱਧਰ ਪੰਜਾਬ ਸਰਕਾਰ ਨੇ ਜਿਹੜਾ SGPC ਨੂੰ ਹੁਣ ਪੱਤਰ ਭੇਜਿਆ, ਕੀ ਲੱਗ ਰਿਹਾ ਹੁਣ ਇਹਦੇ ਉੱਤੇ ਸਹਿਮਤੀ ਬਣਨ ਦੇ ਆਸਾਰ ਨੇ? ਪਹਿਲਾਂ ਤੱਕ ਆਪਾਂ ਵੇਖਿਆ ਵੀ ਸਰਕਾਰ ਵੀ ਕਾਫੀ ਅੜੀ ਰਹੀ, ਭਗਵੰਤ ਮਾਨ ਵੀ ਵਾਰ ਵਾਰ ਬਿਆਨ ਦਿੰਦੇ ਰਹੇ ਵੀ ਜੋ ਮਰਜ਼ੀ ਕਰ ਲੈਣਾ, ਇਹਦੇ ਵਿੱਚ ਆਪਾਂ ਸੋਧ ਕਰਨੀ ਨਹੀਂ ਆ। ਉਸ ਤੋਂ ਬਾਅਦ ਫਿਰ ਆਪਾਂ ਨਰਮੀ ਵੀ ਵੇਖੀ ਆ, ਅਤੇ ਹੁਣ ਜਿਹੜੇ ਮੋੜ ਦੇ ਉੱਤੇ ਆਪਾਂ ਪਹੁੰਚ ਗਏ ਹਾਂ, ਕੀ ਅਕਾਲੀ ਦਲ ਜਾਂ ਫਿਰ SGPC ਜੋ ਅਚੀਵ ਕਰਨਾ ਚਾਹੁੰਦਾ ਹੈ, ਕੀ ਹੁਣ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਮਿਲਣ ਜਾ ਰਿਹਾ ਵਾ? ਇਸ ਸਭ ਸਿਲਸਿਲੇ ਦੇ ਵਿੱਚ ਹੁਣ ਅੱਗੇ ਕੀ ਆਸਾਰ ਲੱਗਦੇ ਨੇ ਹੁਣ ਦੇ?
0: ਨਹੀਂ ਦੇਖੋ, ਇਹਦੇ ਚ ਜਿਹੜਾ ਜਿੱਦਾਂ ਅਕਾਲੀ ਦਲ ਚਾਹੁੰਦਾ ਸੀ ਉਵੇਂ ਤਾਂ ਹੋਇਆ ਨੀ। ਅਕਾਲੀ ਦਲ SGPC ਦੇ ਰਾਹੀਂ ਅਕਾਲ ਤਖ਼ਤ ਨੂੰ ਇਹਦੇ ਤੇ ਵਰਤਣਾ ਚਾਹੁੰਦਾ ਸੀ ਕਿ ਸਰਕਾਰ ਦੇ ਖਿਲਾਫ਼, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਾਂ ਭਗਵੰਤ ਮਾਨ ਦੇ ਖਿਲਾਫ਼ ਇੱਦਾਂ ਦਾ ਕੋਈ ਮੈਂਡੇਟ ਬਣੇ, ਤੇ ਜਿਸ ਕਰਕੇ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਉਹਦੇ ਚੋਂ ਫਾਇਦਾ ਨਿਕਲਦਾ ਹੋਵੇ। ਉਹ ਨਿਕਲਿਆ ਨੀ, ਉਹਨਾਂ ਨੇ ਪੋਸਟਰ ਵੀ ਲਵਾਏ, ਸਾਰਾ ਕੁਛ ਇਹ ਕੀਤਾ, ਕਿਉਂਕਿ ਉਹ ਗੱਲ ਬਸ ਉਹ ਠੰਡੇ ਵਾਸਤੇ ਚ ਪੈ ਗਈ। ਤੇ ਹੁਣ ਵੀ ਅਕਾਲੀ ਦਲ, ਕੱਲ ਸੁਖਬੀਰ ਬਾਦਲ ਦਾ ਵੀ ਇਹ ਬਿਆਨ ਆਇਆ ਕਿ ਜੇ ਕੋਈ ਤਰਮੀਮ ਕਰਨੀ ਹੈ ਤਾਂ ਪਹਿਲਾਂ SGPC ਨੂੰ ਤੇ ਉਹਨੂੰ ਅਕਾਲ ਤਖ਼ਤ ਨੂੰ ਕੌਨਫੀਡੈਂਸ ਚ ਲੈ ਕੇ ਜਿਹੜੀ ਫੇਰ ਗੱਲ ਕੀਤੀ ਜਾਵੇ। ਹੁਣ ਜਿਹੜੀ ਇੱਕ ਚਿੱਠੀ ਲਿਖੀ ਹੈ, ਮੇਰਾ ਖਿਆਲ ਹੈ ਕਿ ਜਿਹੜੇ ਕੁਲਦੀਪ ਸਿੰਘ ਗੜਗੜ ਜਿਹੜੇ ਹੁਣ ਜਥੇਦਾਰ ਨੇ, ਤੇ ਉਹ ਕਿਉਂਕਿ ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਜਿਹੜੀ ਮਿਆਦ 1 ਘੰਟੇ 1 ਮਹੀਨੇ ਦੀ ਉਹਨਾਂ ਨੂੰ ਦਿੱਤੀ ਗਈ ਸੀ ਉਹ ਖਤਮ ਹੋ ਗਈ ਹੈ, ਤੇ ਉਹਨਾਂ ਨੇ ਕੀ ਕੀਤਾ ਦੱਸਣ। ਮੇਰਾ ਖਿਆਲ ਹੈ ਜਿਹੜਾ ਹੁਣ ਜਵਾਬ ਦੇ ਵਿੱਚ ਇਹੀ ਕਿਹਾ ਹੋਣਾ ਵੀ ਅਸੀਂ ਸੈਸ਼ਨ ਜਿਹੜਾ ਕੁਛ ਕਾਰਨਾਂ ਕਰਕੇ ਅਸੀਂ ਲੇਟ ਹੋ ਗਏ, ਕਿਉਂਕਿ 3 ਅਗਸਤ ਤੋਂ ਸੈਸ਼ਨ ਸ਼ੁਰੂ ਹੋਣਾ, ਵੀ ਇਹਦੇ ਚ ਅਸੀਂ ਤਰਜੀਹੀ ਤੌਰ ਤੇ ਜਿਹੜਾ ਹੈਗਾ ਇਹ ਬਿੱਲ, ਸੋਧ ਬਿੱਲ ਜਿਹੜਾ ਉਹ ਲੈ ਕੇ ਆਵਾਂਗੇ। ਹੁਣ ਅਗਲੀ ਗੱਲ ਜਿਹੜੀ ਜਿਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੀ ਕੌਨਫੀਡੈਂਸ ਲਏ ਬਿਨਾ ਜਿਹੜੀ ਹੈ ਇਹ ਕੋਈ ਵੀ ਗੱਲ ਜਿਹੜੀ ਹੈ ਉਹ ਨਾ ਕਰੇ ਅੱਗੇ ਸਰਕਾਰ, ਉਹ ਮੇਰਾ ਖਿਆਲ ਹੈ ਕਿ ਇੱਕ ਲਿਖਤੀ ਤੌਰ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਗਿਆ ਕਿ ਆਹਾ ਜਿਹੜੀਆਂ ਇਹਦੇ ਚ ਤਰਮੀਮਾਂ ਇਸ ਹਿਸਾਬ ਦੇ ਨਾਲ ਜਿਹੜੀਆਂ ਕੀਤੀਆਂ ਜਾਣ। ਅਕਾਲੀ ਦਲ ਨੂੰ ਉਹਦੇ ਚ ਇੱਕੋ ਹੀ ਜਿਹੜੀ ਉਹ ਇਤਰਾਜ਼ ਹੈ ਕਿ ਜੋ ਜਿਹੜਾ, ਕਿਉਂਕਿ ਅਕਾਲੀ ਦਲ ਵਾਲਾ ਜਿਹੜਾ ਬਿੱਲ ਸੀਗਾ ਉਸੇ ਦੀ ਇਹ ਅਮੈਂਡਮੈਂਟ ਕੀਤੀ ਹੋਈ ਹੈ, ਉਸੇ ਜਿਹੜਾ ਬਿੱਲ ਦੀ, ਤੇ 2008 ਦੇ ਵਿੱਚ ਜਿਹੜਾ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ। ਤੇ ਹੁਣ ਉਹਦੇ ਚ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਪ੍ਰਕਾਸ਼ਨ ਬਾਰੇ ਗੱਲ ਆ।

0: ਅਕਾਲੀ ਦਲ ਨੂੰ ਲੱਗਦਾ ਕਿ ਗੱਲ ਉੱਥੇ ਜੀ ਰਹੇ, ਉਸ ਤੋਂ ਅੱਗੇ ਜਿਹੜੀ ਆ ਉਹ ਤੁਰੇ ਨਾ, ਤੇ ਕਿਉਂਕਿ ਵਾਰ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਹੀ ਪੁੱਛਿਆ ਕਿ ਕਸਟੋਡੀਅਨ, ਕਸਟੋਡੀਅਨ ਦਾ ਕੀ ਮਤਲਬ ਹੈ, ਕਸਟੋਡੀਅਨ ਸ਼ਬਦ ਕਿਉਂ ਪਾਇਆ ਗਿਆ। ਤੇ ਹੁਣ ਅੰਗਰੇਜ਼ੀ ਦੇ ਵਿੱਚ ਕਸਟੋਡੀਅਨ ਸ਼ਬਦ ਠੀਕ ਆ, ਪਰ ਜਿਹੜੀ ਉਹਦੀ ਵਰਡ ਦੀ ਕੋਨੋਟੇਸ਼ਨ ਉਵੇਂ ਤਾਂ ਨਹੀਂ ਹੁੰਦੀ ਹਰ ਥਾਂ ਤੇ ਕਿ ਕਸਟੋਡੀਅਨ ਦਾ ਮਤਲਬ ਜਿਹੜਾ ਉਹਦਾ ਮਾਲਕ ਹੋਵੇ ਜਾਂ ਜਿਹਦੇ ਕੋਲ ਕਾਨੂੰਨੀ ਅਧਿਕਾਰ ਹੋਵੇ ਉਹਨੂੰ ਰੱਖਣ ਦਾ, ਉਹੀ ਕਸਟੋਡੀਅਨ ਹੈ। ਕਸਟੋਡੀਅਨ ਰਿਸਪੈਕਟ ਵਾਲੇ ਪਾਸੇ ਵੀ ਉਹਨੂੰ ਵਰਤਿਆ ਜਾ ਸਕਦਾ ਜੇ ਵਰਤਾਂ ਚਾਹੇ, ਪਰ ਕਿਉਂਕਿ ਉਹ ਸਾਰੀ ਗੱਲ ਅਕਾਲੀ ਦਲ ਦੀ ਰਾਜਨੀਤੀ ਚੋਂ ਆ ਰਹੀ ਹੈ, ਨਿਕਲ ਰਹੀ ਹੈ, ਬਿਆਨ ਭਾਵੇਂ ਧਾਮੀ ਦਾ ਹੋਵੇ ਭਾਵੇਂ ਗੜਗੱਜ ਸਾਹਿਬ ਦਾ ਹੋਵੇ, ਤੇ ਫਿਰ ਹੁਣ ਉਹਦੇ ਤੇ ਹੀ ਉਹ ਗੱਲ ਜਿਹੜੀ ਹੈ ਅਕਾਲੀ ਦਲ ਇਸ ਗੱਲ ਤੇ ਖੜਾ। ਅਸਲ ਦੇ ਵਿੱਚ ਅਕਾਲੀ ਦਲ ਇਹ ਚਾਹੁੰਦਾ ਕਿ ਜਿਹੜਾ ਉਹਨਾਂ ਦੇ ਗਲੋਂ ਜਿਹੜਾ ਬਰਗਾੜੀ ਵਾਲਾ ਜਿਹੜਾ ਇੱਕ ਉਹਨਾਂ ਦੇ ਗਲ ਪਿਆ ਹੋਇਆ ਉਹ ਗੱਲ ਜਿਹੜੀ ਆ ਉਹ ਕਿਸੇ ਕਿਸੇ ਤਰੀਕੇ ਨਾਲ ਲਹੇ, ਤੇ ਇਸ ਐਕਟ ਦੇ ਵਿੱਚ ਉਹ ਮਾਮਲੇ ਨਾ ਆਉਣ ਬੇਅਦਬੀ ਵਾਲੇ ਜਾਂ ਕਿਸੇ ਤਰੀਕੇ ਦੇ। ਤੇ ਹੁਣ ਉਹੀ ਜਿਹੜਾ ਹੈਗਾ ਉਹ ਵਰਤਣਾ ਚਾਹੁੰਦਾ ਹੈਗਾ। ਤੇ ਉਂਝ ਜੇ ਦੇਖਿਆ ਜਾਵੇ ਜਦੋਂ ਬਰਗਾੜੀ ਹੁਣ ਤਾਂ ਫਿਰ ਇਸ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਾ ਕਿ ਕਸਟੋਡੀਅਨ ਵੀ ਜ਼ਿੰਮੇਵਾਰ ਹੋਏਗਾ ਜੇ ਕਿਤੇ ਬੇਅਦਬੀ ਹੁੰਦੀ। ਕਸਟੋਡੀਅਨ ਦਾ ਮਤਲਬ ਜਿੱਥੇ ਗੁਰਦੁਆਰਾ ਸਾਹਿਬ ਚ ਰੱਖਿਆ ਹੋਇਆ ਉਹਦੇ ਪ੍ਰਬੰਧਕ ਨੇ, ਉਦੋਂ ਵੀ ਧਿਆਨ ਨੀ ਰੱਖਿਆ ਜਾਂ ਉਹਨਾਂ ਨੇ ਜਾਣ ਕੇ ਜਿਹੜੀ ਹੈ ਉਹ ਇਹਦੇ ਚ ਇੱਕ ਤਰੀਕੇ ਦੀ ਢਿੱਲ ਦਿੱਤੀ ਇਸ ਤਰ੍ਹਾਂ ਦਾ ਕੋਈ ਐਕਟ ਹੋਣ ਵਾਸਤੇ। ਹੁਣ ਜਦੋਂ ਇਹ ਸਾਰਾ ਕੁਛ ਬੁਰਜ ਜਵਾਹਰ ਸਿੰਘ ਵਾਲੇ ਤੋਂ ਜਦੋਂ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਉਦੋਂ 2015 ਦੀ ਜਦੋਂ ਘਟਨਾ ਵਾਪਰੀ ਹੈ ਤੇ ਉਹ ਇੱਕ ਤਰੀਕੇ ਦੀ ਉੱਥੋਂ ਭੀੜ ਚੋਰੀ ਹੋਈ, ਹੁਣ ਉਹਦੇ ਚ ਵੀ ਤਾਂ ਗੁਰੂ ਜਿਹੜਾ ਹੈਗਾ ਗ੍ਰੰਥੀ ਉਹਨੂੰ ਉਸ ਵੇਲੇ ਤਾਂ ਬਾਦਲ ਦੀ ਸਰਕਾਰ ਸੀ, ਉਹਨੂੰ ਉਹਦੀ ਕੁੱਟਮਾਰ ਕੀਤੀ, ਉਹਦੇ ਘਰ ਵਾਲੀ ਨੂੰ ਫੜ ਕੇ ਉਹਨੂੰ ਉਹਦੀ ਕੁੱਟਮਾਰ ਕੀਤੀ ਵੀ ਤੁਸੀਂ ਦੱਸੋ ਭੀੜ ਤੁਹਾਡੇ ਗੁਰਦੁਆਰੇ ਚੋਂ ਕਿਵੇਂ ਗਈ ਹੈ, ਕਿਵੇਂ ਚਲੀ ਗਈ ਹੈ। ਹਾਲਾਂਕਿ ਉਦੋਂ ਤਾਂ ਕੋਈ ਕਸਟੋਡੀਅਨ ਸ਼ਬਦ ਵੀ ਨਹੀਂ ਸੀ ਕਾਨੂੰਨ ਚ, ਤੇ ਉਹ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਉਹਨਾਂ ਤੇ। ਤੇ ਸਗੋਂ ਜੇ ਇਹ ਹੁਣ ਕਾਨੂੰਨ ਦੇ ਵਿੱਚ ਸ਼ਬਦ ਆਉਣਾ ਤਾਂ ਕੁਦਰਤੀ ਤੌਰ ਤੇ ਕੱਲ ਨੂੰ ਚਲਾਣ ਪੇਸ਼ ਕਰਨਾ ਕਿਸੇ ਮਾਮਲੇ ਦੇ ਵਿੱਚ ਤਾਂ ਉਹ ਕਾਨੂੰਨ ਦੇ ਰੈਫਰੈਂਸ ਨਾਲ ਹੋਏਗਾ, ਤੇ ਉਹਨਾਂ ਤੇ ਏਦਾਂ ਉਹ ਉਹਨਾਂ ਤੇ ਤਸ਼ੱਦਦ ਵੀ ਨਹੀਂ ਕਰ ਸਕਦੇ, ਤੇ ਕਿਉਂਕਿ ਜਦੋਂ ਚਲਾਣ ਦਾ ਹਿੱਸਾ ਬਣੂਗੀ ਹੁਣ। ਪਰ ਕਿਉਂਕਿ ਅਕਾਲੀ ਦਲ ਨੂੰ ਸਾਰੀਆਂ ਇਹ ਗੱਲਾਂ ਸੂਟ ਨਹੀਂ ਕਰਦੀਆਂ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਉਹ ਕਹਿੰਦੇ ਨਹੀਂ ਜੀ ਇਹ ਕਸਟੋਡੀਅਨ ਸ਼ਬਦ ਨਹੀਂ ਵਰਤਿਆ ਜਾ ਸਕਦਾ। ਦੂਜੀ ਗੱਲ ਕੁਛ ਬੁੱਧੀਜੀਵੀ ਇਹ ਕਹਿੰਦੇ ਆ ਕਿ ਜੇ ਇਹ ਕਾਨੂੰਨ ਬਣ ਜਾਂਦਾ, ਇਹ ਕਾਨੂੰਨ ਰਹਿੰਦਾ ਐਗਜਿਸਟ ਕਰਦਾ, ਤਾਂ ਜੇ ਕਿਤੇ ਜਿਹੜਾ ਹੈਗਾ ਬੇਅਦਬੀ ਦੀ ਘਟਨਾ ਵਾਪਰਦੀ ਹੈ ਜਾਂ ਏਦਾਂ ਦਾ ਕੁਛ ਹੁੰਦਾ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਪੀੜ ਹੈ ਜਾਂ ਫਰਜ਼ ਕੀਤਾ ਉਹਦੇ ਕੁਛ ਪੰਨੇ ਨੇ, ਪੱਤਰੇ ਨੇ, ਵੀ ਫਿਰ ਉਹ ਕੇਸ ਪ੍ਰੋਪਰਟੀ ਬਣਨਗੇ, ਤੇ ਫਿਰ ਉਹ ਸੀਲ ਹੋ ਕੇ ਕਚਹਿਰੀਆਂ ਚ ਥਾਣਿਆਂ ਚ ਜਿਹੜੇ ਹੈਗੇ ਆ ਉਹ ਤੁਰੇ ਫਿਰਿਆ ਕਰਨਗੇ। ਇਹ ਉਸ ਤੋਂ ਵੀ ਵੱਧ ਬੇਅਦਬੀ ਆ, ਉਹ ਇਹ ਦਲੀਲ ਦੇ ਰਹੇ ਆ, ਤਰਕ ਦੇ ਰਹੇ ਆ। ਤੇ ਪਰ ਕਿਉਂਕਿ ਉਹਨੂੰ ਤਾਂ ਇਹ ਸਾਰੇ ਮਾਮਲੇ ਤਾਂ ਉਸ ਤਰੀਕੇ ਨਾਲ ਦੇਖੇ ਜਾ ਸਕਦੇ ਜਿੰਨਾ ਉਹਨੇ ਅੱਗੇ ਹੈਂਡਲ ਕਰਨਾ ਇਸ ਇਹਨਾਂ ਮਾਮਲਿਆਂ ਨੂੰ ਜਾਂ ਇਹਨਾਂ ਕਾਨੂੰਨਾਂ ਨੂੰ। ਤੇ ਪਰ ਇਹ ਵੀ ਹੁਣ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਇਸ ਗੱਲ ਤੇ ਪੂਰੇ ਇਹ ਸੀਗੇ ਬਜਿੱਦ ਸੀ ਜਥੇਦਾਰ ਕਿ ਇਹਦੇ ਚ ਆਹ ਤਰਮੀਮਾਂ ਆਹ ਹੋਣੀਆਂ ਚਾਹੀਦੀਆਂ, ਜਿੱਦਾਂ ਤੁਸੀਂ ਕਿਹਾ ਕਿ ਸਰਕਾਰ ਕਹਿੰਦੇ ਸੀ ਅਸੀਂ ਕਿਸੇ ਹਾਲਤ ਚ ਨਹੀਂ ਕਰਾਂਗੇ, ਉਦੋਂ ਬਾਅਦ ਫਿਰ ਉਹਨੂੰ ਝੁਕਣਾ ਵੀ ਪਿਆ ਜਦੋਂ MLA ਉੱਥੇ ਗੱਲ ਚ ਪੱਲਾ ਪਾ ਕੇ ਗਏ, ਜਾਂ ਤਾਂ ਸੱਤਾਧਾਰੀ ਧਿਰ ਦੇ MLA ਸੀ ਜਿਹਨਾਂ ਦੀ ਉੱਥੇ ਗ੍ਰਿਲਿੰਗ ਹੋਈ ਜਾਂ ਇੱਕ ਤਰ੍ਹਾਂ ਦੀ ਕੁਐਸਚਨਿੰਗ ਕੀਤੀ ਗਈ। ਤੇ ਹੁਣ ਉਹਦੇ ਚ ਜਿਹੜਾ ਹੈਗਾ ਇਹ ਅਮੈਂਡਮੈਂਟ ਕੀ ਆਉਂਦੀਆਂ ਨੇ, ਕੀ ਉਹਦੇ ਤੇ ਅੱਗੋਂ ਅਕਾਲ ਤਖ਼ਤ ਸਾਹਿਬ ਜਾਂ SGPC ਸਹਿਮਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਜਾਂ ਫਿਰ ਇਸ ਤੋਂ ਅੱਗੇ ਫਿਰ ਅੱਗੇ ਗੱਲ ਲਿੰਗਰ ਆਨ ਹੁੰਦੀ ਹੈ, ਕਿਉਂਕਿ ਇਹ ਤਾਂ ਹੁਣ ਜਿਹੜਾ ਹੈਗਾ ਇਹ ਸਰਕਾਰ ਦਾ ਟਰਨਓਵਰ ਤਾਂ ਹੁਣ ਖਤਮ ਹੋ ਜਾਣਾ। ਜੇ ਪਹਿਲਾਂ ਇਲੈਕਸ਼ਨ ਹੋ ਜਾਂਦੀ ਹੈ ਫਰਵਰੀ ਤੋਂ 27 ਤੋਂ ਤਾਂ ਪਹਿਲਾਂ ਖਤਮ ਹੋ ਜਾਏਗਾ, ਨਹੀਂ ਫਿਰ ਉਦੋਂ ਤੱਕ ਤਾਂ ਇਹਨਾਂ ਕੋਲੇ ਬੜਾ ਥੋੜਾ ਸਮਾਂ ਇਹਨੂੰ ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ। ਤੇ ਪਰ ਇਹ ਕਿ ਇਹਦੇ ਚੋਂ ਜਿਹੜਾ ਅਕਾਲੀ ਦਲ ਇੱਕ ਰਾਜਨੀਤੀ ਆਪਣੀ ਪੋਲਿਟਿਕਸ ਕੱਢਣੀ ਚਾਹੁੰਦਾ ਸੀ ਉਹਦੇ ਚੋਂ ਕਾਮਯਾਬ ਨਹੀਂ ਹੋਇਆ।
1: ਜੀ ਬਿਲਕੁਲ, ਹੁਣ ਵੇਖਣ ਵਾਲੀ ਗੱਲ ਇਹ ਹੋਈ ਆ ਕਿ ਕੀ ਕਿਹੜੇ ਤਰੀਕੇ ਦੇ ਨਾਲ ਇਹ ਮਸਲਾ ਅੱਗੇ ਵੱਧਦਾ, ਕਿਉਂਕਿ ਕਾਫੀ ਭਖਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਅੱਜ ਕੱਲ੍ਹ ਜਿਹੜੇ ਮੁੱਦੇ ਨੇ ਉਹ ਇੱਕਦਮ ਹੀ ਗਾਇਬ ਹੋ ਜਾਂਦੇ ਨੇ, ਫਿਰ ਦੁਬਾਰਾ ਤੋਂ ਉਹਨਾਂ ਨੂੰ ਰਿਵਾਈਵ ਕਰਨਾ ਸ਼ਾਇਦ ਬੜਾ ਔਖਾ ਹੋ ਜਾਂਦਾ। ਸੋ ਇਹ ਵੀ ਇੱਕ ਉੱਦਾਂ ਦਾ ਮਸਲਾ ਜਿਹੜਾ ਲੱਗ ਰਿਹਾ ਹੈ ਕਿ ਸ਼ਾਇਦ ਹੁਣ ਲੰਮਾ ਚੱਲੂਗਾ, ਪਰ ਉਸ ਤੋਂ ਬਾਅਦ ਫਿਰ ਇੱਕਦਮ ਹੀ ਕਾਂਗਰਸ ਦੇ ਆਏ ਮੁੱਦੇ ਦੇ ਕਰਕੇ ਗਾਇਬ, ਅਤੇ ਫਿਰ ਹੁਣ ਜਾ ਕੇ ਫਿਰ ਦੁਬਾਰਾ ਤੋਂ ਖਬਰਾਂ ਦੇ ਵਿੱਚ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਦੋਸਤੋ, ਨਾ ਕੋਈ ਮੰਜ਼ਿਲ ਹੈ ਨਾ ਕੋਈ ਸਾਥੀ ਹੈ, ਫਿਰ ਵੀ ਨਿਕਲ ਪੜਾ ਘਰ ਸੇ, ਸ਼ਾਇਦ ਜਿਸ ਕੀ ਤਲਾਸ਼ ਹੈ ਵਹੀ ਸਾਥੀ ਹੈ ਵਹੀ ਮੰਜ਼ਿਲ ਹੈ।

0: ਬੈਂਕਿੰਗ ਨੇ ਤੁਸੀਂ ਕਹਿਣ ਲੱਗੇ ਕੱਪੜੇ ਉਤਾਰੇ ਜਿੱਦਾਂ ਉਹ ਸਲਮਾਨ ਖਾਨ ਕਾਇ ਕਰਦਾ
1: ਮੇਰੇ ਵੱਲੋਂ ਮਨਤੇਜ ਵੱਲੋਂ ਮੋਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰਜੇ
2: ਆਰਜੇ ਮੋਂਟੀ
1: ਆਰਜੇ ਤੋਂ ਇੱਕ ਹੋਰ ਵੀ ਬੰਦਾ ਰੂਹਾਨੀ ਐਂਡ ਜਪਮਨ ਆਰਜੇ ਮੋਂਟੀ ਆ ਗਏ ਨੇ ਤੇ ਸ਼ੋ ਸਾਡਾ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
2: ਖਬਰਾਂ ਬੜੀਆਂ
1: ਖਬਰ
2: ਬੜੀਆਂ ਬੜੀਆਂ ਨੇ
1: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
2: ਨਹੀਂ ਬੰਦੇ ਚੰਗੇ
1: ਮਤਲਬ ਏਦਾਂ ਨੀ ਹੈ
2: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੇ
1: ਨਹੀਂ ਨਹੀਂ ਸਗੋਂ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤਾਂ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ ਬੜੀ ਛੇਤੀ ਬੁਰਾ ਮਨਾ ਦਿੰਦੇ ਆ ਲੋਕੀ
2: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਮਾਫੀ ਨਹੀਂ ਮੰਗੀ ਸਾਨੂੰ ਪਹਿਲਾਂ ਹੀ ਛੇਤਰ ਤਾਂ ਪੈਣੀ
1: ਤਾਈਓ ਮੈਂ ਪਹਿਲਾਂ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
2: ਉਹ ਸਮੇਂ ਰਹਿਣਾ ਦੀ ਤਰ੍ਹਾਂ ਉਹਨਾਂ ਨੇ ਸ਼ੋਅ ਨਹੀਂ ਸੀ ਕੀਤਾ ਜਿਹੜਾ ਲੋਕੀ ਉਮੀਦ ਹੀ ਨੀ ਕਰਦੇ ਵਧੀਆ ਗੱਲ ਕਰੀ ਉਹ ਅਸੀਂ ਅਸੀਂ ਨਾਨ ਵੈਜੀਟੇਰੀਅਨ ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
1: ਉਮੀਦ ਰੱਖਣੀ ਵੀ ਨਹੀਂ ਸੁਪਨੇ ਚ ਉਹਨਾਂ ਸੋਚਿਆ ਨਹੀਂ ਕਰਾਂਗੇ ਹਾਂ
2: ਇਹ ਪ੍ਰੋਗਰਾਮ ਉਹ ਨਹੀਂ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ ਪ੍ਰਵਚਨ ਸੁਣੋ
1: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਹੈ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਵ ਸੰਸਕਾਰ
2: ਹਿੰਦੀ ਦਾ ਅੱਖਰ ਹੈ
1: ਅੱਛਾ ਹਿੰਦੀ ਵਾਲਾ ਸੰਸਕਾਰ
2: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ
1: ਠੀਕ ਹੈ
2: ਉਹਦੇ ਚ ਬਿੰਦੀ ਨੀ ਪੈਂਦੀ
1: ਯਾਰ
2: ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
1: ਅੱਛਾ
2: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ ਸੰਸਕਾਰ
1: ਅੱਛਾ ਸੰਸਕਾਰੀ
2: ਬਿੰਦੀ ਦੇ ਨਾਲ ਸੰਸਕਾਰੀ ਦੇ ਨਾਲ
1: ਅੱਛਾ
2: ਇਹ ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
1: ਹਾਂ ਜਿੱਦਾਂ ਮੈਂ ਸੰਸਕਾਰੀ
2: ਹਾਂ ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
1: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਅੰਗਰੇਜ਼ੀ ਸਿੱਖਣ ਲੱਗੇ ਆ ਥੋੜੀ ਦੀਦੀ ਵਾਰੀ ਆ ਗਈ ਆ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
2: ਜਾਣਾ ਕਿੱਧਰ ਨੂੰ
1: ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
2: ਉਹ ਭਾਜੀ
1: ਦੱਸਦਾ ਸੀ ਨਾ
2: ਉਹ ਸਰ ਹੋ ਗਿਆ
1: ਜਾਂਦੇ ਸਮੇਂ ਕਹਿੰਦਾ ਬੂਹਾ ਬੰਦ ਕਰ
2: ਮੈਂ
1: ਛੱਡੂਗਾ ਇਸ ਕਰਕੇ ਹਿੰਦੀ ਪਰ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕੁ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਹੈ ਬਸ ਚੰਗੀ ਤਰ੍ਹਾਂ
2: ਪਹਿਲਾਂ ਪੰਜਾਬੀ ਸਿੱਖ
1: ਪਹਿਲਾਂ ਪੰਜਾਬੀ ਸਿੱਖ
2: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰੋ ਪੰਜਾਬੀ ਦੇ ਅੱਖਰ ਦੱਸਦੇ ਆ
1: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
2: ਫਸ ਜਾਂਦੇ
1: ਹਾਂ ਨਹੀਂ ਪਤਾ ਲੱਗਦਾ ਵੀ ਹਾਂ ਅੱਛਾ ਇਹ ਵੀ ਹੁੰਦੇ ਆ ਪੰਜਾਬੀ ਚ
2: ਉਦਨ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ ਉਦਨ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
1: ਸਹੀ ਗੱਲ ਸਾਡੇ ਸਕੂਲ ਵਿੱਚ ਵੀ ਸਹੀ
2: ਗੱਲ ਜਿਹੜੀ ਟੀਚਰ ਹੁੰਦੀ ਸੀ ਨਾ ਹਿੰਦੀ ਵਾਲੀ ਹਾਂਜੀ ਉਹਨੇ
1: ਆ ਕੇ ਤੇ ਹਿੰਦੀ ਬੋਲਣੀ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
2: ਹਾਂਜੀ
1: ਉਹ ਇਹ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹਨਾ
2: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ ਸਰਕਾਰੀ ਚ ਪੜ੍ਹਿਆ ਮੈਂ ਜਿੱਥੇ ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਹੀ ਮਿਲਿਆ
1: ਅੰਗਰੇਜ਼ੀ ਵਾਲੇ
2: ਮਾਸਟਰ ਹੀ ਸੀਗੇ ਸਾਰੇ ਹੀ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
1: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
2: ਨਹੀਂ ਇਹ
1: ਬੰਦਾ ਕਿਦਾਂ ਅੰਗਰੇਜ਼ੀ ਜਿਆਦਾ
2: ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
1: ਪੂਰੇ ਆ
2: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
1: ਮੈਂ ਤੁਹਾਨੂੰ
2: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਤਿੰਨ ਹੁੰਦੇ ਨੇ ਪ੍ਰੈਜੈਂਟ ਪਾਸਟ ਫਿਊਚਰ ਫਿਰ ਉਹਦੀਆਂ ਚਾਰ ਚਾਰ ਗਾਹ
1: ਕੈਟਾਗਰੀਆਂ
2: ਕੋਈ ਸ਼ਾਖਾ ਨਹੀਂ
1: ਸਾਰਿਆਂ
2: ਨੂੰ ਏਦਾਂ ਪੜਾਇਆ ਜਾਂਦਾ ਆਪਾਂ ਨੂੰ
1: ਮਤਲਬ ਇੰਨਾ ਔਖਾ
2: ਜਾਂਦਾ ਹੈ ਜਾਂਦੀ ਹੈ ਦਾ ਹੈ ਦੀ ਹੈ
1: ਦਾ ਹੈ ਦੀ ਹੈ
2: ਫਿਰ ਸੀ ਸਾ ਸਨ
1: ਇਸ ਐਮ ਆਰ ਜੇ ਅਗਰ ਇਸ ਬੇਟਾ ਅਗਰ ਇਸ
2: ਹੋਵੇਗਾ ਹੋਵੇਗੀ ਕਰ ਗਿਆ ਹੋਵੇਗਾ ਕਰ ਗਈ ਹੋਵੇਗੀ
1: ਅੱਛਾ ਟੈਸਟ ਤੋਂ ਯਾਦ ਆਇਆ ਭਾਜੀ ਉਹ ਵਰਬਾਂ ਵੀ ਬੜੀਆਂ ਹੁੰਦੀਆਂ ਸੀ ਪਹਿਲੀ ਵਰਬ
2: ਸੈਕਿੰਡ
1: ਜਿੱਦਾਂ ਗੁੱਡ ਨਹੀਂ ਬੈਡ ਬੈਟ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ
2: ਗੁੱਡ ਬੈਟਰ ਬੈਸਟ
1: ਏਦਾਂ ਹੀ ਉਹ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
2: ਕੱਟ ਕੱਟ ਕੱਟ
1: ਯਾਰ ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
2: ਡੂ ਡਿਡ ਡਨ
1: ਗੋ
2: ਵੈਂਟ ਗੋਨ ਇਹ ਚ ਵੀ ਬੰਦਾ ਕਨਫਿਊਜ਼ ਹੋ
1: ਜਾਏਗਾ
2: ਪਹਿਲਾਂ ਤੁਸੀਂ ਗੋ ਰੱਖਿਆ ਫਿਰ ਤੁਸੀਂ ਸੀ ਡਬਲ ਯੂ ਕਹਿੰਦੇ ਹੁੰਦੇ ਸੀ
1: ਮੈਨੂੰ ਸਮਝ ਨੀ ਲੱਗਦੀ ਡਬਲਯੂ ਪਹਿਲਾਂ ਆਉਂਦਾ ਵੀ ਪਹਿਲਾਂ ਆਉਂਦੀ
2: ਨਾਈਫ ਨੋਨ ਹਨਾ ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਚ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ ਕਨੋ ਕਾਤੇ ਨੀ ਹੁੰਦਾ ਹਨਾ ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ ਕਹਿੰਦਾ ਨਹੀਂ ਜੀ ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ
1: ਅੱਛਾ
2: ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ ਮਟਰ ਤਾਂ ਸਿੱਧਾ ਹੀ ਯਾਰ ਭੂਆ ਚਾਚੇ ਤੇ ਆ ਜਾਂਦਾ
1: ਭਾਈ ਸਭ ਤੋਂ ਔਖਾ ਮੈਂ ਤਾਂ ਦੱਸਦਾ ਹੋਰ ਚਲੋ ਇੰਗਲਿਸ਼ ਦੀ ਤੇਰੀ ਗੱਲ ਆ ਹੀ ਗਈ ਆ
2: ਤੁਸੀਂ ਮਾਈਕ ਦੇ ਨੇੜੇ ਆਓ
1: ਮੈਨੂੰ
2: ਕਿਉਂ ਲੱਗਦਾ ਕਿ ਤੁਸੀਂ ਹੌਲੀ ਬੋਲਦੇ
1: ਮੇਰੀ ਆਵਾਜ਼
2: ਲੈ ਆਹ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ
1: ਉਹ ਮੈਂ ਪਹਿਲਾਂ ਨਾ ਜ਼ਿਆਦਾ ਫਰੈਂਕ ਜਿਹਾ ਹੋ ਗਿਆ ਮੈਂ ਆਰਾਮ ਨਾਲ ਇੱਦਾਂ ਕਰਕੇ ਬੈਠਾ
2: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ
1: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾਂ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ
2: ਤੁਸੀਂ ਬੈਠੋ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਤਾਂ ਪੂਰੀਆਂ ਧਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ ਆਹ ਤੁਹਾਡਾ ਨੰਬਰ ਬਤਾ ਦੇ ਹਾਂ
1: ਅੰਗਰੇਜ਼ੀ ਦੀ ਗੱਲ
2: ਉੱਪਰ ਲੈ ਗਾ

0: ਅੱਛਾ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ, ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ, ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ
1: ਕੀ ਮਤਲਬ ਇੰਗਲਿਸ਼
0: ਵਿੱਚ ਜਦੋਂ ਪੇਪਰ
1: ਹੁੰਦਾ ਉਹ ਚ ਪੈਰਾਗ੍ਰਾਫ ਚ ਕੁਐਸਚਨ
0: ਆਨਸਰ ਹਾਂ
1: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ
0: ਹਾਂ ਉਹ ਤੇ ਚਲੋ ਪਤਾ ਨੀ ਕਿੱਦਾਂ ਪਾਸ ਹੋ ਗਏ ਆ
1: ਬਾਇਆ ਦੁਬਈ ਆਏ ਨਾ
0: ਲੈ ਨਹੀਂ ਦਿੱਤਾ ਤੇ ਮਵੀ ਆ ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ।
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ, ਜਿਹੜੇ ਕੁਐਸਚਨ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨਹੀਂ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ, ਉਹਨਾਂ ਦੇ ਸਿਨੋਨੀਅਮ ਹੋਣਗੇ। ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਹੱਦ ਹੋ ਗਈ ਯਾਰ, ਇੰਨੇ ਗਰੀਬ ਹੋ ਗਏ ਆਪਾਂ ਭਾਜੀ,
1: ਜਲਦੀ ਬੋਲ ਨਿਕਲ
0: ਬਿਊਟੀਫੁਲ।
1: ਉਹ ਦੱਸੋ ਜਰਾ ਆਪਣਾ ਕਿੰਨੀ ਕੁ ਦੇਰ ਚ ਦੱਸੋਗੇ ਤਾਂ ਕਿ ਫਿਰ ਮੈਂ ਆਪਣੀ ਅਗਲੀ ਖਬਰ ਪੜ੍ਹਨੀ ਸ਼ੁਰੂ ਕਰਾਂ।
0: ਭਾਜੀ ਤੁਸੀਂ ਬੜੇ ਚਲਾਕ ਹੋ, ਤੁਸੀਂ ਸਾਰਿਆਂ ਨੂੰ ਦੱਸ ਦਿੱਤਾ
1: ਮੈਂ ਕੀ ਕਿਹਾ ਤੁਹਾਨੂੰ,
0: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨਹੀਂ ਬੋਲਦਾ ਮੈਂ। ਗੋਰਜੀਅਸ
1: ਯਾ, ਗੋਰਜੀਅਸ,
0: ਗੋਰਜੀਅਸ ਯਾ।
2: ਓ ਮਾਈ ਗਾਡ,
0: ਓ ਅੱਛਾ ਤਾਈਓ ਇਹ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ ਪੰਜਾਬੀ ਗੋਰਾ ਗੋਰਜੀਅਸ ਤੇ ਇਦਾਂ ਹੀ ਆ ਭਾਜੀ, ਲੱਗਦਾ
1: ਪੰਜਾਬੀ ਤੋਂ ਹੀ ਹੋਇਆ। ਬਿੱਲੋ
0: ਬਿਊਟੀਫੁਲ ਬਿੱਲੋ ਪੰਜਾਬੀ ਗਾਣੇ ਘੱਟ ਸੁਣਦਾ, ਆਪਣੇ ਕੋਲ ਟਾਈਮ ਨੀ ਹੈਗਾ ਯਾਰ।
1: ਭਾਈ ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ?
0: ਉਹ ਜਿਹੜਾ ਹੁਣ
1: ਪਹਿਲੀ ਖਬਰ ਸਾਡੀ ਦੁਬਈ ਦੇ ਨਾਲ ਹੀ ਜੁੜੀ ਹੋਈ।
0: ਅੱਛਾ ਲੈ, ਆਪਾਂ ਤੇ ਖਬਰਾਂ ਵੀ ਦੱਸਣੀਆਂ ਸੀ।
1: ਖਬਰਾਂ ਦਾ ਹੈਗਾ
0: ਏਦਾਂ ਨਾ ਕਰਿਆ ਕਰੋ।
1: ਪਹਿਲੀ ਖਬਰ ਪੇਸ਼ ਖਿਦਮਤ,
0: ਸਪੈਸ਼ਲ
1: ਇਨੀਸ਼ੀਏਟ ਸ਼ੁਰੂ ਕੀਤਾ।
0: ਅੱਛਾ ਜੀ,
1: ਤੇ ਉਹ ਕਹਿੰਦੇ ਕਿ ਯੂਏਈ ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
0: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ,
1: ਹਾਂ ਤੇ ਫਿਰ ਜਾਓ।
0: ਉਹ ਨਹੀਂ ਜਾਓ ਨਹੀਂ, ਉਹਨਾਂ ਨੂੰ ਦੱਸਾਂਗੇ ਖਬਰ।
1: ਆਓ ਕਮੀ ਹਵੇਲੀ ਤੇ ਉੱਥੇ ਜਾਓਗੇ, ਵਾਪਸ ਨਹੀਂ ਆਓਗੇ
0: ਕਦੇ।
1: ਯੂਏਈ ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ ਦੁਬਈ
0: ਦੁਬਈ ਚ, ਹਾਂ
1: ਉਹਨਾਂ ਦਾ ਤਾਂ ਪਤਾ ਨਹੀਂ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ, ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
0: ਅੱਛਾ, ਜਿਹੜੇ ਬਾਹਰ ਰਹਿੰਦੇ ਆ,
1: ਹਾਂ ਜਿਹੜੇ ਬਾਹਰ ਰਹਿੰਦੇ ਨੇ,
0: ਹਾਂ
1: ਉਹ ਕਹਿੰਦੇ 3,000 ਦਿਰਹਮ ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ,
0: ਉੱਥੇ ਜਾ ਕੇ ਬਸੌਲੀ
1: ਨਹੀਂ ਨਹੀਂ ਘੁੰਮਣ ਆਓ। ਤੇ ਇਹ ਤਾਂ ਹੈ ਜੇ ਤੁਸੀਂ ਯੂਏਈ ਦੀਆਂ ਕਿਹੜੀਆਂ ਫਲਾਈਟਸ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼,
0: ਹਾਂ
1: ਐਮੀਰੇਟ ਦੀ ਬੁਕਿੰਗ ਕਰਦੇ ਹੋ 20 ਜੁਲਾਈ ਤੋਂ ਲੈ ਕੇ 31 ਅਕਤੂਬਰ ਤੱਕ,
0: ਅੱਛਾ ਜੀ,
1: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਿਹਾ ਵੀ ਆ ਜਾ
0: ਘੁੰਮਣ ਆ ਜਾ,
1: ਤਾਂ ਉਹਨੂੰ 3,000 ਦਿਰਹਮ ਦੇਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
0: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਦਾ ਆਰਾਮ ਦੇਵਾਂਗੇ, ਵਾਹ।
1: ਪਰ ਇਹ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ, ਮਤਲਬ ਉਹਨਾਂ ਨੇ ਦਿੱਤਾ ਆਪਣੇ ਲੋਕਾਂ ਨੂੰ, ਪਰ ਲੱਗਣਾ ਉਹ ਬਾਹਰਲੇ ਲੋਕਾਂ ਦੇ
0: ਦਿੱਤਾ, ਮਤਲਬ ਜਿਹੜੇ ਉੱਥੇ ਰਹਿੰਦੇ ਹੈ ਤੇ ਇੰਡੀਅਨ ਹੀ ਉੱਡ ਗਏ ਨਾ।
1: ਪਰ ਗੱਲ ਇਹ ਹੈ ਭਾਜੀ ਕਿ ਐਡਾ ਮਾੜਾ ਹਾਲ ਹੋ ਗਿਆ ਦੁਬਈ, ਗੱਲ ਉਹ ਨਹੀਂ ਖਬਰ ਦੇ ਗੱਲ ਆਈਏ ਹੁਣ,
0: ਗੱਲ
1: ਖਬਰ ਇਹ ਹੈਗੀ ਇਨਵੈਸਟਮੈਂਟ ਕਰ ਲੋ ਜੀ, ਇਹ ਕਰ ਲੋ ਜੀ, ਹਾਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ। ਉਹ ਸਰ ਜਦ ਧਰਤੀ ਹੀ ਨਹੀਂ ਬਚੇਗੀ ਪ੍ਰਾਪਰਟੀ ਕਰ ਰਹੇ
0: ਉਹ, ਐਕਚੁਅਲੀ ਐਡਾ ਇਸ ਕਰਕੇ ਹੋਇਆ ਨਾ, ਹੋ ਸਕਦਾ ਕੋਈ ਬੰਦੇ ਨੇ ਖਬਰ ਕੋਈ ਹਲੇ ਤੱਕ ਪੜ੍ਹੀ ਲੋ ਹੋਵੇ, ਉਹ ਵਿਚਾਰਾ
1: ਇਹਨੂੰ ਕੋਈ ਐਸਾ ਮਾਸੂਮ ਬੰਦਾ ਵੀ ਹੋਵੇ ਜਿਹਦੇ ਕੋਲ 10-20 ਲੱਖ ਡਾਲਰ ਪਏ ਨੇ, ਹਨਾ, ਪਰ ਉਹਨੂੰ ਇਹ ਨਹੀਂ ਪਤਾ ਵਟ ਦੀ ਹੈਲ ਇਜ਼ ਅਟੈਕ, ਵਟ ਦੀ ਹੈਲ ਇਜ਼ ਇਰਾਨ।
0: ਤੇ ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨਹੀਂ, ਚਲੋ ਹੁਣ ਹੋਰ ਤੇ ਠੀਕ ਹੋ ਗਿਆ ਨਾ ਕਿ ਨਹੀਂ, ਕਿ ਹਲੇ ਵੀ ਮਤਲਬ
1: ਭਾਜੀ UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ। ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਢਕੀ ਹੈ ਤਾਂ ਢਕੀ ਰਹਿੰਦੀ, ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
0: ਹੁਣ ਆ ਗਿਆ,
1: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ, ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨਹੀਂ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ, ਐਡੀ ਇਨਵੈਸਟਮੈਂਟ ਦੁਨੀਆਂ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
0: ਦੁਨੀਆਂ ਦੇ ਵੱਡੇ ਵੱਡੇ ਮੇਰੇ ਤੇ 4-5 ਜਿਹੜੇ ਬੰਗਲੇ ਹੀ ਸਾਰੇ, ਮੈਂ ਉੱਥੇ ਉਹ ਨਹੀਂ ਜਿੱਥੇ ਸ਼ਾਹਰੁਖ ਖਾਨ ਦਾ ਬੰਗਲਾ,
1: ਤੁਸੀਂ ਬੰਗਲਿਆਂ ਤੇ ਆ ਗਏ, ਮੈਨੂੰ ਲੱਗਿਆ ਤੁਸੀਂ ਕਹੋਗੇ 3-4 ਮੇਰੇ ਐਮੀਰੇਟ ਦੇ ਜਿਹੜੇ,
0: ਨਹੀਂ ਇੰਨਾ ਜ਼ਿਆਦਾ ਨਹੀਂ ਮਾਰੀ ਦੀ ਨਾ, ਬੰਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
1: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
0: ਉਹਦੇ ਲਾਗੇ ਜਿਹੜਾ ਵਾ
1: ਵਾਪਸ
0: ਨੀ ਆ ਸਕਦਾ, ਉਧਰ
1: ਨੂੰ ਨੀ ਜਾ ਪਾਉਂਦਾ,
0: ਤੇ ਉੱਥੇ ਮੈਂ ਆਪਣੇ
1: ਟੀਸੀ ਤੇ ਤੁਹਾਡਾ ਘਰ ਆ,
0: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ ਕਿਉਂਕਿ
1: ਮੈਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
0: ਖਜੂਰ ਦਾ ਪੇੜ,
1: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈ ਦੇ,
0: ਉਹ ਕੀ ਖਜੂਰ ਪੇਟ,
1: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ,
0: ਨਹੀਂ ਉਧਰ ਊਠ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ, ਉਹ ਇੱਕ
1: ਆਸਮਾਨ ਤੇ ਗਿਰੇ ਖਜੂਰ ਪੇ,
0: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ। ਅੱਛਾ ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ, ਨਹੀਂ
1: ਕੀ ਕਰਦੇ ਤੁਸੀਂ ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ
0: ਹੈ, ਹਾਂ ਇਹ ਵੀ ਦੱਸਣ ਲੱਗਾ ਸੀ, ਇਹ ਵੀ ਦੱਸਣ ਲੱਗਾ ਸੀ, ਉਹ ਇੱਥੇ ਦੇ ਜਿੱਦਾਂ ਆਪਣੇ
1: ਟਾਵਰ
0: ਲੱਗੇ
1: ਆ, ਉੱਥੇ ਖਜੂਰਾਂ ਤੇ ਚੜਾਉਂਦੇ,
0: ਉੱਥੇ ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ, ਉੱਥੇ ਕੀ ਆ ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ, ਉਹ ਪੂਰਾ ਨਕਲੀ ਆ, ਠੀਕ ਹੈ,
1: ਅਸਲੀ ਕਿੱਥੇ,
0: ਨਹੀਂ ਨਹੀਂ ਉੱਥੇ ਸੱਚੀ ਉਹ
1: ਵਿਚਕਾਰ ਜਮਾ ਇੰਡੀਆ,
0: ਯਾਰ ਭਾਜੀ ਇਹਨਾਂ ਲਾ ਲਾ ਕਰੋ, ਹਾਂ
1: ਨਹੀਂ ਨਹੀਂ
0: ਉਹ ਭਾਈ ਸ਼ੇਖ ਭਾਜੀ ਮੇਰੇ ਦੋਸਤ ਵੀ ਹੈਗੇ ਯਾਰ, ਹਸੀਨਾ ਸ਼ੇਖ,
1: ਸ਼ੇਖ ਹਸੀਨਾ ਉਹ ਬਾਂਗਲਾਦੇਸ਼ ਦੀ ਨਾਲੇ ਭਾਜੀ ਨੀ, ਉਹ ਭੈਣ ਜੀ
0: ਯਾਰ, ਉਹ ਇੱਥੋਂ ਦੀ ਦੁਬਈ ਦੀ ਨਹੀਂ ਆ, ਉਹ ਕਿਉਂ ਕੱਲੀ ਉਧਰ ਚਲੇ ਗਈ ਆ,
1: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ, ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ,
0: ਸਹੀ ਇਹ ਉਹ ਵਾਲੀ ਦੀ ਹੈ ਜਿਹੜੀ ਕਿ ਦੂਜੀ ਸ਼ੇਖ ਹਸੀਨਾ, ਹਾਂ ਠੀਕ ਹੈ ਚਲੋ ਕੋਈ, ਮਤਲਬ ਦੂਜੀ ਮਤਲਬ
1: ਕੀ ਕਹਿਣਾ ਕੀ ਹੈ ਇਸ ਤੇ, ਤੁਹਾਡੀ ਕੀ ਟਿੱਪਣੀਆਂ, ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਮੰਤੇਜ ਆ ਜਾ ਅਸੀਂ ਤੈਨੂੰ ਆਫਰ ਕਰਦੇ ਹਾਂ, ਤੇਰਾ ਸਾਰਾ ਖਰਚਾ ਸਾਡਾ, ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ, ਮਤਲਬ ਜਾਣ ਦੀ, ਜਾਣ ਦੀ ਗਰੰਟੀ ਤੇ ਆਣ ਦੀ ਟਿਕਟ,
0: ਆਉਣਾ ਨੀ ਉਹ ਤੋਂ, ਇਹਦਾ ਮਤਲਬ
1: ਤੁਹਾਨੂੰ ਲੱਗਦਾ, ਅੱਛਾ ਮੇਰੀ ਗੱਲ ਸੁਣੋ ਭਾਈ, ਮੈਂ ਤੁਹਾਡੀ ਟਿਕਟ ਕਰਦਾ, ਤੁਸੀਂ ਜਾਓਗੇ ਦੁਬਈ,
0: ਤੁਹਾਨੂੰ
1: ਏਅਰ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਟ ਦੀ ਬਿਜ਼ਨਸ ਮਿਲੇ,
0: ਯਾਰ ਇੱਕ ਵਾਰੀ ਹੋ ਹੀ ਆਈਏ ਭਾਜੀ, ਆਪਾਂ ਝੂਠੇ
1: ਹੋ ਆਈਏ ਨੀ,
0: ਹੋ ਆ
1: ਚਲੀਏ ਜਾਈਏ,
0: ਅਸੀਂ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ, ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ, ਤੇ ਫਿਰ ਇਹ ਵੀ ਗੁੱਡ ਹੋ ਸਕਦਾ ਬਈ. ਦਿਮਾਗ ਦਿਮਾਗ
1: ਇਹਨੂੰ ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ. ਮਾਨਨਾ ਮਾਨਨਾ ਡੀਗ ਰਹੇ ਸੀ ਵੀ ਤੇਜਾ ਕਦੋਂ ਆਊ ਕਦੋਂ ਆਊ, ਤੁਸੀਂ ਕਹਿ ਗਏ ਮੈਂ ਇੰਡੀਆ ਚੱਲਿਆ ਆ ਕੇ ਸਿਡਨੀ.
0: ਤੀਜਾ ਤੀਜਾ ਕਿਹਾ ਅੱਛਾ ਤੁਸੀਂ ਪਾਣੀ ਚ ਕੁਝ ਮਿਲਾਇਆ ਤੇ ਨੀ ਮੈਨੂੰ?
1: ਮੈਂ ਅੱਗੇ ਤੋਂ ਮੈਂ ਸੋਚ ਰਿਹਾ ਸੀਗਾ ਵੀ ਮਿਲਾਉਣ ਲਈ

0: ਉਹ ਇਹ ਹੈ
1: ਮਮਤਾ
2: ਕੁਲਕਰਨੀ ਹੁਣ ਉਹ ਬਣ ਗਈ ਹੈ ਨਾ
0: ਕੀ
2: ਕਿੰਨਾ ਅਖਾੜੇ ਦੀ ਮੁਖੀ ਨੀ ਬਣ ਗਈ
0: ਲੋ ਜੀ ਲੋ ਇਹਦਾ ਗਾਣਾ ਸੁਣੋ ਫਿਰ
2: ਇਹ ਚ ਮਨਾਕਸੀ ਸਾਧਰੀ ਵੀ
0: ਸੀਗੀ
2: ਸ਼ਰਤ ਲਾ ਲਓ ਮੇਰੇ ਨਾਲ ਸਨੀ ਦਿਓਲ ਵਾਲੀ ਫਿਲਮ ਦੀ
0: ਉਹੀ ਉਹੀ ਉਹੀ

0: ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੇਰੇ ਨਾਲ ਤਾਂ ਕੁਝ ਛੇੜਦਾ ਹੀ ਨਹੀਂ, ਸਭ ਖੁੱਲਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ।

0: ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹਾਂਜੀ 1674

0: ਜਪਨ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ, ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ, ਤੋ ਉਹ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੇ ਕਰਤੇ ਹੋ, ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ, ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ, ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ, ਆਪਾਂ ਪੰਜਾਬੀ ਚ ਕਰਦੇ
1: ਹਾਂ, ਸੁਪਨੇ ਮੇ ਕਰਤੇ ਹੈ ਵੋ,
0: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੋਂ ਹੀ ਸਾਰੇ ਹਿੰਦੀ ਲਾਉਂਦੇ ਹੋ, ਵੈਸੇ ਤੁਸੀਂ
1: ਨਹੀਂ ਨਹੀਂ ਉਹ ਤਾਂ ਸਾਡੇ ਮੇਰੀ ਆਵਾਜ਼ ਅਸੀਂ ਮੂਡ ਦੇ ਨਾਲ ਲਗਾਉਂਦੇ ਆ,
0: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ,
1: ਕਿਉਂ ਨਹੀਂ ਸੁਣਦੀ
0: 1 2 3 1 2 3
1: ਹਲੇ ਵੀ ਨਹੀਂ ਸੁਣਦੀ,
0: ਹੈਲੋ ਹੈਲੋ ਹੈਲੋ,
1: ਤੁਹਾਡਾ ਹੈੱਡਫੋਨ ਬੰਦ ਹੋ ਗਿਆ,
0: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
1: ਪੂਰੀ, ਗੜਾਕੇ ਦੇ ਨਾਲ,
0: ਬਸ ਇਹ ਨਾ ਹੋਵੇ ਬਈ ਉਹਦੇ ਸ਼ੋਅ ਚ ਤੁਸੀਂ ਬਸ ਬੋਲੀ ਜਾਓ, ਮੈਂ ਕਹਿੰਦਾ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਵਾਂਗਾ, ਹਾਂ
1: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
0: ਲਈਏ, ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ, ਹੋਏ ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ,
1: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ,
0: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ, ਖਾਣ ਦੀਆਂ ਪਹਿਲਾਂ, ਹੁਣ ਬਿਫੋਰ 1 ਆਵਰ
1: ਇੰਗਲਿਸ਼
0: ਯਾ ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
1: ਕਾਬਲੀ ਚਨੇ,
0: ਅੰਗਰੇਜ਼ੀ ਤੇ ਔਖੀ ਬੜੀ ਹੈ, ਚਿਕਪੀਸ ਐਂਡ ਚਾਵਲ ਰਾਈਸ, ਨਹੀਂ ਤਾਂ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਿਆਉਣਾ ਹੀ ਭੁੱਲ ਗਿਆ,
1: ਮੈਂ ਲੈ ਕੇ ਆਇਆ ਢਿੱਡ ਤੇ, ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ ਚਾਹੀਦੀ
0: ਹੈ, ਬੜੀ ਸਵਾਦ ਬਣਾਇਆ ਸੀ, ਇਸ ਕਰਕੇ ਮੈਂ ਨਾ
1: ਨਹੀਂ, ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ,
0: ਮੈਂ ਤਰੀਕ
1: ਤੁਸੀਂ ਬਸ ਇੰਨਾ ਕੁ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ,
0: ਅੱਛਾ
1: ਜਦੋਂ ਤੁਸੀਂ ਇਹ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ, ਹਰ ਵਾਰ ਕਹਿ ਦਿੰਦਾ ਵੀ ਲੈ ਕੇ ਆਣੇ ਸੀ, ਲੈ ਕੇ ਆਣੇ, ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
0: ਇਹਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ,
1: ਹਾਂ ਕਰਨਾ ਵੀ ਹੁੰਦਾ,
0: ਅੱਛਾ ਇਹ
1: ਤਾਂ ਜ਼ਰੂਰੀ ਹੈ,
0: ਅੱਛਾ ਨਹੀਂ ਨਹੀਂ ਤੁਸੀਂ ਵੀ ਕਹਿਣ ਦੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ, ਤੇ ਪੀਣ ਵਾਲੀ ਖਬਰ ਕਹਿੰਦੇ ਹੋ ਤੁਸੀਂ, ਲੋ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਆ, ਤੇ ਦੇਖਦੇ ਆ
1: ਇਹ ਤੁਹਾਡੀ ਭੂਮਿਕਾ,
0: ਇਹ ਇਹ ਵੀ ਦੁਬਈ ਦੀ ਖਬਰ ਹੈ,
1: ਨਹੀਂ ਸਰ,
0: ਹਾਂ ਇਹ ਹੋਰ ਕਿ ਇਹ ਇਟਲੀ ਦੀ ਹੈ,
1: ਇਹ ਘਰ ਘਰ ਦੀ ਖਬਰ,
0: ਘਰ ਘਰ ਘਰ
1: ਕਹਾਣੀ ਘਰ ਘਰ ਕੀ,
0: ਲੋ ਜੀ ਸਾਡੇ ਨਾਲ ਸੀਰੀਅਸ ਵੀ ਸੀਰੀਅਲ ਵੀ ਚਾਲੂ ਹੋ ਗਏ ਆ, ਚਲੋ ਓ ਸ਼ੁਰੂ ਕਰਤੀ ਹੈ,
1: ਇੰਸਟਾਗ੍ਰਾਮ ਦੇ ਉੱਤੇ ਵਾਇਰਲ ਹੋ ਰਹੀ ਸੀ ਅੱਜ ਕੱਲ ਵੀਡੀਓ,
0: ਅੱਛਾ ਵਾਇਰਲ
1: ਖਬਰਾਂ ਵੀ ਬਣ ਗਈਆਂ ਨੇ,
0: ਉਹ ਲੈ ਦੇਖੋ ਇੰਨਾ ਖਬਰਾਂ ਵੀ ਬਣ ਗਈਆਂ ਤੇ ਵਾਇਰਲ ਹੋਣ ਲੱਗ ਪਈ,
1: ਹਾਂ ਇਹ ਖਬਰ ਕੀ ਸੀਗੀ,
0: ਹਾਂਜੀ
1: ਮੇਰੇ ਚਾਏ ਕੀ ਟੱਪੜੀ ਪੇ,
0: ਟੱਪੜੀ ਦੀ ਖਬਰ ਹੈ,
1: ਚਾਏ ਦੀ ਖਬਰ ਹੈ, ਚਾਏ
0: ਚਾਏ ਉਹ
1: ਚਾਏ ਵਾਲੇ ਦੀ ਨਹੀਂ, ਚਾਏ ਦੀ,
0: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਜੀ ਖਬਰ ਹੈ ਚਾਏ ਵਾਲੇ ਦੀ,
1: ਉਹਨੂੰ ਤਾਂ ਚਾਏ ਨਹੀਂ ਬਣਾਉਣੀ ਆਉਂਦੀ,
0: ਜਿਹੜੀ
1: ਇੱਕ ਵੀਡੀਓ ਹੋਈ ਸੀ ਵਾਇਰਲ ਔਰ ਮੇਰੇ ਵੀ ਸਾਹਮਣੇ ਆਈ ਸੀ, ਪਰ ਮੈਂ ਹੁਣ ਇਹਦੀ ਨਿਊਜ਼ ਸਾਹਮਣੇ ਆ ਗਈ, ਮਤਲਬ
0: ਤੁਸੀਂ ਜਦੋਂ
1: ਇਹਦੀ ਜਿਹੜੀ ਸ਼ਾਰਟ ਜੋ ਵੀ ਚੱਲਦੀਆਂ ਹੋਣਗੀਆਂ,
0: ਠੀਕ ਹੈ,
1: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ,
0: ਅੱਛਾ ਜੀ,
1: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ,
0: ਚਾਹ ਬਣਾਈ ਕਿਵੇਂ ਜਾਂਦੀ ਹੈ, ਹੱਦ ਹੋ ਗਈ ਭਾਜੀ, ਤੁਸੀਂ ਇਹ ਖਬਰ ਚਲਾਓ, ਆਹ ਕਿਹੜੀ ਖਬਰ ਹੈ,
1: 20 ਲੱਖ ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਜਿਹੜੀ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ,
0: ਇਹ ਕਿੰਨਾ ਨੇ ਸ਼ੇਅਰ ਕੀਤੀ ਹੈ ਤੇ ਕਿੰਨਾ ਨੂੰ ਕੀਤੀ ਆ,
1: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
0: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
1: ਚਾਹੇ,
0: ਦਸ ਹੱਦ ਹੋ
1: ਗਈ ਇਰਾਨੀ
0: ਚਾਹ ਦੇ ਵਿੱਚ, ਸਿੰਪਲ ਪਾਓ ਜਿੱਦਾਂ
1: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ
0: ਭਾਜੀ, ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
1: ਨਹੀਂ ਨਹੀਂ ਐਵੇਂ ਹੋਈ ਨੀ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ,
0: ਅੱਛਾ ਹਾਂ ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ, ਹਾਂ
1: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ,
0: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ,
1: ਅੱਛਾ
0: ਹਾਂ ਠੀਕ
1: ਹੈ, ਸ਼ੁਰੂ ਸੇ ਬਤਾਓ,
0: ਸ਼ੁਰੂ
1: ਸੇ, ਤੋ ਮੇਰਾ ਜਨਮ 6 ਸਪਤੰਬਰ 1900 ਸੇ, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ,
0: ਅੱਛਾ
1: ਤੁਸੀਂ ਜਮਾ ਹੀ ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ,
0: ਬਈ ਚਾਹ ਦੇ ਵਿੱਚ ਉਹੀ ਪਾਣੀ ਗਰਮ ਕਰੋ, ਅਦਰਕ ਇਲਾਚੀਆਂ ਪਾਓ, ਵਿੱਚ ਪੱਤੀ ਪਾਓ, ਆਪਣਾ ਮੂਡ ਬਣ ਗਿਆ ਚਾਹ ਦਾ, ਠੀਕ
1: ਹੈ।
0: ਸਭ ਤੋਂ ਪਹਿਲਾਂ ਆਪਾਂ ਮੈਂ ਕਰਾਂਗਾ ਗੈਸ ਆਨ, ਠੀਕ ਹੈ। ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ।
1: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ? ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ?
0: ਨਹੀਂ ਨਹੀਂ, ਕੁੱਕਰ ਚ ਕਿੱਥੋਂ ਚਾਹ ਬਣਾਉਂਦੇ?
1: ਕੁੱਕਰ ਦੇ ਵਿੱਚ ਚਾਹ ਬਣਦੀ ਸਰ?
0: ਉਹ ਹੱਦ ਹੋ ਗਈ ਆ ਭਾਜੀ,
1: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
0: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਯਾਰ?
1: ਮੈਂ ਕਿਹਾ
0: ਕਿੰਨੀਆਂ ਸੀਟੀਆਂ ਦੋਦੇ ਹੁੰਦੇ ਆ ਇਹਨਾਂ ਸੀਟੀਆਂ
1: ਉਹਨੂੰ ਕਹਿੰਦੇ, ਉਹ ਕੀ ਕਹਿੰਦੇ ਹੁੰਦੇ ਆ ਉਹ?
0: ਕੁੱਕਰ ਚ
1: ਤੜਕਾ ਚਾਹ?
0: ਨਹੀਂ ਨਹੀਂ, ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ, ਬਸ ਕੁੱਕਰ ਵਿੱਚ
1: ਮੂੰਹ ਨਾਲ ਮਾਰਨੀ ਹੁੰਦੀ ਆ, ਉਧਰ ਚਾਹ ਬਣੂਗੀ ਉਧਰ ਮੂੰਹ ਨਾਲ ਸੀਟੀਆਂ।
0: ਨਹੀਂ ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ?
1: ਨਹੀਂ ਨਹੀਂ, ਤੁਸੀਂ ਬਣਾਈ ਨਹੀਂ ਕਦੇ
0: ਯਾਰ?
1: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ?
0: ਓ ਅਜੇ ਹੋਸਟਲ ਵਾਲੀ ਚਾਹ ਵਾ?
1: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
0: ਠੀਕ ਹੈ,
1: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
0: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ,
1: ਹੈ ਨਹੀਂ
0: ਕੁੱਕਰ ਨਹੀਂ ਸਾਰਾ
1: ਠੀਕ ਹੈ, ਪਰ ਉਹ ਸਾਡੇ ਇੱਕ ਨੇ ਫੂਕਤਾ ਸੀ।
0: ਇੱਕ ਫੂਕ ਤੇ ਬਵੀ ਦਿੱਤਾ ਸੀ, ਇੱਕ ਕੀ ਹੈ
1: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ
0: ਸੇਮ ਚੀਜ਼ ਵੇਲਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
1: ਸਾਰੇ ਲੱਗ ਗਿਆ
0: ਹੋ ਗਿਆ। ਅੱਛਾ ਚਲੋ ਕੁੱਕਰ ਚ ਬਣਾ ਲਈ ਲਿਆ, ਕੁੱਕਰ ਚ ਪਾਇਆ ਪਾਣੀ?
1: ਨਹੀਂ ਨਹੀਂ, ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
0: ਗਰਮ ਕੀਤਾ,
1: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
0: ਸਭ ਤੋਂ ਪਹਿਲਾਂ ਉਹ ਤਾਂ ਤੱਕ ਕੁੱਟ ਲਈਦਾ, ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕਰਤਾ
1: ਮੂੰਹ ਦੇ ਨਾਲ,
0: ਮੂੰਹ ਦੇ ਨਾਲ ਨੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਹੁਣ ਮੈਂ ਏਦਾਂ ਏਦਾਂ ਨੀ ਨਾ ਕਰ ਸਕਦਾ। ਫਿਰ ਉਹਨੂੰ ਤਦ ਤੱਕ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੜ ਬੁੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
1: ਓਕੇ,
0: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ ਪਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ। ਨਹੀਂ ਨਹੀਂ, ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ
1: ਖੰਡ ਨੀ ਪਾਣੀ
0: ਕਰਦੀ ਹੈ ਉਹ? ਸੱਚ ਹਾਂ, ਉਹ ਆਪਾਂ ਹੁਣ ਬਾਅਦ ਚੋਂ ਖੰਡ ਪਾਉਂਦੇ ਹਾਂ, ਪਰ ਪਹਿਲਾਂ ਕੀ ਹੁਣ ਕਿਉਂਕਿ ਡਾਕਟਰ ਕਹਿੰਦੇ ਨਾ ਖੰਡ ਇੰਨੀ ਜ਼ਿਆਦਾ ਘੋਲੀ ਦੀ ਹੈ, ਹਾਂ,
1: ਤੇ ਡਾਕਟਰ ਨਹੀਂ ਕਹਿੰਦੇ, ਯੂਟਿਊਬਰ ਕਹਿੰਦੇ, ਬਹੁਤ ਕੁਛ ਕਹਿੰਦੇ ਨੇ ਉਹ ਤਾਂ,
0: ਤੇ ਫਿਰ ਵਿੱਚ ਖੰਡ ਜਾਂ ਉਹ ਪਾ ਦਿਓ, ਸ਼ੱਕਰ ਪਾ ਦਿਓ, ਗੁੜ ਪਾ ਦਿਓ, ਠੀਕ
1: ਹੈ, ਠੀਕ ਹੈ,
0: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਨਾਲ ਨਾ ਥੋੜੀ ਜਿਹੀ ਐਂ ਕਰਕੇ ਹਿਲਾਣੀ ਆ, ਥੋੜਾ ਜਿਹਾ ਨਾ ਐਂ ਰਾਜੇ, ਫਿਰ ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਫਿਰ ਗੁੱਸੇ ਹੋ ਗਏ ਯਾਰ ਕੀ ਯਾਰ ਉਬਲ, ਫਿਰ ਤੁਸੀਂ ਉਹਨੂੰ ਹਾਈ ਕਰ ਦੋਗੇ, ਠੀਕ ਹੈ, ਫਿਰ ਤੁਸੀਂ ਵੇਖੀ ਜਾਣਾ ਯਾਰ ਹਲੇ ਵੀ ਨੀ ਆ ਰਹੀ,
1: ਜਿਵੇਂ ਬਾਹਰ ਆਉਣ ਲੱਗੀ
0: ਉਦੋਂ ਤੁਹਾਡਾ ਕੰਮ ਪੈ ਜਾਣਾ ਬਾਹਰ ਦਾ, ਬਹਿਣ ਵਜੇ
1: ਉਹਨੂੰ ਫੇਰ ਹੌਲੀ ਕਰ ਦੇਣਾ,
0: ਐ ਕਰਕੇ ਨਾ ਹੌਲੀ ਥੱਲੇ ਹੌਲੀ ਥੱਲੇ ਐ ਹੁੰਦਾ,
1: ਮਚਾਈ ਜੇ ਜਾਣਾ,
0: ਐ ਕਰਕੇ ਫਿਰ ਡੁਬਕੀਆਂ ਜੀ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ ਐ ਕਰਕੇ ਗਰ ਜਿਹਦੀ ਝੱਗ ਵੀ
1: ਫੈਂਟਣੀ ਐ ਫੈਂਟਣੀ,
0: ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ।
1: ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
0: ਗਰਮ ਭਾਂਡਾ ਨਹੀਂ,
1: ਭਾਂਡਾ ਮਤਲਬ ਗੈਸ ਤੇ ਧਰ ਕੇ,
0: ਠੀਕ ਹੈ,
1: ਕੋਈ ਪਾਣੀ ਨੀ ਪਾਇਆ,
0: ਉਹ ਤੁਹਾਡਾ ਓਇਲਾ
1: ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
0: ਪਾਣੀ ਤੋਂ ਪਹਿਲਾਂ ਹੀ
1: ਸਭ ਕਾਸੇ ਤੋਂ ਪਹਿਲਾਂ ਪਾਈ ਖੰਡ,
0: ਅੱਛਾ,
1: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾ ਤੇ ਪਾਣੀ ਦੇ, ਜਿਵੇਂ ਆਏ ਚਮਚ ਨੀ ਪਾਉਂਦੇ ਹੁੰਦੇ ਆਏ,
0: ਪਰ ਜਿੱਦਾਂ ਪਾਣੀ ਆਇਆ ਭਾਈ ਪਤਾ ਲੱਗ,
1: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਆਏ ਛਿੱਟੇ ਜੇ ਪਾਤੇ,
0: ਪਰ ਦੇਖ ਲਈ ਵੀ ਉਹ ਗਰਮ ਹੋ ਗਿਆ ਕਿ ਲਈ,
1: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਆਏ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਆਏ ਤੜਕਾ ਲਗਾਇਆ,
0: ਪੂਰਾ ਉਹ ਲੱਗ ਗਿਆ ਇਹਦਾ
1: ਤੜਕਾ ਲਗਾਤਾ,
0: ਅੱਛਾ,
1: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
0: ਹੌਲੀ ਹੌਲੀ ਹੌਲੀ ਹੌਲੀ,
1: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
0: ਠੀਕ ਹੈ, ਠੀਕ,
1: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਲਾਚੀ,
0: ਠੀਕ ਹੈ,
1: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ ਤੇ ਉਹ ਖੰਡਾ ਤੇ ਉਹਦੇ ਚ,
0: ਠੀਕ ਹੈ, ਠੀਕ,
1: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
0: ਥੋੜਾ ਜਿਹਾ,
1: ਤੇ ਹਾਂ,
0: ਠੀਕ ਹੈ,
1: ਤੇ ਉਹ ਹੈਗਾ,
0: ਹਾਂ,
1: ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
0: ਦੁੱਧ ਲਾਸਟ ਰਹਿ ਗਿਆ,
1: ਤੇ ਦੁੱਧ ਪਾਣਾ ਹੈ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
0: ਦੁੱਧ ਪੱਤੀ ਬਣਾਈ,
1: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ।
0: वायरल
1: हो रही है दुनिया
0: फिर मैं वायरल सब्जी भी बना सकता
1: आहो बगैर पानी पाए
0: बगैर
1: करके गोभी ता बंद ही होता मैं सुनिया गोभी पहला टोस्ट नहीं कर गोभी
0: गोभी हाँ
1: रोस्ट कर लेने होंगे ने
0: उस तो बाद
1: फिर उन्हें पच पाने आगे ने
0: उस मतलब क्योंकि गोभी नहीं वक वक होता है भाजी जाते भुल के बनाओ जा सीधा ही तड़का तुड़का ला के सारी गोभी विच सुट्टो
1: मैं हौली हौली हौली स्वाद ही ओदा होर है
0: गोरे सारे फ्राइड खादे
1: दुकान का नाम ही फ्राइड ब्रदर मतलब ऐसी शॉप है
0: अच्छा हुण मैं ना ये हले तक टेस्ट नहीं कीता
1: मैं लगता सिर्फ NSW आई डोंट नो जे कोई विक्टोरिया तो सानू सुन रहे हैं भाई या क्वींसलैंड तो या कितों होर तो दस्यो भी फ्राइड ब्रदर तुहाडे हैगा असीं एवें मशहूरी करी जांदे
0: कोई नहीं
1: पर गंदा है
0: हां यार मैं उही कहना
1: बहुत गंदा मतलब गंदा इन द सेंस ते ओ ओदा जेड़ा मतलब ओ खान तो बाद जो तुहाडे नाल होना है
0: पर
1: उठे भाजी अपना ना तुहाडे घरां दे लागे ऐतकी मैं गया ओह जेड़ा ECQ नहीं हैगा
0: ECQ
1: ਉਹ ਜਿਹੜਾ ਈਸਟਰਨ ਕ੍ਰੀਕ ਚ ਬਣਿਆ ਉਹ
0: ਅੱਛਾ ਉਧਰਲੇ ਪਾਸੇ ਈਸਟਰਨ ਕ੍ਰੀਕ
1: ਡਾਇਰੈਕਟ ਫੈਮਿਲੀ ਨਾ ਡਾਇਰੈਕਟ ਫੈਕਟਰੀ ਆਊਟਲੈਟ ਜਿਹੜਾ ਬਣਿਆ
0: ਹਾਂਜੀ ਹਾਂਜੀ
1: ਹਾਂ ਉਹ GT ਰੋਡ ਤੇ
0: ਹਾਂ ਹਾਂ GT ਰੋਡ ਤੇ ਦੁਹਾਈ
1: ਤੇ ਉਹ ਉਹਦੇ ਚ ਹੈਗੀਆਂ ਇੱਕ ਦੋ ਸ਼ਾਪਸ ਭਾਜੀ ਉਹ ਕਮਾਲ ਦਾ
0: ਉਹ ਵਧੀਆ ਵਧੀਆ ਵਾਲੇ ਮਤਲਬ ਬਿਨਾਂ ਤੇਲ ਵਾਲੇ ਤੋਂ ਹੈ
1: ਨਹੀਂ ਨਹੀਂ ਨਹੀਂ ਕੱਲੇ ਮਤਲਬ ਆਹੀ ਨਹੀਂ ਸਿਰਫ ਪਕੌੜੇ ਨਹੀਂ ਪਰ ਉੱਥੇ
0: ਸਾਰੀ ਅਲੱਗ ਅਲੱਗ ਚੀਜ਼ਾਂ
1: ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ
0: ਸਪੈਸ਼ਲੀ
1: ਇੱਕ ਆਈਸਕ੍ਰੀਮ ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ
0: अच्छा
1: चंडीगढ़ याद कराता ही सर्दियां आइसक्रीम खाने का नजारा ही
0: हाँ।
1: चलो आपां आइसक्रीम तो याद आया अगली आखरी खबर जेड़ी है
0: आइसक्रीम तो भी याद आया
1: आखरी खबर आइसक्रीम दे नाल ही जेड़ी
0: है यार क्या बात ए भाई जिदा होता ना तुक ते तुक भज जाती है अज तो
1: साडा तुक ते तुक्का लग गया
0: पहला चाह दी होगी हुण आइसक्रीम दी होगी
1: ए ना खबर आई सीगी ते चलो आपां हुण तुहाडी रसोई दे बारे ही अज सारियां गल्लां कर रहे हैं ते रसोई वाली गल अगे तोरी है
0: हां जी
1: बेस्ट प्रोडक्ट ऑफ द ईयर दे अवार्ड मिल चुके ने
0: आइसक्रीम नू
1: नहीं नहीं
0: हाँ।
1: सारे प्रोडक्ट तो किचन च ग्रोसरी प्रोडक्ट
0: अच्छा,
1: केड़े अच्छा, केड़े प्रोडक्ट दी गल आप करांगे इत्थे एक तो आइसक्रीम जेड़ी पहले नंबर ते आई हैगी कैडबरी आइसक्रीम टब 2026 नू कैनस्टार दा टॉप अवार्ड मिलिया हैगा आइसक्रीम दी कैटेगरी दे विच फिर वैटिज बेक्ड बीनस ये जेड़े कैन नहीं आंदे हुंदे बेक्ड बीनस दे छोटे छोटे कैन जे हुंदे हुंदे ने $2-$2.50 ਦੇ ਮਿਲਦੇ ਹੁੰਦੇ
0: ਨੇ ਮਤਲਬ 20 ਹੁੰਦੇ ਉਹਦੇ ਵਿੱਚ
1: ਹਾਂ
0: ਅੱਛਾ ਜੀ
1: ਉਹ ਵਾਲਾ ਉਹ ਨੰਬਰ 1 ਤੇ ਰਹੇ ਕੈਂਡ ਕੈਟਾਗਰੀ ਮਤਲਬ
0: ਇਹ ਤੁਸੀਂ ਇਹ ਆਸਟ੍ਰੇਲੀਆ ਦੀ ਗੱਲ
1: ਆਸਟ੍ਰੇਲੀਆ ਦੀ ਹੋਇਆ ਸਰ ਹੋਰ ਆਪਾਂ ਕਿੱਥੇ ਯੂਗਾਂਡਾ ਦੇ ਰਹਿੰਦੇ
0: ਪੂਰੇ ਵਰਲਡ ਵਿੱਚ ਇਦਾਂ ਚੱਲ ਰਿਹਾ
1: ਪੂਰੇ ਵਰਲਡ ਦੀ ਗ੍ਰੋਸਰੀ ਦਾ ਆਪਾਂ ਕੀ ਲੈ
0: ਉਹੀ ਨਾ ਅੱਛਾ ਅੱਛਾ ਇਹ ਆਸਟ੍ਰੇਲੀਆ
1: ਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ 'ਚ ਵਰਤਿਆ ਜਾਂਦਾ आई होप के वेजिटेबल ऑयल नहीं बरतते हुण लोग पता लग गया ना ओदी पोल खुल गई है
0: वेजिटेबल
1: रिफाइंड ऑयल्स दी
0: अच्छा ओ जड़े हां
1: जिन्हें भी रिफाइंड ऑयल ने डोंट यूज देम आपां इंडियन शॉपां तो जाने उतो चक के ले आने
0: सही गल हां
1: बेस्ट ए हैगा कि या तां घिओ च बना लो अपनी सब्जियां या फिर जे औखा सौखा होना ही है तां ओलिव ऑयल च बना
0: ओलिव ऑयल हां ठीक है
1: ते घिओ भी कहंदे ओ वधिया हुंदा जिहड़ा जिवें तुसीं दुध ले आने हो ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
0: ਅੱਛਾ ਜਿਹੜਾ
1: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
0: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਹਾਂ ਉਹ ਵਧੀਆ ਨਹੀਂ ਹੁੰਦਾ
1: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ
0: ਬਣਿਆ ਬਣਾਇਆ ਨਹੀਂ ਜਿਹੜਾ ਆਪਾਂ LD ਤੋਂ ਬਟਰ ਚੱਕਦੇ ਹਾਂ ਉਹਦਾ ਬਾਅਦ
1: ਚੋਂ ਐਲਡੀ ਦਾ ਕਿਹੜਾ ਬਟਰ ਹੋ ਗਿਆ
0: ਯਾਰ? ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਆਉਂਦੇ ਅਨਸਾਲਟਡ, ਸਾਲਟਡ ਬਟਰ
1: ਜਿਹੜੇ ਹੁੰਦੇ ਆ, ਉਹ ਬਟਰ ਤਾਂ ਉਹ ਸੈਚੂਰੇਟਡ ਫੈਟ ਹੈ ਨਾ ਸਰ?
0: ਪਤਾ ਨਹੀਂ, ਉਹ ਤੇ ਮੈਂ ਤੇ ਅਹੀ
1: ਉਹ ਪਿੱਛੋਂ ਪੜ ਕੇ ਤਾਂ ਦੇਖਿਆ
0: ਨਾ, ਉਹ ਸੈਚੂਰੇਟਡ ਫੈਟ ਉਹ ਲੀ ਤੂੰ ਤੇ ਉਹ ਹੀ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ,
1: ਉਹ ਫੈਟ ਹੈ ਉਹ ਫਿਰ ਸੈਚੂਰੇਟਡ, ਮਤਲਬ ਉਹ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ, ਆਪਾਂ
0: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਹੁਤ ਜ਼ਿਆਦਾ ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ,
1: ਉਹ ਤਾਂ ਬਣੇਗਾ ਹੀ, ਉਹ ਤਾਂ ਬਣੇਗਾ,
0: ਹੈ ਤਾਂ ਠੀਕ ਹੈ ਨਾ, ਖਾ ਸਕਦੇ ਆਪਾਂ।
1: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਡ ਫੈਟ ਤਾਂ ਫਿਰ ਠੀਕ ਹੈਗੀ ਹੈ, ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ।
0: ਅੱਛਾ, ਟਰਾਂਸ
1: ਫੈਟ ਖਤਰਨਾਕ ਹੈਗੀ ਹੈਗੀ, ਸੈਚੂਰੇਟਡ ਫੈਟ ਵੀ ਖਤਰਨਾਕ ਹੈ, ਪਰ ਟਰਾਂਸ ਫੈਟ ਤਾਂ ਮਤਲਬ ਨਿਰੀ ਉਹ ਜ਼ਹਿਰ ਹੈ, ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ, ਕੈਲੈਸਟ੍ਰੋਲ ਵਧਣਾ, ਇਹ ਉਹ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
0: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ
1: ਵੀ ਓਲੀਵ ਆਇਲ ਸਰ, ਓਲੀਵ ਆਇਲ,
0: ਓਲੀਵ ਆਇਲ,
1: ਓਲੀਵ ਆਇਲ,
0: ਓਲੀਵ ਆਇਲ ਤਾਂ ਕਿਉਂ?
1: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ,
0: ਓਲੀਵ ਆਇਲ ਦਾ ਮੱਖਣ ਕੱਢੀ ਆਪਾਂ।
1: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ, ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ, ਚੋਇਸ ਦੀ ਕੈਟੇਗਰੀ ਚ, ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟੇਗਰੀ ਚ, ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ। ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ,
0: ਜੀ ਜੀ,
1: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ, ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ, ਠੀਕ ਹੈ। ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ, ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ, ਨਾਲੇ ਤੁਹਾਡਾ ਹੈਲਥ ਦੇ ਲਈ ਵੀ। ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ,
0: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ, ਲੋ ਜੀ ਘਰ ਦੇ ਵਿੱਚ ਆਪਾਂ ਲੈ ਕੇ ਆਇਆ ਕਰਾਂਗੇ ਹੁਣੇ।
1: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ, ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ।
0: ਅੱਛਾ ਜੀ,
1: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟਜੀ ਪਲਾਨ ਕਰਨੀ ਹੁੰਦੀ ਹੈ, ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ। ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ, ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ। ਸੋ ਜੇ ਤੁਸੀਂ ਕੋਕ ਨਹੀਂ ਪੀਣਾ, ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ, ਕੋਕ ਯੇ ਵੋ ਲੱਲੇ ਭੱਬੇ, ਪਰ ਫਿਰ ਵੀ ਜੇ ਕਦੇ ਕਦਾ ਹੀ ਤੁਹਾਡਾ ਚੀਟ ਕਰਨ ਦਾ ਮਨ ਕਰਦਾ, ਗੰਦ ਮੰਦ ਪੀਣਾ ਹੀ ਹੈ, ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ। 3 ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ,
0: ਕੁਐਂਚ
1: ਕੈਂਡ ਮਤਲਬ ਯਮੀ,
0: ਮਤਲਬ ਆ ਗਏ ਜਾਂ ਹਲੇ ਲਾਂਚ
1: ਕਰਤੇ ਨੇ
0: ਕਰਤੇ? ਅੱਛਾ, ਹੁਣ ਦੁਕਾਨਾਂ
1: ਤੇ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ। ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਯੇ ਵੋ ਲੱਲੇ ਭੱਬੇ ਨਹੀਂ ਮਿਲਣੇ ਹੈਗੇ,
0: ਮਤਲਬ ਹੋਰ ਵੀ ਉਹਨਾਂ ਦੇ
1: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ। ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ, ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ, ਦੁਬਾਰਾ ਆਏ ਨੇ।
0: ਲਓ ਜੀ, ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ, ਫਿਰ
1: ਅਸੀਂ ਵੀ ਲੱਸੀ ਕਰ ਦਿੰਦੇ ਹਾਂ।
0: ਨਹੀਂ ਸਾਲੋ ਤੇ ਡਰਿੰਕ ਵੈਸੇ ਦੱਸਾਂ ਕੀ ਆ, ਜਿੱਦਾਂ ਤੁਸੀਂ ਕਹਿਣਾ ਕੋਕ
1: ਲੱਸੀ ਦੀ ਗੱਲ ਸੁਣ ਲਓ, ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਹੁਣ ਫੇਰ ਇੱਕ ਤੋਂ ਤੁਹਾਨੂੰ। ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ,
0: ਇੱਥੇ ਆਪਣੇ,
1: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ, ਫਿਰ ਉਹ ਬ੍ਰੈਂਡਿੰਗ ਹੋ ਜਾਂਦੀ ਹੈ,
0: ਠੀਕ ਹੈ।
1: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ,
0: ਲੈ
1: ਹਾਂ
0: ਗੋਲ ਗੱਪਿਆਂ ਤੋਂ ਹੁਣ ਬਾਅਦ ਲੱਸੀਆਂ ਦੇ 8-10
1: ਲੱਸੀਆਂ 8-10 ਤਰ੍ਹਾਂ ਦੀਆਂ, ਤੇ ਬੇਸ ਉਹੀ ਹੈ ਸਾਰਿਆਂ ਦਾ, ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ, ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ
0: ਚੀਜ਼ਾਂ।
1: ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ ਹਨਾ, ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ, ਜਿਵੇਂ ਪਿਸਤਾਸ਼ੀਓ ਹੈ, ਰੋਜ਼ ਲੱਸੀ ਹੈ, ਅਮੈਰੀਕਨ ਨਟਸ ਹੈ, ਪਤਾ ਨੀ ਕੀ ਕੁਛ ਹੈਗਾ ਹਨਾ, ਮਿਕਸ ਫਰੂਟ ਹੈ, ਯੇ ਵੋ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ।
0: ਅੱਛਾ, ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ?
1: ਹਾਂ, ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ, ਜਿਵੇਂ ਉਹ ਨਹੀਂ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ, ਪਿਸਿਆ ਹੋਇਆ ਬਦਾਮ ਪਵਾਉਣਾ, ਪਿਸੇ ਹੋਏ ਕਾਜੂ ਪਵਾਉਣੇ, ਪਿਸਤਾ ਪਵਾਉਣਾ, ਜੋ ਮਰਜ਼ੀ। ਹਾਂ
0: ਚਲੋ,
1: ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ, ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
0: ਲਓ ਜੀ, ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
1: ਜਿਹੜੀ ਵੀ ਦੱਸੀ ਹੈ
0: ਉਹ ਤਾਂ ਵੈਸੇ
1: ਪੀਣੀ ਨਹੀਂ ਚਾਹੀਦੇ ਹੈਗੇ। ਕੋਕ
0: ਤਾਂ ਮਤਲਬ ਪਤਾ ਨਹੀਂ ਲੋਕੀ ਕਿਉਂ ਮਤਲਬ ਪੀਂਦੇ ਆ
1: ਅੱਜ ਕੱਲ, ਉਹਦਾ ਟ੍ਰੈਂਡ ਨਹੀਂ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਇਟ ਪੀਓ
0: ਡਾਇਟ
1: ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੂਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ ਟ੍ਰਿਗਰ ਹੁੰਦੇ ਨੇ
0: ਬਸ ਜਿਹੜੀ ਚੀਜ਼ ਨਹੀਂ ਚੱਲਦੀ
1: ਤੁਸੀਂ ਅੱਜ ਆਪਣੇ ਬਦਾਮ ਵੀ ਨੀ ਲੈ ਕੇ ਆਏ ਬਾਹਰੋਂ
0: ਓ ਯਾਰ ਓਹੋ ਬਦਾਮ ਤੇ ਚੱਲ ਕੋਈ ਨੀ ਹੁਣ ਆਪਾਂ ਬਾਅਦ ਚੋਂ ਖਾ ਲੈਂਦੇ ਆ ਬਦਾਮ ਤੇ
1: ਮੈਕਡੇਮੀਆ ਬਦਾਮ ਕਾਜੂ ਭਾਜੀ ਦਾ ਇੰਤਜ਼ਾਰ
0: ਅੱਜ ਆਪਣੀਆਂ ਪੂਰੀ ਹੈਲਦੀ ਹੈਲਦੀ ਖਬਰਾਂ ਸੀ ਤੇ ਅੱਜ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
1: ਤੁਸੀਂ ਬਣਾਓਗੇ ਏਦਾਂ ਚਾਹ ਵੈਸੇ
0: ਯਾਰ ਏਦਾਂ ਕੌਣ ਬਣਾਏਗਾ ਏਦਾਂ ਤਾਂ ਪਹਿਲਾਂ ਛੇਤਰੀ ਪੈਣ ਕੇ ਮਿਲੂ ਫਿਰ
1: ਭਾਂਡਾ ਫੂਕਦਾ ਹੀ ਮੇਰਾ ਬਾਂਦਰ ਜਿਹਾ
0: ਪਰ ਜਿਹੜਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਸਾਰਾ ਕੁਝ ਅੰਦਰ ਜਲਾਤਾ ਉਹਨੇ ਉਹ ਤਾਂ ਖਰਾਬ ਹੋ ਜਾਂਦਾ ਏਦਾਂ ਤੇ ਹੁੰਦਾ ਨਹੀਂ
1: ਉਹਦੇ ਚ ਨਾ ਸਿਮ ਦੇ ਉੱਤੇ ਕਰਕੇ ਤੁਸੀਂ ਪਹਿਲਾਂ ਖੰਡ ਪਾਣੀ ਆ ਤੇ ਫਿਰ ਉਹ ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨਹੀਂ ਚੱਲਣਾ
0: ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ
1: ਪਰ ਖੰਡ ਚਮਚਾ ਹੀ ਪਾਇਆ ਨੇ ਪਾਣੀ ਦਾ
0: ਤੇ ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ
1: ਇਕੱਠੀ ਜੀ ਹੋਣ ਲੱਗ ਜਾਂਦੀ ਹੈ ਉਹਨੇ ਬੇਸਿਕਲੀ ਉਹ ਬਣਾਤੀ ਉਹ ਕੀ ਕਹਿੰਦਾ ਨਹੀਂ ਕੈਰੇਮਲ
0: ਪਿਛਲਾ
1: ਗਾਣਾ ਤੁਹਾਡਾ ਫੇਵਰੇਟ ਸੀ ਆਹ ਗਾਣਾ ਮੇਰਾ ਫੇਵਰੇਟ ਹੈ ਇਹਦੇ ਨਾਲ ਆਪਾਂ ਐਂਡ ਕਰਦੇ ਹਾਂ
0: ਠੀਕ ਹੈ
1: ਦੀ ਐਂਡ ਤੋਂ ਬਾਅਦ ਕੀ ਕਹਿਣਾ ਹੁੰਦਾ ਕੁਛ ਨੀ ਕਹਿਣਾ ਹੁੰਦਾ
0: ਹਾਂ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੀ ਹੁੰਦੀ ਹੈ ਵੀ ਬਸ ਏਦਾਂ ਹੀ ਹੱਸਦੇ ਵੱਜਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ ਖਬਰ ਬੜੀ ਬੇਕਾਰ ਅਸੀਂ ਵੀ ਨਹੀਂ ਮੈਂ ਗੱਲਾਂ ਬੇਕਾਰ ਕਹਿ ਦੇਣਾ ਤੁਸੀਂ ਨਹੀਂ ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਸੀ
1: ਸਾਰੇ ਜਾਨ ਜਰੀਆ ਇਹ ਉਹ ਲੈ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ ਜੁਲਾਈ ਦਾ ਮਹੀਨਾ, ਅੱਜ ਵੀਰਵਾਰ ਦਾ ਦਿਨ ਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਗੌਤਮ ਕਪਿਲ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਰਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿਉਂਕਿ ਅੱਜ ਖਬਰਾਂ ਦਾ ਢੇਰ ਹੈ, ਸੋ ਸੁਰਖੀਆਂ ਦੇ ਵਿੱਚ ਨਾ ਜਾਂਦੇ ਹੋਏ ਕੱਲੀ ਕੱਲੀ ਖਬਰ ਜਿਹੜੀ ਉਹ ਥੋੜੀ ਜਿਹੀ ਆ ਕੁਇਕ ਰੱਖਦੇ ਹਾਂ, ਯਾਨੀ ਫਟਾਫਟ ਰੱਖਦੇ ਹਾਂ। ਇੰਟਰਨੈਸ਼ਨਲ ਖਬਰਾਂ ਦੇ ਵਿੱਚ ਪਹਿਲੀ ਖਬਰ ਇਰਾਕ, ਅਮਰੀਕਾ, ਸਾਊਦੀ ਅਰਬ ਦੇ ਨਾਲ ਜੁੜੀ ਹੋਈ। ਵੈਸੇ ਕੱਲ ਦਾ ਸ਼ਾਮ ਦਾ ਜੇ ਤੁਸੀਂ ਖਬਰਾਂ ਦਾ ਬੁਲੇਟਿਨ ਸੁਣਿਆ ਹੋਵੇ ਤਾਂ ਤੁਸੀਂ ਇਸ ਖਬਰ ਨੂੰ ਜਾਣ ਲਿਆ ਹੋਣਾ ਕਿ ਹੁਣ ਤੱਕ ਤਾਂ ਇਰਾਨ ਵਰਸਿਜ਼ ਅਮਰੀਕਾ, ਜਾਂ ਸ਼ੁਰੂ ਸ਼ੁਰੂ ਚ ਇਜ਼ਰਾਈਲ ਅਮਰੀਕਾ ਵਰਸਿਜ਼ ਇਰਾਨ ਜੰਗ ਸੀ। ਇਜ਼ਰਾਈਲ ਨੂੰ ਤਾਂ ਅਮਰੀਕਾ ਨੇ ਬਾਹਰ ਕੱਢ ਛੱਡਿਆ, ਪਰ ਹੁਣ ਸਾਊਦੀ ਅਰਬ ਨੂੰ ਨਾਲ ਰਲਾ ਲਿਆ ਇਸ ਪੂਰੇ ਜਿਹੜਾ ਜਦੋਂ ਤੋਂ ਇਹ ਜੰਗ ਸ਼ੁਰੂ ਹੋਈ ਹੈ ਫਰਵਰੀ ਮਹੀਨੇ ਤੋਂ, ਜਾਂ ਉਸ ਤੋਂ ਪਹਿਲਾਂ ਵੀ ਕਦੇ ਸਾਊਦੀ ਅਰਬ ਖੁੱਲ ਕੇ ਕਦੇ ਅਮਰੀਕਾ ਦੇ ਨਾਲ ਅਟੈਕ ਨਹੀਂ ਸੀ ਕਰਦਾ। ਅਮਰੀਕਾ ਨੂੰ ਵੀ ਨਵੇਂ ਸਾਥੀ ਦੀ ਭਾਲ ਸੀ, ਇਸੇ ਕਰਕੇ ਪਿਛਲੇ ਕੁਝ ਦਿਨਾਂ ਤੋਂ ਸਾਊਦੀ ਅਰਬ ਨੂੰ ਨਵੇਂ ਹਥਿਆਰ ਦੇਣ, ਪਰਮਾਣੂ ਐਨਰਿਚਮੈਂਟ ਦਾ ਪ੍ਰੋਗਰਾਮ ਖੁੱਲ੍ਹ ਕੇ ਕਰਨ ਦੇਣ ਦੀ ਇਜਾਜ਼ਤ ਦੇਣ ਵਰਗੇ ਕਈ ਨਿਯਮ ਜਿਹੜੇ ਸੀ ਉਹ ਸਾਊਦੀ ਅਰਬ ਦੇ ਲਈ ਅਮਰੀਕਾ ਨੇ ਛਿੱਕੇ ਟੰਗ ਦਿੱਤੇ, ਕਿਉਂਕਿ ਯੂਰਪੀ ਤਾਕਤਾਂ ਇਸ ਵਕਤ ਜਾਂ ਫਿਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਵਰਗੇ ਮੁਲਕ ਵੀ ਅਮਰੀਕਾ ਦੇ ਨਾਲ ਇਰਾਨ ਦੇ ਖਿਲਾਫ਼ ਜੰਗ ਦੇ ਵਿੱਚ ਨਹੀਂ ਰਲੇ। ਔਰ ਪਹਿਲੀ ਵਾਰ ਹੋਇਆ ਕਿ ਸਾਊਦੀ ਅਰਬ ਨੇ ਇਰਾਕ ਦੇ ਉੱਤੇ ਹਮਲੇ ਕੀਤੇ ਨੇ ਅਮਰੀਕਾ ਦਾ ਸਾਥ ਦੇ ਕੇ। ਹੁਣ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਇਰਾਕ ਦੇ ਵਿੱਚ ਹੋਏ ਅਮਰੀਕਾ ਤੇ ਸਾਊਦੀ ਅਰਬ ਦੇ ਵੱਲੋਂ ਕੀਤੇ ਗਏ ਨਾ ਹਮਲਿਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਇਰਾਨੀ ਮੀਡੀਆ ਨੂੰ ਇੱਕ ਇੰਟਰਵਿਊ ਦੇ ਵਿੱਚ ਇਸ ਮੰਤਰਾਲੇ ਦੀ ਤਰਫ ਤੋਂ ਇੱਕ ਜਾਰੀ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਦਾ, ਇਸ ਹਮਲਾਵਰ ਕਾਰਵਾਈ ਦਾ ਸੰਯੁਕਤ ਰਾਸ਼ਟਰ ਚਾਰਟਰ ਦਾ ਸਪਸ਼ਟ ਉਲੰਘਣ ਦੱਸ ਕੇ ਇਹਦੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਨਿਖੇਧੀ ਕੀਤੀ ਜਾਏਗੀ। ਉਹਨਾਂ ਕਿਹਾ ਕਿ ਇਹ ਹਮਲਾ ਮੱਧ ਪੂਰਬ ਦੇ ਵਿੱਚ ਜੰਗ ਦੇ ਦਾਇਰੇ ਨੂੰ ਵਧਾਉਣ ਦੇ ਮਕਸਦ ਦੇ ਤਹਿਤ ਕੀਤਾ ਗਿਆ। ਦਰਅਸਲ ਅਮਰੀਕਾ ਤੇ ਸਾਊਦੀ ਅਰਬ ਨੇ ਇਰਾਕ ਦੇ ਵਿੱਚ ਇਰਾਨ ਦੀ ਹਮਾਇਤ ਦੇ ਨਾਲ ਚੱਲਦੇ ਮਿਲਸ਼ੀਆ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਨੇ। ਹਾਲਾਂਕਿ ਹੁਣ ਤੱਕ ਮਿਲਸ਼ੀਆ ਇਸ ਜੰਗ 'ਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ, ਸੋ ਇਸ ਕਰਕੇ ਇਰਾਨ ਦਾ ਬਿਆਨ ਵੀ ਕਾਫੀ ਹੱਦ ਤੱਕ ਜਾਇਜ਼ ਜਾਪਦਾ। ਪਰ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਬਿਆਨ ਜਾਰੀ ਕਰਕੇ ਹੈ ਕਿ ਅਮਰੀਕਾ ਤੇ ਸਾਊਦੀ ਬਲਾਂ ਨੂੰ ਸਾਂਝੀ ਮੁਹਿੰਮ ਦੇ ਤਹਿਤ ਅੱਤਵਾਦੀ ਗੁੱਟਾਂ ਦੇ ਖਿਲਾਫ ਕਾਰਵਾਈ ਕਰਨੀ ਸੀ, ਇਸ ਕਰਕੇ ਇਹ ਹਵਾਈ ਹਮਲੇ ਕੀਤੇ ਗਏ ਨੇ। ਸੈਟਕੌਮ ਦੇ ਮੁਤਾਬਕ ਇਹ ਗਰੁੱਪਸ ਜਿਹੜੇ ਨੇ ਇਹਨਾਂ ਦੀ ਅਗਵਾਈ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਪਸ ਕਰ ਰਹੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਕਰ ਰਹੇ ਨੇ, ਇਸੇ ਕਰਕੇ ਇੱਥੇ ਇਹ ਟਿਕਾਣਿਆਂ ਤੇ ਇਹਨਾਂ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਉੱਥੇ ਦੂਜੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਹਮਲੇ ਇੱਧਰ ਵੀ ਹੋਏ ਨੇ। ਰੂਸ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਦੇ ਉੱਤੇ ਅਟੈਕ ਹੋਇਆ। ਯੂਕਰੇਨੀ ਫੌਜ ਨੇ ਰੂਸ ਦੀ ਸਭ ਤੋਂ ਵੱਡੀਆਂ ਤੇਲ ਰਿਫਾਇਨਰੀਆਂ ਚੋਂ ਇੱਕ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਖੁਦ ਹੀ ਕੀਤਾ। ਯੂਕਰੇਨ ਵੱਲੋਂ ਸਵਦੇਸ਼ੀ ਹਥਿਆਰਾਂ ਦੇ ਨਾਲ ਲੈਸ ਲੰਮੀ ਦੂਰੀ ਦੇ ਡਰੋਨਸ ਦੇ ਰਾਹੀਂ ਰੂਸ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਕਰਕੇ ਰੂਸ ਦੇ ਵਿੱਚ ਫਿਊਲ ਕ੍ਰਾਈਸਿਸ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ। ਅਸਲ ਚ ਪੂਰੀ ਦੁਨੀਆਂ ਨੂੰ ਤੇਲ ਵੰਡਣ ਵਾਲਾ ਰੂਸ ਖੁਦ ਇਸ ਵਕਤ ਤੇਲ ਦੀ ਕਮੀ ਦੇ ਵਿੱਚੋਂ ਜੂਝ ਰਿਹਾ, ਇਸ ਕਰਕੇ ਨਹੀਂ ਕਿ ਉਹਨਾਂ ਦੇ ਤੇਲ ਦੇ ਸਰੋਤਾਂ ਦੇ ਉੱਤੇ ਹਮਲੇ ਹੋ ਰਹੇ ਨੇ, ਬਲਕਿ ਉਹਨਾਂ ਦੀਆਂ ਰਿਫਾਇਨਰੀਜ਼ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਯਾਨੀ ਕੱਚੇ ਤੇਲ ਨੂੰ ਸੋਧ ਕੇ ਜਿਹੜਾ ਤੇਲ ਗਾਂ ਵਰਤਿਆ ਜਾਂਦਾ ਹੈ ਟਰਾਂਸਪੋਰਟੇਸ਼ਨ ਇੰਡਸਟਰੀ ਚ, ਉਸ ਦੇ ਉੱਤੇ ਹੀ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਅਟੈਕ ਕੀਤਾ ਜਾ ਰਿਹਾ। ਦੱਸ ਦਈਏ ਕਿ ਤਾਜ਼ਾ ਹਮਲੇ ਦੇ ਵਿੱਚ ਯੂਕਰੇਨ ਦੇ ਫੌਜ ਦੇ ਮੁਤਾਬਕ ਦੱਸਿਆ ਗਿਆ ਕਿ ਰਿਆਜ਼ਾਨ ਰਿਫਾਇਨਰੀ ਦੇ ਵਿੱਚ ਅੱਗ ਲੱਗ ਗਈ, ਜਿਸ ਦੀ ਸਮਰੱਥਾ ਲਗਭਗ 1,70,00,000 ਟਨ ਸਾਲਾਨਾ ਤੇਲ ਰੱਖਣ ਦੀ ਸੀ ਤੇ ਇਹ ਯੂਕਰੇਨ ਤੋਂ ਲਗਭਗ 400 ਕਿਲੋਮੀਟਰ ਦੂਰੀ ਦੇ ਉੱਤੇ ਸਥਿਤ ਹੈ। ਰਿਆਜ਼ਾਨ ਦੇ ਗਵਰਨਰ ਪਾਵੇਲ ਮਾਲਕੋਵ ਦੀ ਤਰਫ ਤੋਂ ਦੱਸਿਆ ਗਿਆ ਕਿ ਡਰੋਨ ਹਮਲੇ ਤੋਂ ਬਾਅਦ 6 ਵਿਅਕਤੀਆਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ। ਕਿਹਾ ਗਿਆ ਕਿ ਡਰੋਨ ਦੇ ਹਮਲੇ ਦੇ ਕਾਰਨ ਇਸ ਦੇ ਕਈ ਟਿਕਾਣਿਆਂ ਦੇ ਉੱਤੇ ਅੱਗ ਲੱਗੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਮੰਗਲਵਾਰ ਦੇ ਦਿਨ ਓਵਲ ਆਫਿਸ ਦੇ ਵਿੱਚ ਮੀਟਿੰਗ ਵੀ ਹੋਈ ਜਦੋਂ ਯੂਕਰੇਨ ਦੀ ਤਰਫ ਤੋਂ ਇਹ ਹਮਲੇ ਕੀਤੇ ਜਾ ਰਹੇ ਸੀ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਹਾ ਕਿ ਟਰੰਪ ਦੇ ਨਾਲ ਮੀਟਿੰਗ ਵਧੀਆ ਰਹੀ, ਇਹ ਉਹੀ ਮੀਟਿੰਗ ਹੈ ਟਰੰਪ ਦੇ ਨਾਲ ਜ਼ੇਲੈਂਸਕੀ ਦੀ ਜਦੋਂ ਪਿਛਲੀ ਵਾਰ ਜ਼ੇਲੈਂਸਕੀ ਆਏ ਸੀ ਤਾਂ ਬੇਇੱਜ਼ਤ ਹੋ ਕੇ ਨਿਕਲੇ ਸੀ, ਪਰ ਇਸ ਵਾਰ ਸੈਨੇਟਰ ਲਿੰਡਜ਼ੇ ਗ੍ਰਾਹਮ ਦੇ ਸੰਸਕਾਰ ਤੋਂ ਪਹਿਲਾਂ ਇਸ ਮੀਟਿੰਗ ਦੇ ਵਿੱਚ ਯੂਕਰੇਨ ਨੂੰ ਆਪਣੇ ਹਥਿਆਰ ਖੁਦ ਤਿਆਰ ਕਰਨ ਤੇ ਜੰਗ ਜਿੱਤਣ ਦੇ ਤਰੀਕਿਆਂ ਦੇ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਾਟੋ ਸਿਖਰ ਸੰਮੇਲਨ ਦੇ ਵਿੱਚ ਟਰੰਪ ਨੇ ਯੂਕਰੇਨ ਨੂੰ ਪੈਟਰੀਅਟ ਮਿਜ਼ਾਈਲ ਪ੍ਰਣਾਲੀ ਬਣਾਉਣ ਦਾ ਲਾਇਸੈਂਸ ਦੇਣ ਦਾ ਐਲਾਨ ਵੀ ਕੀਤਾ ਸੀ। ਉੱਥੇ ਦੁਨੀਆਂ ਦੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਰੂਸ ਤੋਂ ਹੀ ਜੁੜੀ ਖਬਰ, ਜਿੱਥੇ ਰੂਸ ਦੀ ਫੈਡਰਲ ਜਿਹੜੀ ਸਿਕਿਉਰਿਟੀ ਸਰਵਿਸਿਜ਼ ਹੈ FSB ਉਹਨਾਂ ਨੇ ਹੁਣ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ ਔਰ ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੂੰ ਲੋੜੀਂਦਾ ਐਲਾਨ ਦਿੱਤਾ ਯਾਨੀ ਕਿ ਵਾਂਟਿਡ। ਏਜੰਸੀ ਦਾ ਦੋਸ਼ ਇਹ ਹੈ ਕਿ ਯੂਕਰੇਨ ਦੀਆਂ ਕਥਿਤ ਅੱਤਵਾਦੀ ਸਰਗਰਮੀਆਂ ਦੇ ਲਈ ਰੂਸੀ ਨਾਗਰਿਕਾਂ ਦੀ ਭਰਤੀ ਦੇ ਵਿੱਚ ਕੀਤੇ ਗਏ ਜਿਹੜੇ ਵਰਤੇ ਜਾ ਰਹੇ ਟੈਲੀਗ੍ਰਾਮ ਚੈਨਲ ਸੀ ਉਹਨਾਂ ਦੇ ਖਿਲਾਫ਼ ਕਾਰਵਾਈ ਟੈਲੀਗ੍ਰਾਮ ਨੇ ਨਹੀਂ ਕੀਤੀ। ਟੈਲੀਗ੍ਰਾਮ ਨੂੰ ਕਈ ਵਾਰ ਕਿਹਾ ਗਿਆ ਅਜਿਹੇ ਟੈਲੀਗ੍ਰਾਮ ਚੈਨਲਸ ਤੋਂ ਇਹਦੀ ਜਾਂਚ ਦੀ ਸ਼ੁਰੂਆਤ ਹੋਈ ਹੈ ਰੂਸ ਦੇ ਵਿੱਚ ਜੋ ਕਿ ਕਥਿਤ ਤੌਰ ਦੇ ਉੱਤੇ ਡੇਟਿੰਗ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ। ਏਜੰਸੀ ਦਾ ਦਾਅਵਾ ਸੀ ਕਿ ਯੂਕਰੇਨੀ ਏਜੰਟ ਇਸ ਚੈਨਲ ਦੇ ਉੱਤੇ ਮੁਟਿਆਰਾਂ ਦੀ ਫਰਜ਼ੀ ਪਛਾਣ ਬਣਾ ਕੇ ਨੌਜਵਾਨਾਂ ਨੂੰ ਆਪਣੇ ਜਾਲ ਚ ਫਸਾਉਂਦੇ ਸੀ। ਪਹਿਲਾਂ ਉਹਨਾਂ ਤੋਂ ਛੋਟੇ ਮੋਟੇ ਤੋਹਫੇ ਮੰਗਾਏ ਜਾਂਦੇ ਸੀ, ਫਿਰ ਉਹਨਾਂ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਸੀ ਕਿ ਉਹਨਾਂ ਨੇ ਅਣਜਾਣੇ ਦੇ ਵਿੱਚ ਯੂਕਰੇਨ ਦੀ ਮਦਦ ਕੀਤੀ ਹੈ ਤੇ ਕਾਰਵਾਈ ਤੋਂ ਬਚਣ ਦੇ ਲਈ ਕਥਿਤ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕਰਨੀ ਹੋਏਗੀ। ਏਜੰਸੀ ਨੇ ਕਿਹਾ ਕਿ ਦੁਬਈ ਦੇ ਵਿੱਚ ਰਹਿ ਰਹੇ ਦੁਰੋਵ ਨੂੰ ਕੌਮਾਂਤਰੀ ਵਾਂਟਿਡ ਲਿਸਟ ਦੇ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਏਗੀ। ਦੂਸਰੇ ਪਾਸੇ ਪਾਵੇਲ ਦੁਰੋਵ ਨੇ ਕਿਹਾ ਹੈ ਕਿ ਬੀਤੇ ਸਮੇਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਦੋਸ਼ ਉਹਨਾਂ ਤੇ ਲੱਗੇ ਨੇ ਉਹ ਅਸਲ ਦੇ ਵਿੱਚ ਮੀਡੀਆ ਦੀ ਸੈਂਸਰਸ਼ਿਪ ਦੇ ਚਲਦਿਆਂ ਲੱਗੇ ਨੇ, ਅਪਰਾਧਕ ਕੋਈ ਮਾਮਲਾ ਉਹਨਾਂ ਦੇ ਖਿਲਾਫ਼ ਬਣਦਾ ਨਹੀਂ ਹੈ। ਫਿਲਹਾਲ FSB ਦੇ ਦੋਸ਼ਾਂ ਦੇ ਉੱਤੇ ਉਹਨਾਂ ਤੇ ਕੋਈ ਵੀ ਜਨਤਕ ਪ੍ਰਤੀਕਿਰਿਆ ਜਿਹੜੀ ਉਹ ਉਸ ਤੋਂ ਬਾਅਦ ਉੱਥੇ ਹੀ ਹੁਣ ਜਦੋਂ ਟੈਲੀਗ੍ਰਾਮ ਦੀ ਗੱਲ ਕੀਤੀ ਹੈ, ਤਕਨੀਕ ਦੀ ਗੱਲ ਕੀਤੀ ਹੈ, ਤਾਂ ਥੋੜੀ ਜਿਹੀ ਅੱਗੇ ਖੁੱਲ ਕੇ ਹੋਰ ਗੱਲ ਕਰਦੇ ਹਾਂ ਔਰ ਇਹ ਖ਼ਬਰ ਹੋ ਸਕਦਾ ਹੈ ਕਿ ਤੁਹਾਨੂੰ ਕੁੱਝ ਸਾਲਾਂ ਤੱਕ ਅਸਰ ਅੰਦਾਜ਼ ਕਰੇ, ਪਰ ਇਹ ਖ਼ਬਰ ਇੱਕ ਚੇਤਾਵਨੀ ਦੇ ਤੌਰ ਦੇ ਉੱਤੇ ਵੀ ਲੈ ਸਕਦੇ ਹੋ ਤੁਸੀਂ। ਦੁਨੀਆ ਦੀਆਂ ਵੱਡੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਕ੍ਰੀਏਟ ਪਲੈਟਫਾਰਮ ਕ੍ਰੀਏਟ ਕਰਨ ਵਾਲੀਆਂ ਕੰਪਨੀਆਂ ਜਿਹੜੀਆਂ AI ਨੂੰ ਡਿਵੈਲਪ ਕਰਦੀਆਂ ਨੇ ਉਹ ਹੁਣ AI ਦੀ ਵੱਧ ਰਹੀ ਤਾਕਤ ਤੋਂ ਖੁਦ ਹੀ ਡਰਨ ਲੱਗ ਪਈਆਂ ਨੇ ਔਰ ਦੁਨੀਆ ਦੀਆਂ ਵੱਡੀਆਂ AI ਕੰਪਨੀਆਂ ਦੇ 11,000 ਤੋਂ ਵਧੇਰੇ ਕਰਮਚਾਰੀਆਂ ਨੇ ਮੰਗਲਵਾਰ ਦੇ ਦਿਨ ਯਾਨੀ 28 ਜੁਲਾਈ ਨੂੰ ਇੱਕ ਪਟੀਸ਼ਨ ਦੇ ਉੱਤੇ ਹਸਤਾਖਰ ਕੀਤੇ ਨੇ। ਇਸ ਨੂੰ AI ਐਕਸਪਰਟਸ ਦੀ ਅਮਰੀਕੀ ਸਰਕਾਰ ਤੱਕ ਇਹ ਪਟੀਸ਼ਨ ਪਹੁੰਚਾਈ ਗਈ ਹੈ। AI ਐਕਸਪਰਟਸ ਦੀ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਹਸਤਾਖਰ ਕੀਤੀ ਗਈ ਪਟੀਸ਼ਨ ਮੰਨਿਆ ਜਾ ਰਿਹਾ, ਜਿਸ ਦੇ ਵਿੱਚ ਐਕਸਪਰਟਸ ਨੇ ਅਮਰੀਕੀ ਸਰਕਾਰ ਨੂੰ ਕਿਹਾ ਹੈ ਕਿ ਸਭ ਤੋਂ ਤਾਕਤਵਰ AI ਮਾਡਲ ਨੂੰ ਤੇਜ਼ੀ ਦੇ ਨਾਲ ਜਿਹੜਾ ਜਾਰੀ ਕੀਤਾ ਜਾ ਰਿਹਾ ਦੁਨੀਆ ਭਰ ਚ ਉਹਦੇ ਤੇ ਥੋੜੀ ਜਿਹੀ ਲਗਾਮ ਲਗਾ ਲਈ ਜਾਵੇ, ਪਹਿਲਾਂ ਸੋਚ ਲਿਆ ਜਾਵੇ ਕਿ ਅਸੀਂ ਕਰ ਕੀ ਰਹੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਐਡਵਾਂਸਡ AI ਮਾਡਲਸ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਰਿਸਰਚ ਹੋ ਰਹੀ ਹੈ, ਇਹਨਾਂ ਨੂੰ ਤੇਜ਼ੀ ਦੇ ਨਾਲ ਲਿਆਂਦਾ ਜਾ ਰਿਹਾ, ਬਾਜ਼ਾਰ ਚ ਇੰਨੀ ਛੇਤੀ ਨਹੀਂ ਆਉਣੇ ਚਾਹੀਦੇ। ਸਾਈਨ ਕਰਨ ਵਾਲਿਆਂ ਦੇ ਵਿੱਚ ਐਂਥਰੋਪਿਕ ਦੇ CEO ਡਾਰੀਓ ਅਮੋਡੀਓ ਵੀ ਸ਼ਾਮਲ ਨੇ। ਹਾਲਾਂਕਿ ਇਸ ਪਟੀਸ਼ਨ ਜਿਸਦਾ ਨਾਮ ਪੇਸਿੰਗ ਦੀ ਫਰੰਟੀਅਰ ਰੱਖਿਆ ਗਿਆ, ਇਸ ਦੇ ਵਿੱਚ ਅਮਰੀਕੀ ਸਰਕਾਰ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਰਲ ਕੇ ਕੰਮ ਕਰੇ ਇਹ ਕਿਹਾ ਗਿਆ, ਜਿਸ ਦੇ ਵਿੱਚ ਟੈਕਨੋਲੋਜੀ ਤੇ ਨਿਯਮ ਬਣਾਉਣ ਦੇ ਲਈ ਇੱਕ ਪਲੈਟਫਾਰਮ ਜਿਹੜਾ ਤਿਆਰ ਹੋ ਸਕੇ, ਤਾਂ ਕਿ ਇਹ ਪਤਾ ਚੱਲ ਸਕੇ ਕਿ ਜਿਹੜੀ ਐਡਵਾਂਸ AI ਹੈ ਉਹਦਾ ਵਿਕਾਸ ਜਿਹੜਾ ਹੋ ਰਿਹਾ ਉਹ ਸੋਚ ਸਮਝ ਕੇ ਕੀਤਾ ਜਾ ਰਿਹਾ ਜਾਂ ਨਹੀਂ, ਜਾਂ ਫਿਰ ਉਹ ਕੰਟਰੋਲ ਤੋਂ ਬਾਹਰ ਹੈ। ਵੈਸੇ ਇਸ ਪਟੀਸ਼ਨ ਦੇ ਉੱਤੇ OpenAI ਜਿਹੜੀ ਕਿ ਦੁਨੀਆ ਦੇ ਸਭ ਤੋਂ ਵੱਡੇ ਪਲੈਟਫਾਰਮ ਦੇ ਵਿੱਚੋਂ ਇੱਕ ਮੰਨਿਆ ਜਾਂਦਾ, OpenAI ਦੇ CEO ਸੈਮ ਐਲਟਮੈਨ ਨੇ ਹਾਲਾਂਕਿ ਇਸ ਪਟੀਸ਼ਨ ਦੇ ਉੱਤੇ ਹਸਤਾਖਰ ਤਾਂ ਨਹੀਂ ਕੀਤੇ ਨੇ, ਪਰ ਮੰਗਲਵਾਰ ਦੇ ਦਿਨ ਛਪੀ ਇੱਕ ਮੈਗਜ਼ੀਨ ਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ AI ਬਣਾਉਣ ਵਾਲੀਆਂ ਕੰਪਨੀਆਂ ਨੂੰ ਸ਼ਾਇਦ ਆਪਣੀ ਮਰਜ਼ੀ ਦੇ ਨਾਲ ਹੀ AI ਦੀ ਰਫਤਾਰ ਥੋੜੀ ਘੱਟ ਕਰਨੀ ਹੋਏਗੀ। ਸੈਮ ਐਲਟਮੈਨ ਨਹੀਂ ਚਾਹੁੰਦੇ ਕਿ ਦੁਨੀਆ ਦੀਆਂ ਅਲੱਗ ਅਲੱਗ ਸਰਕਾਰਾਂ ਉਹਨਾਂ ਦੇ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣਨ, ਪਰ ਉਹਨਾਂ ਇਹ ਗੱਲ ਜ਼ਰੂਰ ਮੰਨੀ ਹੈ ਕਿ ਸਮਾਜ ਦੀ ਰਫਤਾਰ ਦੇ ਨਾਲ ਤਾਲਮੇਲ ਬਿਠਾਉਣਾ ਜ਼ਰੂਰੀ ਜ਼ਰੂਰ ਹੈ। ਦੱਸ ਦਈਏ ਕਿ ਵੈਸੇ ਇਸ ਪਟੀਸ਼ਨ ਦੇ ਵਿੱਚ OpenAI ਦੇ ਰਿਸਰਚ ਹੈੱਡ ਨੇ ਹਸਤਾਖਰ ਜ਼ਰੂਰ ਕੀਤੇ ਨੇ, ਗੂਗਲ ਦੀ AI ਕੰਪਨੀ DeepMind ਦੇ ਵੀ ਸਟ੍ਰੈਟੇਜਿਕ ਚੀਫ ਨੇ ਇਸ ਦੇ ਉੱਤੇ ਸਾਈਨ ਕੀਤੇ ਨੇ, ਮੇਟਾ AI ਦੇ ਵੀ ਜਿਹੜੇ ਚੀਫ ਸਾਇੰਟਿਸਟ ਨੇ ਉਹਨਾਂ ਨੇ ਇਸ ਦੇ ਉੱਤੇ ਸਾਈਨ ਕੀਤੇ ਨੇ। ਪਟੀਸ਼ਨ ਚ ਲਿਖਿਆ ਗਿਆ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ AI ਕੰਪਨੀਆਂ ਦਾ ਇਹ ਮੰਨਣਾ ਹੈ, ਹੁਣ ਅੱਗੇ ਜੋ ਦੱਸਣ ਲੱਗਿਆ ਉਹ ਧਿਆਨ ਨਾਲ ਸੁਣਨਾ ਜ਼ਰੂਰੀ ਹੈ, ਕਿ ਜਲਦੀ AI ਤੋਂ AI ਦੇ ਉੱਤੇ ਰਿਸਰਚ ਕਰਵਾਈ ਜਾਏਗੀ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੋਰ ਨਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਪਲੈਟਫਾਰਮ ਤਿਆਰ ਕੀਤੇ ਜਾਣਗੇ। ਹੁਣ ਇਹ ਦੱਸਣਾ ਮੁਸ਼ਕਲ ਹੈ ਕਿ ਇਸ ਦੇ ਵਿੱਚ AI ਵੈਸੇ ਕਿੰਨੀ ਤੇਜ਼ੀ ਦੇ ਨਾਲ ਅੱਗੇ ਵਧੇਗਾ, ਪਰ ਇੰਨਾ ਖਤਰਾ ਜ਼ਰੂਰ ਹੈ ਕਿ AI ਦੀ ਤਾਕਤ ਇੰਨੀ ਤੇਜ਼ੀ ਦੇ ਨਾਲ ਵੱਧ ਸਕਦੀ ਹੈ ਕਿ ਉਸਨੂੰ ਸਮਝਣ ਦੇ ਵਿੱਚ ਅਸੀਂ ਪਿੱਛੇ ਰਹਿ ਜਾਵਾਂਗੇ, ਅਸੀਂ ਯਾਨੀ ਕਿ ਇਨਸਾਨ। ਇਸ ਦੀ ਇੱਕ ਉਦਾਹਰਨ ਸਾਹਮਣੇ ਵੀ ਆਈ ਹੈ, ਹਾਲ ਹੀ ਦੇ ਵਿੱਚ ChatGPT ਬਣਾਉਣ ਵਾਲੀ OpenAI ਕੰਪਨੀ ਦੇ 2 AI ਮਾਡਲਸ ਨੇ ਆਪਣੇ ਆਪ ਦੇ ਉੱਤੇ ਇੱਕ ਸਾਈਬਰ ਹਮਲਾ ਕਰ ਲਿਆ। ਉਹਨਾਂ ਨੇ ਸੁਰੱਖਿਆ ਦੇ ਲਈ ਜਿਹੜੇ ਨਿਯਮ ਬਣਾਏ ਗਏ ਸੀਗੇ ਇਸ ਕੰਪਨੀ ਦੇ ਵਿੱਚ, ਵੈਸੇ ਪੂਰੀ ਦੁਨੀਆ ਦੇ ਵਿੱਚ ਸਿਕਿਉਰਿਟੀ ਮੈਜਰਸ ਹੁੰਦੇ ਨੇ, ਉਹਨਾਂ ਨੂੰ ਆਪ ਹੀ ਤੋੜ ਦਿੱਤਾ ਹੈ। ਹੁਣ ਜੇਕਰ ਇਨਸਾਨੀ ਸ਼ਮੂਲੀਅਤ ਹੁੰਦੀ ਤਾਂ ਇਸ ਦੇ ਬਾਰੇ ਸੋਚਿਆ ਜਾਂਦਾ ਜਾਂ ਨਾ ਹੀ ਕੀਤਾ ਜਾਂਦਾ, ਪਰ ਪਿਛਲੇ ਹਫਤੇ ਓਪਨ ਏਆਈ ਨੇ ਦੱਸਿਆ ਕਿ ਹਾਲੀਆ ਟੈਸਟਿੰਗ ਸਿਸਟਮ ਦੇ ਵਿੱਚ ਉਹਨਾਂ ਦੇ ਏਆਈ ਮਾਡਲ ਨੇ ਆਪ ਹੀ ਤੈਅ ਕੀਤੇ ਗਏ ਸੁਰੱਖਿਆ ਦਾਇਰੇ ਦੇ ਵਿੱਚੋਂ ਬਾਹਰ ਹੋ ਗਏ। ਉਹਨਾਂ ਨੇ ਇੰਟਰਨੈਟ ਦੇ ਨਾਲ ਖੁਦ ਹੀ ਜੁੜ ਕੇ ਹਗਿੰਗ ਫੇਸ ਨਾਮ ਦੀ ਇੱਕ ਵੈਬਸਾਈਟ ਦੇ ਵਿੱਚ ਬ੍ਰੀਚ ਕੀਤਾ। ਇਹ ਵੈਬਸਾਈਟ ਡਿਵੈਲਪਰਸ ਨੂੰ ਆਪਣਾ ਕੋਡ ਰੱਖਣ ਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਏਆਈ ਮਾਡਲ ਆਪਣੇ ਡਿਵੈਲਪਰਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੋਵੇ, ਪਰ ਇਸ ਘਟਨਾ ਨੂੰ ਪਹਿਲਾਂ ਦੀਆਂ ਘਟਨਾਵਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਮੰਨਿਆ ਜਾ ਰਿਹਾ ਹੈ। ਉੱਥੇ ਅਗਲੀ ਖਬਰ ਚੀਨ ਦੇ ਨਾਲ ਜੁੜੀ ਹੋਈ, ਜਿੱਥੇ ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸਲ 'ਚ ਦੁਨੀਆ ਭਰ ਦੇ ਵਿੱਚ ਇੱਕ ਇਸ ਕਿਸਮ ਦਾ ਫਰੇਮਵਰਕ ਤਿਆਰ ਕੀਤਾ ਜਾ ਰਿਹਾ, ਜਿਸ ਦੇ ਵਿੱਚ ਗੈਰ ਕਾਨੂੰਨੀ ਜਾਂ ਗੈਰ ਰਿਪੋਰਟ ਕੀਤੇ ਗਏ ਜਾਂ ਫਿਰ ਗੈਰ ਰੈਗੂਲੇਟਡ ਯਾਨੀ ਅਨਰੈਗੂਲੇਟਡ ਕੀਤੀਆਂ ਗਈਆਂ ਜਿਹੜੀਆਂ ਬਾਉਂਡਰੀਜ਼ ਨੇ, ਸਮੁੰਦਰੀ ਜਿਹੜੀਆਂ ਬਾਉਂਡਰੀਜ਼ ਨੇ, ਉਹਨਾਂ ਦੇ ਵਿੱਚ ਮੱਛੀਆਂ ਫੜਨ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ IUU ਅੰਗਰੇਜ਼ੀ ਦੇ ਵਿੱਚ ਅੱਖਰ ਹੈ IUU, ਇਸ ਦੇ ਤਹਿਤ ਇੱਕ ਫਰੇਮਵਰਕ ਤਿਆਰ ਕੀਤਾ ਗਿਆ। IUU ਵੈਸੇ ਫਿਸ਼ਿੰਗ ਕਰਨ ਵੇਲੇ ਕਿਹੜੇ ਕਿਹੜੇ ਕਿਸਮ ਦੇ ਜੋਖਮ ਨੇ ਉਹਨਾਂ ਦੀ ਇੱਕ ਸੂਚੀ ਤਿਆਰ ਕਰਦੀ ਹੈ। IUU ਦੇ ਮੁਤਾਬਕ ਬੀਜਿੰਗ ਦੁਨੀਆ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਦੇ ਪਾਣੀਆਂ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜਿਆਂ ਦੀ ਅਗਵਾਈ ਕਰਦਾ ਹੈ ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਬਣ ਚੁੱਕਿਆ। ਪਿਛਲੇ ਦਿਨਾਂ ਦੇ ਵਿੱਚ 7 ਅਫਰੀਕੀ ਦੇਸ਼ ਜਿਹੜੇ ਮੱਛੀਆਂ ਫੜਨ ਦੇ ਕਾਰੋਬਾਰ ਚ ਕਾਫੀ ਅੱਗੇ ਨੇ, ਕੈਮਰੂਨ, ਗੈਂਬੀਆ, ਘਾਨਾ, ਗਿਨੀ ਲਾਈਬੇਰੀਆ, ਕਾਂਗੋ, ਸੋਮਾਲੀਆ, ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਕੀਨੀਆ ਦੇ ਅੰਦਰ ਹੋਏ 11ਵੇਂ ਸਮੁੰਦਰੀ ਸੰਮੇਲਨ ਦੇ ਦਰਮਿਆਨ ਇੱਕ ਐਲਾਨਨਾਮੇ ਦੇ ਉੱਤੇ ਹਸਤਾਖਰ ਕੀਤੇ ਸੀ। ਇਸ ਐਲਾਨਨਾਮੇ ਦਾ ਨਾਮ ਮੋਮਬਾਸਾ ਰੱਖਿਆ ਗਿਆ ਸੀ। ਮੋਮਬਾਸਾ ਦੇ ਉੱਤੇ ਪਹਿਲਾਂ ਬੈਲਜੀਅਮ, ਚਿਲੀ, ਡੋਮਿਨਿਕ ਰਿਪਬਲਿਕ, ਫਰਾਂਸ, ਪਨਾਮਾ, ਪਾਪੂਆ ਨਿਊਗਿਨੀ, ਪੇਰੂ ਤੇ ਸਾਊਥ ਕੋਰੀਆ ਵੀ ਹਸਤਾਖਰ ਕਰ ਚੁੱਕੇ ਨੇ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰੀਜ਼ ਦੀ ਹਮਾਇਤ ਕਰਦਾ ਹੈ। ਇਸ ਦਾ ਉਦੇਸ਼ ਇਹ ਹੈ ਕਿ ਜਿੰਨੇ ਵੀ ਜਹਾਜ਼ ਨੇ ਉਹਨਾਂ ਦਾ ਇੱਕ ਡਿਜੀਟਲ ਰਿਕਾਰਡ ਹੋਣਾ ਚਾਹੀਦਾ, ਜਿਹੜੇ ਮੱਛੀਆਂ ਫੜਨ ਦੇ ਲਈ ਜਾਂਦੇ ਨੇ ਉਹਨਾਂ ਦੇ ਲਾਇਸੈਂਸ ਹੋਣੇ ਚਾਹੀਦੇ ਨੇ, ਉਹਨਾਂ ਦੇ ਆਪਣੇ ਅਧਿਕਾਰ ਖੇਤਰ ਹੋਣੇ ਚਾਹੀਦੇ ਨੇ, ਉਹਨਾਂ ਦੀ ਪਹੁੰਚ ਕਿੱਥੇ ਤੱਕ ਹੋਵੇ ਇਹਦਾ ਵੀ ਦਾਇਰਾ ਇੱਕ ਹੋਣਾ ਚਾਹੀਦਾ ਔਰ ਇਸਦਾ ਇੱਕ ਕੋਟਾ ਵੀ ਵੰਡਿਆ ਜਾਣਾ ਚਾਹੀਦਾ, ਯਾਨੀ ਕਿਹੜੇ ਦੇਸ਼ ਨੂੰ ਕਿੰਨਾ ਕੋਟਾ ਦਿੱਤਾ ਜਾਵੇ। ਇਸ ਨੂੰ ਯਕੀਨੀ ਬਣਾਉਣ ਦੇ ਲਈ ਜਿਹੜੇ ਮੱਛੀਆਂ ਫੜਨ ਵਾਲੇ ਜਹਾਜ਼ ਨੇ ਉਹਨਾਂ ਦੇ ਕੋਲ ਇੱਕ ਯੂਨੀਕ ਆਈਡੈਂਟੀ ਨੰਬਰ ਤੇ ਉਹਨਾਂ ਦਾ ਇੱਕ ਯੂਨੀਕ ਝੰਡਾ ਵੀ ਹੋਣਾ ਚਾਹੀਦਾ ਜਿਹੜੇ ਦੁਨੀਆ ਭਰ ਦੇ ਵਿੱਚ ਇਹ ਤੈਅ ਕਰ ਸਕਣ ਕਿ ਇਹਨਾਂ ਦਾ ਕਾਰੋਬਾਰ ਸਿਰਫ ਮੱਛੀਆਂ ਫੜਨਾ ਹੈ, ਤਾਂ ਕਿ ਉਹਨਾਂ ਨੂੰ ਇੱਕ ਵੱਖਰੇ ਤੌਰ ਦੇ ਉੱਤੇ ਦੇਖਿਆ ਜਾ ਸਕੇ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੱਛੀਆਂ ਫੜਦੇ ਨੇ ਉਹ ਜਹਾਜ਼ ਇਸ ਧੰਦੇ ਨੂੰ ਜਾਂ ਇਸ ਉਦਯੋਗ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ। ਹੁਣ ਮੋਮਬਾਸਾ ਦੇ ਉੱਤੇ ਚੀਨ ਨੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੇ ਵਿੱਚ ਕੱਲ ਦੇ ਦਿਨ ਪਾਰਲੀਮੈਂਟ ਦੇ ਅੰਦਰ ਕੀ ਕੁਝ ਹੋਇਆ ਉਹ ਖਬਰਾਂ ਤੁਹਾਨੂੰ ਦੱਸ ਦਈਏ। ਲੋਕ ਸਭਾ ਦੇ ਵਿੱਚ ਪੇਪਰ ਲੀਕ ਸੰਬੰਧੀ ਜਿਹੜਾ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਬਿੱਲ ਦੇ ਉੱਤੇ ਚਰਚਾ ਦੇ ਦਰਮਿਆਨ ਜਿਹੜੇ ਹੁਕਮਰਾਨ ਧਿਰ ਸੀ ਉਹਨਾਂ ਤੇ ਇਲਜ਼ਾਮ ਲਗਾਏ ਔਰ ਇਲਜ਼ਾਮ ਲਗਾਉਣ ਵਾਲਿਆਂ ਚ ਰਾਹੁਲ ਗਾਂਧੀ ਸ਼ਾਮਲ ਸੀ। ਬਾਅਦ ਦੇ ਵਿੱਚ ਭਾਰੀ ਹੰਗਾਮਾ ਹੋਇਆ। ਕਿਰਨ ਰਿਜਿਜੂ, ਰਾਜਨਾਥ ਸਿੰਘ ਸਣੇ ਜਿਹੜੀ ਹੁਕਮਰਾਨ ਧਿਰ ਸੀ ਉਹਨਾਂ ਦੇ ਮੰਤਰੀਆਂ ਦੀ ਤਰਫ ਤੋਂ ਰਾਹੁਲ ਗਾਂਧੀ ਦੇ ਉੱਤੇ ਹੀ ਇੱਕ ਉਹਨਾਂ ਨੂੰ ਉਲਟਾ ਘੇਰ ਲਿਆ ਗਿਆ ਤੇ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ, ਕਿਸ ਤਰੀਕੇ ਦੀ ਸ਼ਬਦਾਵਲੀ ਵਰਤ ਰਹੇ ਨੇ, ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਦਰਮਿਆਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦੇ ਲਈ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਪੁਲਿਸ ਵੱਲੋਂ ਜਿਹੜੀ ਗੋਲੀਬਾਰੀ ਕਰਨ ਦੇ ਔਰ ਪੈਲੇਟ ਗਨ ਚਲਾਉਣ ਦੇ ਜਿਹੜੇ ਹੁਕਮ ਸੀ ਉਹ ਅਮਿਤ ਸ਼ਾਹ ਨੇ ਦਿੱਤੇ ਨੇ ਔਰ ਮੈਂ ਇਹ ਖੁਦ ਦੇਖਿਆ ਹੈ। ਰਾਹੁਲ ਗਾਂਧੀ ਨੇ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਨੇ ਦੋਸ਼ ਮੜਿਆ ਕਿ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਉੱਤੇ ਕਾਰਵਾਈ ਕਰਨ ਦਾ ਸਿੱਧਾ ਸਿੱਧਾ ਦੋਸ਼ੀ ਜਿਹੜਾ ਉਹ ਗ੍ਰਹਿ ਮੰਤਰੀ ਹੈ। ਰਾਹੁਲ ਗਾਂਧੀ ਨੇ ਇਸ ਤੋਂ ਬਾਅਦ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਇਹ ਤੈਅ ਕਰਾਂਗੇ ਕਿ ਜਿਨ੍ਹਾਂ ਸਟੂਡੈਂਟਸ ਨੂੰ ਕੁੱਟਿਆ ਗਿਆ ਸੀ, ਜਿਨ੍ਹਾਂ ਦੇ ਉੱਤੇ ਪੈਲੇਟ ਗਨ ਚਲਾਈਆਂ ਗਈਆਂ ਸੀ, ਉਹਨਾਂ ਦੀ ਜਵਾਬਦੇਹੀ ਤੈਅ ਹੋਵੇ। ਔਰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਾਡੀ ਸਲਾਹ ਹੈ ਕਿ ਅਮਿਤ ਸ਼ਾਹ ਨੂੰ ਤੁਰੰਤ ਬਰਖਾਸਤ ਕਰੋ, ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਇੱਕ ਹਾਈ ਪਾਵਰਡ ਕਮੇਟੀ ਨੂੰ ਤੋਂ ਇਸ ਦੀ ਜਾਂਚ ਕਰਵਾਓ, ਪ੍ਰਧਾਨ ਮੰਤਰੀ ਘੱਟੋ ਘੱਟ ਇੰਨੀ ਸ਼ਾਲੀਨਤਾ ਤਾਂ ਜ਼ਰੂਰ ਦਿਖਾਉਣ ਕਿ ਇਸ ਦੀ ਜ਼ਿੰਮੇਵਾਰੀ ਲੈਣ। ਅਸਲ ਦੇ ਵਿੱਚ ਪ੍ਰੈਸ ਬਰੀਫਿੰਗ ਦੇ ਦਰਮਿਆਨ ਕਾਂਗਰਸ ਨੇਤਾ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਖੁਦ ਦੇਖਿਆ ਸੀ ਕਿ ਅਮਿਤ ਸ਼ਾਹ ਕਿਵੇਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਨੂੰ ਕਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਮੈਂ ਇਹ ਵੀ ਦੇਖਿਆ ਕਿ ਜਤਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਲਗਾਤਾਰ ਫੋਨ ਫੜਾਏ। ਇਸ ਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਕਿੱਥੇ ਕੀ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਦੋ ਸੰਭਾਵਨਾਵਾਂ ਦੱਸੀਆਂ। ਉਹਨਾਂ ਕਿਹਾ ਕਿ ਪਹਿਲੀ ਸੰਭਾਵਨਾ ਤਾਂ ਇਹ ਹੈ ਅਮਿਤ ਸ਼ਾਹ ਨੇ ਪੈਲਟ ਗਨ ਚਲਾਨ ਤੇ ਲਾਠੀਆਂ ਬਰਸਾਉਣ ਦੇ ਆਦੇਸ਼ ਦਿੱਤੇ ਸੀ। ਜ਼ਾਹਿਰ ਜੀ ਗੱਲ ਹੈ ਕਿ ਗ੍ਰਹਿ ਮੰਤਰੀ ਦੀ ਤਰਫ ਤੋਂ ਐਸੇ ਆਦੇਸ਼ ਆਉਂਦੇ ਨੇ ਤੇ ਜੇਕਰ ਐਸਾ ਹੋਇਆ ਸੀ ਤਾਂ ਉਹ ਸਿੱਧੇ ਰੂਪ ਦੇ ਵਿੱਚ ਦੋਸ਼ੀ ਨੇ ਤੇ ਦੂਸਰੀ ਸੰਭਾਵਨਾ ਇਹ ਹੈ ਕਿ ਉਹਨਾਂ ਨੂੰ ਇਸ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ। ਕੀ ਉਹ ਇੰਨੇ ਨਾਕਾਬਲ ਨੇ ਕਿ ਪੁਲਿਸ ਉਹਨਾਂ ਨੂੰ ਦੱਸ ਤੱਕ ਨਹੀਂ ਰਹੀ, ਯਾਨੀ ਕਿ ਆਪਣੇ ਗ੍ਰਹਿ ਮੰਤਰੀ ਤੱਕ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਨਹੀਂ ਲੈ ਰਹੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਲੋਕ ਸਭਾ ਚ ਕਿਹਾ ਸੀ ਕਿ ਗੋਲੀ ਚਲਾਉਣ ਦੇ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਨਹੀਂ ਦਿੱਤੇ ਜਾਂਦੇ। ਪ੍ਰਦਰਸ਼ਨਕਾਰੀਆਂ ਦੇ ਉੱਤੇ ਪਹਿਲੀ ਗੱਲ ਤਾਂ ਕੋਈ ਗੋਲੀ ਹੀ ਨਹੀਂ ਚਲਾਈ ਗਈ, ਜਦਕਿ ਇਸ ਕਿਸਮ ਦੇ ਦਾਅਵੇ ਕੀਤੇ ਗਏ ਨੇ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ AK-47 ਪੈਲਟ ਗਨਸ ਤੇ ਇਲੈਕਟ੍ਰਿਕ ਸ਼ੀਲਡਸ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਹੁਕਮ ਗ੍ਰਹਿ ਮੰਤਰੀ ਦੀ ਤਰਫ ਤੋਂ ਹੀ ਦਿੱਤੇ ਜਾਂਦੇ ਨੇ। ਇਸੇ ਮਾਮਲੇ ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਵੀ ਇਤਰਾਜ਼ ਜਤਾਉਂਦਿਆਂ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਗੱਲ ਕਹੀ ਤੇ ਉਹਨਾਂ ਕਿਹਾ ਕਿ ਉਹਨਾਂ ਦੇ ਦੋਸ਼ ਬੇਬੁਨਿਆਦ ਨੇ। ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਇੱਕ ਵਾਰ ਨਹੀਂ ਦੋ ਵਾਰ ਮੁਅੱਤਲ ਕਰਨੀ ਪਈ। ਰਾਹੁਲ ਗਾਂਧੀ ਆਪਣਾ ਭਾਸ਼ਣ ਵੀ ਪੂਰਾ ਨਹੀਂ ਕਰ ਸਕੇ। ਬਾਅਦ ਦੇ ਵਿੱਚ ਚਰਚਾ ਦਾ ਜਵਾਬ ਦਿੰਦਿਆਂ ਸਰਕਾਰ ਨੇ ਖੁਦ ਹੀ ਜਵਾਬ ਦੇ ਦਿੱਤਾ, ਕਿਹਾ ਕਿ ਜਿਹੜਾ ਦਾਅਵਾ ਕੀਤਾ ਗਿਆ ਕਿ ਜੰਤਰ ਮੰਤਰ ਤੇ ਗੋਲੀਆਂ ਚੱਲੀਆਂ, ਐਸੀ ਕੋਈ ਗੋਲੀ ਨਹੀਂ ਚੱਲੀ। ਹਾਂ, ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਜ਼ਰੂਰ ਕੀਤੀ ਗਈ ਸੀ। ਵੈਸੇ ਵੀ ਗੋਲੀ ਚਲਾਉਣ ਦਾ ਅਧਿਕਾਰ ਮੈਜਿਸਟਰੇਟ ਦੇ ਕੋਲ ਹੁੰਦਾ। ਰਾਹੁਲ ਗਾਂਧੀ ਨੇ ਭਾਜਪਾ ਤੇ ਉਹਨਾਂ ਦੇ ਹਮਾਇਤੀਆਂ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਵਿਦਿਆਰਥੀਆਂ ਮੁਤਾਬਕ ਤਿੰਨ ਸ਼੍ਰੇਣੀਆਂ ਹੁੰਦੀਆਂ ਨੇ, ਉਹ ਲੋਕ ਜੋ ਸਭ ਕੁਝ ਜਾਣਨ ਦਾ ਦਾਅਵਾ ਕਰਦੇ ਨੇ, ਜੋ ਖੁਦ ਨੂੰ ਰੱਬ ਸਮਝਦੇ ਨੇ, ਤੇ ਦੂਜੇ ਜਿਹੜੇ ਅੰਧ ਭਗਤ ਹੁੰਦੇ ਨੇ ਤੇ ਆਪਣੇ ਆਪ ਨੂੰ ਰੱਬ ਮੰਨਦੇ ਨੇ। ਰਾਹੁਲ ਗਾਂਧੀ ਨੇ ਸੰਘ ਤੇ ਸਿੱਖਿਆ ਪ੍ਰਣਾਲੀ ਦੇ ਉੱਤੇ ਇਸ ਜਿਹੜੀ ਸਿੱਖਿਆ ਪ੍ਰਣਾਲੀ ਹੈ ਇਸ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਵੀ ਮੜਿਆ। ਉਹਨਾਂ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਇਸ ਵਕਤ RSS ਦੀ ਗੁਲਾਮ ਹੋ ਚੁੱਕੀ ਹੈ। ਉਧਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਥਿਤ ਅਪਮਾਨਜਨਕ ਤੇ ਮਾੜੀ ਸ਼ਬਦਾਵਲੀ ਵਾਲੀਆਂ ਜਿਹੜੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਜਾਂ ਸੋਸ਼ਲ ਮੀਡੀਆ ਹੈਂਡਲਸ ਨੇ ਉਹਨਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਖ਼ਬਰਾਂ ਇਹ ਨੇ ਕਿ ਐਕਸ ਤੋਂ ਜਿੰਨੇ ਵੀ ਅਕਾਊਂਟ ਹੋਲਡਰਸ ਨੇ ਉਹਨਾਂ ਦੀਆਂ ਮੁਕੰਮਲ ਜਾਣਕਾਰੀਆਂ ਮੰਗੀਆਂ ਗਈਆਂ ਨੇ ਤੇ ਇਹ ਕੇਸ ਜਿਹੜਾ ਉਹ ਇੱਕ ਸਪੈਸ਼ਲ ਸੈੱਲ ਦੇ ਕੋਲ ਜਿਹੜਾ ਇੰਟੈਲੀਜੈਂਸ ਫਿਊਜ਼ਨ ਤੇ ਸਟ੍ਰੈਟੇਜਿਕ ਆਪਰੇਸ਼ਨਸ ਹੈ ਉਹਨਾਂ ਨੂੰ ਸਪੁਰਦ ਕਰ ਦਿੱਤਾ ਗਿਆ। ਹੁਣ ਇਹ ਯੂਨਿਟ ਜਿਹੜੀ ਹੈ ਇਹਨਾਂ ਨੇ ਐਕਸ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਜਿਹੜੇ ਵੀ ਇਹ ਅਕਾਊਂਟ ਹੋਲਡਰਸ ਨੇ ਉਹਨਾਂ ਦੀ ਪਛਾਣ ਸਾਂਝੀ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਜਾ ਸਕੇ। ਵੈਸੇ ਇਸ ਦਰਮਿਆਨ ਕੱਲ ਦੇ ਦਿਨ ਲੋਕ ਸਭਾ ਦੇ ਵਿੱਚ ਦੋ ਬਿੱਲ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇੱਕ ਇੱਕ ਕਰਕੇ ਬਿੱਲ ਪਾਸ ਕੀਤੇ ਗਏ। ਦੱਸ ਦਈਏ ਕਿ ਸਭ ਤੋਂ ਪਹਿਲਾਂ ਰਾਜ ਸਭਾ ਦੇ ਵਿੱਚ ਬੁੱਧਵਾਰ ਦੇ ਦਿਨ ਕੌਮੀ ਸਨਮਾਨ ਤੇ ਅਪਮਾਨ ਦੀ ਰੋਕਥਾਮ ਬਿੱਲ 2026 ਪਾਸ ਕੀਤਾ ਗਿਆ। ਉਸ ਵਕਤ ਰਾਜ ਸਭਾ ਦੇ ਵਿੱਚ ਸਪੀਕਰ ਹਰਿਵੰਸ਼ ਨਾਰਾਇਣ ਸਿੰਘ ਸੀ, ਉਹਨਾਂ ਨੇ ਵੋਇਸ ਵੋਟ ਦੇ ਜ਼ਰੀਏ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਦੱਸ ਦਈਏ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 24 ਜੁਲਾਈ 2026 ਨੂੰ ਰਾਜ ਸਭਾ ਦੇ ਵਿੱਚ ਇਸ ਬਿੱਲ ਦਾ ਖਰੜਾ ਪੇਸ਼ ਕੀਤਾ ਸੀ। ਇਹ ਬਿੱਲ ਮੂਲ ਰੂਪ ਦੇ ਵਿੱਚ ਕੌਮੀ ਸਨਮਾਨ ਤੇ ਅਪਮਾਨ ਦੀ ਰੋਕਥਾਮ ਧਾਰਾ 1971 ਦੇ ਵਿੱਚ ਬਦਲਾਵ ਕਰਦਾ ਹੈ। ਬਿੱਲ ਦੇ ਵਿੱਚ ਕੌਮੀ ਤਰਾਨੇ ਵੰਦੇ ਮਾਤਰਮ ਦੇ ਅਪਮਾਨ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਰੱਖੀ ਗਈ ਹੈ। ਕਾਨੂੰਨ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਜਾਣ ਬੁੱਝ ਕੇ ਵੰਦੇ ਮਾਤਰਮ ਦਾ ਅਪਮਾਨ ਕਰਦਾ ਹੈ, ਬੇਇੱਜ਼ਤੀ ਕਰਦਾ ਹੈ ਤਾਂ ਕੌਮੀ ਗੀਤ ਦੇ ਜਾਂ ਫਿਰ ਇਸ ਨੂੰ ਗਾਉਣ ਵੇਲੇ ਉਸਦੇ ਵਿੱਚ ਕੋਈ ਅੜਿੱਕਾ ਪਾਉਂਦਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ। ਐਸੇ ਮਾਮਲੇ ਚ ਦੋਸ਼ੀ ਪਾਉਣ ਵਾਲੇ ਨੂੰ 3 ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਫਿਰ ਦੋਵੇਂ ਸਜ਼ਾਵਾਂ ਵੀ ਦਿੱਤੀਆਂ ਜਾ ਸਕਦੀਆਂ ਨੇ। ਉਧਰ ਮੁੱਖ ਹੰਗਾਮਾ ਲੋਕ ਸਭਾ ਦੇ ਵਿੱਚ ਹੋਇਆ, ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਪੇਪਰ ਲੀਕ ਦੇ ਨਾਲ ਜੁੜਿਆ ਹੋਇਆ ਇਹ ਸੋਧ ਬਿੱਲ ਹੈ, ਇਸ ਨੂੰ ਵੀ ਵੋਇਸ ਨੋਟ ਦੇ ਵੋਟ ਦੇ ਜ਼ਰੀਏ ਬਿੱਲ ਨੂੰ ਸਪੀਕਰ ਓਮ ਬਿਰਲਾ ਨੇ ਪਾਸ ਕਰਵਾਇਆ। ਬਿੱਲ ਪਾਸ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਸਦਨ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਪੇਪਰ ਲੀਕ ਦੇ ਨਾਲ ਜੁੜੇ ਬਿੱਲ ਦੇ ਉੱਤੇ 50 ਮਿੰਟ ਤੱਕ ਸਦਨ ਦੇ ਵਿੱਚ ਆਪਣੀ ਗੱਲਬਾਤ ਰੱਖੀ। ਉਹਨਾਂ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਜਿਹੜੇ ਫਾਇਰਿੰਗ ਦੇ ਹੁਕਮ ਦਿੱਤੇ ਸੀ ਉਸ ਦੇ ਬਾਰੇ ਉਹ ਮਾਫੀ ਮੰਗਣ। ਹਾਲਾਂਕਿ ਬਿੱਲ ਨੂੰ ਲੈ ਕੇ ਕੋਈ ਖਾਸ ਚਰਚਾ ਨਹੀਂ ਹੋ ਸਕੀ, ਇੱਕ ਦੂਸਰੇ ਦੇ ਉੱਤੇ ਦੋਸ਼ ਮੜੇ ਜਾਂਦੇ ਰਹੇ। ਹੁਣ ਜੇਕਰ ਭਾਰਤ ਦੇ ਵਿੱਚ ਸਿੱਖਿਆ ਢਾਂਚੇ ਦੇ ਅੰਦਰ ਸੁਧਾਰ ਨਹੀਂ ਹੁੰਦਾ ਤਾਂ ਸਵਾਲ ਇਹ ਬਣਦਾ ਹੈ ਕਿ ਕੀ ਇਸ ਬਿੱਲ ਦੇ ਉੱਤੇ ਚਰਚਾ ਕਰਨ ਦੇ ਲਈ ਜਿਹੜੀ ਸਰਕਾਰ ਜ਼ਿੰਮੇਦਾਰ ਸੀ ਜਾਂ ਫਿਰ ਇਸ ਬਿੱਲ ਦੇ ਵਿੱਚ ਖਾਮੀਆਂ ਲੱਭਣ ਵਾਲੀ ਵਿਰੋਧੀ ਧਿਰ ਦਾ ਗੈਰ ਜ਼ਿੰਮੇਦਾਰਾਨਾ ਰਵੱਈਆ ਜ਼ਿੰਮੇਦਾਰ ਸੀ। ਉਧਰ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਖਿਲਾਫ ਦਰਜ ਕੋਲਾ ਬਲਾਕਸ ਦੀ ਵੰਡ ਨੂੰ ਲੈ ਕੇ ਸੰਬੰਧਿਤ ਜਿਹੜੇ ਅਪਰਾਧਕ ਕੇਸ ਨੇ ਉਹਨਾਂ ਨੂੰ ਬੰਦ ਕਰਨ ਦੇ ਖਿਲਾਫ ਜਿਹੜਾ ਸੰਮਨ ਜਾਰੀ ਕੀਤਾ ਗਿਆ ਸੀ ਉਹ ਰੱਦ ਕਰ ਦਿੱਤਾ ਹੈ। ਯਾਨੀ ਕਿ ਮਨਮੋਹਨ ਸਿੰਘ ਨੂੰ ਇੱਕ ਕਿਸਮ ਦੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਮਨਮੋਹਨ ਸਿੰਘ ਜਿਨ੍ਹਾਂ ਦਾ 27 ਦਸੰਬਰ 2024 ਨੂੰ ਦੇਹਾਂਤ ਹੋ ਗਿਆ ਸੀ, ਹੁਣ ਇਸ ਬਹੁਚਰਚਿਤ ਅਪਰਾਧਕ ਕੇਸ ਦੇ ਵਿੱਚੋਂ ਰਸਮੀ ਤੌਰ ਦੇ ਉੱਤੇ ਬਰੀ ਮੰਨੇ ਜਾ ਸਕਦੇ ਨੇ। ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਤੁਸੀਂ ਹੋਰ ਵਿਸਤਾਰ ਦੇ ਵਿੱਚ ਸੁਣ ਸਕਦੇ ਹੋ, ਪਰ ਆਸਟ੍ਰੇਲੀਆ ਦੀਆਂ ਖਬਰਾਂ ਹੁਣ ਸੁਣ ਲਵੋ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪਾਰਲੀਮੈਂਟਰੀ ਕਾਰਵਾਈ ਦੇ ਨਾਲ ਹੀ ਜੁੜੀ ਹੋਈ ਖਬਰ ਸਾਂਝੀ ਕਰ ਲੈਂਦੇ ਹਾਂ, ਜਿੱਥੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਂਸਨ ਨੇ ਹੁਣ ਕ੍ਰਾਸ ਬੈਂਚਰਸ ਦੇ ਕੱਲੇ ਕੱਲੇ ਐਮਪੀ ਤੱਕ ਪਹੁੰਚ ਕੀਤੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਕਿ ਪੌਲਿਨ ਹੈਂਸਨ ਨੇ ਐਂਗਸ ਟੇਲਰ ਤੱਕ ਅਪਰੋਚ ਕੀਤੀ ਸੀ ਕਿ ਜਿਹੜੀ ਪ੍ਰਮੁੱਖ ਵਿਰੋਧੀ ਧਿਰ ਹੈ ਨੈਸ਼ਨਲ ਲਿਬਰਲ ਗੱਠਜੋੜ, ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਸਾਥ ਦੇਣ ਜਿਹੜੇ ਆਈਸਿਸ ਅੱਤਵਾਦੀ ਵਾਪਸ ਆ ਰਹੇ ਨੇ ਆਸਟ੍ਰੇਲੀਆ ਚ, ਉਹਨਾਂ ਨੂੰ ਬਲੌਕ ਕਰਨ ਦੇ ਲਈ ਇੱਕ ਨਿਯਮ ਲਿਆਂਦਾ ਜਾ ਸਕੇ। ਪੌਲਿਨ ਹੈਂਸਨ ਇਸ ਨਿਯਮ ਦੇ ਉੱਤੇ ਜਾਂ ਇਸ ਪ੍ਰਸਤਾਵਿਤ ਕਾਨੂੰਨ ਬਣਾਉਣ ਦੇ ਜਾਂ ਇਸ ਬਿੱਲ ਦੇ ਉੱਤੇ ਕਿਉਂ ਇੰਨੀ ਜ਼ਿਆਦਾ ਚਰਚਾ ਕਰ ਰਹੇ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਪਰ ਜਦੋਂ ਐਂਗਸ ਟੇਲਰ ਤੋਂ ਇਹ ਮਦਦ ਮੰਗੀ ਸੀ ਤਾਂ ਐਂਗਸ ਟੇਲਰ ਨੇ ਇੱਕ ਤਰ੍ਹਾਂ ਦੀ ਕੋਰੀ ਨਾ ਹੀ ਕਰ ਦਿੱਤੀ ਸੀ। ਐਂਗਸ ਟੇਲਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਵੀ ਜੇ ਵਨ ਨੇਸ਼ਨ ਦੇ ਨਾਲ ਰਲ ਜਾਵੇ ਤਾਂ ਵੀ ਇੰਨੀ ਹਮਾਇਤ ਨਹੀਂ ਜੁਟਾ ਸਕਦੀ ਕਿ ਉਹ ਲੇਬਰ ਪਾਰਟੀ ਦਾ ਵਿਰੋਧ ਕਰ ਦੇਣ, ਇਸ ਬਿੱਲ ਨੂੰ ਰੋਕ ਦੇਣ, ਉਹਨਾਂ ਦੇ ਕੋਲ ਨੰਬਰਸ ਪੂਰੇ ਨਹੀਂ ਨੇ। ਦੱਸ ਦਈਏ ਕਿ ਇੱਕ ਲੈਟਰ ਜਿਹੜੀ ਹੈ 15 ਲੋਅਰ ਹਾਊਸ ਦੇ ਤੇ 19 ਅਪਰ ਹਾਊਸ ਦੇ ਕ੍ਰਾਸ ਬੈਂਚਰਸ ਨੂੰ ਸੈਨੇਟਰ ਹੈਂਸਨ ਨੇ ਭੇਜੀ ਹੈ। ਇਸ ਲੈਟਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇੱਕ ਪ੍ਰਸਤਾਵ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ, ਪ੍ਰਸਤਾਵ ਦੇ ਵਿੱਚ ਜਾਂ ਇੱਕ ਬਿੱਲ ਲਿਆਉਣਾ ਚਾਹੁੰਦੀ ਹਾਂ ਤਾਂ ਕਿ ਇਹਦਾ ਕਾਨੂੰਨ ਬਣ ਸਕੇ। ਜਿਹੜੇ 13 ਜਿਹੜੇ ਵਿਅਕਤੀ ਆ ਰਹੇ ਨੇ ਆਈਸਿਸ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਇਰਾਕ ਦੇ ਵਿੱਚ ਇਰਾਕ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਸੀ ਤੇ ਆਈਸਿਸ ਦੇ ਨਾਲ ਉਹਨਾਂ ਨੇ ਕਈ ਕਾਰਵਾਈਆਂ ਦੇ

ਤਾਰੇ ਕਮਲੇ ਸੀਰੀਆ ਚਲੇ ਗਏ ਸੀ। ਦਾਅਵਾ ਇਹ ਕੀਤਾ ਜਾ ਰਿਹਾ ਸੀ ਕਿ ਉਹਨਾਂ ਨੇ ਆਈਸਿਸ ਦੀਆਂ ਕੁਝ ਪ੍ਰੋਪੇਗੈਂਡਾ ਵੀਡੀਓਜ਼ ਦੇ ਨਾਲ ਸੰਬੰਧ ਸਥਾਪਿਤ ਕਰਨ ਦੇ ਲਈ ਆਈਸਿਸ ਦੇ ਨਾਲ ਸੰਪਰਕ ਵੀ ਕੀਤਾ ਸੀ। ਹੁਣ ਕਮਲੇ ਤੇ ਕੁਝ ਦੂਸਰੇ ਲੋਕ ਜਿਹੜੇ ਨੇ ਉਹ ਆਈਸਿਸ ਦੇ ਨਾਲ ਜੁੜੇ ਹੋਏ ਜਾਂ ਨਹੀਂ, ਇਹਦਾ ਤਾਂ ਦਾਅਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰ ਨੇ ਇਸ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਦਿੱਤੀ ਹੈ। ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸੈਨੇਟਰ ਹੈਨਸਨ ਪ੍ਰੋਟੈਕਟਿੰਗ ਆਸਟ੍ਰੇਲੀਅਨਸ ਫਰੋਮ ਫੋਰਨ ਟੈਰਰਿਸਟ ਬਿੱਲ 2026 ਨੂੰ ਲਿਆਉਣਾ ਚਾਹੁੰਦੇ ਨੇ। ਇਸ ਮਸਲੇ ਦੇ ਉੱਤੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਕਿਹਾ ਕਿ ਜਿਹੜਾ ਮੌਜੂਦਾ ਕਾਨੂੰਨ ਹੈ ਉਹ ਜਿਹੜੇ ਅੱਤਵਾਦੀ ਜਿਹੜੇ ਆਸਟ੍ਰੇਲੀਅਨ ਨਾਗਰਿਕ ਨੇ ਉਹਨਾਂ ਨੂੰ ਆਸਟ੍ਰੇਲੀਆ ਚ ਪਰਤਣ ਤੋਂ ਰੋਕਦਾ ਨਹੀਂ ਹੈ, ਸਿਰਫ ਇਸ ਦੋਸ਼ ਦੇ ਵਿੱਚ ਕਿ ਉਹਨਾਂ ਦੇ ਉੱਤੇ ਸੰਭਾਵਿਤ ਅੱਤਵਾਦੀ ਗਤੀਵਿਧੀਆਂ ਚ ਸ਼ਾਮਿਲ ਹੋਣ ਦੇ ਦੋਸ਼ ਹੋ ਸਕਦੇ ਨੇ। ਉਹਨਾਂ ਕਿਹਾ ਕਿ ਕਾਫੀ ਨਹੀਂ ਹੈ। ਇਹਦੇ ਉੱਤੇ ਹੀ ਟਿੱਪਣੀ ਕਰਦਿਆਂ ਹੋਇਆ ਪੌਲਿਨ ਹੈਨਸਨ ਨੇ ਕਿਹਾ ਕਿ ਜੇ ਕਾਫੀ ਨਹੀਂ ਹੈ ਤਾਂ ਫਿਰ ਆਓ ਕਾਨੂੰਨ ਬਦਲੀਏ, ਕਿਉਂ ਦੇਸ਼ ਦੇ ਵਿੱਚ ਦੇਸ਼ ਦੇ ਆਮ ਨਾਗਰਿਕਾਂ ਦੇ ਵਿੱਚ ਦਹਿਸ਼ਤਗਰਦਾਂ ਨੂੰ ਰਲਾਇਆ ਜਾ ਰਿਹਾ, ਕਿਉਂ ਉਹਨਾਂ ਲੋਕਾਂ ਨੂੰ ਰਲਾਇਆ ਜਾ ਰਿਹਾ ਜਿਹੜੇ ਆਪਣੀ ਮਰਜ਼ੀ ਦੇ ਨਾਲ ਆਈਸਿਸ ਚ ਰਲ ਜਾਂਦੇ ਨੇ ਤੇ ਆਪਣੀ ਮਰਜ਼ੀ ਦੇ ਨਾਲ ਆਸਟ੍ਰੇਲੀਆ ਆ ਜਾਂਦੇ ਨੇ। ਉਹਨਾਂ ਦਾ ਪਾਸਪੋਰਟ ਰੱਦ ਹੋਣਾ ਚਾਹੀਦਾ, ਉਹਨਾਂ ਦਾ ਵੀਜ਼ਾ ਰੱਦ ਹੋਣਾ ਚਾਹੀਦਾ, ਉਹਨਾਂ ਨੂੰ ਦੇਸ਼ ਦੀ ਸਰਹੱਦ ਦੇ ਅੰਦਰ ਆਉਣ ਤੋਂ ਰੋਕ ਦੇਣਾ ਚਾਹੀਦਾ। ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਕਿਹਾ ਕਿ ਪਾਰਟੀ ਦੀ ਤਰਜੀਹ ਇਸ ਮਾਮਲੇ ਦੇ ਉੱਤੇ ਸਪਸ਼ਟ ਹੈ, ਉਹ ਲੋਕ ਜਿਹੜੇ ਕਿ ਆਈਸਿਸ ਦੇ ਨਾਲ ਜੁੜੇ ਹੋਏ ਨੇ ਉਹ ਆਸਟ੍ਰੇਲੀਅਨ ਨਹੀਂ ਹੋ ਸਕਦੇ, ਉਹਨਾਂ ਨੂੰ ਆਸਟ੍ਰੇਲੀਆ ਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ। ਔਰ ਇਸ ਨੂੰ ਬਿੱਲ ਇਸ ਦੇ ਬਾਰੇ ਬਿੱਲ ਲਿਆਉਣ ਦੇ ਬਾਰੇ ਉਹ ਹੁਣ ਕ੍ਰੋਸ ਬੈਂਚਰਸ ਦੇ ਨਾਲ ਗੱਲ ਕਰ ਰਹੇ ਨੇ। ਵੈਸੇ ਜੇਕਰ ਸਾਰੇ ਦੇ ਸਾਰੇ ਕ੍ਰੋਸ ਬੈਂਚਰਸ ਪੌਲਿਨ ਹੈਨਸਨ ਦੇ ਨਾਲ ਰਲਦੇ ਨੇ ਤਾਂ ਹੋ ਸਕਦਾ ਹੈ ਕਿ ਗੱਠਜੋੜ ਯਾਨੀ ਕਿ ਵਿਰੋਧੀ ਪ੍ਰਮੁੱਖ ਵਿਰੋਧੀ ਧਿਰ ਹੈ ਉਹ ਵੀ ਗੋਡੇ ਟੇਕ ਦੇਵੇ ਤੇ ਫਿਰ ਉਹ ਵੀ ਸਾਰੇ ਆਪਸ ਚ ਰਲ ਕੇ ਇੱਕ ਐਸਾ ਬਿੱਲ ਲਿਆ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਸਰਕਾਰ ਚਾਹੇ ਵੀ ਤਾਂ ਵੀ ਰੋਕ ਨਹੀਂ ਸਕਦੀ। ਫਿਲਹਾਲ ਇਹ ਦੇਖਣਾ ਹੋਏਗਾ ਕਿਉਂਕਿ ਪਾਰਲੀਮੈਂਟਰੀ ਕਾਰਵਾਈ ਹੁਣ ਜਦੋਂ ਤੁਰੇਗੀ ਤਾਂ ਉਹਦੇ ਵਿੱਚ ਇਹ ਬਿੱਲ ਲਿਆਂਦਾ ਜਾਏਗਾ। ਖੈਰ ਇੱਕ ਹੋਰ ਸਰਕਾਰ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ। ਜਰਨਲਿਜ਼ਮ ਅਸਿਸਟੈਂਸ ਫੰਡ ਮੀਡੀਆ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਪੈਸੇ ਦੇ ਕੇ ਮੀਡੀਆ ਆਊਟਲੈਟਸ ਨੂੰ ਆਪਣੇ ਹੱਕ ਦੇ ਵਿੱਚ ਖਬਰਾਂ ਲਗਵਾਉਣ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਜਾਂ ਫਿਰ ਪੈਸੇ ਦੇ ਕੇ ਆਪਣੇ ਕੰਟਰੋਲ ਦੇ ਵਿੱਚ ਰੱਖ ਰਹੀ ਹੈ। ਖਾਸ ਤੌਰ ਦੇ ਉੱਤੇ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਕੰਟਰੋਲ ਚ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਰਨਲਿਜ਼ਮ ਅਸਿਸਟੈਂਟ ਫੰਡ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਲਾਂਚ ਕੀਤਾ ਗਿਆ ਸੀ। ਫੈਡਰਲ ਸਰਕਾਰ ਨੇ ਇਸ ਦੇ ਖਾਤਰ $67 million ਤੋਂ ਜ਼ਿਆਦਾ ਦੀ ਰਕਮ ਰੱਖੀ ਸੀ ਤਾਂ ਕਿ ਇਹ 2000 ਦੇ ਕਰੀਬ ਜਿਹੜੇ ਜਰਨਲਿਸਟ ਨੇ 185 ਅਲੱਗ ਅਲੱਗ ਆਰਗਨਾਈਜੇਸ਼ਨ ਚ ਕੰਮ ਕਰਦੇ ਨੇ ਜਾਂ ਆਪਣੀਆਂ ਚਲਾਈਆਂ ਹੋਈਆਂ ਆਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਸਬਸਿਡਾਈਜ਼ਡ ਵੇਜ ਦਿੱਤੇ ਜਾ ਸਕਣ। ਇਸ ਦੀ ਪ੍ਰਮੁੱਖ ਵਿਰੋਧ ਤਾਂ ਨਿਊਜ਼ 24 ਦੇ ਕਮੈਂਟੇਟਰ ਐਂਡਰਿਊ ਬੋਲਟ ਨੇ ਕੀਤੀ ਹੈ। ਹੈਰਾਨ ਨਾ ਹੋ, ਨਿਊਜ਼ 24 ਆਸਟ੍ਰੇਲੀਆ ਦਾ ਕੋਈ ਨਵਾਂ ਟੀਵੀ ਚੈਨਲ ਨਹੀਂ ਹੈ। ਸਕਾਈ ਨਿਊਜ਼ ਦਾ ਹੁਣ ਨਵਾਂ ਬਦਲਿਆ ਹੋਇਆ ਨਾਮ ਹੈ, ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਨਾਮ ਬਦਲਿਆ ਸੀ, ਹਾਲੇ 2-4 ਦਿਨ ਹੀ ਹੋਏ ਨੇ। ਸੋ ਨਿਊਜ਼ 24 ਦੇ ਕਮੈਂਟੇਟਰ ਐਂਡਰਿਊ ਬੋਲਟ ਨੇ ਕਿਹਾ ਹੈ ਕਿ ਇਸ ਸਕੀਮ ਦੇ ਨਾਲ ਸਰਕਾਰ ਕੁਝ ਇੱਕ ਮੀਡੀਆ ਪਲੇਟਫਾਰਮਸ ਨੂੰ ਜਿਹੜਾ ਇਨਫਲੂਐਂਸ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਹੱਕ ਦੇ ਵਿੱਚ ਖਬਰਾਂ ਰੱਖ ਸਕਣ। ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਫੰਡ ਨੂੰ ਡਿਜ਼ਾਈਨ ਕਰਨ ਦਾ ਮਕਸਦ ਪੂਰੇ ਤਰੀਕੇ ਦੇ ਨਾਲ ਇੰਡੀਪੈਂਡੈਂਟ ਜਰਨਲਿਜ਼ਮ ਜਾਂ ਫਿਰ ਪਬਲਿਕ ਇੰਟਰਸਟ ਦਾ ਜਿਹੜਾ ਜਰਨਲਿਜ਼ਮ ਹੈ ਉਹਨੂੰ ਪ੍ਰਮੋਟ ਕਰਨਾ ਸੀ। JAF ਹੈ ਕਿ ਇਹ ਵੀ ਥੋੜਾ ਜਿਹਾ ਸਮਝ ਲਵੋ। JAF ਯਾਨੀ ਕਿ ਜਰਨਲਿਜ਼ਮ ਅਸਿਸਟੈਂਸ ਫੰਡ ਜਿਹੜਾ ਹੈ ਉਹ ਸਰਕਾਰ ਦੀ ਤਰਫ ਤੋਂ ਨਿਊਜ਼ ਮੀਡੀਆ ਅਸਿਸਟੈਂਸ ਪ੍ਰੋਗਰਾਮ ਦੇ ਤਹਿਤ ਦਿੱਤਾ ਜਾਂਦਾ ਹੈ। ਸਾਲ 2024 ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ ਤੇ ਇਹਦਾ ਦਾਇਰਾ ਪਿਛਲੇ ਸਾਲ ਵਧਾ ਕੇ ਇਸ ਚ $67.6 million ਸਰਕਾਰ ਨੇ ਰੱਖੇ ਸੀ। ਕਿਹਾ ਇਹ ਸੀ ਕਿ ਉਹ ਲੋਕ ਜਾਂ ਉਹ ਪੱਤਰਕਾਰ ਜਿਹੜੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਦੇ ਨੇ ਜਾਂ ਅਲੱਗ ਅਲੱਗ ਮਸਲਿਆਂ ਦੇ ਉੱਤੇ ਜਿਹੜੇ ਕਿ ਲੋਕਤੰਤਰੀ ਪ੍ਰਣਾਲੀ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਲਾਈਫ ਸਟਾਈਲ, ਐਂਟਰਟੇਨਮੈਂਟ, ਸੈਲੈਬ੍ਰਿਟੀ, ਰੀਅਲ ਐਸਟੇਟ ਜਾਂ ਫਿਰ ਸਪੋਂਸਰਡ ਕੰਟੈਂਟ ਵੀ ਜਿਹੜਾ ਹੈ ਉਹਦੇ ਤੋਂ ਇਲਾਵਾ ਬਾਕੀ ਕਿਸੇ ਵੀ ਕੰਟੈਂਟ ਨੂੰ ਤਿਆਰ ਕਰਦੇ ਨੇ ਯਾਨੀ ਕਿ ਪੋਲੀਟੀਕਲ, ਸੋਸ਼ਲ ਰਿਫੋਰਮ ਦੇ ਨਾਲ ਜੁੜੇ ਹੋਏ ਜਾਂ ਫਿਰ ਇਹਦੇ ਚ ਓਪੀਨੀਅਨ ਲਿਖਣ ਵਾਲੇ ਜਾਂ ਐਡੀਟੋਰੀਅਲ ਲਿਖਣ ਵਾਲੇ ਲੋਕਾਂ ਨੂੰ ਵੀ ਬਾਹਰ ਰੱਖਿਆ ਗਿਆ ਸੀ ਤੇ ਜਿਹੜੇ ਸਿਰਫ ਰਿਪੋਰਟਿੰਗ ਕਰਦੇ ਨੇ ਉਹਨਾਂ ਨੂੰ ਇਹ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਫੁੱਲ ਟਾਈਮ ਜਰਨਲਿਸਟ ਨੂੰ $13,000 ਤੱਕ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ ਇੱਕ ਸਾਲ ਦੀ, ਜਾਂ ਫਿਰ ਵੱਧ ਤੋਂ ਵੱਧ 3 ਸਾਲਾਂ ਦੀ $39,000 ਗ੍ਰਾਂਟ ਜਿਹੜੀ ਹੈ ਇਸ ਪ੍ਰੋਗਰਾਮ ਦੇ ਤਹਿਤ ਦਿੱਤੀ ਜਾ ਸਕਦੀ ਹੈ। ਪਰ ਇਸ ਦੇ ਵਿੱਚ ਸਰਕਾਰ ਦਾ ਇਹ ਕਹਿਣਾ ਸੀ ਕਿ ਜਿਹੜੇ ਐਲਫਾਬੈਟ ਜਾਂ ਮੈਟਾ ਵਰਗੇ ਪਲੇਟਫਾਰਮ ਨੇ ਉਹਨਾਂ ਦੇ ਮੁਕਾਬਲੇ ਜਿਹੜਾ ਇੱਕ ਕੰਪੀਟੀਸ਼ਨ ਵਧਾਇਆ ਜਾਵੇ ਤਾਂ ਕਿ ਇਹ ਪਲੇਟਫਾਰਮ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕੰਟੈਂਟ ਜਿਹੜਾ ਆਸਟ੍ਰੇਲੀਆ ਚ ਨਾ ਭੇਜ ਸਕਣ, ਧੱਕ ਨਾ ਸਕਣ, ਉਹਦੀ ਇੱਕ ਸੁਤੰਤਰ ਤਰੀਕੇ ਦੇ ਨਾਲ ਘੋਖ

ਪੜਤਾਲ ਕਰਨ ਵਾਲੇ ਪੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪਿਛਲੇ ਹੀ ਹਫਤੇ ਕਮਿਊਨੀਕੇਸ਼ਨ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਅਨਿਕਾ ਵੈਲਸ, ਉਹਨਾਂ ਨੇ ਕਿਹਾ ਸੀ ਕਿ ਪਬਲਿਕ ਇੰਟਰਸਟ ਜਰਨਲਿਜ਼ਮ ਦੇਸ਼ ਦੇ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਟ੍ਰੈਡੀਸ਼ਨਲ ਮੀਡੀਆ ਦਾ ਜਰਨਲਿਜ਼ਮ ਹੈ ਉਹਨੂੰ ਇੱਕ ਸੱਟ ਵੀ ਵੱਜੇਗੀ, ਤਾਂ ਕਿ ਇੱਕ ਕਿਸਮ ਦਾ ਪ੍ਰੋਪੇਗੰਡਾ ਜਿਹੜਾ ਦੇਸ਼ ਦੇ ਵਿੱਚ ਫੈਲਾਇਆ ਨਾ ਜਾ ਸਕੇ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਇਹਦੇ ਚ ਵੱਡੇ ਮੀਡੀਆ ਅਦਾਰੇ ਸ਼ਾਮਲ ਨਹੀਂ ਨੇ ਤਾਂ ਇਹ ਵੀ ਗਲਤ ਹੈ। 185 ਜਿਹੜੇ ਨਿਊਜ਼ ਪਬਲਿਸ਼ਰ ਜਿਨ੍ਹਾਂ ਨੂੰ ਫੰਡਿੰਗ ਦਿੱਤੀ ਗਈ, ਉਹਨਾਂ ਚ 93 ਰੀਜਨਲ ਪਬਲਿਸ਼ਰ ਨੇ, 23 ਕਲਚਰਲੀ ਤੇ ਲਿੰਗੁਇਸਟਿਕ ਡਾਇਵਰਸ ਪਬਲਿਸ਼ਰ ਨੇ, 22 ਸਬਰਬਨ ਪਬਲਿਸ਼ਰਸ ਨੇ ਤੇ 2 ਫਸਟ ਨੇਸ਼ਨ ਦੇ ਵੀ ਨੇ। ਸਭ ਤੋਂ ਵਧੇਰੇ ਜਾਂ ਸਭ ਤੋਂ ਵੱਡੀ ਗ੍ਰਾਂਟ ਜਿਹੜੀ ਉਹ ਨੈਟਵਰਕ 9 ਨੂੰ ਹੀ ਮਿਲੀ ਹੈ। 9 ਨਿਊਜ਼ ਨੂੰ ਲਗਭਗ $16 million ਦੀਆਂ 2 ਗ੍ਰਾਂਟਾਂ ਹਾਸਲ ਹੋਈਆਂ ਨੇ। ਇਸ ਤੋਂ ਇਲਾਵਾ ਫੇਅਰਫੈਕਸ ਮੀਡੀਆ ਨੂੰ ਵੀ $8 million ਤੋਂ ਜ਼ਿਆਦਾ ਦੀ ਗ੍ਰਾਂਟ ਮਿਲੀ ਹੈ। ਫੇਅਰਫੈਕਸ ਮੀਡੀਆ ਜਿਹੜਾ ਦੱਖਣਪੰਥੀ ਮੀਡੀਆ ਹੈ ਜਾਂ ਇੱਕ ਕਿਸਮ ਦਾ ਰਾਈਟ ਵਿੰਗਰ ਮੀਡੀਆ ਹੈ, ਉਹਨਾਂ ਨੂੰ ਉਹ ਆਯੋਜਿਤ ਕਰਦਾ, ਜਿਹਦੇ ਚ ਸਿਡਨੀ ਮਾਰਨਿੰਗ ਹੈਰਾਲਡ ਜਾਂ ਫਿਰ ਡੇਲੀ ਟੈਲੀਗ੍ਰਾਫ, ਸਿਡਨੀ ਮਾਰਨਿੰਗ ਹਲਾਲ, ਦੀ ਏਜ, ਦੀ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ, ਐਸੇ ਅਖਬਾਰ ਸ਼ਾਮਲ ਹੁੰਦੇ ਨੇ। ਇਸ ਤੋਂ ਇਲਾਵਾ 9 ਐਂਟਰਟੇਨਮੈਂਟ ਨੂੰ $7.96 million ਦੀ ਵੀ ਗ੍ਰਾਂਟ ਮਿਲੀ ਹੈ। 7 ਵੈਸਟ ਮੀਡੀਆ ਨੂੰ $11 million ਦੀ ਗ੍ਰਾਂਟ ਦਿੱਤੀ ਗਈ ਹੈ। ਹਾਲਾਂਕਿ ਬਹੁਤ ਸਾਰੇ ਇੰਡੀਪੈਂਡੈਂਟ ਤੇ ਰੀਜਨਲ ਪਬਲਿਸ਼ਰ ਨੇ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਗ੍ਰਾਂਟਾਂ ਮਿਲੀਆਂ ਨੇ, ਜਿਵੇਂ ਸਾਊਥ ਆਸਟ੍ਰੇਲੀਆ ਦਾ ਐਸੇ ਟੂਡੇ ਅਖਬਾਰ, ਜਿਹਨਾਂ ਨੂੰ $2.5 million ਤੋਂ ਜ਼ਿਆਦਾ ਦੀ ਗ੍ਰਾਂਟ ਮਿਲੀ ਹੈ। ਜਾਂ ਫਿਰ ਖੇਤਰੀ ਇਲਾਕਿਆਂ ਚ ਅਖਬਾਰ ਨੇ ਜਿਵੇਂ ਦੀ ਕੋਰੀਅਰ, ਬੈਲਾਰਾਟ, ਦੀ ਕਨਵਰਸੇਸ਼ਨ, ਇਸ ਕਿਸਮ ਦੇ ਅਖਬਾਰਾਂ ਨੂੰ ਦਿੱਤੀ ਗਈ ਹੈ। ਪਰ ਜਿਹੜੇ ਵਿਦੇਸ਼ੀ ਕੰਪਨੀਆਂ ਦੇ ਤਹਿਤ ਮੀਡੀਆ ਅਦਾਰੇ ਚਲਾਏ ਜਾਂਦੇ ਨੇ ਜਿਵੇਂ ਨਿਊਜ਼ ਕਾਰਪ ਜਾਂ ਫਿਰ ਦੀ ਗਾਰਜੀਅਨ ਆਸਟ੍ਰੇਲੀਆ, ਇਹਨਾਂ ਨੂੰ ਕੋਈ ਵੀ ਜਿਹੜੀ ਹੈ JAF ਦੇ ਤਹਿਤ ਸਰਕਾਰ ਨੇ ਮਦਦ ਨਹੀਂ ਦਿੱਤੀ ਹੈ। ABC ਤੇ SBS ਨੂੰ ਵੀ ਬਾਹਰ ਰੱਖਿਆ ਗਿਆ ਕਿਉਂਕਿ ਪਹਿਲਾਂ ਹੀ ਸਰਕਾਰੀ ਮਦਦ ਦੇ ਉੱਤੇ ਚੱਲਦੇ ਨੇ। ਖੈਰ, ਅਗਲੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਇੱਕ ਖਬਰ ਫੇਅਰ ਵਰਕ ਓਮਬਡਸਮੈਨ ਦੀ ਤਰਫ ਤੋਂ ਸਾਹਮਣੇ ਆਈ ਹੈ। ਜੈਪਨੀਜ਼ ਮੂਲ ਦੇ ਜਾਂ ਜੈਪਨੀਜ਼ ਦੋ ਨਾਗਰਿਕ ਸੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਕੱਟਣ ਆਏ ਸੀ, ਜਾਂ ਜਿਹੜਾ ਵਰਕ ਹੋਲੀਡੇ ਮੇਕਰ ਵੀਜ਼ਾ ਹੁੰਦਾ ਉਸ ਦੇ ਉੱਤੇ ਕੰਮ ਕਰ ਰਹੇ ਸੀ। ਮਿਡ ਨਾਰਥ ਕੋਸਟ ਦੇ ਇਲਾਕੇ ਦੇ ਵਿੱਚ, ਕੌਫ ਸਾਰਬਰ ਦੇ ਆਸ ਪਾਸ ਦਾ ਇਲਾਕਾ ਹੈ, ਇੱਥੇ NSW ਦੇ ਵਿੱਚ, ਇੱਥੇ ਇਹ ਚੈਰੀ ਪੀਕਿੰਗ ਦਾ ਕੰਮ ਕਰ ਰਹੇ ਸੀ ਆਪਣੀ ਛੁੱਟੀਆਂ ਦੇ ਪ੍ਰੋਗਰਾਮ ਦੇ ਦਰਮਿਆਨ। ਹੁਣ ਫੇਅਰ ਵਰਕ ਓਮਬਡਸਮੈਨ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਕਿ NZ ਗਰੁੱਪ ਪ੍ਰਾਈਵੇਟ ਲਿਮਿਟਡ, ਵੈਸੇ ਤਾਂ ਇਹ ਗਰੁੱਪ ਨੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਕਿਹਾ ਸੀ ਕਿ ਇਹ ਹੁਣ ਮੁਕਾਬਲੇਬਾਜ਼ੀ ਦੇ ਬਾਜ਼ਾਰ ਚ ਨਹੀਂ ਰਹਿ ਪਾ ਰਹੇ। ਇਹਨਾਂ ਨੇ ਖੁਦ ਨੂੰ ਵਾਲੰਟੀਅਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦੇ ਬਾਰੇ ਐਲਾਨ ਕਰ ਦਿੱਤਾ ਸੀ। ਪਰ ਇਸ ਗਰੁੱਪ ਨੇ ਇਹ ਬੰਦੇ ਹਾਇਰ ਕੀਤੇ ਸੀ, ਕੁਆਂਗ ਸਿਓਂਗ ਸਿਓਂਗ ਕਰਕੇ ਇੱਕ ਕੰਪਨੀ ਸੀ ਜਿਹੜੀ ਲੇਬਰ ਪ੍ਰੋਵਾਈਡ ਕਰਦੀ ਹੈ, ਤੇ ਇਹਨਾਂ ਨੇ ਕੌਫ ਸਾਰਬਰ ਦੇ ਇਲਾਕੇ ਦੇ ਵਿੱਚ ਇਹ 2 ਜੈਪਨੀਜ਼ ਵਰਕਰ ਦਿੱਤੇ ਇਸ ਕੰਪਨੀ ਨੂੰ। ਇੱਕ 24 ਸਾਲ ਦਾ ਲੜਕਾ ਸੀ, ਇੱਕ 25 ਸਾਲ ਦੀ ਲੜਕੀ, ਦੋਵੇਂ ਹੀ ਵਰਕਿੰਗ ਹੋਲੀਡੇ ਵੀਜ਼ਾ ਦੇ ਉੱਤੇ ਆਏ ਹੋਏ ਸੀ। ਦੋਹਾਂ ਨੂੰ $6900 ਰਲਾ ਕੇ ਦਿੱਤੇ ਗਏ ਨੇ ਬਲੂਬੇਰੀਜ਼ ਜਾਂ ਰਾਸਬੇਰੀ ਜਾਂ ਬਲੈਕਬੇਰੀ ਦੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ। ਇਹ ਅਕਤੂਬਰ ਤੋਂ ਦਸੰਬਰ 2023 ਦੇ ਦਰਮਿਆਨ ਇਹਨਾਂ ਨੇ ਕੰਮ ਕੀਤਾ। ਫੇਅਰ ਵਰਕ ਓਮਬਡਸਮੈਨ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਦੋਹਾਂ ਨੇ ਰਲ ਕੇ 181 ਘੰਟੇ ਕੰਮ ਕੀਤਾ ਤੇ ਜਿਹੜੇ ਇਹਨਾਂ ਨੂੰ ਵੇਜਿਸ ਦਿੱਤੇ ਗਏ, ਔਰ ਉਸ ਵਕਤ ਉਹ ਇੱਕ ਜਿਹੜੀ ਲੜਕੀ ਸੀ ਉਸਨੂੰ $14.19 ਤੇ ਲੜਕੇ ਨੂੰ $15.26 ਦਿੱਤੇ ਗਏ। ਯਾਨੀ ਕਿ ਉਹਨਾਂ ਦਿਨਾਂ ਦੇ ਵਿੱਚ, ਉਸ ਸਾਲ ਦੇ ਵਿੱਚ ਜਿਹੜਾ ਮਿਨੀਮਮ ਕੈਜੂਅਲ ਰੇਟ ਸੀ $28.26 ਦਾ, ਉਹਦੇ ਤੋਂ ਅੱਧਾ ਰੈਗੂਲੇਟਰ ਨੇ ਪਾਇਆ ਕਿ ਇਸ ਕੰਪਨੀ ਨੂੰ ਹੁਣ ਜੁਰਮਾਨਾ ਦੇਣਾ ਹੋਏਗਾ, ਲਗਭਗ $18,780 ਦਾ ਜੁਰਮਾਨਾ ਦੇਣਾ ਹੋਏਗਾ। ਉੱਥੇ ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀ ਹੋਈ ਹੈ। ਵਿਕਟੋਰੀਆ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਸਾਂਝੀਆਂ ਕਰ ਰਹੇ ਹਾਂ। ਹੁਣ ਇੱਕ ਦਹਾਕੇ ਤੋਂ ਵੀ ਪੁਰਾਣਾ ਸਕੈਂਡਲ ਜਿਹੜਾ ਉਹ 2 ਸਾਬਕਾ ਪ੍ਰੀਮੀਅਰਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਤੇ ਮੌਜੂਦਾ ਪ੍ਰੀਮੀਅਰ ਤੋਂ ਜਵਾਬਦੇਹੀ ਮੰਗ ਸਕਦਾ। 2 ਸਾਬਕਾ ਯਾਨੀ ਕਿ ਡੈਨੀਅਲ ਐਂਡਰਿਊ ਤੇ ਜਸਿੰਟਾ ਐਲਨ ਤੇ ਮੌਜੂਦਾ ਪ੍ਰੀਮੀਅਰ ਯਾਨੀ ਕਿ ਬੈਨ ਕੈਰੋਲ ਲੇਬਰ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕਰਜ਼ ਕਿਸੇ ਸੂਬੇ ਤੇ ਵਧਿਆ, ਵਿਕਟੋਰੀਆ, ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਵਧੀ ਹੈ ਵਿਕਟੋਰੀਆ, ਜਿੱਥੇ ਦੇਸ਼ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਸਭ ਤੋਂ ਜ਼ਿਆਦਾ ਬਿਜ਼ਨਸਿਸ ਬੰਦ ਹੋ ਰਹੇ ਨੇ ਵਿਕਟੋਰੀਆ। ਇਹਦੇ ਲਈ ਸਾਰਾ ਦਾ ਸਾਰਾ ਜਿਹੜਾ ਠੀਕਰਾ ਹੈ ਉਹ 2014 ਦੇ ਇਲੈਕਸ਼ਨ ਤੋਂ ਪਹਿਲਾਂ ਤੇ 2014 ਦੇ ਇਲੈਕਸ਼ਨ ਤੋਂ ਬਾਅਦ ਦੇ ਵਿਕਟੋਰੀਆ ਦੇ ਉੱਤੇ ਜਿਹੜੇ ਪਏ ਨੇ ਉਸ ਨੂੰ ਲੈ ਕੇ ਇੱਕ ਨਵਾਂ ਸਕੈਂਡਲ ਸਾਹਮਣੇ ਆਇਆ। ਇਸ ਨੂੰ ਰੈੱਡ ਸ਼ਰਟ ਸਕੈਂਡਲ ਕਿਹਾ ਜਾ ਰਿਹਾ ਹੈ। ਕਿਹਾ ਗਿਆ ਕਿ 2014 ਦੀਆਂ ਇਲੈਕਸ਼ਨ ਦੇ ਵਿੱਚ ਪਾਰਲੀਮੈਂਟਰੀ ਸਟਾਫ ਨੂੰ ਜਿਹੜੀ ਲੇਬਰ ਪਾਰਟੀ ਸੀ ਉਸਦੇ ਹੱਕ ਦੇ ਵਿੱਚ ਇੱਕ ਕੈਂਪੇਨ ਕਰਨ ਦੇ ਲਈ ਤੇ ਪਾਰਲੀਮੈਂਟਰੀ ਰੂਲਸ ਨੂੰ ਬ੍ਰੀਚ ਕਰਨ ਦੇ ਲਈ
$388,000 ਟੈਕਸਪੇਅਰਸ ਦੀ ਜੇਬ ਦੇ ਵਿੱਚੋਂ ਜਿਹੜੇ ਸੀ ਉਹ ਖਰਚ ਕਰਨ ਦੇ ਲਈ ਦਿੱਤੇ ਗਏ ਸੀ। ਤੇ ਉਸ ਵਕਤ ਜਦੋਂ ਇੱਕ ਐਮਪੀ ਨੇ ਡੈਨੀਅਲ ਐਂਡਰਿਊਸ ਨੂੰ ਜਿਹੜੇ ਕਿ ਵਿਰੋਧੀ ਧਿਰ ਦੇ ਵਿੱਚ ਸੀ ਉਹਨਾਂ ਨੂੰ ਚੈਲੰਜ ਕੀਤਾ ਸੀ ਤੇ ਕਿਹਾ ਸੀ ਕਿ ਤੁਸੀਂ ਚੋਣਾਂ ਜਿੱਤਣ ਦੇ ਲਈ ਕੁਝ ਵੀ ਕਰ ਰਹੇ ਹੋ, ਤਾਂ ਡੈਨੀਅਲ ਐਂਡਰਿਊਸ ਨੇ ਅੰਗਰੇਜ਼ੀ ਚ ਕਿਹਾ ਸੀ ਡੂ ਯੂ ਵਾਂਟ ਟੂ ਵਿਨ ਐਨ ਇਲੈਕਸ਼ਨ ਔਰ ਨਾਟ, ਤੁਸੀਂ ਜਿੱਤਣਾ ਚਾਹੁੰਦੇ ਹੋ ਚੋਣਾਂ ਕਿ ਨਹੀਂ। ਹੁਣ ਜਦੋਂ 2022 ਦੇ ਵਿੱਚ ਇਸ ਦੀ ਇਨਕੁਆਇਰੀ ਪਹਿਲੀ ਵਾਰ ਸ਼ੁਰੂ ਹੋਈ ਤੇ ਡੈਨੀਅਲ ਐਂਡਰਿਊਸ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਕਿਹਾ ਸੀ, ਤਾਂ ਉਹਨਾਂ ਕਿਹਾ ਕਿ ਮੈਂ ਐਸੀ ਭਾਸ਼ਾ ਦਾ ਇਸਤੇਮਾਲ ਹੀ ਨਹੀਂ ਕਰਦਾ, ਦੈਟਸ ਨਾਟ ਦੀ ਲੈਂਗੁਏਜ ਦੈਟ ਆਈ ਯੂਜ਼। ਹੁਣ ਇੱਕ ਹੋਰ ਇਸੇ ਮਾਮਲੇ ਦੇ ਵਿੱਚ ਰੈੱਡ ਸ਼ਰਟ ਜਿਹੜਾ ਸਕੈਂਡਲ ਹੈ ਇਸ ਦੇ ਵਿੱਚ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡੈਨੀਅਲ ਐਂਡਰਿਊਸ ਨੇ 2014 ਦੀਆਂ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਜਿਹੜਾ ਈਸਟ ਵੈਸਟ ਟਨਲ ਦਾ ਕੰਟਰੈਕਟ ਹੈ ਉਹਨੂੰ ਉਹ ਖਤਮ ਕਰ ਦੇਣਗੇ ਕਿਉਂਕਿ ਉਹ ਬੇਲੋੜਾ ਖਰਚਾ ਹੈ। ਤੇ ਈਸਟਰਨ ਫ੍ਰੀਵੇ ਤੇ ਸਿਟੀ ਲਿੰਕ ਜਿਹੜਾ ਫਲੈਮਿੰਗਟਨ ਦੇ ਵਿੱਚ ਹੈ ਉਹ ਵੀ ਟੈਕਸਪੇਅਰ ਦੀ ਜੇਬ ਦੇ ਉੱਤੇ ਬੋਝ ਪਾ ਰਿਹਾ। ਬਾਅਦ ਦੇ ਵਿੱਚ ਫਿਰ ਉਹਨਾਂ ਨੇ ਆਪ ਹੀ ਕੁਝ ਐਸੇ ਨਵੇਂ ਪ੍ਰੋਜੈਕਟ ਸ਼ੁਰੂ ਕਰ ਦਿੱਤੇ, ਬਲਕਿ ਇਹਨਾਂ ਹੀ ਸੜਕੀ ਪ੍ਰੋਜੈਕਟਾਂ ਦੇ ਲਈ ਲਗਭਗ $1.5 billion ਡੈਨੀਅਲ ਐਂਡਰਿਊਸ ਨੇ ਦਿੱਤਾ। ਡੈਨੀਅਲ ਐਂਡਰਿਊ ਤੋਂ ਪਹਿਲਾਂ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨਿਸ ਨੈਪਥੀਨ ਹੁੰਦੇ ਸੀ। ਡੈਨਿਸ ਨੈਪਥੀਨ 2014 ਚ ਡੈਨੀਅਲ ਐਂਡਰਿਊ ਤੋਂ ਇਹ ਚੋਣ ਹਾਰਦੇ ਨੇ। ਨੈਪਥੀਨ ਨੇ ਰੈੱਡ ਸ਼ਰਟ ਸਕੈਂਡਲ ਦੇ ਵਿੱਚ ਇਨਕੁਆਇਰੀ ਦੇ ਅੱਗੇ ਸਾਹਮਣੇ ਆਉਂਦਿਆਂ ਬਹੁਤ ਸਾਰੇ ਖੁਲਾਸੇ ਕੀਤੇ ਨੇ, ਬਲਕਿ ਹੈਰਾਲਸਨ ਨਾਮ ਦੇ ਅਖਬਾਰ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਇੱਕ ਅਲੱਗ ਤੋਂ ਸੀਰੀਜ਼ ਵੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ। ਰੈੱਡ ਸ਼ਰਟ ਸਕੈਂਡਲ ਦੇ ਤਹਿਤ ਦੱਸਿਆ ਗਿਆ ਕਿ ਵਿਕਟੋਰੀਆ ਦੇ ਵਿੱਚ ਡੈਨੀਅਲ ਐਂਡਰਿਊ ਤੇ ਫਿਰ ਜਸਿੰਟਾ ਐਲਨ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਇਸ ਸੂਬੇ ਨੂੰ ਗੁਰਬਤ ਦੇ ਵੱਲ ਧੱਕੇ ਆਏ। ਨੈਪਥੀਨ ਨੇ ਦਾਅਵਾ ਕੀਤਾ ਕਿ ਮਾਰਚ 2013 ਤੋਂ ਦਸੰਬਰ 2014 ਦੇ ਦਰਮਿਆਨ ਉਹ ਜਦੋਂ ਪ੍ਰੀਮੀਅਰ ਸੀ ਉਸ ਵਕਤ ਸੂਬੇ ਦੀ ਹਾਲਤ ਕੈਸੀ ਸੀ, ਤੇ ਉਸ ਤੋਂ ਪਹਿਲਾਂ ਟੈਡ ਬਲਿਓ ਜਿਹੜੇ ਹੁੰਦੇ ਸੀ ਪ੍ਰੀਮੀਅਰ ਉਹਨਾਂ ਦੇ ਵਕਤ ਵੀ ਸੂਬੇ ਦੀ ਹਾਲਤ ਕੈਸੀ ਸੀ। ਦੱਸਿਆ ਗਿਆ ਕਿ ਨੈਪਥੀਨ ਦੇ ਵੇਲੇ ਵਿਕਟੋਰੀਆ ਦੇ ਸਿਰ ਦੇ ਉੱਤੇ $21 billion ਦਾ ਕਰਜ਼ਾ ਸੀ ਜੋ ਕਿ ਗਰੋਸ ਡੋਮੈਸਟਿਕ ਜਿਹੜਾ ਸਟੇਟ GSP ਹੁੰਦੀ ਹੈ ਗਰੋਸ ਸਟੇਟ ਪ੍ਰੋਡਕਟ ਉਹਦਾ ਲਗਭਗ 6% ਬਣਦਾ ਸੀ 5.9%। ਤੇ ਹੁਣ 2030 ਦੇ ਵਿੱਚ ਕਿਆਸ ਇਹ ਲਗਾਏ ਜਾ ਰਹੇ ਨੇ ਕਿ ਉਹ $21 billion ਜਿਹੜਾ ਕਰਜ਼ਾ ਸੀ ਵਿਕਟੋਰੀਆ ਦਾ ਉਹ ਵੱਧ ਕੇ $236 billion ਹੋ ਜਾਏਗਾ, ਯਾਨੀ ਕਿ ਗਰੋਸ ਸਟੇਟ ਪ੍ਰੋਡਕਟ ਦਾ ਲਗਭਗ 30%, 6% ਤੋਂ ਕਿਤੇ ਜ਼ਿਆਦਾ। ਕਰਜ਼ ਸਮੇਂ ਦੇ ਨਾਲ ਵਧੇ ਹੈ, ਮਹਿੰਗਾਈ ਵਧੀ ਹੈ, ਇਹ ਗੱਲ ਤਾਂ ਸਮਝ ਆਉਂਦੀ ਹੈ, ਪਰ ਜਦੋਂ ਉਸਦੇ ਅਨੁਪਾਤ ਨੂੰ ਦੇਖਦੇ ਹਾਂ ਤਾਂ ਇਹ ਕਰਜ਼ ਬੇਲੋੜਾ ਜਾਪਦਾ। ਇਸ ਦੇ ਉੱਤੇ ਹੁਣ ਡੈਨੀਅਲ ਐਂਡਰਿਊਜ਼ ਚੰਗੇ ਫਸੇ ਹੋਏ ਦੱਸੇ ਗਏ ਨੇ। ਦੱਸ ਦਈਏ ਕਿ ਰੈੱਡ ਸ਼ਰਟ ਸਕੈਂਡਲ ਵਿਕਟੋਰੀਅਨ ਓਬਰਸਮੈਨ ਜਿਸਦੀ ਅਗਵਾਈ ਡੈਬਰਾ ਗਲਾਸ ਕਰ ਰਹੇ ਨੇ, ਉਹਨਾਂ ਨੇ ਸਾਲ 2018 ਦੇ ਵਿੱਚ ਪੜਤਾਲ ਕਰਨੀ ਸ਼ੁਰੂ ਕੀਤੀ ਸੀ। ਬਾਅਦ ਦੇ ਵਿੱਚ ਇਸ ਦੇ ਉੱਤੇ ਕੋਈ ਵੀ ਜਵਾਬਦੇਹੀਆਂ ਜਿਹੜੀਆਂ ਸਾਹਮਣੇ ਨਹੀਂ ਆ ਸਕੀਆਂ ਕਿਉਂਕਿ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਹੀ ਸਰਕਾਰ ਚੱਲਦੀ ਆ ਰਹੀ ਹੈ, ਤੇ ਉਸ ਤੋਂ ਬਾਅਦ ਜਸਿੰਟਾ ਐਲਨ ਦੀ ਸਰਕਾਰ ਆਈ ਉਸ ਦੇ ਵਿੱਚ ਵੀ ਐਸਾ ਕੀ ਹੋਇਆ ਕਿ ਇਸ ਰੈੱਡ ਸ਼ਰਟ ਸਕੈਂਡਲ ਦੇ ਕੋਈ ਵੀ ਸੁਰਾਗ ਬਾਹਰ ਨਹੀਂ ਆ ਸਕੇ ਕਿ ਲੇਬਰ ਪਾਰਟੀ ਨੇ ਵਾਕਈ ਸਾਲ 2014 ਦੇ ਵਿੱਚ ਚੋਣਾਂ ਜਿੱਤਣ ਦੇ ਲਈ $388,000 ਖਰਚ ਕਰਕੇ ਲੋਕਾਂ ਦੀ ਰਾਏ ਬਦਲਣ ਦੇ ਬਾਰੇ ਜਿਹੜਾ ਇੱਕ ਐਸਾ ਕਾਰਾ ਕੀਤਾ ਸੀ ਜਾਂ ਨਹੀਂ ਕੀਤਾ ਸੀ, ਜਾਂ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਈ ਤਾਂ ਕਿਹੜੇ ਕਿਹੜੇ ਪ੍ਰੋਜੈਕਟ ਸੀ ਜਿਨ੍ਹਾਂ ਦੇ ਚੱਲਦਿਆਂ ਸੂਬੇ ਦੇ ਸਿਰ ਦੇ ਉੱਤੇ ਬੋਝ ਵਧਿਆ, ਚਾਹੇ ਉਹ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਦੇ ਵੇਲੇ ਬਿਗ ਬਿਲਡ ਪ੍ਰੋਜੈਕਟ ਹੋਵੇ, ਚਾਹੇ ਈਸਟ ਵੈਸਟ ਦਾ ਲਿੰਕ ਜਿਹਦਾ ਖਰਚ ਪਹਿਲਾਂ $16 billion ਦੱਸਿਆ ਗਿਆ, ਬਾਅਦ ਚ ਜਦੋਂ ਪ੍ਰੋਜੈਕਟ ਸਿਰੇ ਚੜ੍ਹਨ ਲੱਗਿਆ ਤਾਂ $26 billion ਦੱਸ ਦਿੱਤਾ ਗਿਆ। ਠੀਕ ਇਸੇ ਤਰੀਕੇ ਦੇ ਨਾਲ ਸਬਅਰਬਨ ਰੇਲ ਲੂਪ ਦਾ ਪ੍ਰੋਜੈਕਟ ਜਿਹਦੇ ਤੇ $35 billion ਖਰਚ ਕੀਤੇ ਜਾ ਰਹੇ ਦੱਸੇ ਜਾ ਰਹੇ ਨੇ। ਹੁਣ ਇਸ ਦੇ ਵਿੱਚ ਵੀ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ SRL ਦੇ ਇੱਕ ਕੰਟਰੈਕਟਰ ਨੂੰ ਰਿਵਿਊ ਕਰਨ ਦੇ ਲਈ ਮੌਜੂਦਾ ਪ੍ਰੀਮੀਅਰ ਨੇ ਭੇਜ ਦਿੱਤਾ। ਬੈਨ ਕੈਰਲ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਅਗਲੇ 100-120 ਦਿਨਾਂ ਦੀ ਜਰਨੀ ਹੈ ਉਹਨੂੰ ਲੇਬਰ ਦੇ ਪਿਛਲੇ ਜਿਹੜੇ ਸਕੈਂਡਲ ਨੇ ਜਾਂ ਪਿਛਲੇ ਜਿਹੜੇ ਪ੍ਰੋਜੈਕਟ ਨੇ ਜਾਂ ਖਰਚੇ ਨੇ ਬੇਲੋੜੇ ਖਰਚੇ ਨੇ ਉਹ ਪ੍ਰਭਾਵਿਤ ਕਰਨ। ਬੈਨ ਕੈਰਲ ਨੇ $10 billion ਦਾ ਸਬਅਰਬਨ ਰੇਲ ਲੂਪ ਦਾ ਜਿਹੜਾ ਇੱਕ ਸੌਦਾ ਹੈ ਉਸ ਦੇ ਵਿੱਚ ਇੱਕ ਮੌਜੂਦਾ ਕੰਟਰੈਕਟਰ ਨੂੰ ਕੱਢ ਦਿੱਤਾ ਹੈ ਤੇ ਉਸਨੂੰ ਇੱਕ ਹੋਰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਵੀ ਹੈਰਾਲਸਨ ਦੀ ਖਬਰ ਹੈ। ਦੱਸ ਦਈਏ ਕਿ $5.3 billion ਦਾ ਇਹ ਕੰਟਰੈਕਟ ਸੀ ਜਿਹੜਾ ਫਿਲਹਾਲ ਹਟਾਇਆ ਗਿਆ, ਯਾਨੀ ਕਿ ਇਸ ਪ੍ਰੋਜੈਕਟ ਜਿਹਦੀ ਲਾਗਤ 2021 ਦੇ ਵਿੱਚ $34 billion ਦੱਸੀ ਗਈ ਸੀ, ਇਹ ਮਹਿਜ਼ 26 kilometers ਦਾ ਟੋਟਾ ਜਿਹੜਾ ਚਲਟਨਮ ਤੋਂ ਬੋਕਸਿਲ ਦੇ ਦਰਮਿਆਨ ਤਿਆਰ ਹੋ ਰਿਹਾ। ਵੈਸੇ ਪੂਰਾ ਦਾ ਪੂਰਾ ਪ੍ਰੋਜੈਕਟ ਜਿਹੜਾ ਉਹ 90 kilometers ਲੰਬਾ ਇੱਕ ਰੇਲ ਲਿੰਕ ਹੈ, ਰੇਲ ਲੂਪ ਹੈ, ਔਰ ਇਹਦੇ ਪੂਰੇ ਦੇ ਉੱਤੇ $200 billion ਤੋਂ ਵੀ ਜ਼ਿਆਦਾ ਖਰਚ ਆਉਣੇ ਨੇ, ਔਰ ਜਦੋਂ ਤੱਕ ਇਹ ਆਪਰੇਸ਼ਨਲ ਹੋਏਗਾ
ਇਹ ਸੁਣ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਵੋ, ਅਗਲੇ 50 ਸਾਲ ਹੋਰ ਲੱਗਣਗੇ ਜਿਸ ਦਿਨ ਆਖਰੀ ਵਾਰ ਵਿਕਟੋਰੀਆ ਦੀ ਸਰਕਾਰ ਨੇ ਕਿਹਾ ਕਿ ਹੁਣ ਸਬਅਰਬਨ ਰੇਲ ਲੂਪ ਪ੍ਰੋਜੈਕਟ ਜਿਹੜਾ ਸੀ 90 ਕਿਲੋਮੀਟਰ ਦਾ ਪੂਰਾ ਹੋ ਚੁੱਕਿਆ, ਟ੍ਰੇਨਾਂ ਚੱਲਣ ਲੱਗ ਪਈਆਂ ਨੇ, ਟਿਕਟਾਂ ਲਵੋ ਤੇ ਚੜ ਜਾਵੋ। ਯਾਨੀ ਅੱਜ ਤੋਂ 50 ਸਾਲ ਬਾਅਦ ਇਹ ਅਨਾਊਂਸਮੈਂਟ ਹੋਏਗੀ। ਇਹ ਅੱਜ ਦੀ ਤਰੀਕ ਦੇ ਵਿੱਚ ਸਰਕਾਰੀ ਐਸਟੀਮੇਟ ਅੰਦਾਜ਼ਾ ਦੱਸ ਰਹੇ ਨੇ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ $200 ਬਿਲੀਅਨ ਖਰਚਾ ਉਹ ਅਗਲੇ 50 ਸਾਲਾਂ ਦੇ ਵਿੱਚ ਚੱਲਦਿਆਂ ਚੱਲਦਿਆਂ ਹੋਰ ਵੀ ਜ਼ਿਆਦਾ ਵਧੇਗਾ। ਇਹਦੀ ਵੀ ਜਵਾਬਦੇਹੀ ਸਰਕਾਰ ਨੂੰ ਦੇਣੀ ਹੋਏਗੀ। ਖੈਰ, ਵਿਕਟੋਰੀਆ ਦੇ ਵਿੱਚ ਅਧਿਆਪਕਾਂ ਤੋਂ ਬਾਅਦ ਹੁਣ ਡਾਕਟਰਸ ਦੀ ਹੜਤਾਲ ਦੇ ਨਾਲ ਜੁੜੀ ਹੋਈ ਖਬਰ ਦੱਸ ਦਈਏ ਕਿ ਵਿਕਟੋਰੀਆ ਦੇ ਵਿੱਚ ਪਬਲਿਕ ਹਸਪੀਟਲ ਦੇ ਅੰਦਰ ਇੰਡਸਟਰੀਅਲ ਐਕਸ਼ਨ ਦੀ ਗੱਲ ਤੁਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 97% ਡਾਕਟਰਸ ਜਿਹੜੇ ਨੇ ਯੂਨੀਅਨ ਦੇ ਨਾਲ ਜੁੜੇ ਹੋਏ ਉਹਨਾਂ ਨੇ ਇਸ ਦੇ ਵਿੱਚ ਵੋਟ ਪਾਈ ਹੈ। ਹੁਣ ਬੈਨ ਕੈਰਲ ਦੀਆਂ ਮੁਸੀਬਤਾਂ ਹੋਰ ਜ਼ਿਆਦਾ ਵੱਧ ਗਈਆਂ ਨੇ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਟੀਚਰਸ ਦਾ ਜਿਹੜਾ ਪ੍ਰੋਟੈਸਟ ਸੀ ਉਹ, ਫਿਰ ਅਲਾਈਡ ਹੈਲਥ ਵਰਕਰ ਦਾ ਤੇ ਹੁਣ ਡਾਕਟਰਸ ਦਾ ਵੀ ਜਿਹੜਾ ਹੋ ਗਿਆ। ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫਿਸਰ ਫੈਡਰੇਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਅਗਲੇ ਇਹ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਜਾਂ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਬਿਹਤਰ ਤਨਖਾਹਾਂ ਦੀ ਮੰਗ ਕਰ ਰਹੇ ਨੇ ਤੇ ਅਗਲੇ 4 ਸਾਲਾਂ ਦੇ ਵਿੱਚ 30% ਤਨਖਾਹ ਵਾਧੇ ਦੀ ਮੰਗ ਸਾਹਮਣੇ ਰੱਖ ਰਹੇ ਨੇ। ਇੱਧਰ ਸਿਡਨੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸਾਊਥ ਵੈਸਟ ਇਲਾਕੇ ਦੇ ਵਿੱਚ 3 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਵਾਈਲੀ ਪਾਰਕ ਇਲਾਕੇ ਦੇ ਵਿੱਚ ਬੁੱਧਵਾਰ ਰਾਤ 9:45 ਦੇ ਆਸ ਪਾਸ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ। ਇਸ ਘਰ ਦੇ ਵਿੱਚ ਇੱਕ ਅੱਗ ਲੱਗ ਗਈ ਸੀ। ਇਹ ਇੱਕ ਗ੍ਰੈਨੀ ਫਲੈਟ ਪ੍ਰੋਪਰਟੀ ਸੀ। 20 ਦੇ ਕਰੀਬ ਦਮਕਲ ਕਰਮੀਆਂ ਨੇ 5 ਫਾਇਰ ਟਰੱਕਸ ਦੇ ਨਾਲ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਵਾਈਲੀ ਪਾਰਕ ਦੇ ਵਿੱਚ ਕੌਰਨੀਲੀਆ ਸਟਰੀਟ ਦੇ ਉੱਤੇ ਲੱਗੀ ਇਸ ਅੱਗ ਦੇ ਬਾਰੇ ਜਿਹੜਾ ਉਹ ਜਦੋਂ ਤੱਕ ਬੁਝਾਈ ਗਈ ਉਦੋਂ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਸੀ। ਸਮਾਂ ਮੁੱਕਦਾ ਚੱਲਿਆ ਪਰ ਜਾਣ ਤੋਂ ਪਹਿਲਾਂ ਕਾਮਨਵੈਲਥ ਖੇਡਾਂ ਦੀ ਖਬਰ ਵੀ ਸਾਂਝੀ ਕਰਦੇ ਚੱਲੀਏ ਤੁਹਾਡੇ ਨਾਲ। ਆਸਟ੍ਰੇਲੀਆ ਨੇ ਤਮਗਿਆਂ ਦਾ ਸੈਂਕੜਾ ਪੂਰਾ ਕਰ ਲਿਆ। 47 ਗੋਲਡ, 21 ਸਿਲਵਰ ਤੇ 35 ਸਿਲਵਰ ਮੈਡਲਸ ਦੇ ਨਾਲ ਆਸਟ੍ਰੇਲੀਆ ਨੇ ਕਾਮਨਵੈਲਥ ਖੇਡਾਂ ਦੇ ਵਿੱਚ 7ਵੇਂ ਦਿਨ ਦੇ ਮੁੱਕਣ ਤੱਕ 103 ਕੁੱਲ ਮੈਡਲਸ ਜਿਹੜੇ ਸੀ ਆਪਣੀ ਝੋਲੀ ਪਾ ਲਏ ਸੀ। ਕੈਨੇਡਾ ਨੇ 14 ਗੋਲਡ, 11 ਸਿਲਵਰ ਤੇ 14 ਬ੍ਰੋਂਜ਼ ਦੇ ਨਾਲ ਟੋਟਲ 39 ਮੈਡਲਸ ਆਪਣੀ ਝੋਲੀ ਪਾਏ ਨੇ। ਜਿਹੜਾ ਇੰਗਲੈਂਡ ਆ ਉਸਨੇ 12 ਗੋਲਡ, 27 ਸਿਲਵਰ, 17 ਬ੍ਰੋਂਜ਼ ਤੇ ਕੁੱਲ 56 ਮੈਡਲ ਤੇ ਹੋਸਟ ਕੰਟਰੀ ਸਕਾਟਲੈਂਡ ਨੇ 9 ਗੋਲਡ, 7 ਸਿਲਵਰ, 7 ਬ੍ਰੋਂਜ਼ ਦੇ ਨਾਲ ਕੁੱਲ 23 ਮੈਡਲ ਆਪਣੀ ਝੋਲੀ ਪਾਏ ਨੇ ਤੇ ਮੁਲਕ ਪਹਿਲੇ 4 ਸਥਾਨਾਂ ਦੇ ਉੱਤੇ ਨੇ। 5ਵੇਂ ਦੇ ਉੱਤੇ ਅਫਰੀਕੀ ਮੁਲਕ ਨਾਈਜੀਰੀਆ, 7 ਗੋਲਡ, 5 ਸਿਲਵਰ ਤੇ 2 ਜਿਹੜੇ ਬ੍ਰੋਂਜ਼ ਮੈਡਲ ਨਾਈਜੀਰੀਆ ਨੇ ਆਪਣੇ ਨਾਂ ਕੀਤੇ ਨੇ। ਭਾਰਤ 8ਵੇਂ ਨੰਬਰ ਤੇ ਹੈ, ਟੋਟਲ 15 ਮੈਡਲ ਨੇ ਭਾਰਤ ਦੇ ਕੋਲ। ਭਾਰਤ ਦੇ ਕੋਲ ਕੱਲ ਇੱਕ ਹੋਰ ਗੋਲਡ ਮੈਡਲ ਹੋਇਆ, 9 ਸਿਲਵਰ ਤੇ 3 ਬ੍ਰੋਂਜ਼ ਮੈਡਲ ਇਸ ਵਕਤ ਭਾਰਤ ਦੇ ਕੋਲ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
6: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
7: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
5: ਰਿਲੀਜ਼ਿੰਗ ਔਨ 31st July।
7: ਦੱਸੋ
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
9: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
10: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
11: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
10: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
12: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
10: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
13: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
10: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
13: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
14: ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
15: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
15: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
16: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ।
17: ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
18: ਰੇਡੀਓ, ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਅਤੇ ਕੋਸ਼ਿਸ਼ ਕਰਿਓ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ, ਕਿਉਂਕਿ ਇਹ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਅੰਬਾਂ ਵਾਲੀ ਬੰਬੀ। ਅੰਬਾਂ ਵਾਲੀ ਬੰਬੀ ਇਹ ਕਹਾਣੀ ਸਰਤਾਜ ਸਿੰਘ ਹੋਰਾਂ ਨੇ ਲਿਖੀ ਹੈ, ਸਰਤਾਜ ਸਿੰਘ ਸੰਧੂ। ਕਹਿੰਦੇ ਨੇ ਹਰ ਰੋਜ਼ ਬਾਪੂ ਮੁੰਡਿਆਂ ਤੋਂ ਕੁੜੀਆਂ ਤੋਂ ਝਿੜਕਾ ਖਾਂਦਾ, ਝਿੜਕਾਂ ਖਾਂਦਾ ਕਿ ਤੂੰ ਸਾਡੀ ਗੱਲ ਨਹੀਂ ਮੰਨਦਾ। ਅਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਹੁਣ ਅਸੀਂ ਉੱਥੇ ਜਦੋਂ ਜਾਣਾ ਨਹੀਂ, ਉੱਥੇ ਅਸੀਂ ਰਹਿਣਾ ਨਹੀਂ, ਉੱਥੇ ਸਾਡਾ ਕੋਈ ਸਰੋਕਾਰ ਨਹੀਂ ਬਚਿਆ, ਅਤੇ ਫਿਰ ਭਲਾ ਉੱਥੇ ਜ਼ਮੀਨ ਵੀ ਕਿਉਂ ਛੱਡਣੀ, ਕਿਉਂ ਨਹੀਂ ਪੰਜਾਬ ਵਿਚਲੀ ਜ਼ਮੀਨ ਆਪਾਂ ਵੇਚ ਦਿੰਦੇ, ਕੀ ਰੱਖਿਆ ਉਸ ਜ਼ਮੀਨ ਦੇ ਵਿੱਚ, ਉਹਨਾਂ ਨੂੰ ਕੀ ਦੱਸਾਂ ਕੀ ਰੱਖਿਆ ਉਸ ਜ਼ਮੀਨ ਦੇ ਵਿੱਚ। ਪਰ ਹੁਣ ਬਾਪੂ ਸੋਚਦਾ, ਬੱਚੇ ਵੀ ਤਾਂ ਠੀਕ ਕਹਿੰਦੇ ਨੇ, ਨਾ ਉੱਥੇ ਜਾ ਕੇ ਵਾਹੁਣੀ, ਨਾ ਉੱਥੇ ਜਾ ਕੇ ਰਹਿਣਾ, ਕਰਨੀ ਵੀ ਕੀ ਹੈ, ਹੁਣ ਉਮਰ ਵੀ ਕਾਫੀ ਹੋ ਗਈ ਹੈ, 70 ਟੱਪ ਚੁੱਕਾਂ, ਆਏ ਦਿਨ ਨਵੀਆਂ ਖਬਰਾਂ ਸੁਣ ਲਈਆਂ, ਕਿਸੇ ਦੀ ਸ਼ਰੀਕਾਂ ਨੇ ਦੱਬ ਲਈ, ਕਿਸੇ ਦੀ ਵਿੱਕੀ ਦੀ, ਕਿਸੇ ਦੀ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ। ਹੌਲੀ ਹੌਲੀ ਸਮਾਂ ਬਦਲਦਾ ਜਾ ਰਿਹਾ, ਇਸ ਵਾਰੀ ਲੱਗਦਾ ਧੀਆਂ ਪੁੱਤਾਂ ਦੀ ਮਾਨੀ ਲੈਣ, ਕਿੰਨੀ ਕੁ ਵਾਰੀ ਬਹਾਨੇ ਮਾਰੀ ਜਾਊਂਗਾ, ਕਦੀ ਕਹਿ ਦਿੱਤਾ ਵਿਕਦੀ ਨਹੀਂ, ਕਦੀ ਕਹਿ ਦਿੱਤਾ ਭਾਅ ਨਹੀਂ ਸਹੀ ਮਿਲਿਆ, ਪਰ ਇਸ ਵਾਰੀ ਸੋਚ ਕੇ ਪੰਜਾਬ ਪਰਤਿਆ ਗੁਰਨਾਮ ਸਿੰਘ। ਉਹਨੇ ਪੱਕਾ ਮਨ ਬਣਾਇਆ ਕਿ ਇਸ ਵਾਰੀ ਜਾ ਕੇ ਪਿੰਡ ਜ਼ਮੀਨ ਦਾ ਸੌਦਾ ਕਰਕੇ ਆਊਗਾ, ਨਾਲ ਇਹ ਵੀ ਡਰ ਮੁੱਕ ਜੂਗਾ ਕਿ ਕਿਸੇ ਨੇ ਦੱਬ ਲੈਣਾ, ਬੰਦੇ ਦਾ ਕੀ ਪਤਾ ਕਦੋਂ ਤੁਰ ਜਾਵੇ, ਬਾਅਦ 'ਚ ਧੀਆਂ ਪੁੱਤ ਕਿੱਥੇ ਧੱਕੇ ਖਾਂਦੇ ਰਹਿਣ। ਏਅਰਪੋਰਟ 'ਤੇ ਉਤਰਿਆ ਅਤੇ ਰਾਹ ਦੇ ਵਿੱਚ ਵੀ ਇਹੋ ਮਨਸੂਬੇ ਘੜਦਾ ਜਾਂਦਾ, ਕਿਹਨੂੰ ਕਿਹਨੂੰ ਮਿਲਣਾ, ਕੌਣ ਇਸ ਕੰਮ ਦੇ ਵਿੱਚ ਸਹੀ ਮਦਦ ਕਰ ਸਕਦਾ, ਇਹੋ ਹੀ ਸੋਚਦਾ ਪਿੰਡ ਪਹੁੰਚ ਗਿਆ। ਕਾਫੀ ਘੱਟ ਜਾਣੇ ਨੇ ਹੁਣ ਜਿਨ੍ਹਾਂ ਨੇ ਹਾਲ ਚਾਲ ਪੁੱਛਿਆ ਗੁਰਨਾਮ ਸਿੰਘ ਦਾ, ਜ਼ਿਆਦਾ ਜਾਣੇ ਤਾਂ ਇਹੋ ਪੁੱਛਦੇ ਨੇ ਕਿੰਨੀ ਕੁ ਛੁੱਟੀ ਆਇਆ ਗੁਰਨਾਮ ਸਿੰਘ। ਅਤੇ ਗੁਰਨਾਮ ਸਿੰਘ ਲੰਮਾ ਹੋਕਾ ਭਰ ਕੇ ਕਹਿ ਦਿੰਦਾ, ਬਸ ਹੁਣ ਤਾਂ ਸ਼ਾਇਦ ਆਖਰੀ ਵਾਰ ਆਇਆ, ਇਹ ਨਹੀਂ ਪਤਾ ਕਿੰਨੀ ਦੇਰ ਦੇ ਲਈ। ਸੋਚਿਆ ਏ ਇਸ ਵਾਰੀ ਜ਼ਮੀਨ ਦਾ ਸੌਦਾ ਕਰਕੇ ਜਾਵਾਂ। ਪਿੱਛੋਂ ਭਾਈ ਜਵਾਕਾਂ ਦੇ ਆਰਡਰ ਬੜੇ ਸਖਤ ਆਏ ਨੇ, ਮੈਂ ਆਪਣੀ ਜ਼ਮੀਨ ਵੇਚਣ ਦੇ ਲਈ ਪ੍ਰਾਪਰਟੀ ਡੀਲਰਾਂ ਨੂੰ ਵਿਖਾਉਣੀ ਹੈ। ਕੋਈ ਹੋਇਆ ਤਾਂ ਖੇਤ ਭੇਜੋ, ਇੱਕ ਦੋ ਜਾਣਿਆਂ ਨੂੰ ਕਹਿ ਸਕਦੇ। ਆਖਿਰਕਾਰ ਇੱਕ ਪ੍ਰਾਪਰਟੀ ਡੀਲਰ ਆ ਗਿਆ, ਚਾਰ ਚੁਫੇਰੇ ਉਹਨੂੰ ਆਪਣੀ ਜ਼ਮੀਨ ਵਿਖਾ ਕੇ ਗੱਲਬਾਤ ਸ਼ੁਰੂ ਕੀਤੀ। ਕੀਮਤ ਤੇ ਸੌਦਾ ਲਗਭਗ ਹੁਣ ਤੈਅ ਹੋਣ ਹੀ ਵਾਲਾ ਸੀ। ਬਾਪੂ ਤਾਂ ਕਿਸੇ ਵੀ ਕੀਮਤ ਤੇ ਵੇਚਣ ਨੂੰ ਤਿਆਰ, ਬਸ ਉਹ ਛੋਟੀ ਜਿਹੀ ਅੜੀ, ਇਸੇ ਅੜੀ ਦੇ ਦਰਮਿਆਨ ਏਜੰਟ ਅਗਲੀ ਪਾਰਟੀ ਨੂੰ ਮਨਾਉਣ ਦੇ ਵਿੱਚ ਰੁੱਝ ਗਿਆ ਤੇ ਗੁਰਨਾਮ ਸਿੰਘ ਉਸੇ ਆਪਣੀ ਅੰਬਾਂ ਵਾਲੀ ਬੰਬੀ ਹੇਠ ਛਾਵੇਂ ਜਾ ਬੈਠਾ। ਸੋਚਾਂ ਵਿੱਚ ਕਦੋਂ ਡੁੱਬ ਗਿਆ ਪਤਾ ਹੀ ਨਹੀਂ ਲੱਗਾ। ਮਾਂ ਤੁਰੀ ਆਉਂਦੀ ਹੈ ਨਾਲ ਛੋਟਾ ਭਰਾ, ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ਦੇ ਉੱਤੇ ਤੇ ਚਾਹ ਵਾਲਾ ਡੋਲੂ ਭਰਾ ਦੇ ਹੱਥ ਦੇ ਵਿੱਚ। ਬਾਪੂ ਲਾਗੇ ਹਲਵਾਈ ਜਾਂਦਾ, ਮਾਂ ਨੇ ਆਉਂਦੇ ਰੋਟੀ ਇੱਕ ਪਾਸੇ ਰੱਖੀ ਤੇ ਸਿਰ ਪਲੋਸ ਕੇ ਕਹਿੰਦੀ, ਅੱਜ ਤਾਂ ਮੇਰੇ ਪੁੱਤ ਨੇ ਉਹ ਵਾਹਵਾ ਹੀ ਕੰਮ ਕੀਤਾ ਲੱਗਦਾ, ਅੱਜ ਤਾਂ ਬਾਪੂ ਦਾ ਹੱਥ ਵੰਡਾਇਆ ਲੱਗਦਾ ਗੁਰਨਾਮ ਨੇ। ਮੈਂ ਕੰਮ ਕੀ ਕੀਤਾ ਬੇਬੇ, ਮੈਂ ਤਾਂ ਬਾਪੂ ਦੀਆਂ ਲੱਤਾਂ ਦੇ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ, ਬਸ ਸੁਹਾਗੇ ਤੋਂ ਪਤਾ ਨਹੀਂ ਕਦੋਂ ਡਿੱਗ ਪਿਆ ਤੇ ਮੇਰੀ ਲੱਤ ਥੱਲੇ ਆ ਗਈ। ਉਹ ਤੋਂ ਬਾਅਦ 'ਚ ਬਾਪੂ ਨੇ ਮੈਨੂੰ ਸੁਹਾਗੇ 'ਤੇ ਬਹਿਣ ਨਹੀਂ ਦਿੱਤਾ, ਕਹਿੰਦਾ ਸੀ ਛਾਵੇਂ ਜਾ ਕੇ ਬਹਿ ਜਾ, ਪਰ ਤੈਨੂੰ ਪਤਾ ਮੈਨੂੰ ਕੁਛ ਨਹੀਂ ਹੋਇਆ, ਬਸ ਮਾੜੀ ਜਿਹੀ ਝਰੀਟ ਆਈ ਹੈ, ਬਾਪੂ ਨੇ ਗਿੱਲੀ ਮਿੱਟੀ ਫੜ ਕੇ ਲਾ ਦਿੱਤੀ, ਹੁਣ ਮੈਂ ਠੀਕ ਹਾਂ। ਇਹਨਾਂ ਕਹਿ ਕੇ ਗੁਰਨਾਮ ਸਿੰਘ ਨੇ ਆਪਣੀ ਮਾਂ ਵੱਲ ਸੱਟ ਵਾਲੀ ਲੱਤ ਕੀਤੀ। ਬੇਬੇ ਨੇ ਵੇਖਿਆ, ਕਹਿਣ ਲੱਗੀ, ਲੈ ਮੇਰਾ ਤਾਂ ਸ਼ੇਰ ਪੁੱਤ, ਇਹ ਤਾਂ ਸੱਟ ਠੀਕ ਵੀ ਹੋ ਗਈ, ਇਹਨੇ ਨੂੰ ਬਾਪੂ ਵੀ ਆ ਗਏ। ਗੱਲਾਂ ਬਾਤਾਂ ਚੱਲਦੀਆਂ 'ਚ ਹੱਥ ਧੋ ਕੇ ਬਾਪੂ ਵੀ ਰੋਟੀ ਖਾਣ ਬਹਿ ਗਿਆ। ਪਤਾ ਨਹੀਂ ਕੀ ਆਈ ਮਨ ਦੇ ਵਿੱਚ, ਕਹਿਣ ਲੱਗਾ, ਪੁੱਤਰਾ ਉਹ ਪੜ੍ਹ ਲਿਖ ਕੇ ਜਿੱਦਾਂ ਮਰਜ਼ੀ ਅਫਸਰ ਬਣ ਜਾਈਂ, ਪਰ ਆਪਣੀ ਜ਼ਮੀਨ ਨਾ ਵੇਚੀ। ਇਹੋ ਜਿਹੀਆਂ ਸੱਟਾਂ ਪੇਟਾਂ ਤੋਂ ਘਬਰਾ ਕੇ ਕਿਤੇ ਇਹ ਨਾ ਸੋਚੀ ਜ਼ਮੀਨ 'ਚ ਕੀ ਰੱਖਿਆ। ਜ਼ਮੀਨ ਵੱਡੇ ਵਡੇਰਿਆਂ ਦੀ ਜੜ ਹੁੰਦੀ ਹੈ, ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਹੈ। ਜੇ ਤੂੰ ਕਿਤੇ ਕਲਰ ਵੇਖ ਲੈਂਦਾ ਨਾ ਮੇਰੇ ਵਾਂਗੂ ਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਕਿ ਜ਼ਮੀਨ ਵੀ ਅੱਜ ਵਰਗੀ ਜਰਖੇਜ਼ ਹੋ ਸਕਦੀ ਹੈ। ਪਰ ਮੈਂ ਤਾਂ ਇੱਕ ਚੀਜ਼ ਵੇਖੀ ਹੈ, ਜ਼ਮੀਨ ਨੂੰ ਮਾਂ ਮੰਨ ਕੇ ਜਿੰਨੀ ਇਹਦੀ ਸੇਵਾ ਕਰੀਏ ਉਨਾ ਹੀ ਤੁਹਾਨੂੰ ਇਹ ਮੇਵਾ ਦਿੰਦੀ ਹੈ। ਬੇਬੇ ਵਿੱਚ ਟੋਕ ਕੇ ਬੋਲੀ, ਰੋਟੀ ਖਾ ਲਓ ਹੁਣ, ਮੇਰੇ ਪੁੱਤ ਨੂੰ ਵੀ ਬਹੁਤ ਭੁੱਖ ਲੱਗੀ। ਅਚਾਨਕ ਜਿੱਦਾਂ ਮੈਂ ਵਰਤਮਾਨ 'ਚ ਪਰਤ ਆਇਆ ਹਾਂ, ਕਿਉਂਕਿ ਏਜੰਟ ਵੀ ਲਾਗੇ ਆ ਕੇ ਖਲੋ ਜਾਂਦੀ, ਮੈਂ ਅਣਗੌਲਿਆ ਜਿਹਾ ਕੀਤਾ, ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗਾ, ਗੁਰਨਾਮ ਸਿੰਘ ਸੌਦਾ ਪੱਕਾ ਫਿਰ? ਨਾ ਬਾਈ, ਨਾ ਮੇਰੀ ਬੇਬੇ ਮੰਨਦੀ ਤੇ ਨਾ ਮੇਰਾ ਬਾਪੂ। ਹੱਕਾ ਪੱਕਾ ਜਿਹਾ ਹੋ ਕੇ ਗੁਰਨਾਮ ਸਿੰਘ ਵੱਲ ਵੇਖ ਕੇ ਬੋਲਿਆ, ਗੁਰਨਾਮ ਸਿੰਘ ਮੈਨੂੰ ਤਾਂ ਪਤਾ ਲੱਗਾ ਸੀ ਉਹ 20-22 ਸਾਲ ਹੋ ਗਏ ਨੇ ਜਾਣ ਨੂੰ ਤੁਰ ਕੇ। ਉਹ ਨਾ ਉਹ ਭਾਈ, ਤੂੰ ਕਿੱਥੋਂ ਸੁਣ ਲਿਆ? ਉਹ ਹੁਣੇ ਬੈਠੇ ਸੀ ਮੇਰੇ ਕੋਲ, ਅੱਜ ਤੇ ਤੂੰ ਖਲੋਤਾ ਬਿਲਕੁਲ ਲਾ ਕੇ। ਇੱਥੇ ਹੀ ਨਹੀਂ ਉਹ, ਇਸੇ ਮਿੱਟੀ ਦੇ ਵਿੱਚ ਨੇ, ਇਸੇ ਪੈਲੀ ਦੇ ਵਿੱਚ। ਮੇਰੇ ਮਾਂ ਪਿਓ ਇਹਨਾਂ ਪੈਲੀਆਂ ਦੇ ਵਿੱਚ ਨੇ, ਉਹ ਕਿੱਦਾਂ ਮਰ ਸਕਦੇ ਜਿਹੜੀ ਮਿੱਟੀ ਦੇ ਵਿੱਚ ਉਹਨਾਂ ਨੇ ਖੂਨ ਪਸੀਨਾ ਡੋਲਿਆ, ਜਿਹਨੂੰ ਉਹਨਾਂ ਨੇ ਮਾਂ ਵਾਂਗੂ ਪੂਜਿਆ, ਉਹ ਕਿੱਦਾਂ ਮਰ ਸਕਦੇ? ਉਹ ਤਾਂ ਇਸ ਮਿੱਟੀ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਅੱਜ ਵੀ ਜਿਉਂਦੇ ਨੇ। ਮੇਰੇ ਨਾਲ ਹੁਣੇ ਤਾਂ ਉਹਨਾਂ ਨੇ ਗੱਲ ਕੀਤੀ, ਹੁਣੇ ਤਾਂ ਮੇਰੇ ਬਾਪੂ ਨੇ ਕਿਹਾ ਪੁੱਤਰ ਹਾਂ ਜ਼ਮੀਨਾਂ ਵਿੱਚ ਹੀ। ਏਜੰਟਾ ਹੱਕਾ ਪੱਕਾ ਹੋਇਆ, ਕਰਨਾਮ ਸਿੰਘ ਵੱਲ ਵੇਖੀ ਜਾਵੇ, ਇਹਨੂੰ ਕੀ ਹੋਇਆ? ਪਰ ਉਹ ਕੀ ਸਮਝੇ ਅੱਜ ਕਰਨਾਮ ਸਿੰਘ ਨੂੰ ਕੀ ਹੋਇਆ? ਅਚਾਨਕ ਉੱਠਿਆ ਗੁਰਨਾਮ ਸਿੰਘ, ਆਪਣੇ ਝੋਲੇ ਚੋਂ 20,000 ਰੁਪਈਆ ਕੱਢ ਕੇ ਏਜੰਟ ਦੇ ਹੱਥ 'ਚ ਫੜਾ ਦਿੱਤਾ। ਅੱਜ ਭਾਈ ਤੇਰਾ ਸਮਾਂ ਖਰਾਬ ਹੋਇਆ, ਹਾਲ ਤੇਰੀ ਅੱਜ ਦੀ ਮਿਹਨਤ, ਅਤੇ ਅੱਗੇ ਤੋਂ ਮੈਨੂੰ ਕੋਈ ਪੁੱਛੇ ਨਾ ਜ਼ਮੀਨ ਵੇਚਣੀ ਕਿ ਨਹੀਂ। ਗੁਰਨਾਮ ਸਿੰਘ ਬੈਠਾ ਸੋਚਦਾ, ਮੈਂ ਆਪਣੇ ਜਵਾਕਾਂ ਨੂੰ ਭਾਈ ਕਿਵੇਂ ਸਮਝਾਵਾਂ, ਕਿਵੇਂ ਸਮਝਾਵਾਂ ਉਹਨਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਟੇ

ਵਧੇਰਿਆਂ ਨੂੰ ਲੱਭ ਲਾਂਗੇ। ਗਵਾਚੇ ਲਾਲ ਕਦੀ ਲੱਭਣੇ, ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਨਹੀਂ ਵੇਚਦਾ ਮੈਂ ਜ਼ਮੀਨ, ਮੈਂ ਨਹੀਂ ਵੇਚਦਾ ਆਪਣੇ ਵੱਡੇ ਵਡੇਰਿਆਂ ਨੂੰ, ਨਹੀਂ ਵੇਚਣੇ ਮੈਂ ਆਪਣੇ ਬੇਬੇ ਬਾਪੂ, ਨਹੀਂ ਵੇਚਣਾ ਮੈਂ ਆਪਣਾ ਦਾਦ। ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂਰਾ ਨੇ, ਪਿੰਡ ਰਣੀ ਕੇ, ਜ਼ਿਲ੍ਹਾ ਅੰਮ੍ਰਿਤਸਰ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ ਜੁਲਾਈ ਦਾ ਮਹੀਨਾ, ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨ ਏਅਰ ਹੋ ਇਸ ਟਾਈਮ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਪੇਪਰ ਲੀਕ ਸੰਬੰਧੀ ਸੋਧ ਬਿੱਲ ਲੋਕ ਸਭਾ ਚ ਕੱਲ ਪਾਸ ਹੋ ਗਿਆ। ਬਿੱਲ ਵਿੱਚ ਜਿਹੜਾ ਹੈ ਪੇਪਰ ਲੀਕ ਹੋਣ ਦੇ ਦੋਸ਼ੀਆਂ ਨੂੰ 5 ਤੋਂ 10 ਸਾਲ ਤੱਕ ਦੀ ਜਿਹੜੀ ਕੈਦ ਦੀ ਸਜ਼ਾ ਤੇ 50 ਲੱਖ ਜੁਰਮਾਨੇ ਦਾ ਜਿਹੜਾ ਹੈਗਾ ਉਹ ਪ੍ਰਬੰਧ ਕੀਤਾ ਗਿਆ। ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵਿਦਿਆਰਥੀਆਂ ਉੱਪਰ ਜਿਹੜੀ ਵਧੀਕੀ ਹੈ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਹੋਈ ਹੈ। ਇਹਦੇ ਤੇ ਸੱਤਾਧਾਰੀ ਧਿਰ ਦੇ ਆਗੂਆਂ ਨੇ ਕਾਫੀ ਹੰਗਾਮਾ ਕੀਤਾ ਤੇ ਨਾਲ ਹੀ ਕਿਹਾ ਕਿ ਰਾਹੁਲ ਗਾਂਧੀ ਇਹਦੇ ਤੇ ਮਾਫ਼ੀ ਮੰਗਣ। ਉਧਰ ਪੰਜਾਬ ਸਰਕਾਰ ਨੇ ਜਿਹੜਾ ਹੈ ਐਕਟ ਵਿੱਚ ਸੋਧ ਸੰਬੰਧੀ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਨੂੰ ਕੱਲ ਇੱਕ ਪੱਤਰ ਸੌਂਪਿਆ ਤੇ ਜਿਹਦੇ ਵਿੱਚ ਕਿਉਂਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਤੇ ਇਹ ਜਿਹੜਾ ਬਿੱਲ ਇਹ ਲਿਆਂਦੇ ਜਾਣ ਦੀ ਤਰਮੀਮੀ ਬਿੱਲ ਲਿਆਂਦੇ ਜਾਣ ਦੀ ਜਿਹੜੀ ਆ ਉਹ ਸੰਭਾਵਨਾ। ਤੇ ਉਧਰ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਜਿਹੜੇ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਕੁਨਾਂ ਤੇ ਜਿਹੜਾ ਹੈਗਾ ਪਾਣੀ ਦੀਆਂ ਵਿਛਾੜਾਂ ਸੁੱਟੀਆਂ ਗਈਆਂ ਤੇ ਉਹਨਾਂ ਨੂੰ ਰੋਕਿਆ ਗਿਆ ਮੋਹਾਲੀ ਚੰਡੀਗੜ੍ਹ ਬਾਰਡਰ ਤੇ, ਪਰ ਫਿਰ ਵੀ ਕੁਛ ਲੋਕ ਜਿਹੜੇ ਸੀ ਚੰਡੀਗੜ੍ਹ ਆਉਣ ਚ ਕਾਮਯਾਬ ਹੋ ਗਏ। ਤੇ ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਹਾਲੇ ਤੱਕ ਇਹ ਪੇਪਰ ਲੀਕ ਵਾਲਾ ਜਿਹੜਾ ਮਸਲਾ ਵਾ ਉਹ ਹਾਲੇ ਤੱਕ ਕਹਿ ਲਓ ਕਿ ਚਰਚਾ ਦੇ ਵਿੱਚ। ਇੱਥੇ ਸਭ ਤੋਂ ਵੱਡੀ ਜਿਹੜੀ ਅਪਡੇਟ ਆ ਉਹ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਹੁਣ ਇਹਦੇ ਉੱਤੇ ਇੱਕ ਕਾਨੂੰਨ ਬਣ ਚੁੱਕਾ ਵਾ, ਵੱਡੀਆਂ ਸਜ਼ਾਵਾਂ ਹੋਣਗੀਆਂ। ਸੋ ਇਸ ਕਾਨੂੰਨ ਦੇ ਨਾਲ ਫਰਕ ਤਾਂ ਪਊਗਾ ਜ਼ਰੂਰ, ਪਰ ਕਿੰਨਾ ਕੁ ਪਊਗਾ, ਕੀ ਇਹਦੇ ਨਾਲ ਇਹ ਤੈਅ ਕਰ ਲਿਆ ਜਾਊਗਾ ਕਿ ਹਾਂ ਹੁਣ ਅੱਗੇ ਤੋਂ ਭਵਿੱਖ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੋਊਗਾ। ਪਹਿਲੇ ਜਿਹੜੇ ਬਣੇ ਕਈ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਕਾਨੂੰਨ, ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਅਤੇ ਕਿੱਦਾਂ ਕਿੱਦਾਂ ਅਤੇ ਹੋਰ ਕਿੱਥੇ ਕਿੱਥੇ ਜਿਹੜੀਆਂ ਇੰਪਲੀਮੈਂਟੇਸ਼ਨਸ ਨੇ ਉਹਨਾਂ ਦੇ ਵਿੱਚ ਕੋਤਾਹੀ ਰਹਿ ਜਾਂਦੀ ਹੈ। ਸੋ ਕੀ ਆਸਾਂ ਲਾਈਆਂ ਜਾ ਸਕਦੀਆਂ ਨੇ ਵਿਦਿਆਰਥੀਆਂ ਦੇ ਵੱਲੋਂ ਹੁਣ ਇਸ ਕਾਨੂੰਨ ਤੋਂ?
1: ਨਹੀਂ ਦੇਖੋ, ਇਹਦੇ ਚ ਰਣਜੋਤ ਜੀ ਇਹ ਹੈ ਕਿ ਇਹ ਹੁਣ ਲਗਾਤਾਰ ਇੱਕ ਰੁਝਾਨ ਜਿਹੜਾ ਇਹ ਪੇਪਰ ਲੀਕ ਵਾਲਾ ਬਣ ਗਿਆ, ਖਾਸ ਕਰਕੇ ਜਿਹੜਾ ਨੀਟ ਦਾ ਇਹਦੇ ਚ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਇਹ ਸ਼ੁਰੂ ਹੋਈ ਹੈ ਇਹ ਨਾਲ ਨਾਲ ਜਿਹੜੀ ਗੱਲ ਚੱਲ ਰਹੀ ਹੈ। ਕਿਸੇ ਵੇਲੇ ਜਿਹੜਾ ਸੀਗਾ ਇਹ ਸਟੇਟ ਲੈਵਲ ਤੇ ਇਹ ਪੇਪਰ ਹੁੰਦਾ ਸੀ ਤੇ ਸਟੇਟ ਲੈਵਲ ਤੇ ਜਿਹੜੀ ਇਹਦੀ ਮੈਰਿਟ ਬਣਦੀ ਸੀ ਤੇ ਉਹ ਇੱਕ ਸਾਂਝੀ ਕੋਈ ਵੀ ਕਿਸੇ ਵੀ ਯੂਨੀਵਰਸਿਟੀ ਨੂੰ ਜਿਹੜੀ ਹੈ ਇਹ ਦੇ ਦਿੱਤੀ ਜਾਂਦੀ ਸੀ ਜ਼ਿੰਮੇਵਾਰੀ। ਤੇ ਉਸ ਤੋਂ ਬਾਅਦ ਕੇਂਦਰ ਨੇ ਹੀ ਜਿਹੜਾ ਸੀ ਇਹ ਕਿਹਾ ਕਿ ਨਹੀਂ ਇਹ ਠੀਕ ਨਹੀਂ ਹੈ ਤੇ ਇਹਦੇ ਚ ਜਿਹੜਾ ਹੈ ਕੇਂਦਰ ਦੀ ਜਿਹੜੀ ਏਜੰਸੀ ਆ ਉਹ ਕਰੇਗੀ ਤੇ ਇਹਦੇ ਚ ਸਟੇਟਾਂ ਦੇ ਵਿੱਚ ਇਹ ਗਲਤ ਹੁੰਦੀ ਹੈ, ਗੜਬੜੀ ਹੁੰਦੀ ਹੈ। ਤੇ ਪਰ ਜਦੋਂ ਤੋਂ ਕੇਂਦਰ ਦੇ ਹੱਥ ਚ ਗੱਲ ਆਈ ਹੈ ਤੇ ਉਦੋਂ ਉੱਥੇ ਵੀ ਜਿਹੜਾ ਹੈ ਹਰ ਵਾਰੀ ਕੋਈ ਨਾ ਕੋਈ ਕਿਤੇ ਕੋਈ ਗੜਬੜੀ, ਕਿਤੇ ਪੇਪਰ ਲੀਕ, ਕਿਤੇ ਨਕਲ ਕਰਾਉਣ ਦਾ ਮਾਮਲਾ, ਕਿਤੇ ਜਿਹੜਾ ਸੀ ਜਿਹੜੀ ਕੀ ਹੈ ਉਹ ਜਿਹੜਾ ਸੀ ਉਹ ਲੀਕ ਹੋ ਜਾਣ ਦਾ ਮਾਮਲਾ, ਇੱਦਾਂ ਦਾ ਜਿਹੜਾ ਸੀਗਾ ਇਹ ਜੋ ਇੱਕ ਤਰੀਕੇ ਦਾ ਇਹ ਰੁਝਾਨ ਚੱਲਿਆ ਆ ਰਿਹਾ ਸੀ। ਤੇ ਇਹਦੇ ਨਾਲ ਖਾਸ ਕਰਕੇ ਜਿਹੜੇ ਵਿਦਿਆਰਥੀ ਸੱਚੀ ਮੁੱਚੀ ਮਿਹਨਤ ਕਰਦੇ ਆ ਤੇ ਉਹ ਫਿਰ ਉਹ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਉਹ ਕਿਉਂਕਿ ਟਰੋਮਾ ਚ ਆ ਜਾਂਦੇ ਆ ਜਦੋਂ ਕਈ ਵਾਰੀ ਦੁਬਾਰਾ ਪੇਪਰ ਹੁੰਦੇ ਆ, ਜਿਵੇਂ ਹੁਣ ਇਸ ਵਾਰੀ ਵੀ ਪੇਪਰ ਦੁਬਾਰਾ ਹੋਇਆ, ਕਈ ਵਾਰੀ ਫਿਰ ਉਹ ਤੇ ਇਨਕੁਆਇਰੀ ਚੱਲਦੀ ਹੈ ਇੱਦਾਂ ਦੀਆਂ ਗੱਲਾਂ। ਤੇ ਪਹਿਲਾਂ ਵੀ ਇਹ ਉੱਠੀ ਸੀ ਗੱਲ ਕਿ ਇਹ ਤੇ ਕੋਈ ਸਖ਼ਤ ਕਾਨੂੰਨ ਹੋਣਾ ਚਾਹੀਦਾ ਕੋਈ, ਕਿਉਂਕਿ ਕੋਈ ਨਾ ਕੋਈ ਏਦਾਂ ਦਾ ਇੱਕ ਸਿਸਟਮ ਜਿਹੜਾ ਬਣਨਾ ਚਾਹੀਦਾ ਜਿਸ ਕਰਕੇ ਉਹਨਾਂ ਲੋਕਾਂ ਨੂੰ ਸਖ਼ਤ ਸਜ਼ਾ ਜਾਂ ਉਹਨੂੰ ਕਾਬੂ ਕੀਤਾ ਜਾ ਸਕੇ। ਕਿਉਂਕਿ ਹੁਣ ਤੱਕ ਜਿੰਨੇ ਵੀ ਲੋਕ ਏਦਾਂ ਦੇ ਘੁਟਾਲਿਆਂ ਚ ਆਏ ਨੇ ਕਦੇ ਕਿਸੇ ਨੂੰ ਕੋਈ ਮਿਆਰੀ ਜਾਂ ਸਜ਼ਾ ਮਿਲੀ ਨੀ ਤੇ ਉਹ ਜ਼ਮਾਨਤਾਂ ਤੇ ਆ ਜਾਂਦੇ ਨੇ ਤੇ ਫਿਰ ਹੌਲੀ ਹੌਲੀ ਫਿਰ ਯਾਦ ਨੀ ਰਹਿੰਦਾ ਕਿਸੇ ਨੂੰ ਕਿ ਏਦਾਂ ਦਾ ਕੋਈ ਕੇਸ ਵੀ ਚੱਲ ਰਿਹਾ ਸੀ। ਇਸ ਤਰ੍ਹਾਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹੈਗਾ ਇਸ਼ੂ ਹੈ ਇਹ ਦੇਸ਼ ਦੇ ਸਾਹਮਣੇ। ਤੇ ਇੱਕ ਜਿਹੜੀ ਇਹਦੇ ਚ ਹੋਰ ਗੱਲ ਇਹ ਖਾਸ ਕਰਕੇ ਕਿ ਜਦੋਂ ਤੋਂ ਇਹ ਮੈਡੀਕਲ ਦੀ ਤਿਆਰੀ ਵਾਸਤੇ, ਹਾਲਾਂਕਿ ਪਹਿਲਾਂ ਜਿਹੜੀ ਮੈਡੀਕਲ ਦੀ ਤਿਆਰੀ ਵਿਦਿਆਰਥੀ ਆਪਣੇ ਤੌਰ ਤੇ ਕਰਦੇ ਸੀ ਜਾਂ ਜਦੋਂ ਵਿਦਿਆਰਥੀ ਆਪਣਾ ਪ੍ਰੀਖਿਆ ਜਿਹੜੀ ਸੀ ਉਹ ਪਾਸ ਕਰਦੇ, ਜਿਹੜੀ ਆਪਣੀ ਅਕੈਡੈਮਿਕ ਉਹਨਾਂ ਦੀ ਪ੍ਰੀਖਿਆ ਕਿਸੇ ਵੇਲੇ ਚਲੋ ਹਾਇਰ ਸੈਕੰਡਰੀ ਇਹਦੇ ਲਈ ਜਿਹੜੀ ਸੀ ਕੁਆਲੀਫਿਕੇਸ਼ਨ ਸੀ ਜਾਂ ਪ੍ਰੀ ਮੈਡੀਕਲ ਇਹਦੇ ਲਈ ਕੁਆਲੀਫਿਕੇਸ਼ਨ ਸੀ ਤੇ ਉਸ ਤੋਂ ਬਾਅਦ ਫਿਰ ਇਹ ਪਲੱਸ ਟੂ ਇਹਦੇ ਲਈ ਕੁਆਲੀਫਿਕੇਸ਼ਨ ਹੋ ਗਈ। ਤੇ ਜਦੋਂ ਤੋਂ ਜਿਹੜੇ ਇਹ ਟਿਊਸ਼ਨ ਸਕੂਲ ਵੱਡੇ ਵੱਡੇ ਜਿਹੜੇ ਇੰਸਟੀਚਿਊਟ ਖੁੱਲ ਗਏ ਤੇ ਜਿਨ੍ਹਾਂ ਦਾ ਕਰੋੜਾਂ ਤੋਂ ਵੀ ਜਿਹੜਾ ਹੈਗਾ ਵੱਧ ਬਜਟ ਹੈ, ਤੇ ਉਹ ਸਕੂਲ ਜਦੋਂ ਉਹ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਇੰਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਹੋ ਜਾਂਦੀ ਹੈ, ਸਾਡੇ ਇੰਨੇ ਵਿਦਿਆਰਥੀਆਂ ਰੈਂਕ ਹੈ, ਜਦੋਂ ਹਰ ਵਾਰੀ ਨੀਟ ਦਾ ਰਿਜ਼ਲਟ ਆਉਂਦਾ ਫਿਰ ਉਹ ਸਾਰੇ ਕਿੰਨੀਆਂ ਹੀ ਜਿਹੜੀਆਂ ਦੇਸ਼ ਦੇ ਵਿੱਚ ਸੰਸਥਾਵਾਂ ਨੇ ਫਿਰ ਉਹ ਇਸ਼ਤਿਹਾਰ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਦਿੰਦੀਆਂ ਨੇ ਤੇ ਕਿ ਦੇਖੋ ਸਾਡੇ ਇਸ ਵਿਦਿਆਰਥੀ ਦਾ ਆਹ ਰੈਂਕ ਆਇਆ, ਤਸਵੀਰਾਂ ਲਾਉਂਦੀਆਂ ਉਹਨਾਂ ਦੀਆਂ। ਤੇ ਇਹ ਜਿਹੜਾ ਇੱਕ ਇਹ ਰੁਝਾਨ ਹੈ, ਇਹ ਵੀ ਮੇਰਾ ਖਿਆਲ ਹੈ ਬਹੁਤ ਇੱਕ ਖਤਰਨਾਕ ਰੁਝਾਨ ਹੈ। ਤੇ ਇਹ ਇਹ ਵੀ ਕਿਉਂਕਿ ਪਹਿਲਾਂ ਵੀ ਇਹ ਗੱਲ ਵਿੱਚ ਸਾਹਮਣੇ ਆਈ ਕਿ ਇੱਦਾਂ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੀ ਕਿਤੇ ਅੰਦਰ ਖਾਤੇ ਪਹੁੰਚ ਵੀ ਹੈਗੀ, ਐਕਸੈਸ ਵੀ ਹੈਗੀ ਹੈ, ਤੇ ਇਹ ਇਸ ਤਰ੍ਹਾਂ ਦਾ ਪਹਿਲਾਂ ਚਲੋ ਇਹਨਾਂ ਬਾਰੇ ਵੀ ਇੱਕ ਦੋ ਵਾਰੀ ਇਹ ਕਾਨੂੰਨ ਬਣੇ, ਭਾਵੇਂ ਉਹ ਇੱਕ ਤਰ੍ਹਾਂ ਦੇ ਜਿਹੜੇ ਸੀ ਉਹ ਐਕਟ ਜਿਹੜੇ ਸੀ ਉਹ ਲਿਆਂਦੇ ਗਏ ਕਿ ਇਹਨਾਂ ਨੂੰ ਕਿਵੇਂ ਰੈਗੂਲੇਟ ਕੀਤਾ ਜਾਵੇ, ਇਹਨਾਂ ਜਿਹੜੇ ਵੱਡੇ ਵੱਡੇ ਸਕੂਲ ਇੱਥੇ ਕੋਟਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਜੈਪੁਰ ਦੇ ਵਿੱਚ, ਹੋਰਨਾਂ ਥਾਵਾਂ ਤੇ ਖੁੱਲੇ ਦੂਰੋਂ ਦੂਰੋਂ ਲੋਕ ਜਿਹੜੇ ਇੱਥੇ ਆ ਕੇ ਟਿਊਸ਼ਨਾਂ ਪੜ੍ਹਦੇ ਆ, ਤੇ ਲੱਖਾਂ ਰੁਪਏ ਜਿਹੜੀ ਉਹਨਾਂ ਦੀ ਫੀਸ ਹੈ। ਤੇ ਹੁਣ ਜਿਹੜੇ ਪੇਰੈਂਟਸ ਲੱਖਾਂ ਰੁਪਏ ਪਹਿਲਾਂ ਇੱਥੇ ਫੀਸ ਦਿੰਦੇ ਆ, ਫਿਰ ਬੱਚਿਆਂ ਦਾ ਜੇ ਕੋਈ ਪ੍ਰੋਪਰ ਜਿਹੜਾ ਰੈਂਕ ਨਹੀਂ ਆਉਂਦਾ ਫਿਰ ਨਿਰਾਸ਼ਾ ਹੁੰਦੀ ਹੈ, ਬੱਚਿਆਂ ਨੂੰ ਨਿਰਾਸ਼ਾ ਹੁੰਦੀ ਹੈ, ਤੇ ਕਿੰਨੇ ਹੀ ਬੱਚੇ ਜਿਹੜੇ ਹੈਗੇ ਉਹ ਫਿਰ ਸੁਸਾਈਡ ਕਰ ਜਾਂਦੇ ਆ ਉਹਨਾਂ ਚੋਂ, ਕਿਉਂਕਿ ਉਮਰ ਇਹੋ ਜਿਹੀ ਹੁੰਦੀ ਹੈ ਕਿ ਉਸ ਨਿਰਾਸ਼ਾ ਨੂੰ ਉਹ ਝੱਲ ਨਹੀਂ ਸਕਦੇ। ਤੇ ਇਦਾਂ ਦਾ ਜਿਹੜਾ ਸੀਗਾ ਉਸ ਕਰਕੇ ਇਹ ਸੀ ਕਿ ਇਹ ਕੋਈ ਇਦਾਂ ਦਾ ਜਿਹੜਾ ਹੈਗਾ ਕਾਨੂੰਨ ਬਣੇ ਜਿਹਦੇ ਤੇ ਇਹ ਥੋੜੀ ਸਖਤੀ ਹੋਵੇ ਇਸ ਟੈਸਟ ਨੂੰ, ਇਸ ਪੇਪਰ ਨੂੰ ਜਿਹੜਾ ਸੀ ਹੋਰ ਵੱਧ ਜਿਹੜਾ ਫੂਲ ਪਰੂਫ ਤੇ ਲੀਕ ਪਰੂਫ ਬਣਾਇਆ ਜਾਵੇ। ਚਲੋ ਹੁਣ ਇਹਦੇ ਤੇ ਜਦੋਂ ਇੰਨਾ ਜ਼ਿਆਦਾ ਇੱਕ ਪ੍ਰੈਸ਼ਰ ਬਣਿਆ ਤੇ ਚਲੋ ਇਹ ਹੁਣ ਬਿੱਲ ਵੀ ਬਣ ਗਿਆ ਤੇ ਬਿੱਲ ਲੋਕ ਸਭਾ ਦੇ ਵਿੱਚ ਪਾਸ ਵੀ ਹੋ ਗਿਆ, ਤੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਫਿਰ ਇਹ ਰਾਜ ਸਭਾ 'ਚ ਵੀ ਪਾਸ ਹੋਣਾ, ਉਦੋਂ ਬਾਅਦ ਰਾਸ਼ਟਰਪਤੀ ਕੋਲ ਜਾਣਾ, ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਬਣਨਾ। ਤੇ ਜਿੱਦਾਂ ਤੁਸੀਂ ਕਿਹਾ ਕਿ ਕਾਨੂੰਨ ਤਾਂ ਪਹਿਲਾਂ ਵੀ ਬੜੇ ਬਣੇ ਆ, ਕੀ ਉਹ ਸਾਰੇ ਕਾਨੂੰਨ ਇੰਪਲੀਮੈਂਟ ਹੁੰਦੇ ਆ, ਜਾਂ ਉਸ ਕਾਨੂੰਨ ਦੇ ਮੁਤਾਬਕ ਜਿਹੜੀਆਂ ਉਹ ਸਜ਼ਾਵਾਂ ਲੋਕਾਂ ਨੂੰ ਮਿਲਦੀਆਂ ਨੇ, ਜਾਂ ਉਸ ਕਾਨੂੰਨ ਤੋਂ ਲੋਕ ਡਰਦੇ ਏਦਾਂ ਦਾ ਜਿਹੜਾ ਕ੍ਰਾਈਮ ਕਰਨ ਤੋਂ ਕੋਈ ਬਾਜ਼ ਆਉਂਦੇ ਆ। ਤੇ ਇਹ ਜਿਹੜਾ ਹੈ ਉਸ ਤੋਂ ਹੁਣ ਅਗਲਾ ਇਹ ਵੱਡਾ ਸਵਾਲ ਹੈ ਕਿ ਇਸ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਕੀ ਨੇ, ਕਿੱਦਾਂ ਕਿੱਦਾਂ ਦੇ ਜਿਹੜੇ ਉਹ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ। ਤੇ ਕਿਉਂਕਿ ਇਹ ਇੰਨਾ ਮਹਿੰਗਾ ਤੇ ਇੰਨਾ ਖਰਚੀਲਾ ਜਿਹੜਾ ਹੈਗਾ ਸੀ, ਇਹ ਇੱਕ ਤਰ੍ਹਾਂ ਦਾ ਵਰਤਾਰਾ ਬਣ ਗਿਆ, ਇੱਕ ਤਰ੍ਹਾਂ ਦਾ ਫਨੋਮਨਾ ਕਿ ਆਮ ਜਿਹੜੇ ਪੇਰੈਂਟਸ ਆ ਖੈਰ ਉਹ ਤਾਂ ਬੱਚੇ ਨੂੰ ਹੁਣ ਮੈਡੀਕਲ ਦੀ ਪੜ੍ਹਾਈ ਕਰਾ ਹੀ ਨਹੀਂ ਸਕਦੇ, ਤੇ ਉਹ ਉਹਦੇ ਚ ਇਹ ਹੈ ਕਿ ਜਿਵੇਂ ਚਲੋ ਹੁਣ ਇੱਕ ਪੰਜਾਬ ਦੇ ਵਿੱਚ ਇੱਕ ਐਫਰਟ ਹੋਈ ਵੱਖਰੀ ਤਰ੍ਹਾਂ ਦੀ ਕਿ ਸਰਕਾਰੀ ਸਕੂਲਾਂ ਚ ਐਕਸਟਰਾ ਕਲਾਸਾਂ ਦੇ ਕੇ ਜਾਂ ਇੱਦਾਂ ਦੀ ਜਿਹੜੀ ਸ਼ੁਰੂਆਤ ਕੀਤੀ ਗਈ, ਪੰਜਾਬ ਸਰਕਾਰ ਇਹ ਦਾਅਵਾ ਵੀ ਕਰ ਰਹੀ ਹੈ ਕਿ ਸਾਡੇ ਇੰਨੇ ਬੱਚੇ ਜਿਹੜੇ ਆ ਉਹ ਕੁਆਲੀਫਾਈ ਕਰ ਗਏ ਇਸ ਸਰਕਾਰੀ ਸਕੂਲਾਂ ਦੇ ਜਿਹੜੇ ਉਹ ਬੱਚੇ ਆ, ਤੇ ਪਰ ਉਹ ਉਹ ਵੀ ਜਿਹੜਾ ਹੈ ਕਹਿਣ ਨੂੰ ਸਰਕਾਰੀ ਸਕੂਲਾਂ ਦੇ ਆ ਕਿਉਂਕਿ ਉਹਨਾਂ ਦੀਆਂ ਐਡਮਿਸ਼ਨਾਂ ਸਰਕਾਰੀ ਸਕੂਲਾਂ ਚ ਨੇ, ਪਰ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਤੇ ਨਾ ਕਿਤੇ ਕਿਸੇ ਟਿਊਸ਼ਨ ਸਕੂਲ ਦੇ ਨਾਲ ਅੱਗੋਂ ਜਾਂ ਟਿਊਸ਼ਨ ਜਿਹੜੀਆਂ ਇੰਸਟੀਟਿਊਸ਼ਨ ਜੇ ਇੱਦਾਂ ਦੇ ਟਿਊਟਰਸ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹ ਜੁੜੇ ਹੋਏ ਆ ਜਿੱਥੋਂ ਉਹ ਜਿਹੜੀ ਆ ਉਹ ਪੜ੍ਹਦੇ ਆ। ਤੇ ਇਸ ਕਾਨੂੰਨ ਦੇ ਵਿੱਚ ਇੱਦਾਂ ਦਾ ਜਿਹੜਾ ਹੈ ਕੋਈ ਪ੍ਰਬੰਧ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਹੁਣ ਇਹ ਹੈਗਾ ਕਿ ਜਿਹੜੀਆਂ ਇਹ ਜਿਹਨਾਂ ਦੀ ਮੈਂ ਗੱਲ ਕੀਤੀ ਹੈ ਇਹਨਾਂ ਟਿਊਸ਼ਨ ਸਕੂਲਾਂ ਦੀ ਜਾਂ ਇੰਸਟੀਟਿਊਸ਼ਨ ਦੀ ਵੱਡੇ ਵੱਡੇ ਜਿਹੜੇ ਇਹ ਟਿਊਟਰ ਹਾਊਸ ਨੇ, ਤੇ ਇਹਨਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਇੱਥੇ ਕਲਾਸਾਂ ਲਾਉਂਦੇ ਆ, ਦਸਵੀਂ ਤੋਂ ਬਾਅਦ ਇੱਥੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੱਚਿਆਂ ਦੀ ਡੰਮੀ ਐਡਮਿਸ਼ਨ ਹੈ 2 ਸਾਲ, ਦਸਵੀਂ ਤੇ ਜਾਂ 11ਵੀਂ ਤੇ ਜਿਹੜੀ 12ਵੀਂ, ਤੇ ਉਹ ਜਿਹੜੀ ਇੱਕ ਪ੍ਰੋਪਰ ਸਕੂਲ ਦੀ ਇੱਕ ਸਟੱਡੀ ਹੈ ਜਾਂ ਹੋਰ ਆ ਉਹ ਉਹਦੇ ਤੋਂ ਵੀ ਵਾਂਝੇ ਰਹਿੰਦੇ, ਉਹ ਸਿਰਫ ਤੇ ਸਿਰਫ ਇੱਥੇ ਜਿਹੜੀ ਉਹ ਤਿਆਰੀ ਕਰਦੇ। ਇਹੀ ਕਾਰਨ ਹੈ ਕਿ ਚਲੋ ਬਾਅਦ ਚ MBBS ਵੀ ਕਰ ਜਾਂਦੇ ਆ ਜਿਹੜੇ ਉਹ ਕਾਲਜ ਦੇ ਵਿੱਚ ਜਾਣਦੇ, ਤੇ ਉਹ ਫਿਰ ਇੱਕ ਜਿਹੜਾ ਹੈਗਾ ਜਿਹੜਾ ਇੱਕ ਸਟੈਪ ਆ ਉਹਦੇ ਤੋਂ ਸਾਰੇ ਵਾਂਝੇ ਰਹਿੰਦੇ ਆ, ਜਿਹੜਾ ਉਹਨਾਂ ਨੇ ਸਕੂਲ ਦੇ ਵਿੱਚ 2 ਸਾਲ ਉਹ ਅਟੈਂਡ ਨਹੀਂ ਕੀਤੇ ਹੁੰਦੇ, ਉਹ ਸਿਰਫ ਜਾਂ ਕਿਤਾਬਾਂ ਤੇ ਜਾਂ ਆਪਣੇ ਜਿਹੜਾ ਹੈਗਾ ਟਿਊਟਰ ਜਿਹੜੇ ਹੈਗੇ ਉਹਨਾਂ ਦੇ ਲੈਕਚਰ ਜਾਂ ਕਿਤਾਬਾਂ ਜਾਂ ਲੈਕਚਰ, ਉਹ ਦੋ ਹੀ ਗੱਲਾਂ ਜਿਹੜੀਆਂ ਹੁੰਦੀਆਂ। ਉਹਨਾਂ ਦਾ ਕਈ ਕਾਰਨ ਹੈ ਕਿ ਸੋਸ਼ਲਾਈਜੇਸ਼ਨ ਨਹੀਂ ਹੁੰਦੀ, ਫਿਰ ਅੱਗੋਂ ਜਦੋਂ ਉਹ ਡਾਕਟਰ ਵੀ ਬਣਦੇ ਆ ਤੇ ਫਿਰ ਉਹਨਾਂ ਦਾ ਬਿਹੇਵੀਅਰ ਇਸ ਤਰੀਕੇ ਦਾ ਜਿਹੜਾ ਰਹਿੰਦਾ ਉਹਨਾਂ ਨੂੰ, ਕਿਉਂਕਿ ਪਤਾ ਹੀ ਨਹੀਂ ਹੁੰਦਾ, ਆਮ ਲੋਕਾਂ ਚ ਵਿਚਰੇ ਨਹੀਂ ਹੁੰਦੇ, ਤੇ ਡਾਕਟਰ ਬਣਨ ਤੋਂ ਬਾਅਦ ਵੀ ਉਹਨਾਂ ਤੇ ਕਈ ਵਾਰੀ ਮੈਂਟਲ ਪ੍ਰੈਸ਼ਰ ਇਹਨਾਂ ਦਾ ਇੰਨਾ ਜ਼ਿਆਦਾ ਰਹਿੰਦਾ, ਉਹ ਵੀ ਕਿੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਯੰਗ ਡਾਕਟਰ ਨੇ ਜਾਂ ਜਿਹੜੇ ਜੂਨੀਅਰ ਰੈਜੀਡੈਂਟ ਨੇ JR ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਹਸਪਤਾਲਾਂ ਸਰਕਾਰੀ, ਤੇ ਉਹ ਸੁਸਾਈਡ ਕਰ ਗਏ ਜਾਂ ਉਹਨਾਂ ਨੂੰ ਡਿਪਰੈਸ਼ਨ ਹੋ ਗਈ। ਸੋ ਇਹ ਵੀ ਜਿਹੜਾ ਹੈਗਾ ਇੱਕ ਬੜਾ ਇੱਕ ਵਿਸ਼ੇ ਸਰਕਲ ਦਾ ਜਿਹੜਾ ਹੈਗਾ ਉਹ ਬਣ ਗਿਆ। ਤੇ ਇਹਦੇ ਬਾਰੇ ਜਿਹੜਾ ਇਸ ਕਾਨੂੰਨ ਦੇ ਵਿੱਚ ਜਿਹੜਾ ਹੈ ਕੋਈ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੈ ਕਿ ਬੱਚੇ ਰੈਗੂਲਰ ਕਲਾਸ ਹੀ ਲਾਉਣ ਤੇ ਉਦੋਂ ਬਾਅਦ ਜਿਹੜਾ ਹੈਗਾ ਉਹ ਆਪਣੀ ਕਿਸ ਤਰ੍ਹਾਂ ਦੀ ਤਿਆਰੀ ਕਰਨ। ਸੋ ਇਹ ਇੱਕ ਜਿਹੜਾ ਹੈ ਚਲੋ ਇੱਕ ਸ਼ੁਰੂਆਤ ਹੋਈ ਹੈ ਇਸ ਕਰਕੇ ਕਿ ਇੱਕ ਪ੍ਰੈਸ਼ਰ ਬਣ ਗਿਆ, ਇੱਕ ਨਵੀਂ ਬਣੀ ਪਾਰਟੀ ਨੇ ਜਿਹੜਾ ਹੈ ਉਹ ਇੱਕ ਪ੍ਰੈਸ਼ਰ ਬਣਾ ਲਿਆ ਜੰਤਰ ਮੰਤਰ ਤੇ ਨਾਲ ਹੀ ਹੋਰ ਸਟੇਟਾਂ ਦੇ ਵਿੱਚ ਨਾਲ ਜਿਹੜਾ ਹੈਗਾ ਉਹ ਦਬਾਅ ਇੱਦਾਂ ਦਾ ਬਣ ਗਿਆ ਤੇ ਜਿਸ ਕਰਕੇ ਇਮੀਡੀਏਟ ਉਹ ਕਾਨੂੰਨ ਜਿਹੜਾ ਉਹ ਲਿਆਉਣਾ ਪਿਆ। ਪ੍ਰਧਾਨ ਮੰਤਰੀ ਨੂੰ ਜਿਹੜਾ ਹੈ ਇਮੀਡੀਏਟ ਇਹਦੇ ਤੇ ਜਿਹੜੀ ਉਹ ਗੱਲ ਕਰਨੀ ਪਈ ਤੇ ਹੁਣ ਪਰ ਇਹ ਹੈ ਕਿ ਚਲੋ ਇਹ ਕਾਨੂੰਨ ਬਣਦਾ ਹੈ ਉਦੋਂ ਬਾਅਦ ਫਿਰ ਕਿਸ ਤਰੀਕੇ ਦੇ ਨਾਲ ਇਹਨੂੰ ਵੇਖਿਆ ਜਾਂਦਾ ਹੈ ਇਹ ਜਿਹੜੀ ਇੱਕ ਵੱਡੀ ਜਿਹੜੀ ਉਹ ਗੱਲ ਹੈ। ਤੇ ਕਿਉਂਕਿ ਹੁਣ ਆਮ ਜਿਹੜੇ ਹੈਗੇ ਆ ਆਮ ਲੋਕ ਨੇ ਜਾਂ ਜਿਹੜੇ ਲੋਕ ਲੋਅਰ ਮਿਡਲ ਕਲਾਸ ਹੈ ਖਾਸ ਕਰਕੇ, ਚਲੋ ਮਿਡਲ ਕਲਾਸ ਵੀ ਹੱਡੀਆਂ ਚੱਕ ਕੇ ਫਾਹਾ ਲੈ ਲੈਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ, ਤੇ ਉਹਨਾਂ ਲਈ ਫਿਰ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਇਹ ਜੋਬ ਨੇ ਜਾਂ ਉਹਨਾਂ ਦੇ ਜਿਹੜੇ ਸੁਪਨੇ ਨੇ ਡਾਕਟਰ ਬਣਨ ਦੇ ਜਾਂ ਇੰਜੀਨੀਅਰ ਬਣਨ ਦੇ, ਤੇ ਉਹਨਾਂ ਵਾਸਤੇ ਜਿਹੜਾ ਹੈਗਾ ਕੋਈ ਪ੍ਰੋਵੀਜ਼ਨ ਕੋਈ ਪ੍ਰਬੰਧ ਜਿਹੜਾ ਉਹ ਹੈ ਨਹੀਂ ਕਿਤੇ, ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਸੋ ਇਹ ਦੇਖਦੇ ਹੁਣ ਚਲੋ ਕਾਨੂੰਨ ਇੱਕ ਵਾਰੀ ਪਾਸ ਹੋ ਗਿਆ ਤੇ ਉਹ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜਦੋਂ ਕਾਨੂੰਨ ਇੱਕ ਵਾਰੀ ਆ ਗਿਆ ਪਾਸ ਹੋ ਜਾਏਗਾ, ਕਿਉਂਕਿ ਸਪਸ਼ਟ ਜਿਹੜਾ ਬਹੁਮਤ ਹੈ ਜੇ ਵਿਰੋਧੀ ਧਿਰ ਉੱਠ ਕੇ ਵੀ ਚਲੀ ਜਾਂਦੀ ਉਹ ਤਾਂ ਵੀ ਪਾਸ ਹੋ ਜਾਏਗਾ। ਤੇ ਪਰ ਇਹਦੇ ਨਾਲ ਨਾਲ ਜੋ ਕੁਛ ਹੋਇਆ ਹੈ ਸਾਰਾ ਕੁਛ ਉਹਦੀ ਚਰਚਾ ਵੀ ਜਿਹੜੀ ਆ ਉਹ ਨਾਲ ਨਾਲ ਜਿਹੜੀ ਆ ਉਹ ਜਾਰੀ ਰਹੀ ਹੈ।
0: ਜੀ ਬਿਲਕੁਲ, ਇੱਧਰ ਨਾਲ ਦੀ ਨਾਲ ਤੁਸੀਂ ਦੱਸਿਆ ਕਿ ਰਾਹੁਲ ਗਾਂਧੀ ਇਹ ਵੀ ਬੋਲਣਾ ਚਾਹੁੰਦੇ ਸੀ, ਇਹਨਾਂ ਨੂੰ ਬੋਲਣਾ ਨਹੀਂ ਉੱਥੇ ਬੋਲਣ ਦਿੱਤਾ ਗਿਆ ਅਤੇ ਕਈ ਕਹਿ ਰਹੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਇਹ ਉਲਟਾ ਸਗੋਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਹਨਾਂ ਦੇ ਉੱਤੇ ਮੁੜ ਕੇ ਕਾਰਵਾਈ ਦੀ ਮੰਗ ਕੀਤੀ ਗਈ ਕਿ ਇਹ ਵੀ ਮਾਫ਼ੀ ਮੰਗਣ। ਸੋ ਇਹਨਾਂ ਦੀ ਜਿਹੜੀ ਇਹ ਕਹਿਣਾ ਕਿ ਅਮਿਤ ਸ਼ਾਹ ਨੂੰ ਇਹਨਾਂ ਨੇ ਖੁਦ ਵੇਖਿਆ ਆਪ ਉਹ ਆਦੇਸ਼ ਦੇ ਰਹੇ ਸੀ, ਇਸ ਬਾਬਤ ਕਈ ਗੱਲਾਂ ਜਿਹੜੀਆਂ ਨੇ ਗੋਲਮੋਲ ਜਿਹੀਆਂ ਸਾਹਮਣੇ ਆ ਰਹੀਆਂ ਨੇ ਹੁਣ ਉਹਨੂੰ ਚੀਜ਼ ਨੂੰ ਜਿਹੜਾ ਉਹ ਖੋਲ੍ਹ ਕੇ ਕਈ ਇਸ ਤਰੀਕੇ ਦੇ ਨਾਲ ਬਿਆਨ ਕਰ ਰਿਹਾ ਕਿ ਨਹੀਂ ਗੋਲੀ ਤਾਂ ਉੱਥੇ ਕੋਈ ਚੱਲੀ ਨਹੀਂ ਗੀ, ਕੋਈ ਇਹ ਕਹਿ ਰਿਹਾ ਕਿ ਉੱਥੇ ਗੋਲੀਆਂ ਚੱਲੀਆਂ ਨੇ। ਸੋ ਕੀ ਹੈ ਕੀ ਹੈ ਇਹ ਸਾਰਾ ਕੁਛ ਜਿਹੜਾ ਦੋ ਪਾਸਿਆਂ ਦਾ ਵਰਜ਼ਨ ਵੇਖੀਏ ਅਤੇ ਸਾਰਾ ਕੁਛ ਜਿਹੜਾ ਉਹ ਸਗੋਂ ਹੀ ਧੁੰਦਲਾ ਜਿਹਾ ਹੋ ਜਾਂਦਾ।
1: ਨਹੀਂ ਇਹਦੇ ਚ ਰਣਜੋਤ ਜੀ ਅਸਲ ਚ ਇਹ ਹੈ ਚੱਕਰ, ਦੇਖੋ ਇਹ ਤਾਂ ਗੱਲ ਇਹ ਤਾਂ ਖੁਦ ਜਿਹੜੀਆਂ ਰਿਪੋਰਟਸ ਨੇ ਖੁਦ ਆਪਣੀ ਪੁਲਿਸ ਦੀਆਂ ਤੇ ਈਵਨ ਜਿਹੜੀ ਪੁਲਿਸ ਦੇ ਰੋਜ਼ਨਾਮ ਚ ਦੀ ਰਿਪੋਰਟ ਹੈ ਉਹਦੇ ਚ ਉਹਨਾਂ ਨੇ ਲਿਖਿਆ ਬਕਾਇਦਾ ਵੀ ਪੈਲਟਸ ਜਿਹੜੇ ਉਹ ਚੱਲੇ ਨੇ ਗੋਲੀ ਦਾ ਮਤਲਬ ਤਾਂ ਇਹ ਨੀ। ਹੁਣ ਜੇ ਪੈਲਟਸ ਵੀ ਨੁਕਸਾਨ ਕਰਦੇ ਆ ਇੱਕ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ ਤੇ ਉਹ ਕਿਹੜਾ ਗੋਲੀ ਨਾਲੋਂ ਘੱਟ ਹੈ। ਤੇ ਹੁਣ ਉੱਥੇ ਜਿਹੜਾ ਹੈਗਾ ਟੀਅਰ ਗੈਸ ਦੇ ਸ਼ੈੱਲ ਲਾਠੀਆਂ ਤੇ ਇਹ ਜਿਹੜੀਆਂ ਹੈਗੀਆਂ ਰਬੜ ਦੀਆਂ ਗੋਲੀਆਂ ਜਿਹਨੂੰ ਕਹਿੰਦੇ ਆ ਆਪਾਂ ਪੈਲਟਸ ਕਹਿੰਦੇ ਹਾਂ ਤੇ ਇਹ ਜਿਹੜਾ ਸਾਰਾ ਕੁਛ ਚੱਲਿਆ ਕਿਉਂਕਿ ਉਹ ਤਾਂ ਫੁਟੇਜ ਪਈ ਹੈ, ਸੁਪਰੀਮ ਕੋਰਟ ਤੱਕ ਨੇ ਕਹਿਤਾ ਵੀ ਉਹਨੂੰ ਪ੍ਰਜਰਵ ਕਰਕੇ ਰੱਖਿਆ ਜਾਵੇ, ਉਹਨੂੰ ਡਿਸਟਰੋਏ ਨਾ ਕੀਤਾ ਜਾਵੇ, ਇਹ ਸਾਰੀਆਂ ਗੱਲਾਂ ਕਹਿਤੀਆਂ। ਹੁਣ ਬਰਫ ਇਹ ਪੋਲੀਟੀਕਲੀ ਬਚਣਾ ਜਾਂ ਬਚਾਓ ਕਰਨਾ ਆਪਣੀ ਸਰਕਾਰ ਦਾ ਆਪਣੀ ਪਾਰਟੀ ਦਾ ਉਹ ਇੱਕ ਜਿਹੜੀ ਆ ਉਹ ਅਲੱਗ ਗੱਲ ਹੈ, ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਹੈ ਅਮਿਤ ਸ਼ਾਹ ਨੇ ਹੁਕਮ ਦਿੱਤਾ ਤਾਂ ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਹੋਇਆ ਜਾਂ ਵਧੀਕੀ ਹੋਈ ਜਾਂ ਸਖਤੀ ਹੋਈ ਚਲੋ ਕੁਛ ਵੀ ਹੈ, ਤੇ ਅਮਿਤ ਸ਼ਾਹ ਨੂੰ ਖੁਦ ਹਾਜ਼ਰ ਰਹਿਣਾ ਚਾਹੀਦਾ ਜਦੋਂ ਪਤਾ ਸੀ ਕਿ ਜਿਹੜੀ ਇਹ ਗੱਲ ਚੱਲਣੀ ਹੈ। ਤੇ ਉਹ ਪਹਿਲੀ ਗੱਲ ਤਾਂ ਉਹ ਕੋਈ ਐਬਸੈਂਟ ਕਿਉਂ ਹੋਏ, ਉਹ ਲੋਕ ਸਭਾ ਦੇ ਵਿੱਚ ਹਾਜ਼ਰ ਕਿਉਂ ਨਹੀਂ ਸੀਗੇ। ਫਿਰ ਉਹਨਾਂ ਦੇ ਡਿਫੈਂਸ ਦੇ ਵਿੱਚ ਜਿਹੜੇ ਲੋਕ ਆਏ ਭਾਵੇਂ ਕਿਰਨ ਰਿਜੀਜੂ ਆਇਆ ਭਾਵੇਂ ਜਿਹੜਾ PMO ਦੇ ਵਿੱਚ ਸਟੇਟ ਮਿਨਿਸਟਰ ਹੈ ਜਤਿੰਦਰ ਸਿੰਘ ਉਹ ਆਇਆ ਤੇ ਉਹਨਾਂ ਨੇ ਇਹ ਸਾਰੀ ਗੱਲ ਕੀਤੀ ਕਿ ਨਹੀਂ ਉੱਥੇ ਇਹੋ ਜਿਹਾ ਕੁਛ ਨਹੀਂ ਹੋਇਆ, ਇੱਦਾਂ ਦਾ ਕੁਛ ਨਹੀਂ ਹੋਇਆ, ਰਾਹੁਲ ਗਾਂਧੀ ਜਿਹੜਾ ਉਹ ਗਲਤ ਕਹਿ ਰਹੇ ਨੇ। ਚਲੋ ਉਹ ਤਾਂ ਸਾਰਾ ਕੁਛ ਜਿਹੜਾ ਹੈ ਫੁਟੇਜ ਦੇ ਵਿੱਚ ਪਿਆ। ਮੇਰਾ ਖਿਆਲ ਹੈ ਕਿ ਜੇ ਵਿਰੋਧੀ ਧਿਰ ਦੇ ਨੇਤਾ ਨੂੰ ਹੀ ਉੱਥੇ ਬੋਲਣ ਨਹੀਂ ਦਿੱਤਾ ਜਾਂਦਾ, ਭਾਵੇਂ ਉਹਨੂੰ ਹੰਗਾਮਾ ਕਰਕੇ ਰੋਕਿਆ ਜਾਂਦਾ ਜਾਂ ਉਹਦਾ ਮਾਈਕ ਬੰਦ ਕੀਤਾ ਜਾਂਦਾ, ਤੇ ਉਹਦਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਮੇਰਾ ਮਾਈਕ ਤਾਂ ਤੁਸੀਂ ਬੰਦ ਕਰ ਸਕਦੇ ਹੋ ਪਰ ਵਿਦਿਆਰਥੀਆਂ ਦੀ ਜਿਹੜੀ ਆਵਾਜ਼ ਹੈ ਉਹਨੂੰ ਨਹੀਂ ਬੰਦ ਕਰ ਸਕਦੇ, ਮਤਲਬ ਇਹ ਗੱਲ ਜਿਹੜੀ ਆ ਉਹਨਾਂ ਨੇ ਕਹੀ ਆ। ਤੇ ਮੇਰਾ ਖਿਆਲ ਹੈ ਕਿ ਇੰਨਾ ਕੁ ਮਾਦਾ ਹੋਣਾ ਚਾਹੀਦਾ ਸਰਕਾਰ ਦੇ ਵਿੱਚ ਜਾਂ ਸੱਤਾਧਾਰੀ ਧਿਰ ਚ ਕਿ ਸੁਣ ਲੈਣਾ ਚਾਹੀਦਾ ਵਿਰੋਧੀ ਧਿਰ ਕੀ ਕਹਿੰਦੀ ਹੈ, ਤੇ ਇਹਦੇ ਨਾਲ ਸਗੋਂ ਜਿਹੜਾ ਹੈਗਾ ਲੋਕਾਂ ਤੇ ਇੱਕ ਪੋਜ਼ਿਟਿਵ ਅਸਰ ਜਾਂਦਾ ਤੇ ਜੇ ਲੋਕਾਂ ਦੇ ਵਿੱਚ ਕਿਤੇ ਗੁੱਸਾ ਵੀ ਆ ਉਹ ਥੋੜਾ ਮੋਟਾ ਉਹ ਪ੍ਰੈਸ਼ਰ ਇੱਕ ਤਰੀਕੇ ਦਾ ਉਹ ਰਿਲੀਜ਼ ਹੋ ਜਾਂਦਾ, ਉਹਦੇ ਨਾਲ ਇਹ ਹੁੰਦਾ ਕਿ ਚਲੋ ਸਰਕਾਰ ਦੇ ਖਿਲਾਫ਼ ਗੱਲ ਜਿਹੜੀ ਆ ਉਹ ਚੱਲ ਰਹੀ ਹੈ, ਇੱਦਾਂ ਇੱਦਾਂ ਦੀ ਜਿਹੜੀ ਗੱਲ ਹੈ। ਤੇ ਸੋ ਹੁਣ ਚਲੋ ਜਿਹੜੀ ਉਹ ਤਾਂ ਕਾਰਵਾਈ ਤਾਂ ਹੁਣ ਅੱਗੇ ਜਾਰੀ ਰਹਿਣੀ ਹੈ, ਇਹ ਸੈਸ਼ਨ ਤਾਂ ਅੱਗੇ ਮਿਡ ਅਗਸਤ ਤੱਕ ਚੱਲਣਾ ਹੈਗਾ। ਤੇ ਪਰ ਹੁਣ ਕੀ ਜਿਹੜੇ ਹੋਰ ਇਸ਼ੂ ਨੇ ਉਹਨਾਂ ਤੇ ਵੀ ਇਹੀ ਸਟ੍ਰੈਟਜੀ ਰਹੇਗੀ, ਤੇ ਜਾਂ ਇੱਦਾਂ ਹੀ ਜਿਹੜਾ ਹੈ ਉਹ ਚੱਲਦਾ ਰਹੇਗਾ, ਵਿਰੋਧੀ ਧਿਰ ਨੂੰ ਬੋਲਣ ਦਿੱਤਾ ਜਾਊਗਾ, ਤੇ ਜਿਹੜੇ ਕੋਈ ਛਿਟਪੁਟ ਜਿਹੜੇ ਕੋਈ ਬਿੱਲ ਵਗੈਰਾ ਨੇ ਉਹ ਪਾਸ ਹੁੰਦੇ ਰਹਿਣਗੇ। ਇਹਦੇ ਨਾਲ ਜਿਹੜਾ ਹੈ ਰਣਜੋਤ ਜੀ, ਬਹੁਤ ਸਾਰੇ ਜਿਹੜੇ ਫਿਰ ਮੁੱਦੇ ਆ ਉਹ ਵਿਚਾਰੇ ਬਿਨਾਂ ਜਿਹੜੇ ਆ ਉਹ ਰਹਿ ਜਾਂਦੇ ਆ, ਜਿਨ੍ਹਾਂ ਤੇ ਚਰਚਾ ਹੋਣੀ ਜ਼ਰੂਰੀ ਹੁੰਦੀ ਹੈ, ਜਾਂ ਚਲੋ ਜਿਹੜੇ ਕੁਛ ਅਨਸਟਾਰਡ ਕੁਐਸਚਨ ਹੁੰਦੇ ਆ ਉਹਨਾਂ ਤੇ ਇੱਦਾਂ ਹੀ ਚੁੱਪ ਚਪੀਤੇ ਜਵਾਬ ਵੀ ਲਿਖਤੀ ਰੂਪ ਚ ਹੀ ਆ ਜਾਂਦੇ ਆ। ਤੇ ਪਰ ਸੈਸ਼ਨ ਤੇ ਜਿਹਦੇ ਤੇ ਉਮੀਦਾਂ ਹੁੰਦੀਆਂ ਕਾਫੀ, ਖਾਸ ਕਰਕੇ ਜਿਹੜਾ ਇਹ ਮੌਨਸੂਨ ਸੈਸ਼ਨ ਹੈ, ਇਹਦੇ ਤੇ ਕਾਫੀ ਹੁੰਦਾ ਕਿ ਇਹਦੇ ਤੇ ਬਹਿਸ ਹੋਏਗੀ, ਲੋਕਾਂ ਨੂੰ ਪਤਾ ਲੱਗੇਗਾ ਦੇਸ਼ ਦੀ ਸਿਚੁਏਸ਼ਨ ਕੀ ਹੈ, ਹਾਲਾਤ ਕੀ ਹੈ। ਪਰ ਜੇ ਹਰੇਕ ਇਸ਼ੂ ਦੇ ਉੱਤੇ ਹੰਗਾਮੇ ਤੋਂ ਬਾਅਦ ਜਿਹੜੀ ਹੈ ਉਹ ਉਠਾ ਦੇਣੀ ਹੈ ਜਿਹੜੀ ਸੈਸ਼ਨ ਹੈ, ਤੇ ਅਡਜਰਨ ਕਰ ਦੇਣਾ ਵਾਰ ਵਾਰ ਹਾਊਸ, ਤੇ ਫਿਰ ਲੋਕ ਵੀ ਨਿਰਾਸ਼ ਹੋ ਕੇ ਪਾਸੇ ਹੋ ਕੇ ਬਹਿ ਜਾਂਦੇ ਜਿਹੜੇ ਟੀਵੀ ਵਗੈਰਾ ਤੇ ਲਾਈਵ ਦੇਖ ਰਹੇ ਹੁੰਦੇ ਆ। ਤੇ ਇਹ ਜਿਹੜੀ ਹੈ ਇੱਦਾਂ ਦੀ ਇਹ ਸਿਚੁਏਸ਼ਨ ਜਿਹੜੀ ਕੱਲ ਉਹ ਬਣੀ ਹੈ, ਤੇ ਕਿਉਂਕਿ ਕਾਂਗਰਸ ਜਾਂ ਇਹ ਕਹਿ ਲਈਏ ਕਿ ਵਿਰੋਧੀ ਧਿਰ ਇੰਡੀਆ ਬਲੋਕ, ਉਹ ਆਪਣੀ ਤਿਆਰੀ ਦੇ ਵਿੱਚ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਕਿਸ ਤਰੀਕੇ ਦੀ ਉੱਥੇ ਗੱਲ ਕਰਨੀ ਹੈ ਜਾਂ ਕਿਸ ਤਰ੍ਹਾਂ ਕਰਨੀ ਹੈ। ਤੇ ਹੁਣ ਆਪਾਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਮਸਲਾ ਇਕੱਲਾ ਇਸ਼ੂ ਪੇਪਰ ਲੀਕ ਦਾ ਤਾਂ ਰਿਹਾ ਨੀ, ਨਾ ਦੇਸ਼ ਦੀ ਪੋਲਿਟਿਕਸ ਅੱਗੇ ਇਹ ਇਸ਼ੂ ਰਿਹਾ, ਨਾ ਹੀ ਨੌਜਵਾਨਾਂ ਅੱਗੇ ਇਕੱਲਾ ਰਿਹਾ। ਹੁਣ ਤਾਂ ਜੋ ਕੁਛ ਉਸ ਤੋਂ ਬਾਅਦ ਜਿਹੜੀ ਖਿੱਚ ਧੂ ਹੋਈ, ਫਿਰ ਉਹ ਵੀ ਕਿਸੇ ਗੱਲ ਤਣ ਪੱਤਣ ਲੱਗਣੀ ਹੈ। ਤੇ ਕਿਉਂਕਿ ਕੱਲ CJP ਦੇ ਲੀਡਰ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਕੇਸ ਵਾਪਸ ਨਹੀਂ ਲਏ ਜਾਂਦੇ ਤਾਂ ਉਹ ਤਾਂ ਬੈਠੇ ਨੇ ਇੱਥੇ, ਉਹ ਕਿਹੜਾ ਕਿਤੇ ਗਏ ਨੇ, ਦੁਬਾਰਾ ਫਿਰ ਅੰਦੋਲਨ ਸ਼ੁਰੂ ਕਰ ਲੈਣਗੇ। ਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਿਹੜਾ ਸੀ ਇਹ ਗੱਲ ਵਿਰੋਧੀ ਧਿਰ ਦੀ ਵੀ ਸੁਣ ਲੈਣੀ ਚਾਹੀਦੀ ਹੈ, ਜਾਂ ਜਿਹੜੇ ਕੋਈ ਅੰਦੋਲਨਕਾਰੀ ਉਹਨਾਂ ਦੀ ਗੱਲ ਵੀ ਜਿਹੜੀ ਉਹ ਸੁਣ ਲੈਣੀ ਚਾਹੀਦੀ ਹੈ। ਤੇ ਜੋ ਇੱਕ ਆਪਣਾ ਜਿਹੜਾ ਸਟੇਟ ਦਾ ਖਾਸਾ ਹੈ, ਜੋ ਕਰੈਕਟਰ ਹੈ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ, ਇਹ ਬਰਤਾਨਵੀ ਹਕੂਮਤ ਵੇਲੇ ਤੋਂ ਚੱਲਿਆ ਆ ਰਿਹਾ ਹੈ, ਉਹਨੂੰ ਮੈਂ ਸਮਝਦਾ ਕਿ ਬਦਲਣ ਦੀ ਲੋੜ ਹੈ ਥੋੜਾ ਮੋਟਾ। ਜਿੱਥੇ ਦੂਜੇ ਦੀਆਂ ਕਲਾਸਾਂ ਪ੍ਰਧਾਨ ਮੰਤਰੀ ਜਾ ਕੇ ਲਾਉਂਦੇ ਨੇ, ਤੇ ਉੱਥੇ ਬਿਊਰੋਕਰੇਸੀ ਨਾਲ ਜਾਂ ਪੁਲਿਸ ਤੰਤਰ ਨਾਲ ਵੀ ਇੱਦਾਂ ਦੀਆਂ ਕਲਾਸਾਂ, ਉਹਨਾਂ ਨਾਲ ਵੀ ਜਿਹੜੀ ਮਨ ਕੀ ਬਾਤ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਕਿਸ ਤਰ੍ਹਾਂ ਇਸ ਤੰਤਰ ਨੂੰ ਚਲਾਉਣਾ ਹੈ, ਕਿਉਂਕਿ ਡੈਮੋਕਰੇਸੀ ਦੇ ਵਿੱਚ ਤਾਂ ਗੱਲ ਹਰੇਕ ਦੀ ਸੁਣੀ ਜਾਣੀ ਚਾਹੀਦੀ ਹੈ, ਤਾਂ ਹੀ ਡੈਮੋਕਰੇਸੀ ਹੈ। ਤੇ ਜੇ ਤੁਸੀਂ ਇਹ ਵੀ ਦੂਜੀ ਧਿਰ ਨੂੰ ਸੁਣਨਾ ਹੀ ਨਹੀਂ, ਆਪਣੀ ਗੱਲ ਨੂੰ ਮੁੱਖ ਰੱਖਣਾ, ਤੇ ਜਾਂ ਇਹ ਕਹਿਣਾ ਕਿ ਜਾਣ ਬੁੱਝ ਕੇ ਬਦਨਾਮ ਕਰਦੇ ਆ, ਤੇ ਚਲੋ ਇੱਕ ਵਾਰੀ ਉਹਨਾਂ ਨੂੰ ਸੁਣੋ ਤਾਂ ਸਹੀ, ਤੁਸੀਂ ਫੇਰ ਉਸ ਤੋਂ ਬਾਅਦ ਜਿਹੜਾ ਹੈ ਉਹਦਾ ਰਿਐਕਸ਼ਨ ਹੋਣਾ ਚਾਹੀਦਾ, ਤੇ ਫੇਰ ਕੋਈ ਬਹੁਤਾ ਇੱਕ ਜਿਹੜਾ ਹੈਗਾ ਪੋਜ਼ਿਟਿਵ ਆਪਾਂ ਸਮਝਦੇ ਹਾਂ ਕਿ ਇਹਦਾ ਪ੍ਰਭਾਵ ਲੋਕਾਂ ਦੇ ਵਿੱਚ ਨਹੀਂ ਜਾਂਦਾ।
0: ਜੀ ਬਿਲਕੁਲ, ਇਹ ਹੁਣ ਸਰਕਾਰ ਨੇ ਵੇਖਣਾ ਕਿ ਕਿੱਦਾਂ ਤਸੱਲੀ ਜਿਹੜੀ ਆ ਉਹ ਲੋਕਾਂ ਦੀ ਰਹੇ ਕਿ ਉਹਨਾਂ ਦੇ ਵਿੱਚ ਉਹ ਵਿਸ਼ਵਾਸ ਆਪਣਾ ਬਣਾਈ ਰੱਖਣ। ਸੋ ਇੱਧਰ ਜੇ ਆਪਾਂ ਅਗਲੀ ਖਬਰ ਵਾਲੇ ਪਾਸੇ ਨੂੰ ਆਈਏ, ਤੇ ਇੱਧਰ ਪੰਜਾਬ ਸਰਕਾਰ ਨੇ ਜਿਹੜਾ SGPC ਨੂੰ ਹੁਣ ਪੱਤਰ ਭੇਜਿਆ, ਕੀ ਲੱਗ ਰਿਹਾ ਹੁਣ ਇਹਦੇ ਉੱਤੇ ਸਹਿਮਤੀ ਬਣਨ ਦੇ ਆਸਾਰ ਨੇ? ਪਹਿਲਾਂ ਤੱਕ ਆਪਾਂ ਵੇਖਿਆ ਵੀ ਸਰਕਾਰ ਵੀ ਕਾਫੀ ਅਡੇ ਰਹੀ, ਭਗਵੰਤ ਮਾਨ ਵੀ ਵਾਰ ਵਾਰ ਬਿਆਨ ਦਿੰਦੇ ਰਹੇ ਵੀ ਜੋ ਮਰਜ਼ੀ ਕਰ ਲੈਣਾ, ਇਹਦੇ ਵਿੱਚ ਆਪਾਂ ਸੋਧ ਕਰਨੀ ਨਹੀਂ ਆ। ਉਸ ਤੋਂ ਬਾਅਦ ਫਿਰ ਆਪਾਂ ਨਰਮੀ ਵੀ ਵੇਖੀ ਆ, ਅਤੇ ਹੁਣ ਜਿਹੜੇ ਮੋੜ ਦੇ ਉੱਤੇ ਆਪਾਂ ਪਹੁੰਚ ਗਏ ਹਾਂ, ਕੀ ਅਕਾਲੀ ਦਲ ਜਾਂ ਫਿਰ SGPC ਜੋ ਅਚੀਵ ਕਰਨਾ ਚਾਹੁੰਦਾ ਹੈ, ਕੀ ਹੁਣ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਿਲਣ ਜਾ ਰਿਹਾ ਵਾ ਇਸ ਸਭ ਸਿਲਸਿਲੇ ਦੇ ਵਿੱਚ, ਹੁਣ ਅੱਗੇ ਕੀ ਆਸਾਰ ਲੱਗਦੇ ਨੇ ਹੁਣ ਦੇ?
1: ਦੇਖੋ ਇਹਦੇ ਚ ਜਿਹੜਾ ਜਿੱਦਾਂ ਅਕਾਲੀ ਦਲ ਚਾਹੁੰਦਾ ਸੀ ਉਵੇਂ ਤਾਂ ਹੋਇਆ ਨੀ। ਅਕਾਲੀ ਦਲ SGPC ਦੇ ਰਾਹੀਂ ਅਕਾਲ ਤਖ਼ਤ ਨੂੰ ਇਹਦੇ ਤੇ ਵਰਤਣਾ ਚਾਹੁੰਦਾ ਸੀ ਕਿ ਸਰਕਾਰ ਦੇ ਖਿਲਾਫ਼, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਾਂ ਭਗਵੰਤ ਮਾਨ ਦੇ ਖਿਲਾਫ਼ ਇੱਦਾਂ ਦਾ ਕੋਈ ਮੈਂਡੇਟ ਬਣੇ, ਤੇ ਜਿਸ ਕਰਕੇ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਉਹਦੇ ਚੋਂ ਫਾਇਦਾ ਨਿਕਲਦਾ ਹੋਵੇ। ਉਹ ਨਿਕਲਿਆ ਨੀ, ਉਹਨਾਂ ਨੇ ਪੋਸਟਰ ਵੀ ਲਵਾਏ, ਸਾਰਾ ਕੁਛ ਇਹ ਕੀਤਾ, ਕਿਉਂਕਿ ਉਹ ਗੱਲ ਬਸ ਉਹ ਠੰਡੇ ਵਾਸਤੇ ਚ ਪੈ ਗਈ। ਤੇ ਹੁਣ ਵੀ ਅਕਾਲੀ ਦਲ, ਕੱਲ ਸੁਖਬੀਰ ਬਾਦਲ ਦਾ ਵੀ ਇਹ ਬਿਆਨ ਆਇਆ ਕਿ ਜੇ ਕੋਈ ਤਰਮੀਮ ਕਰਨੀ ਹੈ ਤਾਂ ਪਹਿਲਾਂ SGPC ਨੂੰ ਤੇ ਉਹਨੂੰ ਅਕਾਲ ਤਖ਼ਤ ਨੂੰ ਕੋਨਫੀਡੈਂਸ ਚ ਲੈ ਕੇ ਜਿਹੜੀ ਫੇਰ ਗੱਲ ਕੀਤੀ ਜਾਵੇ। ਹੁਣ ਜਿਹੜੀ ਇੱਕ ਚਿੱਠੀ ਲਿਖੀ ਹੈ, ਮੇਰਾ ਖਿਆਲ ਹੈ ਕਿ ਜਿਹੜੇ ਕੁਲਦੀਪ ਸਿੰਘ ਗੜਗਾ ਜਿਹੜੇ ਹੁਣ ਜਥੇਦਾਰ ਨੇ, ਤੇ ਉਹ ਕਿਉਂਕਿ ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਜਿਹੜੀ ਮਿਆਦ 1 ਘੰਟੇ 1 ਮਹੀਨੇ ਦੀ ਉਹਨਾਂ ਨੂੰ ਦਿੱਤੀ ਗਈ ਸੀ ਉਹ ਖਤਮ ਹੋ ਗਈ ਹੈ, ਤੇ ਉਹਨਾਂ ਨੇ ਕੀ ਕੀਤਾ ਦੱਸਣ। ਮੇਰਾ ਖਿਆਲ ਹੈ ਜਿਹੜਾ ਹੁਣ ਜਵਾਬ ਦੇ ਵਿੱਚ ਇਹੀ ਕਿਹਾ ਹੋਣਾ ਵੀ ਅਸੀਂ ਸੈਸ਼ਨ ਜਿਹੜਾ ਕੁਛ ਕਾਰਨਾਂ ਕਰਕੇ ਅਸੀਂ ਲੇਟ ਹੋ ਗਏ, ਕਿਉਂਕਿ 3 ਅਗਸਤ ਤੋਂ ਸੈਸ਼ਨ ਸ਼ੁਰੂ ਹੋਣਾ, ਵੀ ਇਹਦੇ ਚ ਅਸੀਂ ਤਰਜੀਹੀ ਤੌਰ ਤੇ ਜਿਹੜਾ ਹੈਗਾ ਇਹ ਬਿੱਲ, ਸੋਧ ਬਿੱਲ ਜਿਹੜਾ ਉਹ ਲੈ ਕੇ ਆਵਾਂਗੇ। ਹੁਣ ਅਗਲੀ ਗੱਲ ਜਿਹੜੀ ਜਿਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੀ ਕੋਨਫੀਡੈਂਸ ਲਏ ਬਿਨਾਂ ਜਿਹੜੀ ਹੈ ਇਹ ਕੋਈ ਵੀ ਗੱਲ ਜਿਹੜੀ ਹੈ ਉਹ ਨਾ ਕਰੇ ਅੱਗੇ ਸਰਕਾਰ, ਉਹ ਮੇਰਾ ਖਿਆਲ ਹੈ ਕਿ ਇੱਕ ਲਿਖਤੀ ਤੌਰ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਗਿਆ ਹੈ ਕਿ ਹਾਂ ਹਾਂ ਜਿਹੜੀਆਂ ਇਹਦੇ ਚ ਤਰਮੀਮਾਂ ਇਸ ਹਿਸਾਬ ਦੇ ਨਾਲ ਜਿਹੜੀਆਂ ਕੀਤੀਆਂ ਜਾਣ। ਅਕਾਲੀ ਦਲ ਨੂੰ ਉਹਦੇ ਚ ਇੱਕੋ ਹੀ ਜਿਹੜੀ ਉਹ ਇਤਰਾਜ ਹੈ ਕਿ ਜੋ ਜਿਹੜਾ ਕਿਉਂਕਿ ਅਕਾਲੀ ਦਲ ਵਾਲਾ ਜਿਹੜਾ ਬਿੱਲ ਸੀਗਾ ਉਸੇ ਦੀ ਇਹ ਅਮੈਂਡਮੈਂਟ ਕੀਤੀ ਹੋਈ ਹੈ ਉਸੇ ਜਿਹੜਾ ਬਿੱਲ ਦੀ, ਤੇ 2008 ਦੇ ਵਿੱਚ ਜਿਹੜਾ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ। ਤੇ ਹੁਣ ਉਹਦੇ ਚ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਪ੍ਰਕਾਸ਼ਣ ਬਾਰੇ ਗੱਲ ਹੈ। ਅਕਾਲੀ ਦਲ ਨੂੰ ਲੱਗਦਾ ਕਿ ਗੱਲ ਉੱਥੇ ਜੀ ਰਹੇ, ਉਸ ਤੋਂ ਅੱਗੇ ਜਿਹੜੀ ਆ ਉਹ ਤੁਰੇ ਨਾ। ਤੇ ਕਿਉਂਕਿ ਵਾਰ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਹੀ ਪੁੱਛਿਆ ਕਿ ਕਸਟੋਡੀਅਨ, ਕਸਟੋਡੀਅਨ ਦਾ ਕੀ ਮਤਲਬ ਹੈ, ਕਸਟੋਡੀਅਨ ਸ਼ਬਦ ਕਿਉਂ ਪਾਇਆ ਗਿਆ। ਤੇ ਹੁਣ ਅੰਗਰੇਜ਼ੀ ਦੇ ਵਿੱਚ ਕਸਟੋਡੀਅਨ ਸ਼ਬਦ ਠੀਕ ਹੈ, ਪਰ ਜਿਹੜੀ ਉਹਦੀ ਵਰਡ ਦੀ ਕੋਨੋਟੇਸ਼ਨ ਉਵੇਂ ਤਾਂ ਨਹੀਂ ਹੁੰਦੀ ਹਰ ਥਾਂ ਤੇ ਕਿ ਕਸਟੋਡੀਅਨ ਦਾ ਮਤਲਬ ਜਿਹੜਾ ਉਹਦਾ ਮਾਲਕ ਹੋਵੇ ਜਾਂ ਜਿਹਦੇ ਕੋਲ ਕਾਨੂੰਨੀ ਅਧਿਕਾਰ ਹੋਵੇ ਉਹਨੂੰ ਰੱਖਣ ਦਾ, ਉਹੀ ਕਸਟੋਡੀਅਨ ਹੈ। ਕਸਟੋਡੀਅਨ ਰਿਸਪੈਕਟ ਵਾਲੇ ਪਾਸੇ ਵੀ ਉਹਨੂੰ ਵਰਤਿਆ ਜਾ ਸਕਦਾ ਜੇ ਵਰਤਾਂ ਚਾਹੇ, ਪਰ ਕਿਉਂਕਿ ਉਹ ਸਾਰੀ ਗੱਲ ਅਕਾਲੀ ਦਲ ਦੀ ਰਾਜਨੀਤੀ ਚੋਂ ਆ ਰਹੀ ਹੈ, ਨਿਕਲ ਰਹੀ ਹੈ, ਬਿਆਨ ਭਾਵੇਂ ਧਾਮੀ ਦਾ ਹੋਵੇ ਭਾਵੇਂ ਗੜਗੱਜ ਸਾਹਿਬ ਦਾ ਹੋਵੇ, ਤੇ ਫਿਰ ਹੁਣ ਉਹਦੇ ਤੇ ਹੀ ਉਹ ਗੱਲ ਜਿਹੜੀ ਹੈ ਅਕਾਲੀ ਦਲ ਇਸ ਗੱਲ ਤੇ ਖੜਾ। ਅਸਲ ਦੇ ਵਿੱਚ ਅਕਾਲੀ ਦਲ ਇਹ ਚਾਹੁੰਦਾ ਕਿ ਜਿਹੜਾ ਉਹਨਾਂ ਦੇ ਗਲੋਂ ਜਿਹੜਾ ਬਰਗਾੜੀ ਵਾਲਾ ਜਿਹੜਾ ਇੱਕ ਉਹਨਾਂ ਦੇ ਗਲ ਪਿਆ ਹੋਇਆ ਹੈ ਉਹ ਗੱਲ ਜਿਹੜੀ ਆ ਉਹ ਕਿਸੇ ਕਿਸੇ ਤਰੀਕੇ ਨਾਲ ਲਹੇ, ਤੇ ਇਸ ਐਕਟ ਦੇ ਵਿੱਚ ਉਹ ਮਾਮਲੇ ਨਾ ਆਉਣ ਬੇਅਦਬੀ ਵਾਲੇ ਜਾਂ ਕਿਸੇ ਤਰੀਕੇ ਦੇ, ਤੇ ਹੁਣ ਉਹੀ ਜਿਹੜਾ ਹੈਗਾ ਉਹ ਵਰਤਣਾ ਚਾਹੁੰਦਾ ਹੈਗਾ। ਤੇ ਉਂਝ ਜੇ ਦੇਖਿਆ ਜਾਵੇ ਜਦੋਂ ਬਰਗਾੜੀ ਹੁਣ ਤਾਂ ਫਿਰ ਇਸ ਕਾਨੂੰਨ ਦੇ ਵਿੱਚ ਤਾਂ ਲਿਖਿਆ ਨਾ ਕਿ ਕਸਟੋਡੀਅਨ ਵੀ ਜ਼ਿੰਮੇਵਾਰ ਹੋਏਗਾ ਜੇ ਕਿਤੇ ਬੇਅਦਬੀ ਹੁੰਦੀ। ਕਸਟੋਡੀਅਨ ਦਾ ਮਤਲਬ ਜਿੱਥੇ ਗੁਰਦੁਆਰਾ ਸਾਹਿਬ ਚ ਰੱਖਿਆ ਹੋਇਆ ਉਹਦੇ ਪ੍ਰਬੰਧਕ ਨੇ ਉਦੋਂ ਵੀ ਧਿਆਨ ਨੀ ਰੱਖਿਆ ਜਾਂ ਉਹਨਾਂ ਨੇ ਜਾਣ ਕੇ ਜਿਹੜੀ ਹੈ ਉਹ ਇਹਦੇ ਚ ਇੱਕ ਤਰੀਕੇ ਦੀ ਢਿੱਲ ਦਿੱਤੀ ਇਸ ਤਰ੍ਹਾਂ ਦਾ ਕੋਈ ਐਕਟ ਹੋਣ ਵਾਸਤੇ। ਹੁਣ ਜਦੋਂ ਇਹ ਸਾਰਾ ਕੁਛ ਬੁਰਜ ਜਵਾਹਰ ਸਿੰਘ ਵਾਲੇ ਤੋਂ ਜਦੋਂ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਦੋਂ 2015 ਦੀ ਜਦੋਂ ਘਟਨਾ ਵਾਪਰੀ ਹੈ ਤੇ ਉਹ ਇੱਕ ਤਰੀਕੇ ਦੀ ਉੱਥੋਂ ਬੀੜ ਚੋਰੀ ਹੋਈ, ਹੁਣ ਉਹਦੇ ਚ ਵੀ ਤਾਂ ਗੁਰੂ ਜਿਹੜਾ ਹੈਗਾ ਗ੍ਰੰਥੀ ਉਹਨੂੰ ਉਸ ਵੇਲੇ ਤਾਂ ਬਾਦਲ ਦੀ ਸਰਕਾਰ ਸੀ, ਉਹਨੂੰ ਉਹਦੀ ਕੁੱਟਮਾਰ ਕੀਤੀ, ਉਹਦੇ ਘਰ ਵਾਲੀ ਨੂੰ ਫੜ ਕੇ ਉਹਨੂੰ ਉਹਦੀ ਕੁੱਟਮਾਰ ਕੀਤੀ ਵੀ ਤੁਸੀਂ ਦੱਸੋ ਬੀੜ ਤੁਹਾਡੇ ਗੁਰਦੁਆਰੇ ਚੋਂ ਕਿਵੇਂ ਗਈ ਹੈ, ਕਿਵੇਂ ਚੱਲੀ ਗਈ ਹੈ। ਹਾਲਾਂਕਿ ਉਦੋਂ ਤਾਂ ਕੋਈ ਕਸਟੋਡੀਅਨ ਸ਼ਬਦ ਵੀ ਨਹੀਂ ਸੀ ਕਾਨੂੰਨ ਚ, ਤੇ ਉਹ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਉਹਨਾਂ ਤੇ। ਤੇ ਸਗੋਂ ਜੇ ਇਹ ਹੁਣ ਕਾਨੂੰਨ ਦੇ ਵਿੱਚ ਸ਼ਬਦ ਆਉਣਾ ਤਾਂ ਕੁਦਰਤੀ ਤੌਰ ਤੇ ਕੱਲ ਨੂੰ ਚਲਾਨ ਪੇਸ਼ ਕਰਨਾ ਕਿਸੇ ਮਾਮਲੇ ਦੇ ਵਿੱਚ ਤਾਂ ਉਹ ਕਾਨੂੰਨ ਦੇ ਰੈਫਰੈਂਸ ਨਾਲ ਹੋਏਗਾ, ਤੇ ਉਹਨਾਂ ਤੇ ਏਦਾਂ ਉਹ ਉਹਨਾਂ ਤਸ਼ੱਦਦ ਵੀ ਨਹੀਂ ਕਰ ਸਕਦੇ, ਤੇ ਕਿਉਂਕਿ ਜਦੋਂ ਚਲਾਨ ਦਾ ਹਿੱਸਾ ਬਣੂਗੀ ਹੁਣ। ਪਰ ਕਿਉਂਕਿ ਅਕਾਲੀ ਦਲ ਨੂੰ ਸਾਰੀਆਂ ਇਹ ਗੱਲਾਂ ਸੂਟ ਨਹੀਂ ਕਰਦੀਆਂ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਉਹ ਕਹਿੰਦੇ ਨਹੀਂ ਜੀ ਇਹ ਕਸਟੋਡੀਅਨ ਸ਼ਬਦ ਨਹੀਂ ਵਰਤਿਆ ਜਾ ਸਕਦਾ। ਦੂਜੀ ਗੱਲ ਕੁਛ ਬੁੱਧੀਜੀਵੀ ਇਹ ਕਹਿੰਦੇ ਆ ਕਿ ਜੇ ਇਹ ਕਾਨੂੰਨ ਬਣ ਜਾਂਦਾ ਹੈ, ਇਹ ਕਾਨੂੰਨ ਰਹਿੰਦਾ ਐਗਜਿਸਟ ਕਰਦਾ ਹੈ, ਤਾਂ ਜੇ ਕਿਤੇ ਜਿਹੜਾ ਹੈਗਾ ਬੇਅਦਬੀ ਦੀ ਘਟਨਾ ਵਾਪਰਦੀ ਹੈ ਜਾਂ ਏਦਾਂ ਦਾ ਕੁਛ ਹੁੰਦਾ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਪੀੜ ਹੈ ਜਾਂ ਫਰਜ਼ ਕੀਤਾ ਉਹਦੇ ਕੁਛ ਪੰਨੇ ਨੇ ਪੱਤਰੇ ਨੇ ਵੀ ਫਿਰ ਉਹ ਕੇਸ ਪ੍ਰੋਪਰਟੀ ਬਣਨਗੇ, ਤੇ ਫਿਰ ਉਹ ਸੀਲ ਹੋ ਕੇ ਕਚਹਿਰੀਆਂ ਚ ਥਾਣਿਆਂ ਚ ਜਿਹੜੇ ਹੈਗੇ ਆ ਉਹ ਤੁਰੇ ਫਿਰਿਆ ਕਰਨਗੇ, ਇਹ ਉਸ ਤੋਂ ਵੀ ਵੱਧ ਬੇਅਦਬੀ ਆ। ਉਹ ਇਹ ਦਲੀਲ ਦੇ ਰਹੇ ਆ, ਤਰਕ ਦੇ ਰਹੇ ਆ, ਤੇ ਪਰ ਕਿਉਂਕਿ ਉਹਨੂੰ ਤਾਂ ਇਹ ਸਾਰੇ ਮਾਮਲੇ ਤਾਂ ਉਸ ਤਰੀਕੇ ਨਾਲ ਦੇਖੇ ਜਾ ਸਕਦੇ ਜਿੰਨਾ ਉਹਨੇ ਅੱਗੇ ਹੈਂਡਲ ਕਰਨਾ ਇਸ ਇਹਨਾਂ ਮਾਮਲਿਆਂ ਨੂੰ ਜਾਂ ਇਹਨਾਂ ਕਾਨੂੰਨਾਂ ਨੂੰ। ਤੇ ਪਰ ਇਹ ਵੀ ਹੁਣ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਇਸ ਗੱਲ ਤੇ ਪੂਰੇ

0: ਦੀ MLA ਸੀ, ਜਿਹਨਾਂ ਦੀ ਉੱਥੇ ਗ੍ਰਿਲਿੰਗ ਹੋਈ ਜਾਂ ਇੱਕ ਤਰ੍ਹਾਂ ਦੀ ਕੁਐਸਚਨਿੰਗ ਕੀਤੀ ਗਈ। ਤੇ ਹੁਣ ਉਹਦੇ ਚ ਜਿਹੜਾ ਹੈਗਾ ਇਹ ਅਮੈਂਡਮੈਂਟ ਕੀ ਕੀ ਆਉਂਦੀਆਂ ਨੇ, ਕੀ ਉਹਦੇ ਤੇ ਅੱਗੋਂ ਅਕਾਲ ਤਖ਼ਤ ਸਾਹਿਬ ਜਾਂ SGPC ਸਹਿਮਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ, ਜਾਂ ਫਿਰ ਇਸ ਤੋਂ ਅੱਗੇ ਫੇਰ ਅੱਗੇ ਗੱਲ ਲਿੰਗਰ ਆਉਣ ਹੁੰਦੀ ਹੈ, ਕਿਉਂਕਿ ਇਹ ਤਾਂ ਹੁਣ ਜਿਹੜਾ ਹੈਗਾ ਇਹ ਸਰਕਾਰ ਦਾ ਟਨੋਰ ਤਾਂ ਹੁਣ ਖਤਮ ਹੋ ਜਾਣਾ। ਜੇ ਪਹਿਲਾਂ ਇਲੈਕਸ਼ਨ ਹੋ ਜਾਂਦੀ ਹੈ ਫਰਵਰੀ ਤੋਂ 27 ਤੋਂ ਤਾਂ ਪਹਿਲਾਂ ਖਤਮ ਹੋ ਜਾਏਗਾ, ਨਹੀਂ ਫਿਰ ਉਦੋਂ ਤੱਕ ਤਾਂ ਇਹਨਾਂ ਕੋਲੇ ਬੜਾ ਥੋੜਾ ਸਮਾਂ ਇਹਨੂੰ ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ। ਤੇ ਪਰ ਇਹ ਕਿ ਇਹਦੇ ਚੋਂ ਜਿਹੜਾ ਅਕਾਲੀ ਦਲ ਇੱਕ ਰਾਜਨੀਤੀ ਆਪਣੀ ਪੋਲਿਟਿਕਸ ਕੱਢਣੀ ਚਾਹੁੰਦਾ ਸੀ ਉਹਦੇ ਚੋਂ ਕਾਮਯਾਬ ਨਹੀਂ ਹੋਇਆ।
1: ਜੀ ਬਿਲਕੁਲ, ਹੁਣ ਵੇਖਣ ਵਾਲੀ ਗੱਲ ਇਹ ਹੋਈ ਆ ਕਿ ਕੀ ਕਿਹੜੇ ਤਰੀਕੇ ਦੇ ਨਾਲ ਇਹ ਮਸਲਾ ਅੱਗੇ ਵੱਧਦਾ, ਕਿਉਂਕਿ ਕਾਫੀ ਭਖਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਅੱਜ ਕੱਲ੍ਹ ਜਿਹੜੇ ਮੁੱਦੇ ਨੇ ਉਹ ਇੱਕਦਮ ਹੀ ਗਾਇਬ ਹੋ ਜਾਂਦੇ ਨੇ, ਫਿਰ ਦੁਬਾਰਾ ਤੋਂ ਉਹਨਾਂ ਨੂੰ ਰਿਵਾਈਵ ਕਰਨਾ ਸ਼ਾਇਦ ਬੜਾ ਔਖਾ ਹੋ ਜਾਂਦਾ। ਸੋ ਇਹ ਵੀ ਇੱਕ ਉੱਦਾਂ ਦਾ ਮਸਲਾ ਜਿਹੜਾ ਲੱਗ ਰਿਹਾ ਹੈ ਕਿ ਸ਼ਾਇਦ ਹੁਣ ਲੰਮਾ ਚੱਲੂਗਾ, ਪਰ ਉਸ ਤੋਂ ਬਾਅਦ ਫਿਰ ਇੱਕਦਮ ਹੀ ਕਾਂਗਰਸ ਦੇ ਆਏ ਮੁੱਦੇ ਦੇ ਕਰਕੇ ਗਾਇਬ, ਅਤੇ ਫਿਰ ਹੁਣ ਜਾ ਕੇ ਫਿਰ ਦੁਬਾਰਾ ਤੋਂ ਖਬਰਾਂ ਦੇ ਵਿੱਚ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
4: ਸਾਡਾ ਰੱਬ ਵਸਦਾ
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
5: ਦੱਸੋ। Tension, tension, ਨੀਰੀ tension.
6: ਕੀ ਹੋਇਆ?
5: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, tension ਛੱਡੋ, ਫੋਨ ਚੱਕੋ, ਕਾਲ ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employee sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ appointment ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: ਹਰ ਕਦਮ ਤੁਹਾਡੇ ਨਾਲ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ
10: 104 Collins Road, Melton.
11: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430 123 394। दियो रेडियो हांजी।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਹੈ
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
7: ਸੋਨਾ ਚਾਹੀਦਾ
8: ਭਰੋਸਾ ਚਾਹੀਦਾ
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
9: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਜੁਲਾਈ ਤੇ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਹੈ। ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਜਾਰੀ ਹੋਣੇ ਸੀ, ਇਸ ਦਾ ਕੀ ਮਤਲਬ ਹੈ ਔਰ ਆਸਟ੍ਰੇਲੀਆ 'ਚ ਅਗਲੇ ਹਫ਼ਤਿਆਂ ਦੇ ਦਰਮਿਆਨ ਜਾਂ ਅਗਲੇ ਮਹੀਨੇ ਅਗਸਤ 'ਤੇ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਉਸ ਦੇ ਉੱਤੇ ਕੀ ਅਸਰ ਹੋਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂ ਪਹਿਲੀ ਖਬਰ ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੇ ਉੱਤੇ ਸਾਲ 2022 ਦੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਜੂਰੀ ਨੇ ਵੱਡਾ ਫੈਸਲਾ ਸੁਣਾਇਆ। 28 ਸਾਲ ਦੇ ਹਾਦੀ ਮਤਾਰ, ਜਿਹੜਾ ਕਿ ਉਹਨਾਂ ਦੇ ਉੱਤੇ ਹੋਏ ਹਮਲੇ ਦਾ ਪ੍ਰਮੁੱਖ ਜ਼ਿੰਮੇਦਾਰ ਕਥਿਤ ਤੌਰ 'ਤੇ ਠਹਿਰਾਇਆ ਜਾ ਰਿਹਾ ਸੀ, ਉਸ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮਤਾਰ ਨੇ ਨਿਊਯਾਰਕ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ ਸਲਮਾਨ ਰਸ਼ਦੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸਲਮਾਨ ਰਸ਼ਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਹੋਈ ਸੀ, ਉਹਨਾਂ ਦੀ ਕੱਖ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ ਸੀ। ਡਿਫੈਂਸ ਧਿਰ ਨੇ ਹਾਲਾਂਕਿ ਕਿਹਾ ਕਿ ਦੋਸ਼ੀ ਲੰਮੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ, ਉੱਥੇ ਹੀ ਈਰਾਨ ਦੇ ਹਮਾਇਤੀ ਉਗਰਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਵੀ ਸੀ। ਮਾਮਲੇ 'ਚ ਹੁਣ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘਟਨਾ ਅਗਸਤ 2022 ਦੀ ਸੀ, ਜਦੋਂ ਨਿਊਯਾਰਕ ਦੇ ਵਿੱਚ ਮੈਵਿਲ ਸਥਿਤ ਚਟਾਉਕਾ ਇੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਇੰਟਰਨੈਸ਼ਨਲ ਖਬਰਾਂ 'ਚ। ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਹਾਂਗੂ ਦੇ ਖਜ਼ੀਨਾ ਚੈੱਕ ਪੋਸਟ ਦੇ ਉੱਤੇ ਹੋਏ ਹਮਲੇ 'ਚ ਤੇ ਜਵਾਬੀ ਹਮਲੇ ਦੇ ਵਿੱਚ ਇੱਕ DSP ਸਣੇ ਪਾਕਿਸਤਾਨ ਦੇ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਇਸ ਮੁੱਠਭੇੜ 'ਚ ਪੁਲਿਸ ਨੇ 15 ਕੱਟੜਪੰਥੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ। ਖੈਬਰ ਪਖਤੂਨਵਾ ਦੇ ਵਿੱਚ ਪੁਲਿਸ ਦੇ ਬਿਆਨ ਦੇ ਮੁਤਾਬਕ ਬੁੱਧਵਾਰ ਦੇ ਦਿਨ ਹੋਏ ਹਮਲੇ 'ਚ ਉਹਨਾਂ ਦੇ ਜਵਾਬੀ ਕਾਰਵਾਈ ਦੇ ਦਰਮਿਆਨ DSP ਦਿਆਰ ਖਾਨ ਸਣੇ 9 ਪੁਲਿਸ ਕਰਮੀ ਮਾਰੇ ਗਏ ਤੇ DSP ਮੁਜ਼ਾਹਿਦ ਹੁਸੈਨ ਸਣੇ 28 ਪੁਲਿਸ ਕਰਮੀ ਜ਼ਖਮੀ ਹੋਏ। ਬਿਆਨ ਦੇ ਵਿੱਚ ਦੱਸਿਆ ਗਿਆ ਕਿ ਕੱਟੜਪੰਥੀਆਂ ਨੇ ਹਾਂਗੂ ਦੇ ਵਿੱਚ ਖਜ਼ੀਨਾ ਬੰਦਾ ਚੌਂਕੀ ਦੇ ਉੱਤੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਵਿੱਚ ਚਲਾਏ ਗਈ ਸਾਂਝੀਆਂ ਮੁਹਿੰਮਾਂ ਦੇ ਦਰਮਿਆਨ 32 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਕੋਵਿਡ ਮਹਾਮਾਰੀ ਦੇ ਦਰਮਿਆਨ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜ਼ਰ ਰਹੇ ਐਂਥਨੀ ਫਾਉਚੀ ਨੇ ਅਮਰੀਕੀ ਸੈਨੇਟ ਦੀ ਇੱਕ ਕਾਰਵਾਈ ਦੇ ਵਿੱਚ ਸੁਣਵਾਈ ਦੇ ਦਰਮਿਆਨ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਰਿਪਬਲਿਕਨ ਉਨ੍ਹਾਂ ਦੇ ਬਿਆਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਖਿਲਾਫ਼ ਝੂਠੀ ਗਵਾਹੀ ਦੇਣ ਦੇ ਦੋਸ਼ ਦੇ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ। ਫਾਉਚੀ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ 100 ਤੋਂ ਵੱਧ ਵਾਰ ਹਵਾਲਾ ਦਿੱਤਾ। 5ਵੇਂ ਸੋਧ ਦੇ ਤਹਿਤ ਜਦੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਕੋਈ ਵੀ ਵਿਅਕਤੀ ਪੇਸ਼ ਕੀਤਾ ਜਾਂਦਾ ਤਾਂ ਆਪਣੇ ਬੋਲਣ ਦੇ ਅਧਿਕਾਰ ਨੂੰ ਰਾਖਵਾਂ ਰੱਖ ਸਕਦਾ। ਇਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਆਪਣੇ ਖਿਲਾਫ਼ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਫਾਉਚੀ ਨੇ 100 ਤੋਂ ਵੱਧ ਵਾਰ ਆਰਟੀਕਲ 5 ਦੀ ਗੱਲ ਕੀਤੀ। ਫਾਉਚੀ ਨੇ ਇਹ ਵੀ ਕਿਹਾ ਕਿ ਉਹ ਕੋਵਿਡ ਤੇ ਉਹਨਾਂ ਦੇ ਸਰੋਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਂਗਰਸ ਦੀ ਕਈ ਸੁਣਵਾਈਆਂ 'ਚ ਗਵਾਹੀ ਦੇ ਚੁੱਕੇ ਨੇ, ਇਸ ਲਈ ਉਹਨਾਂ ਦੇ ਕੋਲ ਕੁਝ ਨਵਾਂ ਨਹੀਂ ਹੈ ਇਸ ਬਾਰੇ ਕਹਿਣ 'ਚ। ਰਿਪਬਲਿਕਨ ਲੰਬੇ ਸਮੇਂ ਤੋਂ ਫਾਉਚੀ ਦੇ ਉੱਤੇ ਦੋਸ਼ ਮਾਰ ਰਹੇ ਨੇ ਕਿ ਉਹਨਾਂ ਨੇ ਮਹਾਮਾਰੀ ਦੇ ਦਰਮਿਆਨ ਜੁੜੀ ਹੋਈ ਜਾਣਕਾਰੀ ਆਮ ਲੋਕਾਂ ਤੋਂ, ਅਮਰੀਕੀ ਲੋਕਾਂ ਤੋਂ ਛੁਪਾਈ ਸੀ ਔਰ ਇਸ ਦੇ ਖਤਰਿਆਂ ਦੇ ਬਾਰੇ ਵੀ ਝੂਠ ਬੋਲਿਆ ਸੀ। ਹਾਲਾਂਕਿ ਫਾਉਚੀ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਰਹੇ ਨੇ। ਅਮਰੀਕੀ ਸੰਵਿਧਾਨ ਦੇ 5ਵੇਂ ਐਕਟ ਦਾ ਇਸਤੇਮਾਲ ਕਰਨ ਦਾ ਕਰਨਾ ਅਪਰਾਧ ਸਵੀਕਾਰ ਕਰਨਾ ਨਹੀਂ ਹੈ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਫਾਉਚੀ ਨੂੰ ਪਹਿਲਾਂ ਹੀ ਮਾਫ਼ੀ ਦੇ ਦਿੱਤੀ ਸੀ, ਜਿਸ ਦੇ ਵਿੱਚ 2014 ਤੋਂ 2025 ਦੇ ਦਰਮਿਆਨ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਲਈ ਉਹਨਾਂ ਨੂੰ ਫੈਡਰਲ ਪੱਧਰ ਦੇ ਉੱਤੇ ਜਿੰਨੇ ਵੀ ਮੁਕੱਦਮੇ ਸੀ ਉਹਨਾਂ ਤੋਂ ਰਾਹਤ ਦੇ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਕਿਸੇ ਹੋਰ ਕਾਰਵਾਈ ਦੇ ਲਈ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਕੋਈ ਵੀਟੋ ਨਹੀਂ ਦਿੱਤੀ ਗਈ, ਯਾਨੀ ਕਿ ਹੁਣ ਜੇਕਰ ਦੁਬਾਰਾ ਪਾਰਲੀਮੈਂਟਰੀ ਕਾਰਵਾਈ ਦੇ ਅੱਗੇ ਫਾਉਚੀ ਦੋਸ਼ੀ ਪਾ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਨਵਾਂ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦੇ ਦਿਨ ਸਵੇਰੇ ਈਰਾਨ ਦੇ ਖਿਲਾਫ਼ ਬੇਹੱਦ ਹਮਲਾਵਰ ਤੇ ਗਾਲੀ ਗਲੋਚ ਭਰੀ ਭਾਸ਼ਾ ਦੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ ਈਰਾਨ ਨੇ ਰਾਤ ਦੇ ਵਿੱਚ ਅਚਾਨਕ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ। ਟਰੰਪ ਨੇ ਫੌਕਸ ਨਿਊਜ਼ ਦੇ ਪ੍ਰਮੁੱਖ ਪੱਤਰਕਾਰ ਟ੍ਰੇ ਸਟਿੰਗਸ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਵਾਂਗੇ, ਉਹਨਾਂ ਤੋਂ ਮਤਲਬ ਈਰਾਨ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ, ਕਰਾਰਾ ਜਵਾਬ ਦਿੱਤਾ ਜਾਏਗਾ।
ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਹਨਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਹਨਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖਬਰ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆਂ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈਏ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ 4th ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਹੈ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁੰਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ ਤੋਂ ਮਹਿਜ 150 ਕਿਲੋਮੀਟਰ ਹੀ ਦੂਰ ਪੱਛਮ ਦੇ ਵਿੱਚ ਹੈ। ਸਪੇਨ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੁਸ਼ਫਾਇਰ ਦੱਸੀ ਗਈ ਹੈ। ਸਪੇਨ ਦੇ ਵਿੱਚ ਹੁਣ ਤੱਕ ਬੁਸ਼ਫਾਇਰ ਦੇ ਚੱਲਦਿਆਂ ਇਹਨਾਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਲਗਭਗ 2,07,000 ਹੈਕਟੇਅਰ ਤੋਂ ਵੱਧ ਦਾ ਰਕਬਾ ਜਲ ਚੁੱਕਿਆ ਹੈ। ਉੱਥੇ ਕੁਦਰਤ ਦੀ ਮਾਰ ਦੀਆਂ ਖਬਰਾਂ ਹੁਣ ਭਾਰਤ ਵਾਲੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ, ਜਿੱਥੇ ਆਸਾਮ ਦੇ ਵਿੱਚ ਬੁੱਧਵਾਰ ਦੇ ਦਿਨ ਹੜ੍ਹਾਂ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਇਸ ਸੂਬੇ ਦੇ ਅੰਦਰ ਹੁਣ ਤੱਕ ਹੜ੍ਹਾਂ ਦੇ ਚੱਲਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 78 ਪਹੁੰਚ ਚੁੱਕੀ ਹੈ। ਇੱਕ ਅਧਿਕਾਰਕ ਬੁਲੇਟਿਨ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਦੇ 3,00,000 ਤੋਂ ਵਧੇਰੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ। ਭਾਰਤ ਦੇ ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 3 ਦਿਨ ਆਸਾਮ ਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਉੱਤੇ ਵੀ ਭਾਰੀ ਪੈ ਸਕਦੇ ਨੇ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਯਾਨੀ ASDMA ਦੇ ਅਧਿਕਾਰੀਆਂ ਨੇ ਪਿਛਲੇ ਬੁਲੇਟਿਨ ਦੇ ਵਿੱਚ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3 ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ, ਉਹਨਾਂ 'ਚ ਸ਼ਿਵਸਾਗਰ ਜ਼ਿਲ੍ਹੇ 'ਚ 2 ਤੇ ਗੋਲਾਘਾਟ ਦੇ ਵਿੱਚ 1 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਸ਼ਿਵਸਾਗਰ, ਚਰਾਈਵੇਟ, ਗੋਲਾਘਾਟ, ਜੁਰਾਟ, ਨਗਾਓਂ, ਵਿਸ਼ਵਨਾਥ ਤੇ ਕਾਮਰੂਪ ਵਰਗੇ ਮੈਟਰੋਪੋਲੀਟਨ ਇਲਾਕੇ ਪ੍ਰਭਾਵਿਤ ਹੋਏ ਨੇ, ਜਿੱਥੇ 550 ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਆਸਾਮ ਦੇ 3,00,000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਨੇ। ਚਰਾਈਦੇਵ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹਾ ਆਸਾਮ ਦਾ, ਜਿੱਥੇ 1,37,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਣਾ ਪਿਆ। ਹੜ੍ਹਾਂ ਤੋਂ ਬੇਘਰ ਹੋਏ 16,500 ਲੋਕਾਂ ਨੂੰ 71,000 ਕੈਂਪਾਂ ਦੇ ਵਿੱਚ ਰਹਿ ਕੇ ਪਨਾਹ ਲੈਣੀ ਪੈ ਰਹੀ ਹੈ, ਯਾਨੀ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਭਾਰਤ ਦੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਉਧਰ ਇਥਨਾਲ ਵਾਲੇ ਪੈਟਰੋਲ ਦਾ ਮਾਮਲਾ ਹੁਣ ਸ਼ਾਂਤ ਨਹੀਂ ਹੋ ਰਿਹਾ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਕਿ E20 ਤੋਂ ਗੱਡੀਆਂ ਦੇ ਵਿੱਚ ਖਰਾਬੀ ਦੀਆਂ ਆਈਆਂ ਰਿਪੋਰਟਾਂ ਦੇ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੜਕ
ਵਾਹਨ ਤੇ ਰਾਜਮਾਰਗ ਮੰਤਰਾਲੇ ਨੇ ਰਾਜ ਸਭਾ ਦੇ ਵਿਚ E20 ਫਿਊਲ ਦੇ ਚਲਦਿਆਂ ਗੱਡੀਆਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਆਪਣਾ ਰੁੱਖ ਸਪਸ਼ਟ ਕੀਤਾ। ਹਾਲਾਂਕਿ ਭਾਰਤ ਦੇ ਵਿਚ ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਸੀ, ਪਰ ਸਰਕਾਰ ਨੂੰ ਅਜਿਹਾ ਨਹੀਂ ਲੱਗਦਾ ਕਿ E20 ਦੇ ਨਾਲ ਵਾਹਨ ਖਰਾਬ ਹੋ ਰਹੇ ਨੇ। ਪਾਰਲੀਮੈਂਟੇਰੀਅਨ ਏ ਰਹੀਮ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ E20 ਫਿਊਲ ਦਾ ਇਸਤੇਮਾਲ ਵਾਹਨਾਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਖਰਾਬੀ ਜਾਂ ਇੰਜਨ ਫੇਲੀਅਰ ਦੇ ਨਾਲ ਜੁੜੇ ਹੋਣ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ, ਇਸ ਦੇ ਕੁਝ ਹੋਰ ਕਾਰਨ ਹੋ ਸਕਦੇ ਨੇ। ਸਰਕਾਰ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ, ਭਾਰਤੀ ਪੈਟਰੋਲੀਅਮ ਸੰਸਥਾ IIP ਦੇਹਰਾਦੂਨ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਦੀ ਤਰਫ ਤੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਉੱਤੇ E20 ਫਿਊਲ ਦਾ ਮੁਲਾਂਕਣ ਕੀਤਾ ਗਿਆ ਸੀ। ਪਾਇਆ ਗਿਆ ਹੈ ਕਿ BS6 ਜਿਹੜਾ ਫਿਊਲ ਦੇ ਮਾਨਦੰਡ ਨੇ ਉਹ ਇਹ ਫਿਊਲ ਪੂਰਾ ਕਰਦਾ ਹੈ। ਸਿਰਫ 1 ਅਪ੍ਰੈਲ 2005 ਤੋਂ 2016 ਦੇ ਦਰਮਿਆਨ BS3 ਵਾਹਨਾਂ ਦੇ ਰਬੜ ਦੇ ਪੁਰਜੇ ਜਿਹੜੇ ਨੇ, ਰਬੜ ਪਾਸ, ਗਾਸਕੇਟ ਵਗੈਰਾ, ਇਹਨਾਂ ਨੂੰ ਬਦਲਣ ਦੀ ਲੋੜ ਪਈ ਸੀ, ਜੋ ਕਿ ਆਮ ਸਰਵਿਸਿੰਗ ਦੇ ਦਰਮਿਆਨ ਆਸਾਨੀ ਦੇ ਨਾਲ ਬਦਲੇ ਜਾ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਸਮੇਂ ਦੇ ਦਰਮਿਆਨ E20 ਫਿਊਲ ਤਾਂ ਵਰਤਿਆ ਵੀ ਨਹੀਂ ਜਾਂਦਾ ਸੀ। ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੀਮਸ ਨੇ ਨਿਤਿਨ ਗਡਕਰੀ ਦੇ ਨਾਲ ਜੁੜੇ ਹੋਏ ਔਰ E20 ਦੇ ਨਾਲ ਜੁੜੇ ਖਾਸੇ ਵਾਇਰਲ ਹੋ ਰਹੇ ਨੇ। ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਮੰਨਿਆ ਹੈ ਕਿ ਦੇਸ਼ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਾਖਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ U+ ਦੇ ਅੰਕੜਿਆਂ ਦੇ ਮੁਤਾਬਕ ਸਾਲ 2023-24 ਦੇ ਵਿੱਚ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ 12,74,90,199 ਦਾਖਲੇ ਹੋਏ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 9,36,00,000 ਤੇ 939 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਸਾਲ 2024-25 ਦੇ ਵਿੱਚ ਸਰਕਾਰੀ ਸਕੂਲਾਂ ਦੇ ਦਾਖਲੇ ਘੱਟ ਕੇ 12,74,00,000 ਤੋਂ 12,15,00,000 ਰਹਿ ਗਏ ਸੀ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ 9,36,000 ਤੋਂ ਵੱਧ ਕੇ 9,58,56,000 ਹੋ ਗਏ ਸਨ। ਦੱਸਿਆ ਗਿਆ ਕਿ 2025-26 ਦੇ ਵਿੱਚ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਹੋਰ ਘੱਟ ਗਈ, ਇਹ 11,99,00,000 ਰਹਿ ਗਈ, ਤੇ ਪ੍ਰਾਈਵੇਟ ਸਕੂਲਾਂ 'ਚ ਗਿਣਤੀ ਹੋਰ ਵਧੀ ਹੈ, 9,88,00,000 ਤੱਕ ਚਲੀ ਗਈ ਸੀ। ਉੱਥੇ CJP ਦੀ ਬੁਲਾਰਾ ਰਤਨਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧਮਕੀਆਂ, ਗਾਲੀਆਂ ਭਰੇ ਮੈਸੇਜਿਸ ਆ ਰਹੇ ਨੇ। ਰਤਨਾ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਮੇਰੇ DM ਯਾਨੀ ਡਾਇਰੈਕਟ ਮੈਸੇਜ ਦੇ ਵਿੱਚ ਮੌਤ ਦੀਆਂ, ਜਾਨ ਤੋਂ ਮਾਰ ਦੇਣ ਦੀਆਂ, ਗਾਲੀ ਗਲੋਚ ਭਰੇ ਸੁਨੇਹਿਆਂ ਦੇ ਨਾਲ ਭਰੇ ਪਏ ਨੇ। ਨਫ਼ਰਤ ਦੇ ਨਾਲ ਭਰੇ ਟਵੀਟਸ ਅਤੇ ਕਮੈਂਟਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਚੀਜ਼ ਮੈਨੂੰ ਪਰੇਸ਼ਾਨ ਨਹੀਂ ਸੀ ਕਰਦੀ, ਪਰ ਕੋਈ ਵੀ ਆਲੋਚਨਾ ਜਾਂ ਉਸ ਉਹਨਾਂ ਦੀ ਤਰਫ ਕਿਸੇ ਵੀ ਵਿਅਕਤੀ ਦੀ ਤਰਫ ਤੋਂ ਕੀਤਾ ਗਿਆ ਫੈਸਲਾ ਜਿਹੜਾ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਕੋਈ ਦੂਜਾ ਵਿਅਕਤੀ ਉਸ ਨੂੰ ਅਜਿਹੀ ਗੱਲਾਂ ਕਹਿ ਦੇਵੇ ਜੋ ਉਹ ਸੁਣਨਾ ਪਸੰਦ ਨਾ ਕਰ ਦੇਵੇ। ਇਸ ਅੰਦੋਲਨ ਨੇ ਮੈਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਇਆ, ਮੈਨੂੰ ਸਿਖਾਇਆ ਕਿ ਅਰਾਜਕਤਾ ਦੇ ਇਸ ਦੌਰ ਦੇ ਵਿੱਚ ਆਪਣੇ ਟੀਚੇ ਦੇ ਉੱਤੇ ਕਿਵੇਂ ਨਿਗਾਹ ਬਣਾਈ ਰੱਖਣੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ 'ਚ ਪ੍ਰੀਖਿਆ ਦੇ ਅੰਦਰ ਹੋਈਆਂ ਧਾਂਦਲੀਆਂ, ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਦਬਾਇਆ ਵੀ ਸੀ, ਜਿਸ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਦਾਅਵੇ ਨੇ ਕਿ ਪੁਲਿਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਉੱਥੇ ਹੀ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੋਟਰ ID, ਆਧਾਰ ਕਾਰਡ ਤੇ ਪੈਨ ਕਾਰਡ ਭਾਰਤੀ ਨਾਗਰਿਕਤਾ ਦੇ ਫੈਸਲਾ ਕੁੰਨ ਦਸਤਾਵੇਜ਼ ਨਹੀਂ ਹੋ ਸਕਦੇ। ਅਦਾਲਤ ਦੀ ਇਹ ਟਿੱਪਣੀ ਸੁਮਨ ਮੋਲਾ ਵੱਲੋਂ ਦਾਇਰ ਕੀਤੀ ਹੈਬੀਅਸ ਕੋਰਪਸ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦਰਮਿਆਨ ਹੋਈ ਹੈ। ਇਸ ਸੰਬੰਧ ਦੇ ਵਿੱਚ ਸੁਮਨ ਮੋਲਾ ਨੇ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਨਾਸਿਰ ਨੂੰ ਪੱਛਮ ਬੰਗਾਲ ਦੇ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਦੀ ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ, ਬਾਅਦ ਦੇ ਵਿੱਚ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਜਦੋਂ ਕਿ ਨਾਂ ਹਟਾਉਣ ਦੇ ਖਿਲਾਫ ਉਹਨਾਂ ਦੀ ਅਪੀਲ ਹਾਲੇ ਵਿਚਾਰ ਅਧੀਨ ਹੈ। ਦੱਸ ਦਈਏ ਕਿ ਇਸੇ ਸੰਬੰਧ 'ਚ ਪਟੀਸ਼ਨਰ ਨੇ ਨਾਸਿਰ ਦੇ ਵੋਟਰ ਪਛਾਣ ਪੱਤਰ, ਆਧਾਰ ਕਾਰਡ ਤੇ ਜਿਹੜਾ ਪੈਨ ਕਾਰਡ ਹੈ ਤੇ ਇੱਕ ਬੈਂਕ ਦੀ ਪਾਸਬੁੱਕ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ, ਵਿਦੇਸ਼ੀ ਨਹੀਂ। ਇਸ ਤੋਂ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਦਿਬਾਂਸ਼ੂ ਬਸਾਕ ਤੇ ਜਸਟਿਸ ਅਜੇ ਕੁਮਾਰ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੋਟਰ ID ਕਾਰਡ, ਆਧਾਰ ਕਾਰਡ, ਪੈਨ ਕਾਰਡ ਨੂੰ
ਏਦਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਵਿਅਕਤੀ ਭਾਰਤੀ ਨਾਗਰਿਕ ਹੋ ਗਿਆ, ਇਹ ਪੱਕੇ ਸਬੂਤ ਨਹੀਂ ਨੇ। ਅਦਾਲਤ ਦਾ ਕਹਿਣਾ ਹੈ ਕਿ ਵੋਟਰ ਪਛਾਣ ਪੱਤਰ ਤਾਂ ਸਿਰਫ ਇਹ ਸਾਬਤ ਕਰਦਾ ਹੈ ਕਿ ਉਸ ਵਿਅਕਤੀ ਦਾ ਨਾਂ ਉਸ ਇਲਾਕੇ 'ਚ ਵੋਟਰ ਸੂਚੀ ਦੇ ਅੰਦਰ ਸ਼ਾਮਲ ਹੈ ਜਾਂ ਨਹੀਂ। ਬੈਂਚ ਨੇ ਇਹ ਵੀ ਕਿਹਾ ਕਿ ਨਾਸਰ ਦਾ ਨਾਂ ਸਾਲ 2026 ਦੀ SIR ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਬਾਰੇ ਅਲੱਗ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ ਬੈਂਕ ਖਾਤਾ ਖੁਲਵਾਉਣ ਦੇ ਨਾਲ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਮਿਲ ਜਾਂਦਾ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਟੈਲੀਗ੍ਰਾਮ ਦੇ ਨਾਲ ਜੁੜੀ। ਪਹਿਲਾਂ ਭਾਰਤ, ਫਿਰ ਰੂਸ ਤੇ ਹੁਣ ਆਸਟ੍ਰੇਲੀਆ ਦੇ ਵਿੱਚੋਂ ਵੀ ਇਹ ਖਬਰ ਸਾਹਮਣੇ ਆ ਰਹੀ ਹੈ। ਇੰਜ ਲੱਗ ਰਿਹਾ ਹੈ ਕਿ ਪੂਰੀ ਦੁਨੀਆ ਦੇ ਸਾਰੇ ਵੱਡੇ ਦੇਸ਼ ਟੈਲੀਗ੍ਰਾਮ ਦੇ ਪਿੱਛੇ ਹੱਥ ਧੋ ਕੇ ਪਏ ਨੇ ਤੇ ਇੰਜ ਵੀ ਲੱਗ ਰਿਹਾ ਹੈ ਕਿ ਇਸ ਦੇ ਪਿੱਛੇ ਸ਼ਾਇਦ ਕਿਸੇ ਹੋਰ ਵੱਡੇ ਅਦਾਰੇ ਦੀ ਸਾਜਿਸ਼ ਹੋ ਸਕਦੀ ਹੈ। ਟੈਲੀਗ੍ਰਾਮ ਦੁਨੀਆ ਭਰ 'ਚ ਇੱਕ ਚਰਚਿਤ ਸੋਸ਼ਲ ਮੀਡੀਆ ਪਲੇਟਫਾਰਮ ਬਣਦਾ ਜਾ ਰਿਹਾ। ਆਸਟ੍ਰੇਲੀਆ ਦੀ ਅਦਾਲਤ ਦੇ ਇੱਕ ਫੈਡਰਲ ਅਦਾਲਤ ਦੇ ਵਿੱਚ ਇੱਕ ਮਾਮਲੇ ਨੂੰ ਲਿਆਂਦਾ ਗਿਆ ਜਿੱਥੇ ਕਿਹਾ ਗਿਆ ਕਿ ਟੈਲੀਗ੍ਰਾਮ ਆਈਸਿਸ ਦੇ ਨਾਲ ਜੁੜਿਆ ਹੋਇਆ ਕੰਟੈਂਟ, ਸਰ ਕਲਮ ਕਰਨ ਦੀਆਂ ਵੀਡੀਓਜ਼ ਤੇ ਹੋਰ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਜਾਂ ਐਸਾ ਕੰਟੈਂਟ ਜਿਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ ਜਾ ਸਕਦਾ, ਉਹਨਾਂ ਨੂੰ ਹਟਾਉਣ ਦੇ ਵਿੱਚ ਅਸਫਲ ਰਿਹਾ। ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਮਾਨ ਗ੍ਰਾਂਟ ਨੇ ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਇਸ ਬਾਰੇ ਐਲਾਨ ਕੀਤਾ ਕਿ ਇਹਨਾਂ ਦੇ ਖਿਲਾਫ, ਯਾਨੀ ਟੈਲੀਗ੍ਰਾਮ ਦੇ ਖਿਲਾਫ, ਇੱਕ ਲੀਗਲ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਏਗੀ, ਪੜਤਾਲ ਕੀਤੀ ਜਾਏਗੀ ਤੇ ਜੇਕਰ ਸੱਚ ਸਾਬਤ ਹੋ ਜਾਂਦਾ ਤਾਂ ਟੈਲੀਗ੍ਰਾਮ ਦੇ ਉੱਤੇ 54 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ। ਬਹਿਰਾਲ ਇਹ ਗੱਲ ਕਹੀ ਗਈ ਹੈ ਕਿ ਟੈਰਰ ਦੇ ਨਾਲ ਜੁੜੇ ਹੋਏ ਜਾਂ ਅੱਤਵਾਦੀ ਘਟਨਾਵਾਂ ਦੇ ਨਾਲ ਜੁੜੇ ਹੋਏ ਕੁਝ ਇੱਕ ਵੀਡੀਓਜ਼ ਟੈਲੀਗ੍ਰਾਮ ਹਟਾ ਨਹੀਂ ਰਿਹਾ, ਬਲਕਿ ਇਹਨਾਂ ਦੀਆਂ ਅਲੱਗ ਅਲੱਗ ਜਿਹੜੇ ਅਕਾਊਂਟ ਨੇ, ਖਾਤਾ ਧਾਰਕ ਨੇ, ਉਹਨਾਂ ਨੂੰ ਫੈਲਾ ਰਹੇ ਨੇ, ਚਾਹੇ ਉਸ ਦੇ ਵਿੱਚ ਕ੍ਰਾਈਸਟਚਰਚ ਘਟਨਾ ਹੋਵੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਸੀ, ਜਾਂ ਫਿਰ ਬਫੈਲੋ ਅਟੈਕ ਹੋਵੇ, ਆਈਸਿਸ ਦੇ ਨਾਲ ਜੁੜੀਆਂ ਸਿਰ ਕਲਮ ਕਰਨ ਦੀਆਂ ਘਟਨਾਵਾਂ ਹੋਣ, ਫਾਂਸੀਆਂ ਦਿੱਤੇ ਜਾਣ ਦੀਆਂ ਵੀਡੀਓਜ਼ ਹੋਣ, ਜਾਂ ਹੋਰ ਬਹੁਤ ਸਾਰਾ ਐਸਾ ਮਟੀਰੀਅਲ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਨਫ਼ਰਤੀ ਮਟੀਰੀਅਲ ਫੈਲਾਉਣ ਨਹੀਂ ਦਿੱਤਾ ਜਾ ਸਕਦਾ। ਟੈਲੀਗ੍ਰਾਮ ਆਸਟ੍ਰੇਲੀਆ ਦੇ ਸਾਈਬਰ ਨਿਯਮਾਂ ਦੀ ਉਲੰਘਣਾ ਕਰ ਰਿਹਾ। ਉੱਥੇ ਆਸਟ੍ਰੇਲੀਆ ਦੇ ਫੈਡਰਲ ਟ੍ਰਾਇਲ ਜਿਮ ਚਾਮਸ ਦੀ ਤਰਫ ਤੋਂ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜਿਆਂ ਦੇ ਉੱਤੇ ਤਸੱਲੀ ਜਤਾਈ ਹੈ, ਪਰ ਇੱਕ ਵਾਰ ਫਿਰ ਤੋਂ ਇਹੀ ਗੱਲ ਕਹੀ ਹੈ ਕਿ ਇਹ ਤੂਫਾਨ ਦੀ ਸ਼ਾਂਤੀ ਦਾ ਸੰਕੇਤ ਨਹੀਂ ਹੈ। ਦੱਸ ਦਈਏ ਕਿ ਲੰਘੀ ਕੱਲ ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ 'ਚ ਮਹੀਨਾਵਾਰ ਮਹਿੰਗਾਈ 4% ਤੋਂ ਘੱਟ ਕੇ 3.8% ਤੇ ਆ ਗਈ ਹੈ, ਯਾਨੀ ਕਿ ਜੰਗ ਦੇ ਦਰਮਿਆਨ ਜਿਹੜੇ ਅੰਕੜੇ ਸੀ, ਜੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਸਟ੍ਰੇਲੀਆ 'ਚ ਮਹਿੰਗਾਈ ਦੇ ਜਿਹੜੇ ਅੰਕੜੇ ਸੀ ਉਸੇ ਪੱਧਰ ਦੇ ਉੱਤੇ ਆ ਗਈ ਹੈ। ਜੰਗ ਆਸਟ੍ਰੇਲੀਆ ਦੀ ਨਹੀਂ ਬਲਕਿ ਇਜ਼ਰਾਈਲ ਤੇ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਛਿੜੀ ਹੋਈ 28 ਫਰਵਰੀ ਤੇ ਉਸੇ ਤੋਂ ਬਾਅਦ ਸਾਰੇ ਹਾਲਾਤ ਜਿਹੜੇ ਨੇ ਉਹ ਗੜਬੜ ਹੋਏ ਨੇ। ਹਾਲਾਂਕਿ ਜਿਹੜੇ ਤਮਾਹੀ ਅੰਕੜੇ ਨੇ ਉਹ ਹਾਲੇ ਵੀ ਆਸਟ੍ਰੇਲੀਆ ਦੇ ਮੈਚ ਨਹੀਂ ਕਰ ਪਾ ਰਹੇ ਨੇ, ਇਹ ਸਿਰਫ ਮਹੀਨਾਵਾਰ ਅੰਕੜੇ ਸਾਂਝੇ ਕੀਤੇ ਗਏ ਨੇ। ਪਰ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕਟੌਤੀ ਹੋਏਗੀ ਜਾਂ ਨਹੀਂ, ਇਸ ਦਿਨ ਲੈ ਕੇ ਆਰਥਿਕ ਮਾਹਰ ਰਹੇ ਮੰਨ ਰਹੇ ਨੇ ਕਿ ਇਹ ਸ਼ਾਇਦ ਹਾਲੇ ਓਨਾ ਵਧੀਆ ਫੈਸਲਾ ਨਹੀਂ ਹੈ। ਵਧੀਆ ਫੈਸਲਾ ਇਸ ਕਰਕੇ ਨਹੀਂ, ਵਧੀਆ ਖਬਰ ਨਹੀਂ ਹੈ ਇਸ ਕਰਕੇ ਨਹੀਂ ਮੰਨੀ ਜਾ ਸਕਦੀ ਕਿਉਂਕਿ ਕੇਵਲ ਮਹੀਨਾਵਾਰ ਮਹਿੰਗਾਈ ਦੇ ਵਿੱਚ ਕਮੀ ਆਈ ਦੱਸੀਗੀ ਹੈ। ਨੰਬਰ 2, ਅਗਸਤ ਮਹੀਨੇ ਦੇ ਵਿੱਚ ਯਾਨੀ ਕਿ 1 ਅਗਸਤ ਤੋਂ ਬਾਅਦ ਫਿਊਲ ਐਕਸਾਈਜ਼ ਕੱਟ ਜਿਹੜਾ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਉਹ ਵੀ ਖਤਮ ਹੋ ਜਾਏਗਾ, ਯਾਨੀ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈਣਾ। ਫਿਊਲ ਕੀਮਤਾਂ ਜਿਹੜੀਆਂ ਪਹਿਲਾਂ 32 ਸੈਂਟ ਤੱਕ ਘੱਟ ਸੀਗੀਆਂ ਆਮ ਗ੍ਰਾਹਕਾਂ 'ਤੇ ਉਹਦਾ ਬੋਝ ਸੀ, ਉਹ ਫਿਰ ਬਾਅਦ 'ਚ 16 ਸੈਂਟ ਕਰ ਦਿੱਤੀਆਂ ਗਈਆਂ ਜੁਲਾਈ ਮਹੀਨੇ 'ਚ, ਹੁਣ ਉਹ 1 ਅਗਸਤ ਨੂੰ ਖਤਮ ਹੋ ਜਾਣਗੀਆਂ, ਯਾਨੀ 2 ਅਗਸਤ ਤੋਂ ਫਿਊਲ ਦੀਆਂ ਕੀਮਤਾਂ ਦੇਸ਼ ਭਰ 'ਚ ਹੋਰ ਵੱਧ ਜਾਣਗੀਆਂ ਕਿਉਂਕਿ ਮੱਧ ਪੂਰਬ ਦੇ ਵਿੱਚ ਜੰਗ ਤਾਂ ਖਤਮ ਨਹੀਂ ਹੋਈ ਹੈ, ਇਸ ਕਰਕੇ ਮਹਿੰਗਾਈ ਵੀ ਖਤਮ ਨਹੀਂ ਹੋਈ ਹੈ। ਕੁਆਟਰਲੀ ਅੰਕੜਿਆਂ ਦੇ ਉੱਤੇ ਝਾਤ ਮਾਰੀਏ ਤਾਂ ਉਹ ਵੀ 4% ਤੋਂ ਘੱਟ ਕੇ 3.9% 'ਤੇ ਆ ਗਏ ਨੇ, ਪਰ ਜੇਕਰ ਮਾਰਚ ਮਹੀਨੇ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ ਫਰਵਰੀ ਮਾਰਚ ਦੀ ਗੱਲ ਕਰੀਏ ਤਾਂ ਉਦੋਂ ਮਹਿੰਗਾਈ ਦਰ 3.6% 'ਤੇ ਸੀ ਤੇ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ ਇਹ 3.5 ਜਾਂ ਉਸ ਤੋਂ ਵੀ ਘੱਟ ਚਾਹੀਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਹੈ, ਜੇਕਰ ਤਿਮਾਹੀ ਅੰਕੜਿਆਂ 'ਤੇ ਨਜ਼ਰ ਮਾਰੀਏ, ਜੋ ਕਿ ਅਗਲੀ ਤਿਮਾਹੀ ਦੇ ਵਿੱਚ ਤਾਂ ਸੱਚ ਹੁੰਦਾ ਸਾਬਤ ਨਜ਼ਰ ਨਹੀਂ ਆ ਰਿਹਾ। ਹਾਲ ਫਿਲਹਾਲ ਆਕਸਫੋਰਡ ਇਕਨੋਮਿਕਸ ਆਸਟ੍ਰੇਲੀਆ ਤੇ ਹੋਰ ਦੂਸਰੇ ਅਦਾਰਿਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ 10 ਤੇ 11 ਅਗਸਤ ਨੂੰ RBA ਦੀ ਬੈਠਕ ਹੋਏਗੀ ਤਾਂ ਵਿਆਜ ਦਰਾਂ ਜਿਹੜੀਆਂ ਇਸ ਵਕਤ 4.35% 'ਤੇ, ਨਗਦੀ ਦਰਾਂ ਜਿਹੜੀਆਂ ਨੇ ਉਹ ਉੱਥੇ ਹੀ ਬਰਕਰਾਰ ਰੱਖੀਆਂ ਜਾ ਸਕਦੀਆਂ ਨੇ, ਹੋ ਸਕਦਾ ਹੈ ਕਿ ਵਾਧਾ ਨਾ ਵੀ ਕੀਤਾ ਜਾਵੇ। ਪਰ ਦੂਸਰੇ ਪਾਸੇ ਆਰਥਿਕ ਮਾਹਰ ਇੱਕ ਹੋਰ ਖੁਲਾਸੇ ਵੀ ਕਰ ਰਹੇ ਨੇ, ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਮਹਿੰਗਾਈ ਦਾ ਅਸਰ ਜਾਂ ਜਿਹੜਾ ਜਿੰਨ ਹੈ ਉਹ ਚਿਰਾਗ ਦੇ ਵਿੱਚੋਂ ਬਾਹਰ ਨਿਕਲਣਾ। ਉਦਾਹਰਨ ਦਿੱਤੀ ਗਈ ਹੈ ਜ਼ਿਫਟ ਫਾਈਨੈਂਸ ਦੀ ਤਰਫ ਤੋਂ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਉੱਤੇ ਸਾਲਾਨਾ $4100 ਦਾ ਵਾਧੂ ਬੋਝ ਪੈ ਸਕਦਾ। ਉਦਾਹਰਨ ਦਿੱਤੀ ਗਈ ਹੈ ਕਿ ਅਗਸਤ 2025 'ਚ ਜਿਹੜੀ ਗਰੋਸਰੀ ਤੁਸੀਂ ਹਫ਼ਤਾਵਾਰ
$178 ਦੇ ਵਿੱਚ ਲੈ ਲੈਂਦੇ ਸੀ, ਉਸ 'ਚ ਹੁਣ $6 ਦਾ ਹੋਰ ਇਜ਼ਾਫਾ ਹੋ ਗਿਆ ਅਤੇ ਅਗਲੇ ਸਾਲ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਤਾਂ $305 ਤੱਕ ਇਹ ਗਰੋਸਰੀ ਤੁਹਾਡੀ ਬਣ ਜਾਇਆ ਕਰੇਗੀ ਹਫ਼ਤੇ ਦੀ। ਯਾਨੀ ਕਿ ਭਵਿੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਜੇਕਰ ਉਦਾਹਰਣ ਦਿੱਤੀ ਜਾਵੇ ਕਿ $600,000 ਦੀ ਕੋਈ ਵਿਅਕਤੀ ਮੌਰਗੇਜ ਚੱਕੀ ਬੈਠਾ ਤਾਂ ਉਸ ਦੇ ਉੱਤੇ ਮਹੀਨਾਵਾਰ $272 ਦਾ ਵਾਧੂ ਬੋਝ ਪਿਆ ਹੈ ਅਤੇ ਸਾਲ ਦਾ ਲਗਭਗ $3,265 ਬਣਾ ਲਓ ਅਤੇ ਫਿਰ ਵਿਆਜ ਦਰਾਂ ਅਤੇ ਹੋਰ ਖਰਚੇ ਵੀ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਮੱਧ ਆਮਦਨੀ ਵਾਲਾ ਵਿਅਕਤੀ ਆਸਟ੍ਰੇਲੀਆ 'ਚ ਇਸ ਵਕਤ ਕੋਈ ਬਹੁਤੇ ਵਧੀਆ ਦੌਰ ਦੇ ਵਿੱਚ ਨਹੀਂ ਗੁਜ਼ਰ ਰਿਹਾ। ਉੱਥੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆਪਟਸ ਦੇ ਉੱਤੇ ਫੈਡਰਲ ਕੋਰਟ ਦੀ ਤਰਫ ਤੋਂ ਜਿਹੜਾ ਪਿਛਲੇ ਸਾਲ ਇੱਕ ਮੁਕੱਦਮਾ ਚਲਾਇਆ ਗਿਆ ਸੀ ਨੈੱਟਵਰਕ ਆਊਟੇਜ ਦਾ, ਜਦੋਂ ਕੁਝ ਘੰਟਿਆਂ ਦੇ ਲਈ ਆਪਟਸ ਦੇ ਨੈੱਟਵਰਕ ਜਿਹੜੇ ਠੱਪ ਹੋ ਕੇ ਰਹਿ ਗਏ ਸੀ। ਉਸ ਮਾਮਲੇ 'ਚ ਹੁਣ ACMA ਯਾਨੀ ਆਸਟ੍ਰੇਲੀਆ ਦੇ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ ਨੇ ਆਪਟਸ ਨੂੰ ਸੂ ਕੀਤਾ, ਅਦਾਲਤ 'ਚ ਲਿਜਾਇਆ। 000 ਦੇ ਵਿੱਚ 1000 ਤੋਂ ਵਧੇਰੇ ਵਾਰ ਅਲੱਗ ਅਲੱਗ ਸ਼ਿਕਾਇਤਾਂ ਹਾਸਲ ਹੋਣ ਤੋਂ ਬਾਅਦ ਐਕਮਾ ਨੇ ਇਹ ਇੱਕ ਵੱਖਰਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕੀਤਾ ਹੈ। ਦੱਸ ਦਈਏ ਕਿ $2,50,000 ਦੀ ਪਰ ਕੰਟਰਾਵੈਂਸ਼ਨ ਦੀ ਇੱਕ ਪੈਨਲਟੀ ਆਪਟਸ ਨੂੰ ਲੱਗ ਸਕਦੀ ਹੈ। ਮੰਨਿਆ ਗਿਆ ਹੈ ਕਿ ਲਗਭਗ 14 ਘੰਟੇ ਆਪਟਸ ਦਾ 000 ਆਊਟੇਜ ਰਿਹਾ ਸੀ ਔਰ 75% ਜਿਹੜੀਆਂ 000 ਦੀਆਂ ਕਾਲ ਸੀ ਉਹ ਫੇਲ ਹੋ ਗਈਆਂ ਸੀ, ਉਹ ਡਾਇਲ ਨਹੀਂ ਸੀ ਹੋ ਸਕੀਆਂ। ਘੱਟੋ ਘੱਟ 605 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਤਾਂ ਇਹ ਗੱਲ ਐਕਮਾ ਨੂੰ ਹਾਸਲ ਹੋ ਗਈ ਸੀ। ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਸੀ, ਪਰ 605 ਨੇ ਇਹ ਦੱਸਿਆ ਕਿ ਉਹਨਾਂ ਦੀ 000 ਫੇਲ ਹੋਈ ਅਤੇ ਕਿਵੇਂ ਉਹਨਾਂ ਦੀ ਜੀਵਨ ਦੇ ਉੱਤੇ ਜਾਂ ਉਸ ਵਕਤ ਦੇ ਉਹਨਾਂ ਦੇ ਹਾਲਾਤ ਦੇ ਉੱਤੇ ਇਸਨੇ ਅਸਰ ਪਾਇਆ। ਐਕਮਾ ਦੀ ਤਰਫ ਤੋਂ ਇਹ ਜਿਹੜਾ ਮੁਕੱਦਮਾ ਹੁਣ ਅਦਾਲਤ 'ਚ ਲਿਜਾਇਆ ਗਿਆ, ਇਸ ਨੂੰ ਸੁਣਵਾਈ ਦੇ ਦਰਮਿਆਨ ਆਪਟਸ ਨੂੰ ਸਾਬਤ ਕਰਨਾ ਮੁਸ਼ਕਿਲ ਹੋ ਸਕਦਾ ਕਿ ਉਹ ਇਸ ਮਾਮਲੇ ਦੇ

ਟੈਕਨੋਲੋਜੀ ਦੀ ਇਹ ਗੱਲ ਇੱਕ ਰੱਖੀ ਸੀ ਪਾਰਲੀਮੈਂਟ ਦੇ ਦਰਮਿਆਨ, ਪਰ ਉਸ ਵਕਤ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਉਸ ਦਿਨ ਉਹ ਅਪੀਅਰ ਹੀ ਨਹੀਂ ਹੋ ਸਕੇ, ਸੋ ਉਹਨਾਂ ਦੀ ਅਧਿਕਾਰਕ ਮਾਫ਼ੀ ਨਹੀਂ ਮੰਨੀ ਜਾ ਸਕਦੀ। ਪਰ ਬੈਨ ਕੈਰਲ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਗੱਲ ਨੂੰ ਮੰਨਿਆ ਕਿ ਵਿਕਟੋਰੀਆ ਸਰਕਾਰ ਪਬਲਿਕ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਜਾਂ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਸੀ, ਇਸ ਕਰਕੇ ਉਸ ਦੇ ਹੱਕਦਾਰ ਦੋਸ਼ੀ ਉਹ ਨੇ, ਉਹ ਮੁਆਫ਼ੀ ਮੰਗਦੇ ਨੇ। ਵੈਸੇ ਇਸ ਕਿਸਮ ਦੀ ਇੱਕ ਰਿਪੋਰਟ ਜਿਹੜੀ ਉਹ ਕਈ ਵਾਰ ਨਸ਼ਰ ਹੋ ਚੁੱਕੀ ਹੈ। ਮਹਿਕਮੇ ਨੂੰ ਚਾਈਲਡ ਸੈਕਸ਼ੂਅਲ ਅਬਿਊਜ਼ ਦੀਆਂ ਸਾਲ 1960 ਤੋਂ ਲੈ ਕੇ 1994 ਦੇ ਦਰਮਿਆਨ ਦੀਆਂ ਕਿਵੇਂ ਸਿਸਟਮ ਫੇਲੀਅਰ ਰਿਹਾ ਉਹ ਸ਼ਿਕਾਇਤਾਂ ਹਾਸਲ ਹੋਈਆਂ ਸੀ। ਫਿਰ ਸਾਲ 2024 ਦੇ ਵਿੱਚ ਡਿਪਾਰਟਮੈਂਟ ਜਿਹੜਾ ਸਿੱਖਿਆ ਮਹਿਕਮਾ ਸੀ ਉਹਨਾਂ ਦੀ ਤਰਫ ਤੋਂ ਕੈਥਲੀਨ ਫੋਲੇ ਜਿਹੜੇ SC ਸੀ ਉਹਨਾਂ ਨੇ ਇੱਕ ਰਿਪੋਰਟ ਵੀ ਦਾਇਰ ਕੀਤੀ ਸੀ, ਅਤੇ ਉਸਦੇ ਬਾਵਜੂਦ ਇਸ ਮਾਮਲੇ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਿਆ। ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉੱਥੇ ਆਸਟ੍ਰੇਲੀਆ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਅਲਜ਼ਾਈਮਰ ਦੇ ਵਿੱਚ ਬਲੱਡ ਟੈਸਟ ਕਰਕੇ ਇਸ ਬਿਮਾਰੀ ਦਾ ਬੜੀ ਛੇਤੀ ਔਰ ਬੜੀ ਪਹਿਲੀ ਸਟੇਜ ਦੇ ਉੱਤੇ ਪਤਾ ਕੀਤਾ ਜਾ ਸਕਦਾ ਹੈ। ਮਹਿਜ਼ 18 ਮਿੰਟਾਂ ਦੇ ਵਿੱਚ ਇਸ ਦਾ ਰਿਜ਼ਲਟ ਵੀ ਆ ਜਾਂਦਾ ਹੈ। ਸਿਡਨੀ ਦੇ ਵਿੱਚ ਇਸ ਕਿਸਮ ਦਾ ਇੱਕ ਤਜਰਬਾ ਕਰਕੇ ਇਸ ਦੇ ਵਿੱਚ ਮੱਲ ਮਾਰੀ ਗਈ ਹੈ। ਦੱਸ ਦਈਏ ਕਿ ਫੈਡਰਲ ਸਿਹਤ ਮਹਿਕਮੇ ਦੀ ਤਰਫ ਤੋਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਆਸਟ੍ਰੇਲੀਆ ਅਲਜ਼ਾਈਮਰ ਦੀ ਬਿਮਾਰੀ ਦੇ ਵਿੱਚ ਬੜੀ ਛੇਤੀ ਸਟੇਜ ਦੇ ਉੱਤੇ ਇਸ ਦੇ ਉੱਤੇ ਰੋਕ ਲਗਾਉਣ ਅਤੇ ਇਸ ਦਾ ਇਲਾਜ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਜੇਕਰ ਇਸ ਕਿਸਮ ਦੇ ਨਾਲ ਜਿਹੜੇ ਬਲੱਡ ਸੈਂਪਲਸ ਪਾਸ ਕਰ ਲਏ ਜਿਹੜੇ ਪਾਸ ਹੋ ਜਾਂਦੇ ਨੇ। ਆਸਟ੍ਰੇਲੀਅਨ ਰਜਿਸਟਰ ਆਫ ਥੈਰਾਪੈਟਿਕ ਗੁੱਡਸ ਨੇ ਅਲਜ਼ਾਈਮਰ ਦੇ ਬਲੱਡ ਟੈਸਟ ਜਿਸ ਦੇ ਵਿੱਚ PTAU 181 ਜਾਂ PTAU 217 ਜਾਂ APOE4 ਵਰਗੇ ਟੈਸਟ ਸ਼ਾਮਲ ਨੇ ਉਹਨਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਵੈਸੇ ਵੈਸਟਰਨ ਆਸਟ੍ਰੇਲੀਆ ਦਾ ਇੱਕ ਅਲੱਗ ਤੋਂ ਖਬਰਨਾਮਾ ਜਾਂ ਜਾਣਕਾਰੀ ਹੈ। ਪਰਥ ਡੈਰੀ ਅਸੀਂ ਆਪਣੇ ਸਵੇਰ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ। ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਸਾਡੇ ਨਾਲ ਉਸ ਪਰਥ ਡੈਰੀ ਦੇ ਵਿੱਚ ਜੁੜਤ ਜ਼ਰੂਰ ਪਾ ਸਕਦੇ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਭਾਈ ਤਾਂ ਰੋਟੀ ਖਾਂਦੇ ਨੇ, ਕਈਆਂ ਨੂੰ ਰੋਟੀ ਖਾ ਜਾਂਦੀ। ਮੈਨੂੰ ਵਧੀਆ ਲੱਗਿਆ ਸੀ ਇਹ ਗਾਣਾ ਅਮਰ ਸੈਂਭੀ ਦਾ, ਤੇ ਸੋਚਿਆ ਕਿ ਇੱਕ ਵਾਰ ਫੇਰ ਤੋਂ ਤੁਹਾਨੂੰ ਸੁਣਾ ਦਈਏ। ਹੁਣ ਤਾਂ ਸ਼ਾਇਦ ਰੋਜ਼ ਹੀ ਸੁਣ ਲਿਆ ਕਰੀਏ, ਚੰਗਾ ਗਾਣਾ ਹੈਗਾ। ਅੱਜ 30 ਜੁਲਾਈ ਦਾ ਦਿਨ ਤੇ ਅੱਜ ਵੀਰਵਾਰ ਦਾ ਦਿਨ ਹੈ। ਯੈਸ, ਅੱਜ ਵੀਰਵਾਰ ਦਾ ਦਿਨ ਹੈ, ਕਿਵੇਂ ਭੁੱਲ ਗਏ। ਤੇ ਅੱਜ ਦੇ ਦਿਨ ਖਬਰ ਪ੍ਰੋਗਰਾਮ ਬਹੁਤ ਸਾਰੇ ਨੇ, ਖਬਰਾਂ ਤੋਂ ਬਾਅਦ ਖਬਰਾਂ ਸੁਣ ਲਈਆਂ, ਤੇ ਤੁਸੀਂ ਇੱਕ ਅਨਾਊਂਸਮੈਂਟ ਵੀ ਸੁਣ ਲਈ ਕਿ ਕੱਲ੍ਹ ਤੋਂ ਪਰਥ ਡੈਰੀ ਵੀ ਅਸੀਂ ਸ਼ੁਰੂ ਕਰ ਰਹੇ ਹਾਂ, ਤੇ ਉਹ ਅਲੱਗ ਅਲੱਗ ਸਮਿਆਂ ਦੇ ਦਰਮਿਆਨ ਤੁਸੀਂ ਸੁਣ ਸਕਦੇ ਹੋ। ਜੇ ਲਾਈਵ ਉਹਨਾਂ ਨੂੰ ਮਿਸ ਕਰ ਜਾਂਦੇ ਹੋ ਤਾਂ ਦਿਨ 'ਚ ਅਲੱਗ ਅਲੱਗ ਟਾਈਮਿੰਗ ਦੇ ਉੱਤੇ ਉਹਨਾਂ ਨੂੰ ਤੁਸੀਂ ਸੁਣਿਆ ਕਰੋਗੇ। ਇਹ ਤਾਂ ਨੰਬਰ ਇੱਕ ਸੂਚਨਾ ਹੋਈ। ਨੰਬਰ ਦੋ ਸੂਚਨਾ ਇਹ ਹੈ ਕਿ ਹੁਣ ਸਾਡਾ ਇਮੀ ਟਾਕ ਪ੍ਰੋਗਰਾਮ ਜਿਹੜਾ ਉਹ ਹਫ਼ਤਾਵਾਰੀ ਹੋ ਚੁੱਕਿਆ, ਕਿਉਂਕਿ ਇੱਕ ਹਫ਼ਤੇ

ਤੁਸੀਂ ਆਈਐਮਈ ਐਡਵਾਈਜ਼ਰ ਦੇ ਨਾਲ ਸੁਣਿਆ ਕਰੋਗੇ ਪ੍ਰੋਗਰਾਮ, ਪ੍ਰੇਮ ਗੋਇਲ ਜੀ ਹੋਇਆ ਕਰਨਗੇ, ਤੇ ਇੱਕ ਹਫਤੇ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਨਾਲ ਸੁਣਿਆ ਕਰੋਗੇ ਪ੍ਰੋਗਰਾਮ, ਅਰੁਣ ਗੋਇਲ ਜੀ ਹੋਇਆ ਕਰਨਗੇ, ਅਰੁਣ ਬਾਂਸਲ ਜੀ ਸੋਰੀ, ਤੇ ਕੀ ਫਰਕ ਪੈਣਾ, ਤੇ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਇੰਪੋਰਟੈਂਟ ਹੈਗੀ ਆ, ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਜੇ ਤੁਸੀਂ ਹਾਲੇ ਵੀ ਸਟਰਗਲ ਕਰ ਰਹੇ ਹੈਗੇ ਹੋ, ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣ ਦੀ ਰਾਹ ਲੱਭ ਰਹੇ ਹੈਗੇ ਹੋ, ਜਾਂ ਕਿਸੇ ਵੀ ਕਿਸਮ ਦਾ ਆਪਣਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਜਾਂ ਤੁਹਾਡੇ ਕਿਸੇ ਜਾਣਕਾਰ ਦਾ, ਤਾਂ ਸਵਾਲ ਪੁੱਛ ਲਿਆ ਕਰੋ ਸਾਡੇ ਤੋਂ ਸਿਡਨੀ ਸਟੇਸ਼ਨ ਦੇ ਉੱਤੇ, ਜੇ ਲਾਈਵ ਸ਼ੋਅ ਦੇ ਵਿੱਚ ਨਹੀਂ ਵੀ ਪੁੱਛ ਸਕਦੇ ਹੁੰਦੇ ਤਾਂ 0472-6464 ਦੇ ਉੱਤੇ ਆਪਣਾ ਸਵਾਲ ਪੁੱਛ ਕੇ ਛੱਡ ਦਿਆ ਕਰੋ, ਜਦੋਂ ਵੀ ਪ੍ਰੋਗਰਾਮ ਹੋਇਆ ਕਰੇਗਾ ਤੁਹਾਡਾ ਜਿਹੜਾ ਅਨਰੈਡ ਮੈਸੇਜ ਆ ਅਸੀਂ ਉਹਦੇ 'ਚ ਇਨਕਲੂਡ ਕਰ ਲਿਆ ਕਰਾਂਗੇ, ਦੈਟਸ ਵਨ ਥਿੰਗ। ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਪ੍ਰੇਮ ਗੋਇਲ ਜੀ ਦੇ ਨਾਲ ਇਮੀ ਟਾਕ ਸ਼ੁਰੂ ਕਰਨ ਜਾ ਰਹੇ ਹਾਂ, ਤੇ ਸ਼ਾਇਦ 5 ਵਜੇ ਤੋਂ ਜੇ ਥੋੜ੍ਹਾ ਬਹੁਤ ਇੱਧਰ ਉੱਧਰ ਹੋ ਗਿਆ ਪ੍ਰੋਗਰਾਮ ਤਾਂ ਫਿਰ 5 ਵਜੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੇ ਤੁਹਾਡੇ ਤੱਕ ਲੈ ਕੇ ਆਵਾਂਗੇ, ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ, ਤੇ ਅੱਜ ਸ਼ਹੀਦ ਊਧਮ ਸਿੰਘ ਦੇ ਨਾਲ ਜੁੜੀ ਹੋਈ ਗੱਲ ਕਰਨੀ ਹੈ, ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਹੈਗਾ, ਉਹ ਇੰਟਰਵਿਊ ਹੈ ਇੱਕ ਤੁਹਾਡੇ ਤੱਕ, ਪੰਜਾਬ ਦੀ ਉਹ ਗੱਲ ਹੈ, ਉਹ ਵੀ ਪਰ ਪਾਲੇ ਪੰਜਾਬ ਦੀ ਗੱਲ ਹੈ,

0: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड नु नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ली एक्सपर्ट गाइडेंस आज ही परोसे नाल संपर्क करो आईएमई एडवाइजर कॉल 02 9063 1618 हुण पैरामेटा सिडनी अते न्यू दिल्ली विच भी आईएमई एडवाइजर
1: रेडियो हाँ जी 1674 एम दे उत्ते तुहाडा सारयां दा स्वागत जी प्रोग्राम इमी टॉक दा एक नवा एपीसोड लैके तुहाडे तक होए आ हाजर वैसे पिछली बार जिहड़ी प्रेम गोयल जी जदों साडे नाल आईएमई एडवाइजर तो मौजूद सी तां एक सीरीज शुरू कीती सी सीरीज सी 482 वीजा नूं लैके जिहनूं इंप्लॉयड स्पॉन्सर्ड वीजा या मोटे तौर दे उत्ते आपां आस्ट्रेलिया तों बाहर जिहड़े हैगे ने ओह वर्क परमिट कह दिंदे ने पर यह वर्क वाकई तुहानूं कम करन दे लई परमिट करदा है कि नहीं करदा इहदे नाल जुड़े हुए कुछ सवाल जवाब पिछली बार दा पॉडकास्ट जेकर तुसीं नहीं सुनिया तां साडे पॉडकास्ट सैक्शन तों जाके सुन लिओ 482 दे बारे एक बेसिक अंडरस्टैंडिंग दित्ती सी तुहानूं कि 482 वीजा है की इहदियां रिक्वायरमेंट्स की ने किवें अप्लाई कीता जा सकदा है और एप्लीकेशन प्रोसैस की ਹੈਗੀ ਅੱਜ ਉਹਦੇ ਤੋਂ ਅੱਗੇ ਦੇ ਸਵਾਲ ਨੇ ਜਿਨ੍ਹਾਂ ਦੇ 482 ਲੱਗੇ ਹੋਏ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਅੱਜ ਦਾ ਐਪੀਸੋਡ ਹੈਗਾ ਸੋ ਧਿਆਨ ਨਾਲ ਜ਼ਰੂਰ ਸੁਣਿਓ ਕਿ ਤੁਹਾਡੀ ਔਨਗੋਇੰਗ ਜਿਹੜੀ ਐਪਲੀਕੇਸ਼ਨ ਹੈਗੀ ਉਹਨੂੰ ਇਹ ਕਿਵੇਂ ਇੰਪੈਕਟ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੇਮ ਭਾਜੀ ਵੈਲਕਮ ਸਰ ਕੀ ਹਾਲ ਚਾਲ ਨੇ ਬਹੁਤ ਵਧੀਆ ਸਰ ਥੈਂਕ ਯੂ ਸੋ ਮਚ ਇੱਕ ਵਾਰ ਇਸ ਸੀਰੀਜ਼ ਦੇ ਵਿੱਚ ਅੱਗੇ ਗੱਲ ਕਰਨ ਦੇ ਲਈ ਤੇ 482 ਵੀਜ਼ਾ ਨੂੰ ਲੈ ਕੇ ਪਿਛਲੀ ਵਾਰ ਤੁਹਾਡੇ ਤੱਕ ਕੁਝ ਕੁਐਸਚਨ ਛੱਡੇ ਸੀਗੇ ਉਹਨਾਂ ਦੇ ਵਿੱਚ ਇਹ ਸੀਗਾ ਕਿ ਜੇ ਵੀਜ਼ਾ ਰਿਫਿਊਜ਼ ਹੋ ਜਾਵੇ ਤਾਂ ਕੀ ਕਰੀਏ ਪਲਾਨ ਬੀ ਕੀ ਹੋਣ ਜੇ ਨੋਮੀਨੇਸ਼ਨ ਨਵੇਂ ਸਿਰੇ ਤੋਂ ਪਾਣੀ ਹੋਵੇ ਸਪੋਂਸਰ ਚੇਂਜ ਕਰਨਾ ਹੋਵੇ ਤਾਂ ਕੀ ਹੋਵੇ ਉਹ ਗੱਲਾਂ 'ਤੇ ਆਵਾਂਗੇ ਬਟ ਇਹਦੇ 'ਚ LMT ਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਨਾ ਚਾਹੁੰਦੇ ਹਾਂ ਲੇਬਰ ਮਾਰਕੀਟ ਟੈਸਟਿੰਗ ਸੋ ਲੇਬਰ ਮਾਰਕੀਟ ਪਹਿਲਾਂ ਤਾਂ ਹੈਗੀ LMT
2: ਗੌਤਮ ਜੀ ਸਭ ਤੋਂ ਇੰਪੋਰਟੈਂਟ ਪਾਰਟ ਆ ਜਿਹੜਾ 482 ਵੀਜ਼ਾ ਦਾ ਉਹ ਲੇਬਰ ਮਾਰਕੀਟ ਟੈਸਟਿੰਗ ਹੀ ਹੈ
1: ਓਕੇ
2: ਠੀਕ ਹੈ ਇਹਦੇ ਵਿੱਚ ਕੀ ਹੈ ਜਿਹੜਾ ਇੰਪਲੋਇਰ ਆ ਉਹ ਜਦੋਂ ਕਿਸੇ ਨੂੰ ਹਾਇਰ ਕਰਦਾ ਹੈਗਾ ਟੈਂਪਰੇਰੀ ਵੀਜ਼ਾ ਹੋਲਡਰ ਨੂੰ ਜਾਂ ਕਿਸੇ ਓਵਰਸੀਜ਼ ਵਰਕਰ ਨੂੰ ਤਾਂ ਉਹ ਡਾਇਰੈਕਟਲੀ ਇਹ ਡਿਪਾਰਟਮੈਂਟ ਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਇਹ ਬੰਦੇ ਦੀ ਲੋੜ ਆ ਤੇ ਅਸੀਂ ਹਾਇਰ ਕਰ ਲਿਆ ਤਾਂ ਡਿਪਾਰਟਮੈਂਟ ਨੂੰ ਇਹ ਸ਼ੋ ਕਰਨਾ ਪੈਂਦਾ ਵੀ ਇਹ ਜਿਹੜੀ ਪੋਜੀਸ਼ਨ ਹੈ ਜੈਨੂਇਨ ਪੋਜੀਸ਼ਨ ਸੀਗੀ ਉਹਨਾਂ ਕੋਲ ਤੇ ਦੇ ਜੈਨੂਇਨਲੀ ਮੇਡ ਐਫਰਟਸ ਟੂ ਹਾਇਰ ਆ ਆਸਟ੍ਰੇਲੀਅਨ ਸਿਟੀਜ਼ਨ ਔਰ ਅ PR ਪਰਸਨ ਠੀਕ ਹੈ ਵੀ ਉਹਨਾਂ ਨੇ ਪਹਿਲਾਂ ਪੂਰਾ ਆਪਦੇ ਐਫਰਟਸ ਲਾਏ ਵੀ PR ਜਾਂ ਸਿਟੀਜ਼ਨ ਨੂੰ ਉਹ ਜੋਬ ਆਫਰ ਕੀਤੀ ਜਦੋਂ ਉਹਨਾਂ ਨੂੰ ਕੋਈ ਸੂਟੇਬਲ ਕੈਂਡੀਡੇਟ ਨਹੀਂ ਮਿਲਿਆ ਫਿਰ ਉਹਨਾਂ ਨੇ ਇਹ ਫੋਰਨ ਵਰਕਰ ਨੂੰ ਜਾਂ ਟੈਂਪਰੇਰੀ ਵੀਜ਼ਾ ਹੋਲਡਰ ਨੂੰ ਹਾਂਜੀ ਲੈ ਕੇ ਆਏ ਤਾਂ ਇਹਦੇ ਵਿੱਚ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਆ ਇਹਦੇ ਵਿੱਚ 28 ਡੇਜ਼ ਦੇ ਲਈ ਸਾਨੂੰ ਐਡ ਪੋਸਟ ਕਰਨੀ ਪੈਂਦੀ ਹੈ ਜੀ
1: ਓਕੇ
2: 28 ਡੇਜ਼ ਨੂੰ ਇਹਦਾ ਇੱਕ ਸਪੈਸੀਫਿਕ ਫਾਰਮੈਟ ਆ ਡਿਪਾਰਟਮੈਂਟ ਦੇ ਅਕੋਰਡਿੰਗ ਐ ਨਹੀਂ ਹੈ ਵੀ ਬਸ ਜਸਟ ਆਪਾਂ ਇਹ ਕਹਿਤਾ ਵੀ ਸਾਨੂੰ ਕਾਰਪੈਂਟਰ ਲੋੜ ਆ ਉਹਦੀਆਂ ਜੋਬ ਡਿਊਟੀਜ਼ ਆ ਨਹੀਂ ਸਪੈਸੀਫਿਕ ਉਹਦਾ ਫਾਰਮੈਟ ਆ ਵੀ
1: ਜਿੱਦਾਂ ਤੁਸੀਂ ਪਿਛਲੀ ਵਾਰ ਦੱਸਿਆ ਸੀ ਕਿ ਡਿਜੀਟਲ ਐਡ ਨੋਰਮਲੀ ਤੁਸੀਂ ਕਰਦੇ ਹੋ
2: ਜੀ ਠੀਕ ਹੈ ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜਿੱਥੇ ਵੀ ਅਸੀਂ ਪੋਸਟ ਕਰਨਾ ਮਿਨੀਮਮ 2 ਡਿਫਰੈਂਟ ਮੀਡੀਆ ਦੇ ਵਿੱਚ ਸਾਨੂੰ ਪੋਸਟ ਕਰਨਾ ਪੈਂਦਾ ਲਾਈਕ ਜੋਰਾ ਹੋ ਗਿਆ ਇੰਡੀਡ ਸੀਕ ਇਹੋ ਪਲੇਟਫਾਰਮਸ ਤੇ ਸਾਨੂੰ ਮਿਨੀਮਮ 28 ਡੇਜ਼ ਲਈ ਪੋਸਟ ਕਰਨੀ ਪੈਂਦੀ ਹੈ
1: ਰਾਈਟ ਜੋਬ ਹੰਟਿੰਗ ਵਾਲੇ ਜਿਹੜੇ ਮੇਜਰ ਪਲੇਟਫਾਰਮਸ ਹੈਗੇ ਨੇ
2: ਉਹਨਾਂ ਤੇ ਸਾਨੂੰ ਇਹ ਨੈਸ਼ਨਲ ਰੀਚ ਹੋਣੀ ਚਾਹੀਦੀ ਆ ਇਹਦੀ ਠੀਕ ਆ ਇਹ ਨਹੀਂ ਹੈ ਵੀ ਅਸੀਂ ਆ ਵੈਬਸਾਈਟ ਤੇ ਆਪਦੀ ਤੇ ਪੋਸਟ ਕਰ ਸਕਦੇ ਬਟ ਉਹਨੂੰ ਕੋਈ ਜਾਣਦੇ
1: ਪੇਡ ਹੁੰਦੀ ਆ ਉਹ ਤਾਂ
2: ਜੀ ਪੇਡ ਐਡ ਵੀ ਹੁੰਦੀ ਆ ਅਨਪੇਡ ਵੀ ਆ ਉਹ ਡਿਪੈਂਡ ਕਰਦਾ ਪਲੇਟਫਾਰਮ ਜਿੰਨੇ ਵੀ ਉਹਤੇ ਐਪਲੀਕੇਸ਼ਨ ਆਣਗੀਆਂ ਉਹਨਾਂ ਦੀ ਸਕਰੂਟਨਿੰਗ ਕਰੋ ਇੰਪਲੋਇਰ ਕਰੂਗਾ ਦੇਖੂਗਾ ਵੀ ਕਿਹੜਾ ਸੂਟੇਬਲ ਸੀਗਾ ਜਾਂ ਜਿਹੜੇ ਉਹਨੂੰ ਲੱਗੇ ਵੀ ਸੂਟੇਬਲ ਕੈਂਡੀਡੇਟਸ ਹੈਗੇ ਉਹਨਾਂ ਦੀ ਫਿਰ ਉਹ ਇੰਟਰਵਿਊ ਕਰੋ ਜਾਂ ਜਿਵੇਂ ਵੀ ਉਹਨਾਂ ਦਾ ਪ੍ਰੋਸੈਸ ਆ ਲੇਬਰ ਮਾਰਕੀਟ ਟੈਸਟਿੰਗ ਦੀ ਰਿਪੋਰਟ ਅਸੀਂ ਅਰਾਊਂਡ 15-20 ਪੇਜਿਸ ਦੀ 25 ਪੇਜਿਸ ਦੀ ਜਿਹੜੀ ਰਿਪੋਰਟ ਡਿਪੈਂਡ ਕਰਦਾ ਕਿੰਨੇ ਐਪਲੀਕੇਸ਼ਨ ਆਈਆਂ ਉਹਦੇ ਅਕੋਰਡਿੰਗ ਉਹ ਜਾਂਦੀਆਂ ਐਡ ਦੀ ਕਾਪੀ ਜਾਂਦੀ ਹੈ ਵੀ ਕਿਹੜੀ ਐਡ ਅਸੀਂ ਪੋਸਟ ਕੀਤੀ ਹੈ ਕਿਉਂਕਿ ਡਿਪਾਰਟਮੈਂਟ ਫਿਰ ਉਹਨੂੰ ਚੈੱਕ ਕਰਦਾ
1: ਬਕਾਇਦਾ ਠੀਕ ਸੀ ਐਡ
2: ਹਾਂਜੀ ਤੇ ਇਹਦੇ ਜਿਹੜੀ ਐਡ ਦੇ ਵਿੱਚ ਅਸੀਂ ਪੋਸਟ ਕਰਦੇ ਹਾਂ ਜੇ ਅਸੀਂ ਮੋਟੀ ਮੋਟੀ ਗੱਲ ਕਰੀ ਤਾਂ ਕੰਪਨੀ ਦਾ ਨਾਮ ਹੋਣਾ ਚਾਹੀਦਾ ਜੀ ਉਹਨਾਂ ਦਾ ABN ਨੰਬਰ ਉੱਤੇ ਲਿਸਟਡ ਹੋਣਾ ਚਾਹੀਦਾ ਗਾ ਜੇ ਵੈਬਸਾਈਟ ਆ ਤਾਂ ਉਹ ਉੱਤੇ ਕੰਟੈਕਟ ਡਿਟੇਲਸ ਹੋਣੀਆਂ ਚਾਹੀਦੀਆਂ
1: ਈਮੇਲ ਅਪਰੋਚ ਕਰ ਰਹੇ ਨੇ ਉਸ ਅਕੋਰਡਿੰਗ ਉਸ ਪ੍ਰੋਸਪੈਕਟ
2: ਕੁਆਲੀਫਿਕੇਸ਼ਨ ਕੀ ਚਾਹੀਦੀ ਆ ਠੀਕ ਹੈ ਜੀ ਉਹ ਜੇ ਲੈਟਸ ਸੇ ਕਾਰਪੈਂਟਰ ਲਈ ਐਡ ਪੋਸਟ ਕੀਤੀ ਆ ਤਾਂ ਉਹਦੇ ਵਿੱਚ ਉਹ ਦੱਸਣਗੇ ਵੀ ਸਰਟੀਫਿਕੇਟ 3 ਮਿਨੀਮਮ ਹੋਣਾ ਚਾਹੀਦਾ ਪਲੱਸ ਰਿਕੁਆਇਰਮੈਂਟ ਕਿੰਨੀ ਆ ਇੰਪਲੋਇਰ ਦੀ ਕੀ ਰਿਕੁਆਇਰਮੈਂਟ ਆ ਜ਼ਰੂਰੀ ਆਪਾਂ 482 ਲਈ ਤਾਂ ਕਹਿ ਦਿੰਦੇ ਹਾਂ ਵੀ ਰੈਲੀਵੈਂਟ ਕੁਆਲੀਫਿਕੇਸ਼ਨ ਪਲੱਸ 1 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ ਬਟ ਇੰਪਲੋਇਰ ਦੀ ਰਿਕੁਆਇਰਮੈਂਟ ਤਾਂ ਡਿਫਰੈਂਟ ਵੀ ਹੋ ਸਕਦੀ ਹੈ ਇੰਪਲੋਇਰ ਨੂੰ ਮੇ ਵੀ ਚਾਹੀਦਾ ਹੋਊ ਕੋਈ ਜਿਹਨੂੰ ਜ਼ਿਆਦਾ ਐਕਸਪੀਰੀਅੰਸ ਆ ਤਾਂ ਉਹ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਉੱਤੇ ਪਾਉਂਦੇ ਆ ਠੀਕ ਹੈ ਜੋਬ ਡਿਊਟੀਜ਼ ਡਿਟੇਲ ਦੇ ਵਿੱਚ ਮੈਂਸ਼ਨ ਕਰਨੀਆਂ ਪੈਂਦੀਆਂ ਸੈਲਰੀ ਮੈਂਸ਼ਨ ਕਰਨੀ ਪੈਂਦੀ ਹੈ ਜੀ ਵੀ ਕਿੰਨੀ ਸੈਲਰੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਉਹ ਜਿੰਨੇ ਵੀ ਉਹ ਸੀਵੀਜ਼ ਆ ਗਏ ਸਾਰਿਆਂ ਨੂੰ ਅਵੈਲੂਏਟ ਕਰਕੇ ਸਾਰਾ ਕੁਛ
1: ਇੰਟਰਵਿਊ
2: ਜੀ ਇੰਟਰਵਿਊ ਕੰਡਕਟ ਹੋਈ ਨਹੀਂ ਹੋਈ ਕਿਉਂ ਨਹੀਂ ਹੋਈ ਜੇ ਹਾਇਰ ਨਹੀਂ ਕੀਤਾ ਕਿਸੇ ਹੋਰ ਨੂੰ ਤਾਂ ਉਹਦਾ ਰੀਜ਼ਨ ਦੇਣਾ ਪੈਂਦਾ ਠੀਕ ਹੈ ਉਹ ਸਾਰਿਆਂ ਨੂੰ ਕੰਪਾਈਲ ਕਰਕੇ ਤੁਸੀਂ ਮੰਨ ਕੇ ਚੱਲੋ ਜਿਹੜੀ 15-20 ਪੇਜਸ ਦੀ ਰਿਪੋਰਟ ਆਰਾਮ ਨਾਲ ਬਣ
1: ਜਾਂਦੀ
2: ਤੇ ਇਹਦੇ ਚ ਐਗਜ਼ੰਪਸ਼ਨਸ ਵੀ ਹੈਗੀਆਂ ਕਈ ਜਿਵੇਂ ਆਸਟ੍ਰੇਲੀਆ ਦਾ ਜਿਵੇਂ ਜਿਹੜੀ ਕੰਟਰੀਜ਼ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਆ ਠੀਕ ਹੈ
1: ਨਿਊਜ਼ੀਲੈਂਡ ਨਾਲ ਹੈ ਜਾਂ ਫਿਜੀ ਦੇ ਨਾਲ
2: ਇੰਡੋਨੇਸ਼ੀਆ ਜਾਂ ਮਲੇਸ਼ੀਆ ਹੈ ਨਾ ਜਿਹੜੀ ਵੀ ਕੰਟਰੀਜ਼ ਨਾਲ ਉਹਨਾਂ ਉਹ ਫਿਰ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ ਵੀ ਲੇਬਰ ਮਾਰਕੀਟ ਟੈਸਟਿੰਗ ਜੇ ਨਹੀਂ ਕਰਨੀ ਤਾਂ ਇੰਟਰਾ ਕੰਪਨੀ ਟ੍ਰਾਂਸਫਰ ਲੈਟਸ ਸੇ ਕੋਈ ਬੰਦਾ ਹੈ ਉਹ ਮਲੇਸ਼ੀਆ ਦੇ ਵਿੱਚ ਕੰਮ ਕਰ ਰਿਹਾ ਉਹਨਾਂ ਦੀ ਬ੍ਰਾਂਚ ਆਸਟ੍ਰੇਲੀਆ ਚ ਵੀ ਹੈਗੀ ਕੰਪਨੀ ਦਾ ਇੰਟਰਾ ਕੰਪਨੀ ਟ੍ਰਾਂਸਫਰ ਆ ਤਾਂ ਉੱਥੇ ਉਹ ਆ ਤਾਂ ਇਸ ਤਰ੍ਹਾਂ ਕੁਝ ਐਗਜ਼ੰਪਸ਼ਨ ਵੀ ਹੈਗੀਆਂ ਠੀਕ ਹੈ ਸੈਲਰੀ ਦੀ ਐਗਜ਼ੰਪਸ਼ਨ ਵੀ ਆ ਵੀ ਮੈਂ ਤੁਹਾਨੂੰ ਦੱਸਿਆ ਵੀ ਸੈਲਰੀ ਮੈਂਸ਼ਨ ਕਰਨੀ ਜ਼ਰੂਰੀ ਆ ਬਟ ਕਈ ਕੇਸਿਸ ਚ ਸੈਲਰੀ ਨਹੀਂ ਵੀ ਮੈਂਸ਼ਨ ਕਰਨੀ ਪੈਂਦੀ ਲਾਈਕ ਜੇ ਸੈਲਰੀ ਆਫਰਡ ਜਿਹੜੀ ਹੈਗੀ ਆ ਉਹ 96,400 ਤੋਂ ਉੱਪਰ ਆ ਠੀਕ ਹੈ ਤਾਂ ਉਹ ਜ਼ਰੂਰੀ ਨਹੀਂ ਹੈ ਵੀ ਸੈਲਰੀ ਮੈਂਸ਼ਨ ਹੋਵੇ ਉੱਤੇ
1: ਓਕੇ ਓਕੇ ਹਰ ਇੱਕ ਟ੍ਰੇਡ ਦੇ ਲਈ LMT ਲਾਜ਼ਮੀ ਹੈ ਜਾਂ ਕੁਝ ਟ੍ਰੇਡ ਵੀ ਐਗਜ਼ੈਂਪਟ ਹੋ ਜਾਂਦੇ
2: ਨਹੀਂ
1: ਆਪਾਂ ਵੈਸੇ ਅੱਜ ਦੇ ਦਿਨ ਵੀਜ਼ਾ ਰਿਫਿਊਜ਼ਲ ਦੀ ਗੱਲ ਕਰਾਂਗੇ ਪਰ LMT ਰਿਫਿਊਜ਼ ਹੋਈ ਹੈ ਕਦੇ ਜਾਂ ਹੁੰਦੀ ਹੈ
2: ਜੇ ਹੋ ਜਾਂਦੀ ਹੈ LMT ਦੀ ਰਿਫਿਊਜ਼ਲ ਤਾਂ ਕੋਈ ਨਹੀਂ ਉਹ ਤਾਂ ਐਡ ਪੋਸਟ ਕੀਤੀ ਹੈ ਨਾ
1: ਓਕੇ ਬਟ ਜਿਹੜੀ ਡਿਪਾਰਟਮੈਂਟ ਐਕਸੈਪਟ ਨਾ ਕਰੇ ਕਿ ਸਾਨੂੰ ਤੁਹਾਡੀ LMT ਪ੍ਰੋਸੈਸ ਠੀਕ ਨਹੀਂ ਲੱਗੀ ਹੈਗੀ
2: ਡਿਪਾਰਟਮੈਂਟ ਦੀਆਂ ਗਾਈਡਲਾਈਨਸ ਆ ਜਿਹੜੀਆਂ ਉਹਦੇ ਅਕੋਰਡਿੰਗ ਹੋਣੀ ਚਾਹੀਦੀ ਆ ਪਲੱਸ ਜਦੋਂ ਅਸੀਂ ਨੋਮੀਨੇਸ਼ਨ ਫਾਈਲ ਕਰਨਾ ਗਾ ਉਦੋਂ ਇਹ ਸਾਰੀਆਂ ਰਿਪੋਰਟਸ ਨਾਲ ਜਾਂਦੀਆਂ LMT ਦੀ ਵੀ ਤਾਂ ਜਿਹੜੀ LMT ਅਸੀਂ ਪਰਫਾਰਮ ਕੀਤੀ ਵਿਦ ਇਨ ਲਾਸਟ 4 ਮੰਥਸ ਹੋਣੀ ਚਾਹੀਦੀ ਆ LMT ਕੀਤੀ ਉਸ ਤੋਂ ਬਾਅਦ ਅਸੀਂ ਉਹਦੇ ਹੀ ਐਵੀਡੈਂਸ ਲਾ ਕੇ ਡਿਪਾਰਟਮੈਂਟ ਨੂੰ ਕਹਿ ਦਈਏ ਵੀ ਅਪਰੂਵ ਕਰ ਦੋ ਵੀਜ਼ਾ ਨਹੀਂ
1: ਰਾਈਟ ਸੋ ਏਦਾਂ ਨਹੀਂ ਸੋ ਇਹ LMT ਯਾਨੀ ਲੇਬਰ ਮਾਰਕੀਟ ਟੈਸਟਿੰਗ ਦੇ ਬਾਰੇ ਦੱਸ ਰਹੇ ਸੀ ਵੈਸੇ LMT ਓਬਵੀਅਸਲੀ ਐਜ਼ ਅ ਲਾਇਰ ਐਜ਼ ਐਨ ਕੰਸਲਟੇਸ਼ਨ ਏਜੰਸੀ ਤੁਸੀਂ ਉਸ ਚੀਜ਼ ਨੂੰ ਹੈਂਡਲ ਕਰਦੇ ਹੈਗੇ ਹੋ ਬਟ ਮੈਂ ਵੈਸੇ ਸਮਝਣਾ ਚਾਹੁੰਦਾ ਕਿਹਦਾ ਪਾਰਟ ਹੈ ਆਫਕੋਰਸ ਇਹ ਇੰਪਲੋਇਰ ਦਾ ਪਾਰਟ ਹੈਗਾ
2: ਜਾਂ ਜੀ ਇੰਪਲੋਇਰ ਦਾ ਪਾਰਟ ਆ ਅਸੀਂ ਹੈਂਡਲ ਨਹੀਂ ਕਰਦੇ ਇਸ ਚੀਜ਼ ਨੂੰ ਅਸੀਂ ਇੰਪਲੋਇਰ ਨੂੰ ਗਾਈਡ ਕਰਦੇ ਹਾਂ ਅਸੀਂ ਜਦੋਂ ਵੀ ਕੋਈ ਐਡ ਆ ਤਾਂ ਅਸੀਂ ਉਹ ਐਡ ਇੰਪਲੋਇਰ ਦੀ ਰਿਕੁਆਇਰਮੈਂਟ ਪੁੱਛ ਕੇ ਉਹਦੇ ਡਿਪਾਰਟਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਇੱਕ ਸੈਂਪਲ ਡਰਾਫਟ ਇੰਪਲੋਇਰ ਨੂੰ ਭੇਜਦੇ ਹਾਂ ਇੰਪਲੋਇਰ ਫਿਰ ਜੇ ਉਹਨੇ ਕੋਈ ਚੇਂਜਸ ਕਰਨੀ ਆ ਤਾਂ ਉਹ ਕਰਦਾ ਤੇ ਸਾਨੂੰ ਦਿਖਾ ਕੇ ਫਿਰ ਉਹ ਐਡ ਪੋਸਟ ਕਰਦਾ
1: ਠੀਕ ਹੈ ਤੁਸੀਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ
2: ਅਸੀਂ ਉਹਨੂੰ ਗਾਈਡ ਕਰਦੇ ਮੈਂਟਰ
1: ਮੈਂਟਰ ਬਣ ਗਏ ਉਹਨਾਂ ਦੇ ਹੁਣ ਆ ਗਈ ਗੱਲ ਉੱਥੇ ਜਿੱਥੇ ਤੁਹਾਡੀ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਹੈ ਔਰ ਤੁਹਾਡੇ ਤੋਂ ਬਗੈਰ ਪੁੱਛਿਆ ਉਹ ਕੰਮ ਹੁੰਦਾ ਨਹੀਂ ਹੈਗਾ 482 ਵੀਜ਼ਾ ਮਿਲ ਗਿਆ ਤੇ ਉੱਥੋਂ ਕੰਮ ਸ਼ੁਰੂ ਹੋ ਗਿਆ ਉਹ ਇੰਨੀ ਕੁ ਸਟੋਰੀ ਠੀਕ ਸਮਝ ਆਉਂਦੀ ਹੈ ਕਿ LMT ਚੋਂ ਗੁਜ਼ਰ ਗਏ ਨੋਮੀਨੇਸ਼ਨ ਚੋਂ ਗੁਜ਼ਰ ਗਏ ਸਾਰਾ ਕੁਛ ਹੋ ਗਿਆ ਵਟ ਇਫ ਕਿ ਜਦੋਂ ਐਪਲੀਕੈਂਟ ਨੇ 482 ਅਪਲਾਈ ਕੀਤਾ ਉਹਦਾ ਵੀਜ਼ਾ ਹੀ ਰਿਫਿਊਜ਼ ਹੋ ਗਿਆ ਮਤਲਬ 482 ਉਹਨੂੰ ਮਿਲਿਆ ਹੀ ਨਹੀਂ ਹੈਗਾ ਉਹਦੇ ਕੋਲ ਹੁਣ ਕੀ ਆਪਸ਼ਨਸ ਨੇ ਸਪੋਂਸਰ ਬਦਲੇ ਜਾਂ ਸੇਮ ਸਪੋਂਸਰ ਨਾਲ ਸਟਿੱਕ ਰਵੇ ਜਾਂ ਕੀ ਕਰੇ ਮਤਲਬ ਇੱਕ ਐਪਲੀ ਜਾਂ ਦੁਬਾਰਾ ਲਗਾ ਵੀ ਸਕਦਾ ਪਹਿਲੀ ਗੱਲ ਇਹ
2: ਗੌਤਮ ਜੀ ਡਿਪੈਂਡ ਕਰਦਾ ਜੀ ਰਿਫਿਊਜ਼ਲ ਕਿਹੜੇ ਲੈਵਲ ਦੇ ਇਹਦੇ ਜਦੋਂ ਆਪਾਂ 482 ਦੀ ਗੱਲ ਕੀਤੀ ਸੀ ਆਪਾਂ ਕਿਹਾ ਸੀ ਵੀ 3 ਸਟੈਪ ਪ੍ਰੋਸੈਸ ਆ ਪੂਰਾ ਵੀਜ਼ਾ।
1: ਹਾਂਜੀ,
2: ਸਭ ਤੋਂ ਪਹਿਲਾਂ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਫਸਟ ਆ ਜਿਹੜੀ ਇੰਪਲੋਇਰ ਨੇ ਫਾਈਲ ਕਰਨੀ। ਸੈਕਿੰਡ ਸਟੈਪ ਆ ਨੋਮੀਨੇਸ਼ਨ, LMT ਵਗੈਰਾ ਕਰਕੇ ਉਹਨਾਂ ਨੇ ਇੱਕ ਕੈਂਡੀਡੇਟ ਸਿਲੈਕਟ ਕਰ ਲਿਆ, ਉਹਨੂੰ ਨੋਮੀਨੇਟ ਕੀ ਕਰਨਾ, ਇਹ ਸੈਕਿੰਡ ਸਟੈਪ। ਥਰਡ ਸਟੈਪ ਆ ਉਸ ਤੋਂ ਬਾਅਦ ਵੀਜ਼ਾ ਫਾਈਲ ਹੋਣਾ, ਠੀਕ ਹੈ, ਜਿਹੜਾ ਐਪਲੀਕੈਂਟ ਦੀ ਸਾਰੀ ਡਿਟੇਲਸ ਜਾਣੀ। ਤਾਂ 482 ਦੇ ਵਿੱਚ 3 ਲੈਵਲ ਤੇ ਰਿਫਿਊਜ਼ਲ ਆ ਸਕਦੀ ਹੈ ਜੀ।
1: ਅੱਛਾ,
2: ਸਭ ਤੋਂ ਪਹਿਲਾਂ ਗਾ ਇੰਪਲੋਇਰ ਨੇ ਜਦੋਂ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਫਾਈਲ ਕੀਤੀ, ਐਪਲੀਕੇਸ਼ਨ ਲਾਈ,
1: ਠੀਕ ਹੈ, ਉਹੀ
2: ਡਿਪਾਰਟਮੈਂਟ ਨੂੰ ਲੱਗਿਆ ਵੀ ਨਹੀਂ ਵੀ ਉਹ ਤੇ ਰਿਫਿਊਜ਼ ਕਰ ਸਕਦੇ ਆ, ਹੈਨਾ। ਤਾਂ ਇਹਦੇ ਵਿੱਚ ਕੀ ਆ, ਜਾਂ ਤਾਂ ਇੰਪਲੋਇਰ ਕੀ ਆ ਚੈਲੰਜ ਕਰ ਸਕਦਾ ਉਸ ਡਿਸੀਜ਼ਨ ਨੂੰ, ERT ਚ ਜਾ ਸਕਦਾ ਗਾ,
1: ਓਕੇ,
2: ਠੀਕ ਹੈ, ਜਾਂ ਇੱਕ ਨਵੀਂ ਉਹ ਫਾਈਲ ਕਰ ਦੂ
1: ਦੁਬਾਰਾ ਤੋਂ
2: ਫੋਰ SPS,
1: ਪਰ ਡਿਪਾਰਟਮੈਂਟ ਦੱਸ ਦਿੰਦਾ ਹੈ ਕਿ ਸਾਨੂੰ ਆ ਇਤਰਾਜ਼ ਨੇ।
2: ਹਾਂਜੀ, ਡਿਪਾਰਟਮੈਂਟ
1: ਇਤਰਾਜ਼ ਦੂਰ ਕਰਕੇ
2: ਰੀਜ਼ਨ ਦਾ ਦਊਗਾ ਹੀ,
1: ਠੀਕ ਹੈ, ਹੈਨਾ।
2: ਤਾਂ ਇਹਦੇ ਵਿੱਚ ਇੱਕ ਹੋਰ ਚੀਜ਼ ਦੇਖਣ ਵਾਲੀ ਹੈ, ਜਦੋਂ ਅਸੀਂ ਇਹ 3 ਸਟੈਪ ਪ੍ਰੋਸੈਸ ਆ, ਜਾਂ ਤਾਂ ਇਹ ਇੱਕੋ ਦਿਨ ਚ ਵੀ 3 ਸਟੈਪ ਹੋ ਸਕਦੇ ਆ, ਜਾਂ ਕਈ ਵਾਰ ਜਿੱਥੇ ਇੰਪਲੋਇਰ ਨੂੰ ਜ਼ਿਆਦਾ ਜਲਦੀ ਨਹੀਂ ਹੈਗੀ ਤਾਂ ਇੰਪਲੋਇਰ ਕੀ ਕਰਦਾ, ਪਹਿਲਾਂ ਫਸਟ ਸਟੈਪ ਅਪਲਾਈ ਕਰਦਾ, ਉਹਦੀ ਅਪਰੂਵਲ ਆ ਜਾਂਦੀ, ਫਿਰ ਸੈਕਿੰਡ ਕਰਦਾ, ਉਹਦੀ ਅਪਰੂਵਲ ਆ ਜਾਂਦੀ, ਫਿਰ ਥਰਡ ਸਟੈਪ ਵੀਜ਼ਾ,
1: ਓਕੇ,
2: ਹੈਨਾ। ਜੇ ਤਾਂ 3 ਸਟੈਪ ਇਕੱਠੇ ਆ ਫਿਰ ਤਾਂ ਸਾਨੂੰ ਚੈਲੰਜ ਕਰਨਾ ਹੀ ਪੈਣਾ, ਕਿਉਂਕਿ ਨਹੀਂ ਤਾਂ ਫਿਰ ਸਾਰਾ ਪ੍ਰੋਸੈਸ ਦੁਬਾਰਾ ਕਰਨਾ ਪੈਣਾ, ਠੀਕ ਹੈ ਜੀ। SBS ਦੀ ਜੇ ਕੱਲਾ SBS ਫਾਈਲ ਕੀਤਾ ਉਹਦੀ ਰਿਫਿਊਜ਼ਲ ਆ ਗਈ ਤਾਂ ERT ਚ ਚੈਲੰਜ ਕਰ ਸਕਦੇ ਆ, ਉੱਥੇ ਜਿਹੜੇ ਵੀ ਉਹਨਾਂ ਦੇ ਆ ਡਾਕੂਮੈਂਟ ਹੋਰ ਦੇ ਕੇ ਮੋਸਟਲੀ ਵਿਨ ਹੋ ਜਾਂਦੇ ਆ। SBS ਇਜ਼ ਨੋਟ ਅ ਬਿਗ ਡੀਲ, ਠੀਕ ਹੈ, ਕੋਈ ਵੀ ਬਿਜ਼ਨਸ ਆ ਜੇ ਉਹ ਅਪਲਾਈ ਕਰੂ
1: ਡਾਕੂਮੈਂਟੇਸ਼ਨ ਚ ਕਮੀ ਦੀ ਵਜ੍ਹਾ ਦੇ ਚੱਲਦੇ ਹੋਇਆ ਹੋ ਜਾਂਦਾ।
2: ਸੈਕਿੰਡ ਜਿਹੜਾ ਹੈ ਨੋਮੀਨੇਸ਼ਨ, ਫਿਰ ਨੋਮੀਨੇਸ਼ਨ ਅਪਰੂਵ ਹੋਈ ਜਾਂ ਉਹ ਰਿਫਿਊਜ਼ ਹੋਗੀ, ਡਿਪਾਰਟਮੈਂਟ ਉੱਥੇ ਵੀ ਉਹ ਕਰ ਸਕਦਾ ਜੀ ਵੀ ਨਹੀਂ, ਉਹਦੇ ਵਿੱਚ ਕੋਈ ਵੀ ਰੀਜ਼ਨ ਹੋ ਸਕਦਾ ਗਾ ਵੀ, ਠੀਕ ਆ, ਵੀ ਡਿਪਾਰਟਮੈਂਟ ਇਹ ਕਹਿ ਸਕਦਾ ਵੀ ਸਾਨੂੰ ਲੱਗਦਾ ਵੀ ਇਹ ਜੈਨੂਇਨ ਪੋਜੀਸ਼ਨ ਨਹੀਂ ਸੀ, ਜਸਟ ਵੀਜ਼ਾ ਐਪਲੀਕੈਂਟ ਨੂੰ ਇੱਕ ਵੀਜ਼ਾ ਦਿਵਾਉਣ ਲਈ ਇਹ ਇੰਪਲੋਇਰ ਨੇ ਫੇਵਰ ਦੇਣ ਲਈ ਉਹ ਕੀਤੀ ਆ, ਜਾਂ LMT ਸਹੀ ਢੰਗ ਨਾਲ ਨਹੀਂ ਹੋਈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਦੀ ਗਾਈਡਲਾਈਨਸ ਡਿਪਾਰਟਮੈਂਟ ਦੀਆਂ ਫੋਲੋਸ ਨਹੀਂ ਹੋਈ ਕੀਤੀਆਂ, ਜਾਂ LMT ਆਊਟ ਆਫ 4-year ਪੀਰੀਅਡ ਸੀ ਜਿਸ ਦਿਨ ਨੋਮੀਨੇਸ਼ਨ ਲੌਜ ਹੋਈ,
1: ਰਾਈਟ,
2: ਠੀਕ ਹੈ, ਜਾਂ ਇੰਪਲੋਇਰ ਦੇ ਅਗੇਂਸਟ ਕੋਈ ਐਡਵਰਸ ਇਨਫੋਰਮੇਸ਼ਨ ਹੈਗੀ ਹੈ ਜੀ, ਠੀਕ ਹੈ, ਕੋਈ ਉਹਨੇ ਪਹਿਲਾਂ ATO ਨਾਲ ਫਰੋਡ ਕੀਤਾ ਹੋਇਆ, ਜਾਂ ਤੁਸੀਂ ਕਹਿ ਲਓ ਵੀ ਅੰਡਰ ਪੇ ਵਾਲਾ ਇਸ਼ੂ ਪਹਿਲਾਂ ਆਇਆ ਹੋਇਆ, ਜਾਂ ਪ੍ਰੀਵੀਅਸ ਜਦੋਂ ਉਹਨਾਂ ਨੇ ਪਹਿਲਾਂ ਕਦੇ ਨੋਮੀਨੇਟ ਕੀਤਾ ਕਿਸੇ ਇੰਪਲੋਇਰ ਨੂੰ ਤਾਂ ਉਦੋਂ ਸਪੋਂਸਰਸ਼ਿਪ ਆਬਲੀਗੇਸ਼ਨਸ ਨੂੰ ਮੀਟ ਨਹੀਂ ਕੀਤਾ, ਕਾਫੀ ਰੀਜ਼ਨਸ ਹੋ ਸਕਦੇ ਆ ਡਿਪਾਰਟਮੈਂਟ ਕੋਲ ਐਡਵਰਸ ਇਨਫੋਰਮੇਸ਼ਨ, ਕਿਉਂਕਿ ਜਿਹੜੇ ਜਿੰਨੇ ਵੀ ਸਿਸਟਮਸ ਆ ਨਾ ਜੀ ਆਪਸ 'ਚ ਲਿੰਕ ਆ,
1: ਓਕੇ ਓਕੇ,
2: ਹੈਨਾ। ਜੇ ਆਪਾਂ ਕਹਿ ਦਈਏ ਵੀ ਡਿਪਾਰਟਮੈਂਟ ਹੋਮ ਅਫੇਅਰਸ ATO ਨਾਲ ਲਿੰਕ ਨਹੀਂ, ਇਹ ਜਾਣੀ
1: ਸਾਰੇ ਹੈਗੇ ਨੇ ਲਿੰਕ, ਠੀਕ ਹੈ, ਲਿੰਕਡ ਨੇ,
2: ਹਾਂ, ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਨਹੀਂ ਹੈਗਾ, ਈਵਨ ਜਿਹੜੀ ਇਹਨਾਂ ਦੀਆਂ ਰੇਡਸ ਹੁੰਦੀਆਂ ਹੈਗੀਆਂ ਡਿਪਾਰਟਮੈਂਟ ਹੋਮ ਅਫੇਅਰਸ ਖੁਦ ਥੋੜੀ ਰੇਡ ਕਰਦਾ ਗਾ,
1: ਅੱਛਾ,
2: ਆਸਟ੍ਰੇਲੀਅਨ ਬਾਰਡਰ ਫੋਰਸ ਰੇਡ
1: ਕਰਦੀ
2: ਹੈ ਨਾ ਜੀ, ਆਸਟ੍ਰੇਲੀਅਨ ਬਾਰਡਰ ਫੋਰਸ ਜਾਂਦੀ ਆ ਉਹ ਇੰਪਲੋਇਰਸ ਨੂੰ ਜਾ ਕੇ ਚੈੱਕ ਕਰਦੀ,
1: ਰਾਈਟ, ਠੀਕ ਹੈ ਜੀ, ਆਫਕੋਰਸ,
2: ਤਾਂ ਪ੍ਰੀਵੀਅਸ ਕੰਪਲਾਈਂਸ ਨਹੀਂ ਹੈਗੀ, ਲੈਟਸ ਸੇ ਕਿਸੇ ਨੂੰ 482 ਲਈ ਸਪੌਂਸਰ ਤਾਂ ਕੀਤਾ ਹੋਇਆ, ਇੰਪਲੋਇਰ ਨੇ ਵੀਜ਼ਾ ਵੀ ਆ ਗਿਆ, ਉਹ ਕੰਮ ਕਿਤੇ ਹੋਰ ਕਰੀ ਜਾ ਰਿਹਾ ਗਾ,
1: ਓਕੇ,
2: ਇਹ ਵੀ ਤਾਂ ਪਹਿਲਾਂ ਚੱਲਿਆ ਜੀ, ਹੁਣ ਵੀ ਚੱਲਦਾ ਹੋਊਗਾ,
1: ਸੀਰੀਅਸ ਸਰਕਮਸਟੈਂਸਸ ਨੇ, ਉਹਦੇ ਚ ਬਿਜ਼ਨਸ ਲਾਇਬਲ ਹੈ,
2: ਓਬਵੀਅਸਲੀ ਜੀ, ਬਿਜ਼ਨਸ ਦੀ ਵੀ ਉਹ ਹੈ ਨਾ, ਉੱਥੇ ਗਏ ਵੀ ਬਿਜ਼ਨਸ ਨੇ ਕਹਿਤਾ ਵੀ ਹਾਂਜੀ ਅੱਜ ਇਹ ਬੰਦਾ ਛੁੱਟੀ ਤੇ ਆ, ਠੀਕ ਆ, ਉਹਨਾਂ ਨੇ ਇਹ ਥੋੜੀ ਆ, ਉਸ ਤੋਂ ਬਾਅਦ ਉਹਨਾਂ ਨੇ ਲੈਟਰ ਭੇਜਣੇ, ਦੱਸੋ ਜੀ ਫਿਰ ਲੌਗ ਬੁੱਕਸ ਦੇ ਦਿਓ ਕੀ ਆ, ਉਹ ਸਾਰਾ ਕੁਝ ਮੰਗਣਗੇ,
1: ਹੈਨਾ, ਆਫਕੋਰਸ,
2: ਠੀਕ ਹੈ, ਜਾਂ ਇਹ ਇਹਨਾਂ ਨੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਚੈੱਕ ਕੀਤਾ ਜਿਹੜਾ ਇੰਪਲੋਈਆ ਕਿਤੇ ਹੋਰ ਕੰਮ ਕਰਦਾ ਫੜਿਆ ਗਿਆ,
1: ਹਾਂ ਉਹੀ ਗੱਲ ਗਲਤ ਹੈ, ਕਿਉਂਕਿ
2: ਉਸੇ ਦਿਨ ਕਿਸੇ ਹੋਰ ਥਾਂ ਤੇ ਕੀ ਆ, ਦੋ ਥਾਂ ਤੇ ਰੇਡ ਹੋਈ, ਉਹ ਦੂਸਰੀ ਥਾਂ ਤੇ ਉਸੇ, ਤਾਂ ਬਹੁਤ ਸਾਰੇ ਰੀਜ਼ਨਸ ਆ,
1: ਮੇਕ ਸੈਂਸ,
2: ਤੇ ਫਿਰ ਥਰਡ ਆਉਂਦਾ ਗਾ ਵੀਜ਼ਾ ਰਿਫਿਊਜ਼ਲ,
1: ਅੱਛਾ,
2: SBS ਵੀ ਅਪਰੂਵਡ ਆ, ਨੋਮੀਨੇਸ਼ਨ ਵੀ ਅਪਰੂਵ ਹੋ ਗਈ, ਡਿਪਾਰਟਮੈਂਟ ਨੇ ਵੀਜ਼ਾ ਰਿਫਿਊਜ਼ ਕਰਤਾ, ਉਹਦੇ 'ਚ ਕ੍ਰਿਮੀਨਲ ਰਿਕਾਰਡ ਆ ਜਾਂਦਾ, ਐਪਲੀਕੈਂਟ ਦਾ ਕੋਈ ਕ੍ਰਿਮੀਨਲ ਰਿਕਾਰਡ ਹੋ ਗਿਆ,
1: ਉਹ ਐਪਲੀਕੈਂਟ ਦੇ ਸਾਈਡ ਤੋਂ ਆ ਗਿਆ ਫਿਰ,
2: ਜੀ ਐਪਲੀਕੈਂਟ ਦੇ ਸਾਈਡ ਤੋਂ ਜਿਹੜੀ ਫਾਲਟ ਆ, ਜਾਂ ਫਿਰ ਐਪਲੀਕੈਂਟ ਮੈਡੀਕਲ ਉਹਦਾ ਕਲੀਅਰ ਨਹੀਂ ਹੋਇਆ,
1: ਰਾਈਟ,
2: ਜਾਂ ਐਪਲੀਕੈਂਟ ਨੇ ਕਲੇਮ ਤਾਂ ਕਰਤਾ ਵੀ ਮੇਰੇ ਕੋਲ ਐਕਸਪੀਰੀਅੰਸ ਆ, ਬਟ ਉਹਦੇ ਡਾਕੂਮੈਂਟ ਪ੍ਰੋਡਿਊਸ ਨਹੀਂ ਕਰ ਸਕੇ,
1: ਰਾਈਟ, ਰਾਈਟ,
2: ਹੈ ਨਾ, ਡਾਕੂਮੈਂਟ ਨਹੀਂ ਹੈਗੇ ਜਾਂ ਕੁਆਲੀਫਿਕੇਸ਼ਨ ਨਹੀਂ ਹੈਗੀ, ਮੈਂ ਤੁਹਾਨੂੰ
1: ਮੈਚ ਨਹੀਂ ਕਰ ਰਹੀ
2: ਜੀ, ਐਗਜ਼ਾਮਪਲ ਦਿੰਦਾ ਜੀ, ਕਿਸੇ ਨੇ ਮੇਰੇ ਨਾਲ ਸ਼ੇਅਰ ਕੀਤਾ ਸੀ, ਉਹਨਾਂ ਚਲੋ ਆਪਾਂ ਇਹ ਨਹੀਂ ਦੱਸਦੇ ਵੀ ਉਹਨਾਂ ਨੇ ਲੌਜ ਕਿਉਂ ਕਰਤਾ, ਬਟ ਹੋਇਆ ਕਿ ਐਪਲੀਕੈਂਟ ਕਿਸੇ ਕੰਪਨੀ ਨੇ ਸਪੋਂਸਰ ਕੀਤਾ ਜੀ, ਇਲੈਕਟ੍ਰੀਕਲ ਇੰਜੀਨੀਅਰ,
1: ਓਕੇ,
2: ਠੀਕ ਹੈ ਜੀ, ਉੱਥੇ ਉਹ ਸਾਰਾ ਕੁਝ ਹੋ ਗਿਆ, SBS ਅਪਰੂਵ ਹੋ ਗਈ, ਨੋਮੀਨੇਸ਼ਨ ਵੀ ਅਪਰੂਵ ਹੋ ਗਈ, ਵੀਜ਼ਾ ਰਿਫਿਊਜ਼ ਹੋ ਗਿਆ। ਵੀਜ਼ਾ ਕਿਸ ਗੱਲ ਤੇ ਹੋਇਆ? ਐਪਲੀਕੈਂਟ ਕੋਲ ਕੁਆਲੀਫਿਕੇਸ਼ਨ ਨਹੀਂ ਸੀ ਰਿਕੁਆਇਰਡ
1: ਰੈਲੇਵੈਂਟ।
2: ਹਾਂਜੀ, ਇਲੈਕਟ੍ਰੀਕਲ ਇੰਜੀਨੀਅਰ ਲਈ ਜਿਹੜੀ ਮਿਨੀਮਮ ਆਸਟ੍ਰੇਲੀਅਨ ਗਵਰਨਮੈਂਟ ਦੇ ਅਕੋਰਡਿੰਗ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ ਆ ਬੈਚਲਰ ਡਿਗਰੀ ਹੋਣੀ ਚਾਹੀਦੀ ਆ ਇੰਜੀਨੀਅਰਿੰਗ ਦੇ ਵਿੱਚ, ਇਲੈਕਟ੍ਰੀਕਲ
1: ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਹੋਵੇ ਇੱਦਾਂ ਦਾ ਕੁਝ,
2: ਹੈ ਨਾ, ਪਲੱਸ ਇੱਕ ਸਾਲ ਦਾ ਐਕਸਪੀਰੀਅੰਸ। ਉਹ ਬੰਦੇ ਕੋਲ ਐਕਸਪੀਰੀਅੰਸ ਤਾਂ ਸੀਗਾ, ਛੇ ਸੱਤ ਸਾਲ ਦਾ ਐਕਸਪੀਰੀਅੰਸ ਸੀ, ਬਟ ਉਹਦੇ ਕੋਲ ਜਿਹੜੀ ਕੁਆਲੀਫਿਕੇਸ਼ਨ ਸੀ ਉਹ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰ ਸੀ।
1: ਰਾਈਟ, ਉਹ 12ਵੀਂ ਤੋਂ ਬਾਅਦ ਜਿਹੜਾ 2 ਸਾਲ ਦਾ ਹੋ ਜਾਂਦਾ,
2: 2 ਜਾਂ 3 ਸਾਲ ਦਾ ਹੋ ਜਾਂਦਾ, ਉਹ ਸੀਗਾ ਉਹਦੇ ਬੇਸ ਤੇ। ਠੀਕ ਹੈ ਨਾ, ਹਜੇ ਉਹ ਆਣਾਗਾ, ਹਜੇ ਨਾ ਐਂਸਕੋ ਚੱਲ ਰਿਹਾ, ਹੁਣ ਇਹ ਰਿਪਲੇਸ ਹੋ ਕੇ ਔਸਕਾ ਆਣਾਗਾ।
1: ਓਕੇ,
2: ਠੀਕ ਹੈ,
1: ਉਹ ਅਸੈਸਮੈਂਟ ਅਥਾਰਟੀ ਬਦਲ,
2: ਨਹੀਂ ਨਹੀਂ, ਕੁਆਲੀਫਿਕੇਸ਼ਨ ਫਰੇਮਵਰਕ ਆ ਜਿਹੜਾ ਆਸਟ੍ਰੇਲੀਆ ਦਾ, ਉਹ
1: ਅੱਛਾ, ਉਹ ਜਿਹੜਾ AQ ਲੈਵਲ ਡਿਸਾਈਡ ਕਰਦੇ
2: ਤੁਸੀਂ, ਉਹ ਇੱਕ ਹੈਗਾ ਜੀ ਆਸਟ੍ਰੇਲੀਆ ਦਾ, ਆਸਟ੍ਰੇਲੀਆ ਨਿਊਜ਼ੀਲੈਂਡ ਰਿਪਲੇਸ ਕਰ ਦੋਗਾ,
1: ਰਾਈਟ,
2: ਬਟ
1: ਪਰ ਹਲੇ ਹੋਣਾ,
2: ਹਜੇ ਉਹ ਹੋਣਾ। ਇੰਜੀਨੀਅਰ ਦੇ ਕੇਸ ਚ ਮਿਨੀਮਮ ਜਿਹੜੀ ਆ ਉਹ ਬੈਚਲਰ ਡਿਗਰੀ ਹੋਣੀ ਚਾਹੀਦੀ ਆ, ਬਟ ਉਹ ਫਿਊਚਰ ਦੇ ਵਿੱਚ ਹੋ ਕੇ ਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਆ ਤਾਂ ਠੀਕ ਹੈ, ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਰਹੂ।
1: ਰਾਈਟ, ਰਾਈਟ,
2: ਬਟ ਅਜੇ ਹੁਣ ਕਈ ਆਕੂਪੇਸ਼ਨ ਹਜੇ ਵੀ ਚੱਲ ਰਿਹਾ ਹੈਗਾ। ਠੀਕ ਹੈ, ਜਿਵੇਂ ਆਪਾਂ ਕਾਰਪੈਂਟਰ ਜਾਂ ਪਲੰਬਰ ਦੀ ਗੱਲ ਕਰੀਏ ਜਾਂ ਕਿਸੇ ਵੀ
1: ਟ੍ਰੇਡ,
2: ਇਹਦੇ ਵਿੱਚ ਹਜੇ ਵੀ ਹੈ ਜੀ, ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ, ਤੁਹਾਡੇ ਕੋਲ 5-6 ਸਾਲ ਦਾ ਐਕਸਪੀਰੀਅੰਸ ਤਾਂ ਵੀ 482 ਹੋ ਜਾਂਦਾ, ਈਵਨ PR ਵੀ ਹੋ ਜਾਂਦੀ ਹੈ।
1: ਅਰੇ ਵਾਹ,
2: ਠੀਕ ਹੈ,
1: ਕੀ ਬਾਤ ਹੈ,
2: ਬਟ ਇੰਜੀਨੀਅਰਿੰਗ ਚ ਹਜੇ ਉਹ
1: ਗਵਰਨਮੈਂਟ ਨੇ ਹੁਣ ਕਰਤਾ ਕਿ ਸਟੂਡੈਂਟ ਵਾਲਾ ਕਿ ਸਨੀ ਦਿਓਲ ਵਾਲਾ, ਨੋ ਅਪੀਲ ਨੋ ਦਲੀਲ ਨੋ ਵਕੀਲ, ਵੀ ਹੁਣ ਉਹ ਜਿਹੜੀ ਤੁਹਾਡੀ ਐਪਲੀਕੇਸ਼ਨ ਆ ਉਹਦੇ ਬੇਸਿਸ ਤੇ ਡਿਸੀਜਨ ਹੋਏ ਨੇ, ਤੁਸੀਂ ਰੀਅਪਲਾਈ ਦਾ ਤੁਹਾਡੇ ਕੋਲ ਰਾਈਟ ਹੀ ਨਹੀਂ ਰਿਹਾ, ਇਹਦੇ ਚ ਹੈਗਾ ਰਾਈਟ?
2: ਇਹਦੇ ਵਿੱਚ ਸਾਰੀਆਂ ਸਾਨੂੰ ਦੇਖਣੀਆਂ ਪੈਣੀਆਂ ਵੀ ਕਿਉਂ ਰਿਫਿਊਜ਼ਲ ਆ ਗਈ ਜਾਂ ਡਾਕੂਮੈਂਟਸ ਕਿੱਥੇ ਕਮੀ ਪੇਸ਼ੀ ਰਹਿ ਗਈ ਉਹਨੂੰ ਦੂਰ ਕਰਕੇ। ਤੇ ਬਹੁਤ ਵਾਰੀ ਇਹ ਹੁੰਦਾ ਹੈਗਾ ਵੀ ਜਦੋਂ ਅਪੀਲ ਕਰਦੇ ਆ ਉੱਥੇ ਵਿਨ ਵੀ ਕਰ ਜਾਂਦੇ ਆ।
1: ਓਕੇ, ਰਾਈਟ, ਰਾਈਟ, ਜੇ ਜੈਨੂਅਨ ਸਾਰਾ ਕੁਝ ਹੈ,
2: ਜੈਨੂਅਨ ਆ ਤਾਂ ਉਹ ਹੋ ਜਾਊਗਾ, ਜੇ ਫਾਈ ਸਾਰਾ ਕੁਝ ਡੌਜੀ ਦਾ ਕੀ ਹੋਣਾ।
1: ਹਾਂ ਹਾਂ, ਨਹੀਂ ਠੀਕ ਹੈ। ਤੇ ਅੱਛਾ, ਹੁਣ ਇੱਕ ਗੱਲ ਤੁਸੀਂ ਜ਼ਰੂਰ ਕਹੀ ਸੀਗੀ, ਮੈਂਸ਼ਨ ਕੀਤੀ ਸੀ ਕਿ ਜੇ ਕੰਪਨੀ ਕੋਈ ਹੋਰ ਹੈ ਜਿੱਥੋਂ ਤੁਹਾਨੂੰ ਨੋਮੀਨੇਸ਼ਨ ਅਪਰੂਵ ਹੋਈ ਹੈ, ਬਿਜ਼ਨਸ ਜਿਹਦਾ ਅਪਰੂਵ ਹੋਇਆ, ਤੇ ਕੰਮ ਤੁਸੀਂ ਕਿਤੇ ਹੋਰ ਕਰ ਰਹੇ ਹੋ, ਬੇਸ਼ੱਕ ਸੇਮ ਟ੍ਰੇਡ ਦੇ ਵਿੱਚ ਕੰਮ ਕਰ ਰਹੇ ਹੋ, ਸੇਮ ਫੀਲਡ 'ਚ ਕਰ ਰਹੇ ਹੋ, ਬਟ ਉਹ ਕੰਪਨੀ ਕੋਈ ਹੋਰ ਹੈ ਜਿਹਨੂੰ ਤੁਸੀਂ ਅਪਰੂਵ ਵੀ ਨਹੀਂ ਕਰਾਇਆ ਐਜ਼ ਐਨ ਯੂਅਰ ਇੰਪਲੋਇਰ, ਤਾਂ ਉਸ ਕੇਸ ਦੇ ਵਿੱਚ ਵੀ ਉਹ ਗਲਤ ਹੈਗਾ। ਹੁਣ ਚੱਕਰ ਇਹ ਹੈ ਕਿ ਜੇ ਬੰਦਾ ਉਹਨੂੰ ਉਹ ਐਪਲੀਕੈਂਟ ਨੂੰ ਲੱਗ ਰਿਹਾ ਕਿ ਨਹੀਂ ਯਾਰ ਮੇਰਾ ਆਹ ਕੰਪਨੀ 'ਚ ਮੈਂ ਕੰਫਰਟੇਬਲ ਹੀ ਨਹੀਂ ਹੈਗਾ, ਇਹ ਤਾਂ ਹੋ ਸਕਦਾ ਨਾ, ਅਸੀਂ ਆਸਟ੍ਰੇਲੀਆ 'ਚ ਕੰਪਨੀਆਂ ਬਦਲਦੇ, ਫਿਰ ਉਹਨੂੰ ਨਵੇਂ ਸਿਰੇ ਤੋਂ ਉਹ ਕਰਵਾ ਸਕਦਾ ਹੈ ਕਿ ਇੱਕ ਨਵੀਂ ਕੰਪਨੀ ਨੂੰ ਨੋਮੀਨੇਸ਼ਨ, ਇਹ ਉਹਦੇ ਕੋਲ ਰਾਈਟ ਹੈਗੇ ਨੇ
2: ਜੀ? ਡੈਫੀਨੇਟਲੀ ਗੌਤਮ ਜੀ, ਲੈਟਸ ਸੇ ਆਪਾਂ ਐਗਜ਼ਾਮਪਲ ਨਾਲ ਲੈ ਕੇ ਚੱਲਦੇ ਹਾਂ ਇਹਨੂੰ, ਵੀ ਕਿਸੇ ਨੇ 482 ਹੋ ਗਈ ਤਾਂ ਇੰਪਲੋਇਰ ਨੇ ਸਪੋਂਸਰ ਕਰਦਾ, 4 ਸਾਲ ਦਾ ਵੀਜ਼ਾ ਮਿਲ ਗਿਆ, ਇੱਕ ਸਾਲ ਬਾਅਦ ਉਹਨੂੰ ਲੱਗਿਆ ਵੀ ਯਾਰ ਮੇਰੀ ਇੰਪਲੋਇਰ ਨਾਲ ਨਹੀਂ ਸੈਟਿੰਗ ਬੈਠ ਰਹੀ, ਤਾਂ ਉਹਨੇ ਤਾਂ ਉਹਦੇ ਕੋਲ 6 ਮਹੀਨੇ ਹੋਣਗੇ ਉਹ ਆਪਦੀ ਜੋਬ ਕੁਇਟ ਕਰੇ, ਇੱਕ ਨਵਾਂ ਇੰਪਲੋਇਰ ਲੱਭ ਲੇ, ਵਿਦਇਨ 6 ਮੰਥਸ ਨਵਾਂ ਇੰਪਲੋਇਰ ਲੱਭੇ, ਨਵੇਂ ਇੰਪਲੋਇਰ ਨੇ
1: 6 ਮਹੀਨੇ ਨਹੀਂ ਛੱਡ ਸਕਦੇ,
2: ਨਹੀਂ ਛੱਡ ਸਕਦੇ ਆ, ਚਾਹੇ ਵੈਰੀ ਫਸਟ ਡੇ ਛੱਡ ਦੋ, ਉਹ ਕੋਈ ਚੱਕਰ ਨਹੀਂ, ਹੈਨਾ। ਤਾਂ ਜਿਹੜਾ ਐਪਲੀਕੈਂਟ ਆ ਉਹਦੇ ਕੋਲ ਪਹਿਲਾਂ ਇਹ 60 ਦਿਨ ਦਾ ਟਾਈਮ ਸੀ, ਹੁਣ ਵੀ 60 ਦਿਨ ਚ ਨਵਾਂ ਇੰਪਲੋਇਰ ਲੱਭੋ, ਇੱਕ ਨਵੀਂ ਨੋਮੀਨੇਸ਼ਨ, ਉਹ ਨਵੇਂ ਇੰਪਲੋਇਰ ਤੋਂ ਸਪੋਂਸਰਸ਼ਿਪ ਲੈ ਲਓ, ਜਾਂ ਉਹ ਨੋਮੀਨੇਸ਼ਨ ਹੀ ਫਾਈਲ ਕਰਨੀ ਪੈਣੀ, ਵੀਜ਼ਾ ਨਹੀਂ ਫਾਈਲ ਕਰਨਾ ਪੈਂਦਾ, ਦੋ ਸਟੈਪ ਪ੍ਰੋਸੈਸ ਹੋਊਗਾ।
1: ਇਹ ਚਲੋ ਚੰਗਾ ਥੋੜਾ ਜਿਹਾ,
2: ਹਾਂਜੀ, ਹੁਣ ਇਹ 6 ਮੰਥਸ ਕਰਦਾ, ਲੈਟਸ ਸੇ ਵੀ ਤੁਸੀਂ ਕਿਸੇ ਨੂੰ ਸਪੋਂਸਰ ਕਰਤਾ,
1: ਰਾਈਟ,
2: ਠੀਕ ਹੈ ਜੀ, ਹੁਣ ਉਹ ਤੁਹਾਡੇ ਨਾਲ ਕੰਮ ਕਰੇ, ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਯਾਰ ਮੇਰੀ ਗੌਤਮ ਨਾਲ ਬਣ ਗਈ, ਹੈ ਨਾ, ਉਹ ਮੇਰੇ ਕੋਲ ਆ ਗਿਆ, ਹੈ ਨਾ, ਹੁਣ ਮੇਰੀ ਵੀ ਕੰਪਨੀ ਹੈ, ਮੈਂ ਉਹਨੂੰ ਕਿਹਾ ਵੀ ਯਾਰ ਮੈਂ ਦੇ ਸਕਦਾ ਤੈਨੂੰ ਜੋਬ, ਤਾਂ ਮੈਨੂੰ ਹੁਣ ਕੀ ਕਰਨਾ ਪਊ, ਮੈਨੂੰ ਇੱਕ ਤਾਂ ਇਹ ਦੇਖਣਾ ਪਊ ਵੀ ਮੇਰੀ ਕੰਪਨੀ ਕੋਲ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਹੈਗੀ ਹੈ, ਠੀਕ ਹੈ,
1: ਉਹ ਸੇਮ ਸਾਰਾ ਕੁਝ ਜੋ ਮੇਰੀ ਕੰਪਨੀ ਤੇ ਅਪਲਾਈ ਹੋ ਰਿਹਾ ਸੀ ਉਹ ਤੁਹਾਡੀ ਕੰਪਨੀ ਤੇ ਵੀ ਹੋਣਾ ਚਾਹੀਦਾ,
2: ਹੈ ਨਾ,
1: ਠੀਕ ਹੈ,
2: ਮੈਂ ਇੱਕ ਤਾਂ ਉਹਦੀ ਐਪਲੀਕੇਸ਼ਨ ਪਾਊਂਗਾ, ਉਸ ਤੋਂ ਬਾਅਦ ਮੈਂ LMT ਦੁਬਾਰਾ ਕੰਡਕਟ,
1: ਆਫ ਕੋਰਸ, ਮੇਕ ਸੈਂਸ,
2: ਠੀਕ ਹੈ, ਕਿਉਂਕਿ ਮੈਨੂੰ ਤਾਂ ਇਹ ਦਿਖਾਉਣਾ ਪੈਣਾ ਵੀ ਪੋਜੀਸ਼ਨ ਜੈਨੂਅਨ
1: ਜੈਨੂਅਨ ਹੈਗੀ,
2: ਠੀਕ ਹੈ ਜੀ, ਮੈਂ ਉਹ ਕਰੂੰਗਾ LMT ਵਗੈਰਾ ਸਾਰਾ, ਨੋਮੀਨੇਸ਼ਨ ਫਾਈਲ ਕਰ ਦੂੰ, ਉਹ ਬੰਦਾ ਜਿਸ ਦਿਨ ਮੇਰੀ ਨੋਮੀਨੇਸ਼ਨ ਅਪਰੂਵ ਹੋ ਗਈ ਉਹ ਮੇਰੇ ਕੋਲ ਕੰਮ ਕਰਦਾ, ਮੈਨੂੰ ਵੀਜ਼ਾ ਫਾਈਲ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਦੇ ਕੋਲ ਪਹਿਲਾਂ ਹੀ ਜੇ 3 ਸਾਲ ਦਾ ਵੀਜ਼ਾ ਆਲਰੇਡੀ ਹੈਗਾ ਗਾ ਤਾਂ ਵੀਜ਼ਾ ਦੁਬਾਰਾ ਨਹੀਂ,
1: ਉਨੀ ਦੇਰ ਉਹ ਬੰਦਾ ਕੰਮ ਛੱਡ ਸਕਦਾ ਐਪਲੀਕੈਂਟ
2: ਜੀ, ਛੱਡ ਸਕਦਾ ਜੀ,
1: ਵਰਕ ਰਾਈਟ ਉਹਦੇ ਕੋਲ ਰਹਿਣਗੇ
2: ਜੀ, ਵਰਕ ਰਾਈਟ ਰਹਿਣਗੇ,
1: ਕੰਮ ਨਹੀਂ ਕਰ ਸਕਦਾ,
2: ਕੰਮ ਵੀ ਕਰ ਸਕਦਾ,
1: ਕੰਮ ਵੀ ਕਰ ਸਕਦਾ,
2: ਉਹਦੇ ਚ ਬਹੁਤ ਲੂਪ ਹੋਲਾ ਤਾਂ ਆਪਾਂ ਇੱਥੇ
1: ਉਹ ਨਾ ਕਰੀਏ ਮੁਸ਼ਕਿਲ
2: ਹੈ ਨਾ, ਬਟ ਉਹ ਕਰ ਸਕਦਾ ਜੀ, ਇਹ ਪਿੱਛੇ ਜੇ ਇਹਨਾਂ ਨੇ ਚੇਂਜ ਕੀਤੀ,
1: ਆਲ ਰਾਈਟ ਓਕੇ, ਸੋ ਕਾਫੀ ਕੁਛ ਜਿਹੜਾ ਇੱਕ ਕਰਮਚਾਰੀ ਹੈ ਉਹਦੇ ਹੱਕ ਦੇ ਵਿੱਚ ਸਰਕਾਰ ਬਣਾ ਰੱਖੀ ਹੈ ਇਸ ਰੂਲ ਨੂੰ। ਸਟੈਪ ਬਾਈ ਸਟੈਪ ਪ੍ਰੋਸੈਸ ਕੀ ਹੈਗੀ ਹੈ ਵੈਨ ਅ 482 ਵੀਜ਼ਾ ਹੋਲਡਰ ਵਾਂਟਸ ਟੂ ਮੂਵ ਅ ਨਿਊ ਇੰਪਲੋਇਰ, ਪਹਿਲਾ ਸਟੈਪ ਕੀ ਹੋਊਗਾ, ਪਹਿਲਾਂ LMT ਤੋਂ ਹੀ ਸ਼ੁਰੂ ਹੋਊਗਾ ਜਾਂ ਪਹਿਲਾਂ ਨੋਮੀਨੇਸ਼ਨ ਤੋਂ, ਸੇਮ ਉਹੀ ਜੋ ਪਹਿਲਾਂ
2: ਸਟੈਂਡਰਡ ਬਿਜ਼ਨਸ
1: ਸਪੋਂਸਰਸ਼ਿਪ
2: ਹੈ ਨਾ, ਇੰਪਲੋਇਰ ਲਾਊਗਾ ਜੀ, ਉਸ ਤੋਂ ਬਾਅਦ LMT ਕਰੂਗਾ ਤੇ ਨੋਮੀਨੇਸ਼ਨ ਫਾਈਲ ਕਰ ਦੇਗਾ ਜੀ, ਇਹ 2-step ਪ੍ਰੋਸੈਸ ਰਹੂਗਾ।
1: ਓਕੇ, ਵੀਜ਼ਾ ਹੋਲਡਰ ਜਿਹੜਾ ਹੈਗਾ ਉਹ ਨਵੇਂ ਇੰਪਲੋਇਰ ਦੇ ਲਈ ਇਮੀਡੀਏਟ ਕੰਮ ਕਰਨਾ ਸ਼ੁਰੂ ਕਰ ਸਕਦਾ, SBS ਵਗੈਰਾ ਬਾਅਦ ਚ ਇੰਪਰੂਵ ਹੋਈ ਜਾਵੇ ਤੇ ਫੇਰ ਉਹ ਜਿਹੜਾ ਉਹ ਪਿਛਲਾ ਪੀਰੀਅਡ ਹੈ ਉਹਨੂੰ ਆਪਣੇ ਵੀਜ਼ਾ ਪੀਰੀਅਡ ਚ ਕਾਊਂਟ ਕਰ ਲਵੇ ਕਿ ਆਹ ਦੇਖੋ ਜੀ ਵੀ ਮੈਂ ਉਹਨਾਂ ਚਿਰ SBS ਤਾਂ ਅਪਰੂਵ ਨਹੀਂ ਸੀ ਹੋਈ ਪਰ ਮੈਂ June 2026 ਤੋਂ ਕੰਮ ਕਰਨਾ ਸ਼ੁਰੂ ਕਰਤਾ, ਬਾਕੀ ਸਾਰੀਆਂ ਪ੍ਰੋਸੈਸ ਮੇਰੀਆਂ September ਚ ਅਪਰੂਵ ਹੋਈਆਂ, ਸੋ ਜਿਹੜਾ June-September ਤੱਕ ਦਾ ਪੀਰੀਅਡ ਸੀ ਉਹਨੂੰ ਵੀ ਕਾਊਂਟ ਕੀਤਾ ਜਾਵੇ ਮੇਰੇ
2: ਕੋਲ, ਕੀਤਾ ਜਾ ਸਕਦਾ ਜੀ।
1: ਓਕੇ ਠੀਕ ਹੈ, ਬੜੇ ਟ੍ਰਿਕੀ ਜਿਹੇ ਕੁਸ਼ਚਨ ਹੈਗੇ ਨੇ। ਇੱਕ ਕੁਸ਼ਚਨ ਇਹ ਹੈਗਾ ਕਿ ਇੰਪਲੋਇਰ ਚੇਂਜ ਕਰਨਾ ਪਰਮਾਨੈਂਟ ਰੈਜ਼ੀਡੈਂਸੀ ਨੂੰ ਇੰਪੈਕਟ ਕਰਦਾ?
2: ਪਹਿਲਾਂ ਕਰਦਾ ਸੀ ਗੌਤਮ ਜੀ, ਬਟ ਜਿਹੜੇ ਹੁਣ ਰੂਲਸ ਆ ਉਹਦੇ ਅਕੋਰਡਿੰਗ ਨਹੀਂ ਕਰਦਾ। ਲੈਟਸ ਸੇ ਆਪਾਂ ਆਪਾਂ ਕਹਿੰਦੇ ਹਾਂ ਵੀ 482 ਤੋਂ 186 ਜਾਣ ਦਾ ਪ੍ਰੋਸੈਸ ਕੀ ਆ, ਜਿਸ ਦਿਨ ਤੁਹਾਡਾ 482 ਅਪਰੂਵ ਹੋ ਗਿਆ ਤੁਸੀਂ 2 ਸਾਲ 482 ਤੇ ਕੰਮ ਕਰਨਾ, ਫਿਰ ਜੇ ਇੰਪਲੋਇਰ ਹੈਪੀ ਆ ਤਾਂ 186 ਲਈ ਅਪਲਾਈ ਕਰ ਸਕਦਾ।
1: ਓਕੇ
2: ਠੀਕ ਹੈ, 186 TRT ਟੈਂਪਰੇਰੀ ਟਰਾਂਜੀਸ਼ਨ ਕਹਿੰਦੇ ਆ ਇਹਨੂੰ, 482 ਟੂ 186 ਜਦੋਂ ਜਾਂਦੇ ਆ, ਟੈਂਪਰੇਰੀ ਵੀਜ਼ਾ 482 ਟੈਂਪਰੇਰੀ ਆ, 2 ਸਾਲ 482 ਤੇ ਕੰਮ ਕੀਤਾ ਤੇ ਉਸ ਤੋਂ ਬਾਅਦ ਇੰਪਲੋਇਰ ਨੇ 186 ਫਾਈਲ ਕਰਤਾ, ਇਹ TRT ਸਟ੍ਰੀਮ ਤੇ ਵਿੱਚ, ਮੈਂ TRT ਇੱਥੇ ਤਾਂ ਕਹਿ ਰਿਹਾ ਕਿਉਂਕਿ 186 ਡਾਇਰੈਕਟ ਐਂਟਰੀ ਵੀ ਆ।
1: ਓਕੇ
2: ਠੀਕ ਹੈ, ਉਹ ਡਿਫਰੈਂਟ ਆ, ਉਹਦੇ 482 ਦੇ ਜੀ ਆਫਸ਼ੋਰ ਆਨਸ਼ੋਰ ਦੋਨੇ ਹੀ ਰਹਿੰਦੇ।
1: ਓਕੇ,
2: ਬਟ ਇਥੇ ਆਪਾਂ TRT ਦੀ ਗੱਲ ਕਰੀਏ, ਆਪਾਂ 482 ਤੇ ਆ। 482 ਤੇ 2 ਸਾਲ ਇੰਪਲੋਇਰ ਨਾਲ ਕੰਮ ਕੀਤਾ, ਉਸ ਤੋਂ ਬਾਅਦ ਇੰਪਲੋਇਰ ਨੇ ਦੁਬਾਰਾ ਉਹਨੂੰ 186 ਲਈ ਸਪੌਂਸਰ ਕਰਤਾ। ਠੀਕ ਹੈ, ਬਟ ਆਪਾਂ ਕਹਿੰਦੇ ਹਾਂ ਵੀ 1 ਸਾਲ ਬਾਅਦ ਉਹ ਹੈਪੀ ਨਹੀਂ ਇੰਪਲੋਇਰ ਨਾਲ, ਉਹ ਕਹਿੰਦਾ ਵੀ ਦੂਜੇ ਨਾਲ ਅਸੀਂ ਕੰਮ ਕਰਨਾ, ਉਹ ਦੂਜੇ ਕੋਲ ਗਿਆ ਉੱਥੇ ਵੀ ਉਹਦੀ ਨੋਮੀਨੇਸ਼ਨ ਅਪਰੂਵ ਹੋ ਗਈ ਤਾਂ 1 ਸਾਲ ਪਹਿਲੇ ਵਾਲਾ ਵੀ ਕਾਊਂਟ ਹੋ ਜੂ, 1 ਸਾਲ ਹੋਰ ਉਹਨੇ ਜੋਬ ਕੀਤੀ ਤੇ 2 ਸਾਲ ਬਾਅਦ ਫੇਰ ਦੂਜਾ ਨਵਾਂ ਇੰਪਲੋਇਰ ਆ ਜਿਹੜਾ 1 ਸਾਲ ਬਾਅਦ ਹੀ ਉਹਨੂੰ ਸਪੌਂਸਰ ਕਰ ਸਕਦਾ, ਕਿਉਂਕਿ 1 ਸਾਲ ਉਹਨੇ ਪੁਰਾਣੇ ਨਾਲ ਆਲਰੇਡੀ ਕੰਮ ਕਰ ਲਿਆ।
1: ਰਾਈਟ ਰਾਈਟ, ਸੋ ਪੀਰੀਅਡ ਕਾਊਂਟ ਹੋਏਗਾ ਉਹਦਾ, ਸਟਿਲ ਪੀਰੀਅਡ ਕਾਊਂਟ ਹੋਏਗਾ,
2: ਕਾਊਂਟ ਹੋ ਜਾਊਗਾ।
1: ਤੁਸੀਂ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਇੱਕ ਤਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਲੋਕੀ ਏਜੰਟ ਬਣ ਜਾਂਦੇ ਹੈਗੇ ਨੇ, ਜਦੋਂ ਤੁਹਾਡੇ ਕੋਲ ਐਪਲੀਕੈਂਟ ਆਉਂਦੇ ਨੇ 486 482 ਦੀਆਂ ਆਪਣੀਆਂ ਟਰਬਲਸ ਲੈ ਕੇ, ਕੁਝ ਕਾਮਨ ਮਿਸਕਨਸੈਪਸ਼ਨਸ ਤੁਸੀਂ ਸੁਣਦੇ ਹੋ ਮਾਰਕੀਟ 'ਚ ਜਿਹੜੀਆਂ ਫਲੋਟ ਹੁੰਦੀਆਂ ਨੇ ਕਿ ਐਂ ਕਰੋਗੇ ਤਾਂ 482 ਵੀਜ਼ਾ ਰਿਫਿਊਜ਼ ਹੋਜੂਗਾ, ਐਂ ਕਰੋਗੇ ਤਾਂ 186 ਨਹੀਂ ਮਿਲੂਗਾ, ਕਾਮਨ ਮਿਸਕਨਸੈਪਸ਼ਨਸ ਹੈਗੀਆਂ ਨੇ ਜਿਹਨਾਂ ਦੇ ਬਾਰੇ ਤੁਸੀਂ ਦੱਸੋ ਤੇ ਪੜਦਾ ਹੀ ਚੱਕ ਦੋ ਕਿ ਨਹੀਂ ਏਦਾਂ ਕੁਝ ਨਹੀਂ ਹੁੰਦਾ?
2: ਦੇਖੋ, ਜਿਹੜਾ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰੀਏ ਜਾਂ ਇੱਕ ਕਹਿੰਦੇ ਆ ਵੀ ਮੇਰੇ ਫਰੈਂਡ ਨਾਲ ਤਾਂ ਇਹ ਹੋ ਗਿਆ, ਉਹ ਜਿਹੜੀ ਮਿਸਕਨਸੈਪਸ਼ਨ ਜਾਂਦੀ ਆ ਵੀ ਉਹ ਆ ਵੀ ਕਿਸੇ ਨੇ ਲੈਟਸ ਸੇ ਵੀ ਐਕਸਪੀਰੀਅੰਸ ਸਾਲ ਦਾ ਪੂਰਾ ਨਹੀਂ ਹੈਗਾ ਗਾ, ਹੈ ਨਾ, ਉਹ ਫੇਰ ਵੀ ਕਿਸੇ ਨੇ ਪਾਤਾ ਕਹਿੰਦੇ ਜੀ ਉਹਦਾ ਮੇਰੇ ਫਰੈਂਡ ਕੋਲ ਤਾਂ 6 ਮਹੀਨੇ ਦਾ ਐਕਸਪੀਰੀਅੰਸ ਸੀਗਾ, ਹੈ ਨਾ, ਉਹ ਤਾਂ ਐਲੀਜੀਬਲ ਹੋ ਗਿਆ ਸੀ, ਉਹਦੇ ਏਜੰਟ ਨੇ ਪਾਤਾ 482, ਇਹੋ ਜਿਹਾ ਕਦੇ ਵੀ ਨਹੀਂ ਹੁੰਦਾ ਜੀ, ਇਹ ਮਿਸਕਨਸੈਪਸ਼ਨ ਆ, ਹੈ ਨਾ। ਸੈਕਿੰਡ, ਕਈ ਵਾਰ ਆਉਂਦੇ ਉਹ ਕਹਿੰਦੇ ਸਾਡੇ ਕੋਲ ਸਾਲ ਦਾ ਐਕਸਪੀਰੀਅੰਸ ਤਾਂ ਹੈਗਾ ਬਟ ਸਾਡੇ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ ਹੈਗੀ, ਹੈ ਨਾ, ਮੇਰੇ ਫਰੈਂਡ ਦਾ ਤਾਂ ਅਪਰੂਵ ਹੋ ਗਿਆ ਜੀ, ਨਹੀਂ ਜੀ ਉਹ ਨਹੀਂ ਅਪਰੂਵ ਹੋਊਗਾ, ਡਿਪਾਰਟਮੈਂਟ ਚੈੱਕ ਕਰਦਾ ਗਾ ਤੇ ਉਸ ਤੋਂ ਬਾਅਦ ਹੀ ਉਹ ਗ੍ਰਾਂਟ ਕਰਦਾ ਗਾ। ਠੀਕ ਹੈ, ਤਾਂ ਜਿਹੜੀ ਇਹ ਮੇਨ ਐਕਸਪੀਰੀਅੰਸ ਹੀ ਮਿਸਕਨਸੈਪਸ਼ਨ ਆਉਂਦੀ ਹੈ। ਫਿਰ ਉਹ ਆ ਕੇ ਕਹਿੰਦੇ ਆ ਵੀ ਅਸੀਂ ਜਿਹੜਾ ਕੰਮ ਕੀਤਾ ਸਾਡੇ ਕੋਲ ਨਾ 2 ਈਅਰਸ ਪਾਰਟ ਟਾਈਮ ਅਸੀਂ ਕੰਮ ਕੀਤਾ ਗਾ।
1: ਠੀਕ ਹੈ,
2: ਜਦੋਂ ਅਸੀਂ ਉਹਨਾਂ ਦੀਆਂ ਪੇ ਸਲਿਪਸ ਦੇਖਦੇ ਹਾਂ ਉਹਦੇ ਵਿੱਚ ਕਈ ਪੇ ਸਲਿਪਸ ਇਹੋ ਜਿਹੀਆਂ ਨਿਕਲ ਆਉਂਦੀਆਂ ਜਿਹਦੇ ਵਿੱਚ ਉਹਨਾਂ ਨੇ 18 ਘੰਟੇ ਕੰਮ ਕੀਤਾ
1: ਕਿਸੇ ਵੀ,
2: ਠੀਕ ਹੈ, ਉਹ ਕੰਸਿਡਰ ਹੀ ਨਹੀਂ ਹੁੰਦੇ, ਉਹ 18 ਘੰਟੇ ਕੰਸਿਡਰ ਹੀ ਨਹੀਂ ਹੋਣੇ
1: ਨਾ, ਪਾਰਟ ਟਾਈਮ ਫੁੱਲ ਟਾਈਮ ਤਾਂ ਹੋਣੇ ਨਹੀਂ, ਪਾਰਟ ਟਾਈਮ ਚ ਵੀ ਨਹੀਂ,
2: ਪਾਰਟ ਮਿਨੀਮਮ ਜਿਹੜੀ ਵੀ ਵੀਕ ਕੰਸਿਡਰ ਹੋਣਾ ਜੀ, ਆਪਾਂ ਜੇ ਪਾਰਟ ਟਾਈਮ ਕਹੀਏ ਪਾਰਟ ਤਾਂ 20 ਘੰਟੇ ਮਿਨੀਮਮ ਹੋਣਾ ਚਾਹੀਦਾ ਪਰ ਵੀਕ,
1: ਰਾਈਟ,
2: ਜੇ ਕਿਸੇ ਵੀ ਵੀਕ ਦੇ ਵਿੱਚ 19 ਘੰਟੇ ਕੰਮ ਕੀਤਾ ਤਾਂ ਉਹਨੂੰ ਐਕਸਕਲੂਡ ਕਰ ਦੋ ਜੀ। ਠੀਕ ਹੈ, ਸੇਮ ਜੇ ਆਪਾਂ ਫੁੱਲ ਟਾਈਮ ਦੀ ਗੱਲ ਕਰੀਏ ਤਾਂ ਮਿਨੀਮਮ 35 ਆਵਰਸ ਤਾਂ ਹੋਣਾ ਚਾਹੀਦਾ।
1: ਜਿਹੜਾ ਓਟੀ ਓਵਰ ਟਾਈਮ ਹੁੰਦਾ ਉਹਨੂੰ ਕਾਹਦੇ ਚ ਕੰਸੀਡਰ ਕੀਤਾ ਜਾਊਗਾ ਜਿਹੜੇ ਉੱਪਰਲੇ ਘੰਟੇ ਨੇ ਫੁੱਲ ਟਾਈਮ ਤੋਂ?
2: ਪ੍ਰੋਰਾਟਾ ਬੇਸ ਤੇ ਉਹ ਕਰਦੇ ਆ ਜੀ, ਡਿਪਾਰਟਮੈਂਟ ਕੰਸੀਡਰ ਕਰਦਾ ਗਾ, ਬਟ ਅਸੀਂ ਪ੍ਰੈਫਰ ਇਹੀ ਕਰਦੇ ਆ ਤੁਸੀਂ ਉਹੀ ਵੀਕਸ ਨੂੰ ਕਾਊਂਟ ਕਰੋ ਜਿਹਦੇ ਵਿਚ ਤੁਸੀਂ ਮਿਨੀਮਮ 20 ਘੰਟੇ ਕੰਮ
1: 20 ਘੰਟੇ ਉਹ ਤੋਂ ਵੱਧ ਕੀਤਾ, ਠੀਕ ਹੋ ਗਿਆ। ਸਮਾਂ ਹੈਗਾ ਆਪਣੇ ਕੋਲ 5-10 ਮਿੰਟ ਦਾ ਹੋਰ, ਤਾਂ ਇਹਦੇ 'ਚ ਮੈਂ ਕੁਛ ਕੁ ਐਕਸਟਰਾ ਸਵਾਲ ਪੁੱਛਣਾ ਚਾਹੂੰਗਾ ਜਿਹੜੇ ਇੱਕ ਐਪਲੀਕੈਂਟ ਆਮ ਤੌਰ 'ਤੇ ਪੁੱਛ ਲੈਂਦਾ। ਫੋਰ ਐਗਜ਼ਾਮਪਲ, ਇੱਕ ਐਪਲੀਕੈਂਟ 482 ਵੀਜ਼ਾ ਲੈ ਲੈਂਦਾ, ਕੰਮ ਕਰ ਰਿਹਾ, ਸਾਲ ਹੋ ਗਿਆ ਉਹਨੂੰ, 1.5 ਸਾਲ ਹੋ ਗਿਆ, ਹੁਣ ਘਰਦੇ ਕਹਿੰਦੇ ਵੀ ਚੱਲ ਪੁੱਤ ਛੇਤੀ ਪੱਕਾ ਵੀ ਹੋ ਜਾਏਗਾ ਅਤੇ ਤੇਰਾ ਰੋਕਾ ਠਾਕਾ ਕਰ ਦਿੰਦੇ ਹੈਗੇ। ਹੁਣ ਉਹ ਜਿਹੜਾ ਐਪਲੀਕੈਂਟ ਉਹਦਾ ਆਫਸ਼ੋਰ ਬੈਠਾ, ਉਹਨੂੰ ਆਪਣੀ ਐਪਲੀਕੇਸ਼ਨ ਦੇ ਵਿੱਚ ਐਡ ਕਰ ਸਕਦਾ, ਜਾਂ ਜਦ ਤੱਕ ਉਹ ਆਨਸ਼ੋਰ ਨਹੀਂ ਹੁੰਦਾ ਉਹਦਾ ਜਿਹੜਾ ਪਾਰਟਨਰ ਹੈ ਉਦੋਂ ਤੱਕ ਨਹੀਂ ਕਰ ਸਕਦਾ?
2: ਨਹੀਂ ਗੌਤਮ ਜੀ, ਇਹਦੇ 'ਚ ਕੋਈ ਇਹੋ ਜਿਹੀ ਉਹ ਨਹੀਂ ਹੈਗੀ, ਰਿਸਟ੍ਰਿਕਸ਼ਨ ਨਹੀਂ ਹੈਗੀ। ਤਾਂ ਜੇ ਵੀਜ਼ਾ ਗ੍ਰਾਂਟ ਹੋ ਗਿਆ ਹੈ ਨਾ, ਤਾਂ ਉਹਨੇ ਉਸ ਤੋਂ ਬਾਅਦ ਵਿਆਹ ਕਰਾ ਲਿਆ ਤਾਂ ਪਾਰਟਨਰ ਦੀ ਵੀਜ਼ਾ ਐਪਲੀਕੇਸ਼ਨ ਲੱਗ ਜਾਂਦੀ, ਉਹਦੇ ਵਿੱਚ ਇੱਕ ਸਬਸੀਕੁਐਂਟ ਐਂਟਰੈਂਟ, ਇਹਨੂੰ ਕਹਿੰਦੇ 482 ਸਬਸੀਕੁਐਂਟ ਐਂਟਰੈਂਟ ਸਟ੍ਰੀਮ ਆਉਂਦੀ ਹੈ, ਉਹਦੇ ਵਿੱਚ ਪਾਰਟਨਰ ਦਾ ਵੀਜ਼ਾ ਲੱਗ ਜਾਂਦਾ, ਜੇ ਬੱਚੇ ਆ ਤਾਂ ਬੱਚਿਆਂ ਦਾ ਵੀ ਲੱਗ ਜੂਗਾ। ਜਸਟ ਉਹਦੇ ਵਿੱਚ ਕੀ ਆ, ਡਿਪਾਰਟਮੈਂਟ ਇਹ ਕਹਿੰਦਾ ਗਾ ਵੀ ਉਹਨਾਂ ਨੂੰ ਇੱਕ ਲੈਟਰ ਚਾਹੀਦੀ ਹੁੰਦੀ ਆ ਇੰਪਲੋਇਰ ਤੋਂ ਵੀ, ਉਹਦੇ ਵਿੱਚ ਉਹ ਕਹਿੰਦੇ ਆ ਵੀ ਇੰਪਲੋਇਰ ਇਜ਼ ਵਿਲਿੰਗ ਟੂ ਐਕਸਟੈਂਡ ਦਾ ਸਪੋਂਸਰਸ਼ਿਪ ਟੂ ਦ ਡਿਪੈਂਡੈਂਟ ਟੂ।
1: ਓਕੇ,
2: ਠੀਕ ਹੈ ਨਾ ਜੀ, ਇਹ ਹੋ ਜਾਂਦਾ। ਜਾਂ ਪਹਿਲਾਂ ਹੀ ਕਪਲ ਆ, ਉਹਨਾਂ ਦਾ ਵੀਜ਼ਾ ਅਪਰੂਵ ਆ ਤੇ ਆਫਟਰ ਦੈਟ ਉਹਨਾਂ ਦੇ ਬੇਬੀ ਹੋ ਗਿਆ, ਠੀਕ ਹੈ, ਤਾਂ ਇੱਥੇ ਦੁਬਾਰੇ ਫੀਸ ਵੀ ਨਹੀਂ। ਲੋਕੀ ਕਹਿੰਦੇ ਵੀ ਸਬਸੀਕੁਐਂਟ ਐਂਟਰ, ਨਹੀਂ ਜੀ, ਬੱਚੇ ਨੂੰ ਵੈਸੇ ਹੀ ਵੀਜ਼ਾ ਮਿਲ ਜੂਗਾ, ਸਿੰਪਲ ਜਿਹਾ ਪ੍ਰੋਸੈਸ ਕਰਨਾ ਪੈਂਦਾ ਗਾ ਤੇ ਡਿਪਾਰਟਮੈਂਟ ਵਿਦਆਊਟ ਐਨੀ ਫੀਸ ਵੀਜ਼ਾ ਦੇ ਦਿੰਦਾ। ਜਾਂ ਲੈਟ ਸੇ ਕਿਸੇ ਨੇ ਵੀਜ਼ਾ ਫਾਈਲ ਕੀਤਾ ਹੋਇਆ, ਹਜੇ ਗ੍ਰਾਂਟ ਨਹੀਂ ਹੋਇਆ, ਡਿਊਰਿੰਗ ਦੈਟ ਉਹਨਾਂ ਦੇ ਬੇਬੀ ਹੋ ਜਾਂਦਾ, ਠੀਕ ਹੈ, ਉਸ ਟਾਈਮ ਅਸੀਂ ਜਸਟ ਚੇਂਜ ਇਨ ਸਰਕਮਸਟਾਂਸਿਸ ਉਹ ਕਰਦੇ ਹਾਂ, ਡਿਪਾਰਟਮੈਂਟ ਨੂੰ ਇਨਫੋਰਮ ਕਰ ਦਿੰਦੇ ਹਾਂ, ਤਾਂ ਵੀ ਵੀਜ਼ਾ ਗ੍ਰਾਂਟ ਵਿੱਚ ਹੀ ਐਡ ਹੋ ਜਾਂਦਾ, ਉਸ ਟਾਈਮ ਇਕੱਠਿਆਂ ਨੂੰ ਵੀਜ਼ਾ ਗ੍ਰਾਂਟ
1: ਹੋਊਗਾ।
2: ਜੇ ਉਹਨੇ ਡਿਊਰਿੰਗ, ਠੀਕ ਹੈ, ਪਹਿਲਾਂ ਅੰਗੇਜ ਸੀਗਾ, ਹੁਣ ਉਹਨੇ ਪ੍ਰੋਸੈਸਿੰਗ, ਡਿਊਰਿੰਗ ਪ੍ਰੋਸੈਸਿੰਗ ਵਿਆਹ ਕਰਾ ਲਿਆ, ਤਾਂ ਵਾਈਫ ਜਾਂ ਹਸਬੈਂਡ ਨੂੰ ਉਹਦੇ ਵਿੱਚ ਐਡ ਕਰ ਸਕਦੇ ਆ, ਉਹਦੇ ਚ ਫੀਸ ਲੱਗੂਗੀ।
1: ਰਾਈਟ,
2: ਠੀਕ ਹੈ,
1: ਅੱਡ ਵੀ ਕੀਤੇ ਜਾ ਸਕਦੇ ਨੇ, ਫਰਜ਼ ਕਰਦੇ ਆ ਕਈ ਡਾਇਵੋਰਸ ਹੋ ਜਾਂਦੇ ਨੇ ਜਾਂ ਬਣਦੇ ਬਣਦੀ ਗੱਲ ਨਹੀਂ ਬਣਦੀ, ਫਿਰ ਉਹ ਆਪਣੀ 482 ਚੋਂ ਕੱਢ ਵੀ ਸਕਦੇ ਨੇ,
2: ਕੱਢ ਸਕਦੇ ਆ ਜੀ, ਉਹ ਤਾਂ ਡਿਪਾਰਟਮੈਂਟ ਨੂੰ ਦੱਸਣਾ ਹੈਗਾ ਵੀ ਚੇਂਜ ਇਨ ਸਰਕਮਸਟਾਂਸਿਸ, ਇੱਕ ਫਾਰਮ ਹੁੰਦਾ ਉਹ ਅਸੀਂ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਦੇ ਹਾਂ, ਜੇ ਕੋਈ ਸੈਪਰੇਟ ਹੋ ਗਿਆ ਤਾਂ ਉਹਦੇ ਅਸੀਂ ਉਹ ਦੱਸ ਦਿੰਦੇ ਹਾਂ ਡਿਪਾਰਟਮੈਂਟ, ਡਿਪਾਰਟਮੈਂਟ ਆਪਣੇ ਆਪ ਉਹ ਕਰ ਲੈਂਦਾ। ਬਟ ਅਸੀਂ ਕਿਸੇ ਦੀ ਐਪਲੀਕੇਸ਼ਨ ਚਲਦੀ ਚੋਂ ਵਿਦਡਰਾਅ ਨਹੀਂ ਕਰ ਸਕਦੇ, ਲੈਟ ਸੇ ਕਿਸੇ ਦਾ ਐਜ਼ ਅ ਕਪਲ ਵੀ 482 ਵੀਜ਼ਾ ਫਾਈਲ ਕੀਤਾ ਹੋਇਆ, ਠੀਕ ਹੈ ਜੀ, ਹੁਣ ਆਪਸ ਚ ਸੈਪਰੇਟ ਹੋ ਰਹੇ, ਠੀਕ ਹੈ, ਜਿਹੜਾ ਮੇਨ ਐਪਲੀਕੈਂਟ ਆ ਉਹਨੇ ਡਿਪਾਰਟਮੈਂਟ ਨੂੰ ਦੱਸਤਾ ਵੀ ਚੇਂਜ ਇਨ ਸਰਕਮਸਟਾਂਸ ਵੀ ਮੈਂ ਸੈਪਰੇਟ ਹੋ ਗਿਆ,
1: ਠੀਕ ਹੋ ਗਿਆ,
2: ਹੈ ਨਾ, ਉਹ ਇੱਥੇ ਤੱਕ ਤਾਂ ਐਕਸ਼ਨ ਲੈ ਸਕਦਾ। ਜੇ ਉਹ ਕਹਿ ਦਈਏ ਵੀ ਉਹ ਵੀਜ਼ਾ ਐਪਲੀਕੇਸ਼ਨ ਵਿਦਡਰਾਅ ਕਰ ਦੂ, ਨਹੀਂ, ਜਦ ਤੱਕ ਪਾਰਟਨਰ ਸਾਈਨ ਕਰਕੇ ਫਾਰਮ ਨਹੀਂ ਦਿੰਦਾ।
1: ਅੱਛਾ,
2: ਠੀਕ ਹੈ,
1: ਓਕੇ,
2: ਤਾਂ ਡਿਪਾਰਟਮੈਂਟ ਨੇ ਜਿਹੜਾ ਆਪਦਾ ਐਕਸ਼ਨ ਲੈਣਾ,
1: ਡਾਇਵੋਰਸ ਪ੍ਰੋਸੈਸ ਸਾਡਾ, ਇੱਧਰ ਡਾਇਵੋਰਸ ਸਾਡਾ,
2: ਠੀਕ ਹੈ ਨਾ ਜੀ, ਮੈਂ ਤੁਹਾਡੇ ਬਿਹਾਫ ਤੇ ਥੋੜੀ ਤੁਹਾਡਾ ਵੀਜ਼ਾ ਵਿਦਡਰਾਅ ਕਰ ਦੂੰਗਾ।
1: ਰਾਈਟ,
2: ਠੀਕ ਹੈ ਨਾ
1: ਜੀ, ਡਿਪਾਰਟਮੈਂਟ ਨੂੰ ਐਪਲੀਕੈਂਟ ਕਵੇ ਤਾਂ ਵੀ ਨਹੀਂ,
2: ਨਹੀਂ ਜੀ, ਡਿਪਾਰਟਮੈਂਟ ਨੂੰ ਦੱਸ ਸਕਦਾ ਵੀ ਅਸੀਂ ਸੈਪਰੇਟ ਹੋ ਗਏ।
1: ਰਾਈਟ, ਓਕੇ,
2: ਉਹ ਦੱਸਤਾ, ਉਸ ਤੋਂ ਬਾਅਦ ਠੀਕ ਹੈ ਜੀ, ਮੈਂ ਪ੍ਰਾਇਮਰੀ ਐਪਲੀਕੈਂਟ, ਮੈਂ ਡਿਪਾਰਟਮੈਂਟ ਨੂੰ ਕਹਿਤਾ ਵੀ ਅਸੀਂ ਸੈਪਰੇਟ ਹੋ ਗਏ ਵੀ, ਠੀਕ ਹੈ,
1: ਓਕੇ,
2: ਮੈਂ ਆਪਦਾ ਪਾਰਟ ਕਰਤਾ ਜੀ। ਹੁਣ ਜੇ ਮੈਂ ਇਹ ਕਹਿੰਦਾ ਵੀ ਯਾਰ ਮੇਰੀ ਉਹਦੇ ਨਾਲ ਗਰਜ ਆ ਤੇ ਮੈਂ ਕਹਿੰਦਾ ਵੀ ਮੈਂ ਇਹਦਾ ਵੀਜ਼ਾ ਵੀ ਵਿਦਡਰਾਅ ਕਰਨਾ, ਮੈਂ ਨਹੀਂ ਕਰ ਸਕਦਾ,
1: ਉਹ
2: ਮੇਰਾ ਪਾਰਟਨਰ ਮੈਨੂੰ ਇੱਕ ਫਾਰਮ ਆ ਉਹ ਸਾਈਨ ਕਰਕੇ ਦਊਗਾ,
1: ਉਹ ਨਹੀਂ ਕਰਦਾ ਪਾਰਟਨਰ ਤਾਂ ਉਹ ਔਨ ਰੋਲ ਰਹੂਗਾ,
2: ਨਹੀਂ ਫਿਰ ਡਿਪਾਰਟਮੈਂਟ ਆਪਦੇ ਵੱਲੋਂ ਐਕਸ਼ਨ ਲੈ ਲੂਗਾ ਨਾ ਜੀ, ਡਿਪਾਰਟਮੈਂਟ ਉਹਦੇ ਮੇਨ ਐਪਲੀਕੈਂਟ ਨੂੰ ਵੀਜ਼ਾ ਗ੍ਰਾਂਟ ਕਰ ਦਊਗਾ, ਪਾਰਟਨਰ ਨੂੰ ਭੇਜ ਦੂਗਾ ਵੀ ਸਾਡੇ ਕੋਲ ਆ ਐਡਵਰਸ ਇਨਫੋਰਮੇਸ਼ਨ ਆਈ ਆ,
1: ਠੀਕ ਹੈ, ਠੀਕ ਹੈ,
2: ਯੂ ਆਰ ਨੋ ਲੋਂਗਰ ਇਨ ਰਿਲੇਸ਼ਨਸ਼ਿਪ ਵਿਦ ਦਾ ਮੇਨ ਐਪਲੀਕੈਂਟ,
1: ਠੀਕ ਹੈ,
2: ਡਿਪਾਰਟਮੈਂਟ ਉਹਦਾ ਵੀਜ਼ਾ ਰਿਫਿਊਜ਼ ਕਰ ਦੂਗਾ, ਜੇ ਨਹੀਂ ਵਿਦਡਰਾਅ ਹੋਇਆ ਤਾਂ ਮੇਨ ਐਪਲੀਕੈਂਟ ਨੂੰ ਗ੍ਰਾਂਟ ਕਰ ਦੂਗਾ।
1: ਠੀਕ, ਚਲੋ ਇਹ ਅਸੀਂ ਥੋੜੀ ਜਿਹੀ ਨੈਗੇਟਿਵ ਗੱਲ ਜ਼ਿਆਦਾ ਕਰ ਲਈਏ, ਪਰ ਇੱਦਾਂ ਦਾ ਬਹੁਤ ਰੇਅਰ ਸਰਕਮਸਟਾਂਸਿਸ ਚ ਹੁੰਦਾ।
2: ਨਹੀਂ ਇਹ ਗੌਤਮ ਜੀ ਬਹੁਤ ਕਾਮਨ ਆ ਜੀ ਤੇ ਅਸੀਂ ਤੁਸੀਂ ਕਹਿ ਲਓ ਵੀ ਮਹੀਨੇ ਚ ਤਿੰਨ ਚਾਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ ਵੀ ਅਸੀਂ ਕਿਸੇ ਦਾ ਪਾਰਟਨਰ ਵੀਜ਼ਾ ਫਾਈਲ ਕੀਤਾ
1: ਅੱਛਾ
2: 15 ਦਿਨ ਪਹਿਲਾਂ ਵਿਆਹ ਹੋਇਆ ਸੀ ਸਾਰੇ ਆਸਟ੍ਰੇਲੀਆ ਚ ਵਿਆਹ ਹੋਇਆ ਸੀ ਤੇ ਸਾਰੇ ਡਾਕੂਮੈਂਟ ਸੀ ਸਾਨੂੰ ਕਹਿੰਦੇ ਪਾਰਟਨਰ ਵੀਜ਼ਾ ਫਾਈਲ ਕਰ ਦੋ ਅਸੀਂ 15-20 ਦਿਨ ਚ ਵੀਜ਼ਾ ਫਾਈਲ ਕੀਤਾ ਮਹੀਨੇ ਕੁ ਬਾਅਦ ਸਾਡੇ ਕੋਲ ਫੋਨ ਆਇਆ ਵੀ ਆਈ ਵਾਂਟ ਟੂ ਵਿਦਡਰਾਅ ਮਾਈ ਪਾਰਟਨਰ ਵੀਜ਼ਾ
1: ਪ੍ਰਾਇਮਰੀ ਐਪਲੀਕੈਂਟ ਕਹਿੰਦਾ
2: ਉਸ ਦਾ ਪ੍ਰਾਇਮਰੀ ਹੁੰਦਾ ਨਾ ਜੀ ਦੂਜਾ ਤਾਂ ਆਲਰੇਡੀ ਪੀ ਆਰ ਸਿਟੀਜ਼ਨ ਤੇ ਮੈਂ ਕਿਹਾ ਵੀ ਕੀ ਹੋਇਆ ਕੀ ਗੱਲ ਕੀ ਹੋ ਗਈ ਹਾਂ ਨਾ ਨਹੀਂ ਕੁਛ ਨੀ ਬਸ ਮੇਰਾ ਬੇਟਾ ਅਸੀਂ ਚਲੋ ਕਿਉਂਕਿ ਉਹਦੇ ਵਿੱਚ ਫੀਸਾਂ ਇੰਨੀਆਂ ਲੱਗ ਜਾਂਦੀਆਂ ਜੀ $15,000 ਹੁਣ ਤਾਂ ਕੱਲੇ ਵੀਜ਼ਾ ਫੀਸ ਹੀ $12,000 ਕਰਤੀ ਡਿਪਾਰਟਮੈਂਟ ਉਹਨੂੰ ਕਿਹਾ ਵੀ ਆ ਜਾਓ ਇਹ ਨੀ ਵੀ ਉਹ ਕੁੜੀ ਕੱਲੀ ਆਈ ਹਸਬੈਂਡ ਵਾਈਫ ਦੋਨੇ ਆਏ ਅਸੀਂ ਮਿਊਚੁਅਲੀ ਅਸੀਂ ਸਾਨੂੰ ਲੱਗਿਆ ਵੀ ਅਸੀਂ 6 ਸਾਲ ਤੋਂ ਪਹਿਲਾਂ ਇਕੱਠੇ ਸੀਗੇ ਠੀਕ ਹੈ ਵੀ ਵਧੀਆ ਗਾ ਬਟ ਹੁਣ ਵਿਆਹ ਕਰਾ ਕੇ ਨਹੀਂ ਸਾਨੂੰ ਲੱਗ ਰਿਹਾ ਵੀ ਵੀ ਆਰ ਨਾਟ ਕੰਪੈਟੀਬਲ ਵਿਦ ਈਚ ਅਦਰ
1: ਚੀਜ਼ਾਂ ਚੇਂਜ ਹੋ ਜਾਂਦੀਆਂ ਨੇ
2: ਤੁਸੀਂ ਦੇਖੋ ਵੀ ਜਦੋਂ ਅਸੀਂ ਵਿਦਡਰਾਅ ਕੀਤੀ ਆਈ ਥਿੰਕ ਵਿਆਹ ਨੂੰ 1.5-2 ਮਹੀਨੇ ਹੋਏ ਸੀ
1: ਚਲੋ ਇਹ ਵੀ ਇੱਕ ਕਹਾਣੀ ਹੈਗੀ ਹੈ ਕਹਿ ਰਹੇ ਸਾਡੇ ਪਾਰਟਨਰ ਵੀਜ਼ਾ ਵਾਲਾ ਜਿਹੜਾ ਐਪੀਸੋਡ ਕਰਾਂਗੇ ਉਹਦੇ ਵਿੱਚ ਇਹ ਗੱਲਾਂ ਜ਼ਰੂਰ ਕਰਾਂਗੇ ਪਰ ਅੱਜ ਦੇ ਐਪੀਸੋਡ ਦੇ ਵਿੱਚ ਅੱਛਾ ਲਾਸਟ ਇੱਕ ਕੁਐਸਚਨ ਕੁਇਕ ਜਿਹਾ ਕਰਨਾ 482 ਦੇ ਉੱਤੇ ਮਿਨੀਮਮ ਰਿਕੁਆਇਰਮੈਂਟ 2 ਸਾਲ ਦੀ ਉਹਦੇ ਤੋਂ ਬਾਅਦ ਐਪਲੀਕੈਂਟ ਨੂੰ ਕਿ ਦੁਬਾਰਾ ਤੋਂ ਆਇਲਟਸ PTE ਕਰਨੇ ਪੈਂਦੇ ਨੇ 186 ਅਪਲਾਈ ਕਰਨ ਦੇ ਲਈ ਜਾਂ ਫਿਰ ਜੋ ਉਹਦੇ ਸਰਕਮਸਟਾਂਸਿਸ ਸੀ ਉਹੀ ਕੰਟੀਨਿਊ ਰਹਿਣਗੇ ਤੇ ਸਿੱਧਾ 186 ਕਰਕੇ PR ਹੋ ਸਕਦਾ
2: 186 ਦੀਆਂ ਜੀ ਅਲੱਗ ਰਿਕੁਆਇਰਮੈਂਟਸ
1: ਅੱਛਾ ਉਹਦੀਆਂ ਅਲੱਗ ਨੇ
2: ਠੀਕ ਹੈ 2 ਸਾਲ ਮਿਨੀਮਮ ਜੇ ਆਪਾਂ TRT ਸਟ੍ਰੀਮ ਦੀ ਗੱਲੀਏ 2 ਸਾਲ ਤਾਂ ਮਿਨੀਮਮ ਇੰਪਲੋਇਰ ਨਾਲ ਕੰਮ ਕੀਤਾ ਹੋਣਾ ਚਾਹੀਦਾ ਜੀ
1: ਓਕੇ
2: ਠੀਕ ਹੈ ਇਹ ਰਿਕੁਆਇਰਮੈਂਟ ਆ ਪਲੱਸ ਕੰਪੀਟੈਂਟ ਇੰਗਲਿਸ਼ ਹੋਣੀ ਚਾਹੀਦੀ ਹੈ
1: ਰਾਈਟ ਓਕੇ
2: ਕੰਪੀਟੈਂਟ ਇੰਗਲਿਸ਼
1: ਰਾਈਟ ਓਕੇ
2: ਕੰਪੀਟੈਂਟ ਇੰਗਲਿਸ਼
1: ਘੱਟੋ ਘੱਟ 5 ਵੀਚ ਤਾਂ ਹੋਣੀ
2: ਚਾਹੀਦੀ
1: 6 ਇੰਚ ਬੇਸਿਕ ਨਹੀਂ
2: PTE ਦਾ ਮੈਨੂੰ ਯਾਦ ਨੀ ਜੀ ਪਹਿਲਾਂ ਤਾਂ ਉਹ ਹੁੰਦਾ ਸੀ 50 ਇੰਚ ਹੁੰਦਾ ਸੀ ਹੁਣ ਉਹ ਹਰੇਕ ਦੀ ਅਲੱਗ ਅਲੱਗ ਆ ਉਹ ਤਾਂ ਕਰਕੇ ਥੋੜਾ ਜਿਹਾ ਇੰਨਾ ਨਹੀਂ ਬਟ ਜੇ ਆਪਾਂ ਉਹਨੂੰ
1: ਕਹੀਏ 6 ਓਵਰਆਲ
2: ਬੈਂਡ ਹੋਣੇ ਚਾਹੀਦੇ ਓਵਰਆਲ ਨੇ ਜੀ ਈਚ
1: ਅੱਛਾ ਈਚ 6 ਚਾਹੀਦੇ ਹੈ
2: ਓਵਰਆਲ ਚਾਹੇ
1: ਆਪਣੇ ਆਪ ਹੀ ਬਣ ਜਾਣਗੇ ਉਹ
2: ਤਾਂ 6 ਇੰਚ ਹੋਣੇ ਚਾਹੀਦੇ
1: ਰਾਈਟ ਰਾਈਟ
2: ਹੈ ਨਾ ਇਹਦੇ ਵਿੱਚ ਵੀ ਗੌਤਮ ਜੀ ਬੜਾ ਇੱਕ ਉਹ ਆ ਜੀ ਰੌਲਾ ਹੈਗਾ ਜਿਹੜਾ ਈਚ ਦੀ ਆਪਾਂ 6 ਈਚ ਮੀਨਸ ਚਾਰੇ ਮੋਡਿਊਲ ਚ 6 6 ਹੈਗੇ ਆਇਲਸ ਤਾਂ ਚਲੋ 6 ਹੋਈ ਜਾਣਾ PTE ਚ ਬੜਾ ਇਸ਼ੂ ਆਉਂਦਾ ਜੀ
1: 6 ਨਹੀਂ ਆਉਂਦੇ
2: ਹੈ ਨਾ ਪਹਿਲਾਂ ਨਹੀਂ ਆਉਂਦੇ ਆ ਜੀ ਪਹਿਲਾਂ ਕੀ ਸੀ ਜਦੋਂ ਅਸੀਂ ਕਹਿੰਦੇ ਸੀ ਵੀ ਕਿਸੇ ਨੂੰ ਸੁਪੀਰੀਅਰ ਇੰਗਲਿਸ਼ ਲੈ ਕੇ ਆ ਉਹਦਾ ਹੁੰਦਾ ਸੀ 79
1: ਰਾਈਟ ਹਾਂਜੀ ਈਚ
2: ਹੈ ਨਾ ਉਹਦੇ ਵਿੱਚ ਮੈਂ ਕਈ ਇਹੋ ਜਿਹੇ ਕੇਸਿਸ ਦੇਖੇ ਜਿੱਥੇ ਈਚ ਤਾਂ 79 ਹੈਗੇ ਆ ਜੀ ਵਿਚ ਇਜ਼ ਇਕੁਇਵਲੈਂਟ ਟੂ 88 ਹੈ ਨਾ ਬਟ ਓਵਰਆਲ 75 ਸੀ
1: ਹਾਂ ਉੱਥੇ ਘੱਟ ਜਾਂਦੇ ਨੇ
2: ਉਹਨਾਂ ਨੇ ਉਹ ਘਟੇ ਨਹੀਂ ਜੀ ਡਿਪਾਰਟਮੈਂਟ ਸਿਰਫ ਈਚ ਤੇ ਚੱਲਦਾ
1: ਆ ਓਕੇ ਉਹਨਾਂ ਨੂੰ ਲੋੜ ਹੀ ਨਹੀਂ ਓਵਰਆਲ
2: ਉਹਨਾਂ ਨੂੰ ਇਹ ਨਹੀਂ ਵੀ ਓਵਰਆਲ ਕਿੰਨਾ ਹੈ ਨਾ
1: ਥੈਂਕ ਯੂ ਸੋ ਮਚ ਪਰ ਇਹਦਾ ਜੇ ਲੱਗਦਾ ਹੋਇਆ ਸਾਨੂੰ ਤੇ ਜੇ ਸਰੋਤਿਆਂ ਦੀ ਫੀਡਬੈਕ ਹੋਰ ਆਈ ਤਾਂ 482 ਦਾ ਜਿਹੜਾ 186 ਦਾ ਜੇ ਇੱਕ ਅਲੱਗ ਐਪੀਸੋਡ ਕਰਨਾ ਹੋਇਆ ਤਾਂ ਅਸੀਂ ਕਰ ਛੱਡਾਂਗੇ ਨਹੀਂ ਤਾਂ ਇੱਕ ਅਲੱਗ ਸੀਰੀਜ਼ ਫਿਰ ਅਸੀਂ ਸਟੂਡੈਂਟ ਦੀ ਵੀ ਲੈ ਕੇ ਆਉਣੀ ਹੈ ਫਿਰ 485 ਦੀ ਵੀ ਲੈ ਕੇ ਆਉਣੀ ਹੈ ਜਿਹੜਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਟਰੋਵਰਸੀ 'ਚ ਹੈਗੇ ਤੇ ਪਾਰਟਨਰ ਵੀਜ਼ਾ ਦੀ ਵੀ ਲੈ ਕੇ ਆਵਾਂਗੇ ਪੱਕੇ ਹੋਣ ਤੋਂ ਬਾਅਦ ਦੀਆਂ ਵੀ ਸੋਰੀ ਉਹਨਾਂ ਦੀਆਂ ਵੀ ਲੈ ਕੇ ਆਵਾਂਗੇ ਜਿਹੜੇ ਹੋਰ ਸਕਿੱਲਡ ਵੀਜ਼ਾਜ਼ ਨੇ 491190 ਪਰ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਥੈਂਕ ਯੂ ਸੋ ਮਚ ਪ੍ਰੇਮ ਜੀ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆ ਕੇ ਸਮਾਂ ਦੇਣ ਦੇ ਲਈ ਸੋ IMA ਐਡਵਾਈਜ਼ਰ ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਸੀ ਆਪਣੀ ਫੀਡਬੈਕ ਤੁਸੀਂ 0472-6674 ਦੇ ਉੱਤੇ ਜ਼ਰੂਰ ਦਿਓ
0: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IMA ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IMA ਐਡਵਾਈਜ਼ਰ ਕਾਲ 02906316 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਜਦੋਂ ਇਹ ਨਾਂ ਲੈਂਦੇ ਹਾਂ ਤਾਂ ਸ਼ਾਇਦ ਤੁਹਾਨੂੰ ਊਧਮ ਸਿੰਘ ਦੀ ਯਾਦ ਆ ਜਾਂਦੀ ਹੋਏਗੀ। ਪਰ ਜਿੱਦਾਂ ਇਸ ਗੀਤ ਦੇ ਵਿੱਚ ਕੁਛ ਗੱਲਾਂ ਕਹੀਆਂ, ਕੁਛ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਕੁਛ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਨੇ, ਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਵਾਰ ਨਾਮ ਬਦਲੇ ਮੈਂ, ਇਹਦੇ ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਕੀ ਪਹਿਲਾਂ ਤੋਂ ਹੀ ਹੈ, ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋਇਆ ਪੂਰੀ, ਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕੋ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਹੈ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕੁ ਰੱਖਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਧਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ, ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ। ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ, ਜਿਹਨੂੰ ਛੋਟੇ ਹੁੰਦੇ ਹੀ ਇੱਕ ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਛ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ, ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਲੀਕ ਤੋਂ ਕੁਛ ਵੱਖਰੀ ਗੱਲ ਕਰਨ ਦੇ ਲਈ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਗੌਤਮ ਜੀ।
0: ਜੀ ਬਹੁਤ
1: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ
0: ਭਾਜੀ, ਇੱਕ ਗੱਲ ਜਿਹੜੀ ਊਧਮ ਸਿੰਘ ਦੇ ਨਾਲ ਜੁੜੀ, ਮੈਂ ਇੱਕ ਦਿਨ ਆਪਾਂ ਵੀ ਫੋਨ ਦੇ ਉੱਤੇ ਵੀ ਗੱਲ ਕਰ ਰਹੇ ਸੀ, ਪਰ ਮੈਂ ਇੱਕ ਦਿਨ ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ, ਅਤੇ ਉਹ ਇਹ ਸੀ, ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ, ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ, ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ। ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈ, ਹੋਰ ਬਹੁਤ ਕੁਛ ਕਿਹਾ ਜਾਂਦਾ, ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ, ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ। ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ, ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ, ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ, ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ ਕਿਵੇਂ ਰਹੇ, ਉੱਥੇ ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ ਹੋ, ਉਹਨਾਂ ਦਾ ਪਹਿਲੇ ਨਾਮ ਕੀ ਸੀਗੇ, ਜਾਂ ਉਹ ਨਾਵਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਹੋਣਗੀਆਂ। ਫਿਰ ਉਹ ਹੌਲੀ ਹੌਲੀ ਵੱਡੇ ਹੋਏ, ਠੀਕ ਹੈ, ਇੱਕ ਜਲ੍ਹਿਆਂਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ, ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ? ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ, ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ, ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ, ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ, ਜੋ ਵੀ ਉਹਦੀ ਪਰਸਨੈਲਿਟੀ, ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ? ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਹਾਂ, ਬਟ ਊਧਮ ਸਿੰਘ ਸਟੱਡੀ, ਭਗਤ ਸਿੰਘ ਸਟੱਡੀ, ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ।
1: ਨਹੀਂ ਬਿਲਕੁਲ, ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ ਜਿਹੜੇ ਸਾਡੇ ਹੀਰੋ ਨੇ ਤੇ ਜੰਗੇ ਆਜ਼ਾਦੀ ਦੇ ਹੀਰੋ ਨੇ ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ ਪੋਲੀਟੀਕਲ ਲਾਈਫ ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੈਂਡ ਘੜਿਆ ਜਾਂਦਾ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਬਾਜ਼ੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਆ, ਫੜ ਲਓ ਲੰਡਨ ਵਾਸੀ ਹੋ ਮੈਂ ਖੜਾ ਪੁਕਾਰਾਂ, ਤੇ ਜਾਂ ਅਕਸਰ ਇਹ ਹੁੰਦਾ ਢੱਡ ਸਾਰੰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਰ ਦੀ ਸ਼ੇਰ ਘੁਰ ਚ ਉੱਠਿਆ, ਇਹ ਇੱਦਾਂ ਦੀਆਂ ਜਿਹੜੀਆਂ ਉਹ ਨੇ ਠੀਕ ਹੈ, ਉਹ ਇੱਕ ਲੈਜੈਂਡ ਨੂੰ ਦੱਸਣ ਵਾਸਤੇ, ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ, ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ, ਜਿਹੜੀ ਅਸਲ ਜਿਹੜੀ ਲੈਜੈਂਡ ਹੈ ਉਹ ਕੀ ਸੀ, ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ। ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ, ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ, ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ, ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ, ਤੇ ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ, ਤੇ ਨਹਿਰੂ ਜਿਹਨੂੰ ਆਪਾਂ ਕਹਿੰਦੇ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ ਅਕਸਰ, ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ, ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ। ਤੇ ਹੁਣ ਉਹ ਤਾਂ ਨਾਲ ਦੀ ਨਾਲ ਆਪਣੇ ਨੋਟਸ ਲਿਖਦੇ ਰਹੇ, ਉਹਨਾਂ ਨੇ ਬੁੱਕਸ ਵੀ ਲਿਖੀਆਂ, ਅਖਬਾਰ ਕੱਢੇ, ਸਾਰਾ ਇਹ ਸਾਰਾ ਕੁਛ ਕੀਤਾ, ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ, ਅੱਗੇ ਤੁਰਦੇ ਗਏ, ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈੜ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ, ਤੇ ਉਵੇਂ ਜਿਹੜੀ ਉਹ ਪੈੜ ਨਹੀਂ ਨੱਪੀ ਗਈ। ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ, ਸ਼ਹੀਦ ਊਧਮ ਸਿੰਘ ਨਾਲ ਹੋਇਆ। ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ, ਇੱਕ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ, ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਉਹ ਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ। ਊਧਮ ਸਿੰਘ ਦੀ ਸਾਰੀ ਲਾਈਫ, ਸਾਰੀ ਜ਼ਿੰਦਗੀ, ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ। ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ, 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪਿੰਟੋ ਵਿਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ। ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ, ਤੇ 13 ਮਾਰਚ 1940 ਨੂੰ ਵਾਪਰੀ, ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ। ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ। ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਲੱਗਦਾ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਜਾਂ ਜਿਹਨਾਂ ਬਾਰੇ ਭੁਲੇਖੇ ਨੇ ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ, ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ। ਤੇ ਠੀਕ ਹੈ, ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ, ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਇਆ। ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨਹੀਂ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ। ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ ਪਰ ਹੁਣ ਬਹੁਤਾ ਚਰਚਾ ਚ ਨਹੀਂ ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚ ਰਿਹਾ ਨੀ ਜਿਹੜਾ ਔਰਫਨੇਜ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ। ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਜਿੱਥੇ ਇਹ ਦੋ ਭਰਾ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ, ਉਹਨਾਂ ਦੀ ਪਰਵਰਿਸ਼ ਹੋਈ ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ। ਜਿਹੜੇ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ, ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ। ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ, ਉਹ ਵੀ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵਾਂ ਕਰ ਗਏ। ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ ਹੈ, ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ, ਬਸਰੇ ਚਲੇ ਗਏ, ਏਦਾਂ ਦੀ ਗੱਲ। ਤੇ ਉੱਥੋਂ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ, ਰਾਜ ਕੌਣ ਕਰਦਾ, ਇਹ ਸਾਰੀਆਂ ਜਿਹੜੀਆਂ ਇਹ ਗੱਲਾਂ। ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਈਆਂ ਚਾਹੀਦੇ। ਠੀਕ ਆ, ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ, PhD ਹੋ ਰਹੀ ਹੈ, ਪੋਲੀਟੀਕਲ ਸਾਇੰਸ ਦੇ ਸਟੂਡੈਂਟ, ਹਿਸਟਰੀ ਦੇ ਸਟੂਡੈਂਟ ਜਿਹੜਾ ਕੰਮ ਕਰ ਰਹੇ ਨੇ, ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਪਰ ਇਹ ਸੀ ਕਿ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ, ਠੀਕ ਹੈ, ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ, ਡਾਕਟਰ ਗੰਡਾ ਸਿੰਘ ਹੋਰਾਂ ਨੇ, ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਆ ਗੁਪਤਾ ਵਰਗੇ ਹੋਏ। ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ, ਇੱਕ ਵੱਡੇ ਹੀਰੋ ਦੀ, ਉਵੇਂ ਨਹੀਂ ਆਈ। ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਆਜ਼ਾਦ ਹੋ ਗਏ, ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ, ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ, ਕਿਹੜੀਆਂ ਨਹੀਂ ਬੈਠਦੀਆਂ। ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ, ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ, ਕੁਛ ਕਲਸ਼ ਜਿਹੜੇ ਅੱਜ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ, ਏਦਾਂ ਉਹ ਰੱਖੇ ਗਏ। ਤੇ ਉਹ ਉਸ ਲੈਵਲ ਤੱਕ ਦਾ, ਤੇ ਪਰ ਉਹਦੇ ਤੇ ਕੋਈ ਰਿਸਰਚ, ਕੋਈ ਖੋਜ, ਕੋਈ ਚੇਅਰ, ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਸੀ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ, ਇਹ ਵੀ ਸੱਚਾਈ ਨਹੀਂ ਹੈ। ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ, ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਹੈ ਵੀ ਇੱਥੇ ਇਹ ਘਟਨਾ ਹੋਈ, ਅਗਲੇ ਦਿਨ ਉਹ ਗਏ ਉਹ ਥਾਂ ਤੇ ਉਹ ਦੇਖਿਆ। ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ, ਠੀਕ ਹੈ, ਕੋਈ ਮਾੜੀ ਗੱਲ ਨੀ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ। ਤੇ ਪਰ ਊਧਮ ਸਿੰਘ ਦੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ, ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨਹੀਂ ਗਵਾਉਂਦੇ, ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨਹੀਂ ਸੀ, ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ। ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜੋ ਆਪਾਂ ਸੀਮਤ ਕਰਦੇ ਹਾਂ ਨਾ, ਫਿਰ ਗੱਲ ਛੋਟੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ ਜੋ ਸਿਰਫ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ, ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ, ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ। ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ, ਦੋ ਵਾਰੀ ਉਹ ਫੌਜ ਚ ਗਏ, ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫਿਰ ਬਗਦਾਦ ਵਗੈਰਾ ਇੱਧਰ ਗਏ, ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ, ਕਿਹੜੇ ਰਸਤੇ ਆ, ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨਾਲ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਾ ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਆ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਉਹ ਕਾਮਯਾਬ ਨਹੀਂ ਹੋ, ਕੋਈ ਵੀ ਸ਼ਬਦ ਵਰਤ ਲਓ। ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਉਹ ਫੜਿਆ ਜਾਂਦਾ, ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ, ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ, ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ, ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਜਿਹੜਾ ਹੈਗਾ ਉਹ ਆ ਕੇ ਉਹ ਰਿਹਾ ਹੁੰਦੇ 1931 ਦੇ ਵਿੱਚ ਨੀ 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਹੈ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਦੇ ਕਿਹੜੀਆਂ ਸਰਗਰਮੀਆਂ ਕਰਦਾ ਕਿਹਦੇ ਨਾਲ, ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ, ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ। ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ, ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ, ਆਪਾਂ ਰੀਅਲਿਸਟਿਕ ਹੋ ਕੇ ਨੀ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ। ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ, ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ, ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਪੰਜਾਬੀ ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰੋਇਨ ਬਹੁਤ ਚੰਗੀ ਲੱਗਦੀ ਸੀ, ਵਾਰਿਸ ਸ਼ਾਹ ਦੀ ਹੀਰੋ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ, ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਕੋਰਟ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ, ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ। ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਜਿਵੇਂ ਸਾਡੀਆਂ ਫਿਲਮਾਂ ਚ ਦਿਖਾ ਦਿੰਦੇ ਆ, ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ

ਇਹ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਦੀ ਜਿਹੜੀ ਇਹ ਜਰਨੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ, ਕਿੱਥੇ ਕਿੱਥੇ ਉਹ ਰਹਿੰਦੇ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ, ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨੀ, ਉਹ ਬਣਾਈਆਂ ਹੋਈਆਂ ਨੇ। ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ, ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ ਤੇ ਡਾਕ ਟਿਕਟ ਦੇ, ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ। ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ, ਕਿਉਂਕਿ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ ਤੇ ਉਹ ਜਾਂਦੇ ਲੰਗਰ ਦੀ ਸੇਵਾ ਕਰਦੇ ਸੀ, ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਜਿਹੜੀ ਤਸਵੀਰ ਅੱਜ ਕੱਲ ਉਹਨਾਂ ਦੀ ਚੱਲ ਰਹੀ ਹੈ, ਤੇ ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਹੈ ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨਹੀਂ ਆਈ। ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂੜੀਆਂ ਵੇਲ ਰਹੇ ਆ ਉੱਥੇ ਉਹਨਾਂ ਦੇ ਇੱਕ ਟੋਰੇ ਵਾਲੀ ਪੱਗ ਬੰਨੀ ਹੋਈ ਹੈ ਤੇ ਵੈਸੇ ਕਲੀਨ ਸ਼ੇਵ ਨੇ, ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ, ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ। ਏਦਾਂ ਹੋਰ ਵੀ ਬਹੁਤ ਸਾਰੇ ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ। ਹਾਂ ਠੀਕ ਆ, ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ। ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ, ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ, ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮੈਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ, ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ, ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨੀ। ਪਰ ਜਿਹੜਾ ਹੈ ਲਿਓਪਰਨਡੇਜ਼ ਦੇ ਜਿਹਨਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ, ਤੇ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ। ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ ਦੋ ਪੁੱਤਰ ਵੀ ਸੀ, ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ, ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ, ਉਹਨਾਂ ਨੂੰ ਫਿਰ ਉਹ ਛੱਡਣਾ ਪਿਆ, ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ। ਤੇ ਹੁਣ ਜਿਹੜੀਆਂ ਉਸ ਤੋਂ ਬਾਅਦ, ਕਿਉਂਕਿ ਸਾਡੇ ਕੋਲ ਅਜੇ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਫਰਨਾਂਡੇਜ਼ ਸੀ ਉਹ ਕਿੱਥੇ ਗਏ, ਉਹਨਾਂ ਦੇ ਬੱਚੇ ਕਿੱਥੇ ਗਏ, ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ। ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਰਿਸਰਚ ਹੁੰਦੀ ਹੈ, ਗੱਲਾਂ ਵੀ ਆ ਜਾਣਗੀਆਂ। ਤੇ ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ, ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਤੇ ਜਦੋਂ ਜਰਮਨੀ ਤੋਂ ਉਹ ਲੰਡਨ ਦੇ ਵਿੱਚ ਜਾਂਦੇ ਆ, ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ, ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ, ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ, ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ, ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ। ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ, ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ, ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ, ਤੇ ਉਹ ਸੀਗਾ ਡੈਰ, ਤੇ ਡੈਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ, ਤੇ ਹੈਰੀ ਰੈਜੀਨਾਲਡ ਡੈਰ, ਤੇ ਉਹ ਕਿਉਂਕਿ ਡੈਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ, ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 3-4 ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ, ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ, ਜਿਹਨਾਂ ਨੂੰ ਗ੍ਰਿਫਤਾਰ ਕਰਕੇ ਕਿਤੇ ਅਣਦੱਸੀ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ, ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂ ਵਾਲੇ ਬਾਗ ਦਾ, ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟਰ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ, ਉਹਦੇ ਖਿਲਾਫ ਇਹ ਗੱਲ ਚੱਲ ਰਹੀ ਸੀ। ਤੇ ਅਸਲ ਦੇ ਵਿੱਚ ਉਹ ਬੰਦਾ, ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ, ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂ ਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ ਤੇ 2000 ਮਾਰੇ ਗਏ, 2500 ਮਾਰੇ ਗਏ, 3000 ਮਾਰੇ ਗਏ, ਕਿਉਂਕਿ ਅਲੱਗ ਅਲੱਗ ਨੇ ਜਿਹੜੀ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ।

0: ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਂ ਸੀਗਾ, ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ ਹੈ। ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ, ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ, ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ। ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨ ਨੇ ਵੀ ਰੈਫਰੈਂਸ ਦਿੱਤੇ, ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵੈਰ ਦਾ ਨਾਂ ਨੀ ਕਿਤੇ ਲਿਖਿਆ, ਡੈਰ ਹੀ ਲਿਖਿਆ ਹਰ ਥਾਂ ਤੇ। ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਸੀ, ਤੇ ਕਿਉਂਕਿ ਡੈਰ ਉਹਨੂੰ ਅਧਰੰਗ ਹੋ ਗਿਆ ਸੀ, ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ। ਜਲ੍ਹਿਆਂਵਾਲੀ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ ਤੇ ਉਹਦੇ ਖਿਲਾਫ਼ ਫਿਰ ਕੋਰਟ ਮਾਰਸ਼ਲ ਵੀ ਹੋਇਆ, ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ, ਉਹ ਕਹਿੰਦੇ ਵੀ ਨਹੀਂ ਇਸ ਬੰਦੇ ਨੂੰ ਅਵਾਰਡ ਕਰਨ ਦੀ ਬਜਾਏ ਤੁਸੀਂ ਉਲਟਾ ਚੱਲ ਰਹੇ ਹੋ, ਤੇ ਉਹ ਤਾਂ ਚਲੋ ਉਹਨਾਂ ਦਾ ਪਾਸ ਉਵੇਂ ਨਹੀਂ ਹੋਇਆ, ਤੇ ਪਰ ਉਹ ਖੁਦ ਬੰਦਾ ਬਾਅਦ ਦੇ ਵਿੱਚ ਅਧਰੰਗ ਕਰਕੇ 1927 ਦੇ ਵਿੱਚ ਜਿਹੜਾ ਸੀ ਉਹ ਮਰ ਗਿਆ ਸੀਗਾ, ਜਿਹੜਾ ਇਹ ਸੀਗਾ ਡਾਇਰ ਸੀ ਜਿਹੜਾ। ਤੇ ਇਹ ਵੀ ਦੱਸਦੇ ਆ ਕਈ ਇਤਿਹਾਸਕਾਰ ਕੇ ਉਹਨਾਂ ਨੇ ਜਿਹੜੀ ਉਹਦੀ ਪਤਨੀ ਤੱਕ ਵੀ ਰਸਾਈ ਕਰ ਲਈ ਸੀ, ਉਹਨਾਂ ਨੂੰ ਮਿਲ ਕੇ ਆਏ ਸੀ, ਤੇ ਪਰ ਉਹ ਇਹ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਵੈਰ ਹੈ, ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਓ ਡਵੈਰ ਵੱਲ, ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਦੋਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਤੇ ਚੱਲੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦਫ਼ਾ 144 ਲਾ ਤੀ, ਉਦੋਂ ਇਹ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀਗਾ। ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ, ਉਸ ਤੇ ਉਹਨੇ ਪਹਿਲਾਂ ਨਜ਼ਰ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਇਹ ਘਟਨਾ, ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ, ਤੇ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ। ਤੇ ਉਹ ਕਹਿੰਦੇ ਆ ਕਿ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ, ਕਿਉਂਕਿ ਇਹ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ, ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਅਨ ਸੋਸਾਇਟੀ ਵੱਲੋਂ, ਤੇ ਜਿਹੜੀ ਹੈ ਜਿਹੜੀ ਰੋਇਲ ਏਸ਼ੀਅਨ ਸੋਸਾਇਟੀ ਸੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ, ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਡੇਨ, ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ, ਤੇ ਇਹ ਲੋਕ ਸੀਗੇ, ਤੇ ਨਾਲ ਆਪਣਾ ਓ ਡਵੈਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਇਹਨੂੰ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ, ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ, ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ ਜਾਂ ਆਪਾਂ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ ਉਦਾਂ ਦੀ ਗੱਲ ਹੈ, ਜਿਵੇਂ ਹੁਣ ਆਪਣੇ ਇਹ 12 ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐਂ ਬੋਲਿਆ ਕਿ ਉੱਥੇ ਭਾਰਤੀਆਂ ਨੇ ਏਦਾਂ ਕੀਤਾ ਉਹਨਾਂ ਨਾਲ, ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐਂ ਕਰੂੰਗਾ ਜਾ ਕੇ, ਤੇ ਪਰ ਉਹ ਏਦਾਂ ਦਾ ਨੀ ਸੀ ਕੁਛ ਉੱਥੇ, ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ, ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ ਏਦਾਂ ਦੀਆਂ ਗੱਲਾਂ ਸੀ, ਤੇ ਪਰ ਕਿਉਂਕਿ ਉਹ ਅਖਤਨ ਸੀਗਾ ਬਾਕੀ ਬੰਦੇ ਕੁਛ ਬੋਲ ਚੁੱਕੇ ਸੀ, ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓ ਡਵੈਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਏਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ ਉਹ ਤਾਇਨਾਤ ਸੀ ਪੰਜਾਬ ਦੇ ਵਿੱਚ, ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ, ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ, ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ, ਤੇ ਉਹ ਫਿਰ ਉਦੋਂ ਉਹ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ, ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ, ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ, ਤੇ ਇਹ ਜਿਹੜਾ ਓ ਡਵੈਰ ਸੀ ਉਹਦੀ ਜਿਹੜੀ ਥਾਂ ਤੇ ਇੱਕ ਤਰੀਕੇ ਦੀ ਉਹ ਮੌਤ ਹੋ ਗਈ। ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਜੇ ਰਹੇ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਤਾਰ ਦੇ ਵਿੱਚ ਜਿਹੜਾ ਸੀ ਉਹ ਰਿਵੋਲਵਰ ਲੈ ਕੇ ਗਿਆ ਸੀ ਲੁਕੋ ਕੇ ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਉਹ ਸਾਹਮਣੇ ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ ਉਹ ਕਹਿੰਦੇ ਵੀ ਉਹ ਜਿਹੜਾ ਰਿਵੋਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈ ਇੰਡੀਅਨ ਹੈ ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਏ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ ਉਹ ਕਿਸੇ ਨੇ ਸ਼ੱਕ ਹੀ ਨੀ ਕੀਤਾ ਕਿ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ ਤੇ ਨਾ ਹੀ ਉਸ ਵੇਲੇ ਕੋਈ ਏਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ ਤੇ ਉਹਨੇ ਉੱਥੋਂ ਦੌੜਿਆ ਨੀ ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨੀ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇ ਦਿੱਤੀ ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਰਿਹਾ ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ ਤੇ ਉਹ ਜੱਜ ਦੇ ਸਾਹਮਣੇ ਕੀਤਾ ਉਹ ਵੀ ਹੁਣ ਰਿਕਾਰਡ ਤੇ ਹੈ ਉਹ ਆ ਗਿਆ ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ ਤੇ ਪਰ ਉਹ ਜ਼ਰੂਰ ਪੜ੍ਹਨ ਵਾਲਾ ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ ਇੱਥੋਂ ਦੀ ਹਕੂਮਤ ਬਾਰੇ ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ ਇਹ ਸਾਰਾ ਉਹ ਆਪਣੇ ਜੱਜ ਦੇ ਸਾਹਮਣੇ ਜਿਹੜੀ ਉਹ ਸਾਰੀ ਕਨਫੈਸ਼ਨ ਇੱਕ ਤਰੀਕੇ ਦੀ ਹੋਵੇ ਕਨਫੈਸ਼ਨ ਇਹ ਨਹੀਂ ਕਿ ਕੋਈ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੰਦੇ ਨੇ ਆਹ ਇਨਕਸ਼ਾਫ ਕੀਤਾ ਜਾਂ ਇੱਦਾਂ ਦੀਆਂ ਗੱਲਾਂ ਕੀਤੀਆਂ ਉਹ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਤੇ ਇੱਕ ਦੇਸ਼ ਭਗਤ ਦੇ ਤੌਰ ਤੇ ਤੇ ਇੱਕ ਉਹ ਗੱਲ ਉਹਨਾਂ ਨੇ ਕਹੀ ਤੇ ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਤਿਕਤਾ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਸਖ਼ਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਉੱਥੇ ਉਹ ਕੀਤੀਆਂ ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨੀ ਮੈਨੂੰ ਫਾਂਸੀ ਹੋ ਰਹੀ ਹੈ ਮੈਂ ਨਾ ਫਾਂਸੀ ਤੋਂ ਡਰਦਾ ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਤਾਂ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ ਤੇ ਇਹ ਹੋ ਕੇ ਰਹੂ ਹੈ ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ ਨੇ ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ ਉੱਥੋਂ ਕੀ ਕੁਛ ਸਿੱਖਦਾ ਉਹ ਫਿਰ ਸਾਰਾ ਕੁਛ ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ ਤੇ ਹੁਣ ਇਹਦੇ ਨਾਲ ਨਾਲ ਕਿੰਨੇ ਜਿਹੜੀਆਂ ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਇਹ ਵੀ ਕਹਿੰਦੇ ਆ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਚੀਜ਼ਾਂ ਕਿਸ ਤਰੀਕੇ ਨਾਲ ਗਏ ਹਾਂ ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਉਹ ਜ਼ਰੂਰ ਮਿਲਦੇ ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ ਉਹਨਾਂ ਦੀ ਸ਼ਾਦੀ ਕਰਾਉਣੀ ਫਿਰ ਉੱਥੇ ਵਾਪਸ ਆਉਣਾ ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ ਬਦਲਾ ਲੈਣ ਵਾਲੀ ਗੱਲ ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਏਦਾਂ ਦੇ ਉਹ ਸਬਕ, ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ ਤੇ, ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਹੈਗਾ ਇੱਕ ਆਹ ਵੀ ਤਰੀਕਾ। ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾਪਣ ਹੈ ਜਿਹੜਾ ਪੰਜਾਬ ਦਾ ਤੇ ਜਿਹਨੂੰ ਆਪਾਂ ਕਹਿੰਦੇ ਉਹ ਵੀ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕਦਾ, ਇਹਦੀ ਤਾਂ ਸ਼ੁਰੂ ਚ ਹੀ ਉਦਾਹਰਣ ਦਿੱਤੀ ਸੀ। ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਲਾ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਸਰਕਾਰ ਸੀ ਯੂਪੀ ਦੇ ਵਿੱਚ ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ। ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਏਦਾਂ ਦੀਆਂ ਗੱਲਾਂ ਜਾਂ ਉੱਥੋਂ ਜਿਹੜਾ ਕਾਲਜ ITI ਸੁਨਾਮ ਦੀ ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ। ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ ਜਿੱਦਾਂ ਮੈਂ ਸ਼ੁਰੂ ਹੀ ਦੱਸਿਆ ਕਿ ਬਰਾਦਰੀ ਹੈ, ਕੋਈ ਮਾੜੀ ਗੱਲ ਨੀ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ। ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਆ ਜਾਂ ਏਦਾਂ। ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬੇ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ ਜਾਂ ਊਧਮ ਸਿੰਘ ਨੂੰ ਵੀ। ਸੋ ਉਹ ਊਧਮ ਸਿੰਘ ਮੈਂ ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ ਤੇ ਜਿਹਨਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ। ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ। ਤੇ ਸੋ ਇਸ ਰੂਪ ਚ ਮੈਂ ਸਮਝਣਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ।
1: ਜੀ ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਅ ਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ, ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾਂ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ। ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮ ਦਿਨ, ਹਾਂ, ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ। ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾ ਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ ਤੇ ਇੱਕ ਜਾਸੂਸ ਦੇ ਤੌਰ ਤੇ ਜਾਣੀਏ, ਪਰ ਲੂਈ ਫੇਨਿੰਗ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ ਇੱਕ ਤਾਂ ਹੁੰਦਾ ਕਿ ਬਦਲਾ ਲੈਣ ਵਾਲਾ ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਤੁਸੀਂ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਹਿਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ, ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤੇ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਇਹ ਉਹ ਬਹੁਤ ਕੁਝ ਹੋ ਰਿਹਾ। ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਐਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡ ਵਾਇਰ ਨੂੰ ਮਿਲਣ ਦੇ ਇੱਕ ਦੋ, ਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਤੇ ਫਿਰ ਭੱਜਦੇ ਨਹੀਂ। ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ, ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ। ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖੇ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਝ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ। ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਫਿਰ ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਹੈ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਹੈ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ, ਬਸ ਦੈਟਸ ਇਟ, ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸ ਹੈ ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ।
0: ਦੇਖੋ ਗੌਤਮ ਜੀ, ਜਿਹੜੀ ਇੱਕ ਗੱਲ ਹੈ ਨਾ, ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ, ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ, ਜਿਹੜਾ ਸਾਡਾ ਫੋਕ ਹੈ ਨਾ, ਅਸਲ ਦੇ ਵਿੱਚ ਨਾਇਕ ਵੀ ਸਾਡਾ ਫੋਕ ਕਲਚਰ ਹੀ ਨਾਇਕ ਬਣਾਉਂਦਾ, ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ, ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ। ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ, ਸਾਡੀਆਂ ਢਾਡੀ ਬਾਰਾਂ ਚ ਆਇਆ, ਸਾਡੀਆਂ ਉਹਨਾਂ ਦੇ ਵਿੱਚ ਆਇਆ, ਫਿਲਮਾਂ ਚ ਆਇਆ, ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹੀ ਲਿਆ ਆਂਦਾ। ਤੇ ਇੱਕ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ, ਇਕੱਲੇ ਊਧਮ ਸਿੰਘ ਬਾਰੇ ਨੀ, ਹੋਰ ਸਾਡੇ ਨਾਇਕਾਂ ਬਾਰੇ। ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ, ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ। ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ, ਇਹ ਬਾਂਕੇ ਪਾਉਣ ਨੂੰ, ਤੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ। ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ, ਪਰ ਜਿਹੜੀਆਂ ਇਹ ਘਟਨਾਵਾਂ ਨੇ, ਤੇ ਇੱਥੇ ਜਿਉਣਾ ਮੌੜ ਹੋਇਆ, ਇੱਥੇ ਸੁੱਚਾ ਹੋਇਆ ਹੋਰ, ਹਾਲਾਂਕਿ ਡਾਕੂ ਸੀ ਉਹ, ਤੇ ਊਧਮ ਸਿੰਘ ਦਾ ਤਾਂ ਕੋਈ ਓਦਾਂ ਦੀ ਲਾਈਫ ਨਹੀਂ ਸੀ, ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ। ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੜ ਜਾਂਦੀਆਂ, ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ, ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ, ਉਹ ਜਿਹੜਾ ਚੱਕਦੇ ਆ। ਤੇ ਉਹ ਜਿੱਦਾਂ ਮੈਂ ਤੁਹਾਨੂੰ ਇਹ ਉਦਾਹਰਨ ਦਿੱਤੀ ਸੀ ਢਾਡੀ ਸੁਣਦੇ, ਵੀ ਉਹ ਓਡ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ, ਏਦਾਂ ਦੀਆਂ ਗੱਲਾਂ, ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨਹੀਂ ਸੀ। ਤੇ ਉਹ ਇੱਕ ਜਿਹੜਾ ਹੈਗਾ ਇੱਕ ਕਾਰਨ ਹੈ ਵੱਡਾ, ਤੇ ਫੋਕ ਜਿਹੜਾ ਹੈਗਾ, ਫੋਕਲੋਰ ਜਿਹੜੀ ਹੈਗੀ, ਕਲਚਰ ਹੈਗਾ, ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਅੱਗੇ ਲੈਜੰਡ ਬਣਦੀਆਂ ਨੇ, ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੁੱਖ ਜਾਂਦੇ ਨਾ, ਕਿ ਇਹਦੇ ਵਿੱਚ ਕੀ ਸੀ, ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ। ਇਹ ਤਾਂ ਹੁਣ ਬਲੂਸਾ ਪੇਸ਼ੈਂਟ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ, ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ, ਸੁਣਾਈ ਵੀ ਜਾਂਦੇ, ਇੰਨਾ ਕੁਛ ਚੱਲਦਾ, ਕੋਈ ਬਹੁਤਾ ਪੁਰਾਣਾ ਨਹੀਂ, ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ। ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ, ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ, ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨੀ ਚਾਹੁੰਦੇ। ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ, ਉੱਥੇ ਮਸਾਂ ਮੁਸ਼ਕਰ ਨਾਲ 40 ਬੰਦੇ ਇਕੱਠੇ ਹੋਣਗੇ। ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ ਤੇ ਉੱਥੇ ਫਿਰ ਉਹ ਢਾਡੀ ਵਾਲਾ ਚੱਲਣੀਆਂ, ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ। ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ, ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਹੈ ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਉਹ ਮਾਈਨਸ ਹੋ ਜਾਂਦੇ ਆ।
1: ਰਾਈਟ, ਨਹੀਂ ਥੈਂਕ ਯੂ ਸੋ ਮਚ ਪ੍ਰੀਤਮ ਜੀ ਐਨਲਾਈਟ ਕਰਨ ਦੇ ਲਈ। ਇੱਕ ਵੱਖਰਾ ਪਰਸਪੈਕਟਿਵ ਸੀਗਾ ਜਿਹਦੇ ਤੇ ਅੱਜ ਗੱਲ ਕਰਨੀ ਬਣਦੀ ਸੀ। 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਨਾਲ ਜੁੜੀ ਹੋਈ, ਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ, ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾ ਦਿੱਤੀਆਂ ਜਾਂਦੀਆਂ, ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ। ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ, ਪਰ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਭਾਜੀ।
0: ਹਾਂਜੀ ਸ਼ੁਕਰੀਆ ਜੀ।
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜਾਂ ਜਿਹਨੂੰ ਕੱਚਾ ਨਾਮ, ਜਿਹੜਾ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ ਕੇ ਇੱਕ ਤਿੰਨ ਧਰਮ ਦਿਖਾਉਣੇ ਸੀ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ। ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ, ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਉਦਾਹਰਣ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ, ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਂ ਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ, ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ, ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ, ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ, ਕਿ ਇਹ ਚੰਗਾ ਨਹੀਂ ਕੀਤਾ। ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ, ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡੇਜ਼ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਸ ਕਿਵੇਂ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ। ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ ਦਾ ਧੰਨਵਾਦ। ਆ ਵੀ ਇੱਕ ਗਾਣਾ ਆਇਆ ਸੀਗਾ, ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ, ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ। ਇਹ ਵੀ

0: ਤੇ ਆ ਕੇ ਪੱਕਾ ਵੀ ਹੋ ਗਿਆ। ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
7: ਕਹਾਣੀ ਕਣਕਾਂ ਦੇ ਓਲੇ।

0: 31st July.
1: ਦੱਸੋ
2: ਲਾਂਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ
5: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਕਾਰ, ਔਰ ਜੀਆਂ ਨੂੰ ਇੱਕ ਖਾਸ ਮੁਲਾਕਾਤੀ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਖਾਸ ਗੈਸਟ ਜਿਹੜੇ ਨੇ ਉਹ ਲਾਹੌਰ ਤੋਂ ਆਏ ਨੇ, ਪਾਕਿਸਤਾਨ ਵਾਲੇ ਪਾਸਿਓਂ, ਲਹਿੰਦੇ ਪੰਜਾਬ ਵਾਲੇ ਪਾਸਿਓਂ ਆਏ ਹੈਗੇ ਨੇ, ਤੇ ਉਹਨਾਂ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਰਚੇ ਗਏ ਸਾਹਿਤ ਦੇ ਉੱਤੇ ਗੱਲਾਂ ਬਾਤਾਂ ਕਰਨੀਆਂ, ਤੇ ਹੋਰ ਵੀ ਬਹੁਤ ਸਾਰੀਆਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰਾਂਗੇ। ਹਾਲੇ ਸਾਨੂੰ ਆਪ ਨੂੰ ਹੀ ਨਹੀਂ ਪਤਾ ਕਿਹੜੀਆਂ ਗੱਲਾਂ ਕਰਨੀਆਂ, ਪਰ ਆਓ ਪ੍ਰੋਫੈਸਰ ਜ਼ੁਬੈਰ ਅਹਿਮਦ, ਉਹਨਾਂ ਦਾ ਸਵਾਗਤ ਕਰਦੇ ਹਾਂ, ਜੀਆਂ ਨੂੰ ਆਖਦੇ ਹਾਂ। ਪ੍ਰੋਫੈਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਲਾਮ, ਤੇ ਜੀਆਂ ਨੂੰ, ਤੁਹਾਡਾ ਆਸਟ੍ਰੇਲੀਆ ਆਏ ਹੋਏ ਹੋ ਮੈਂ ਸੁਣਿਆ, ਤੁਸੀਂ ਵੈਸਟਰਨ ਆਸਟ੍ਰੇਲੀਆ ਪਰਥ ਚ?
6: ਹਾਂਜੀ ਹਾਂਜੀ, ਤੇ ਮੈਂ ਆਪਣੇ, ਮੇਰੀ ਧੀ ਇੱਥੇ
5: ਜੀ,
6: ਮੈਂ ਤਾਂ ਵੈਸੇ ਤੀਸਰੀ ਦਫਾ ਆਇਆ ਆਪਣੇ ਆਸਟ੍ਰੇਲੀਆ ਦੇ ਵਿੱਚ।
5: ਰਾਈਟ, ਕਿਆ ਬਾਤ ਹੈ। ਪ੍ਰੋਫੈਸਰ ਸਾਹਿਬ ਦੇ ਬਾਰੇ ਥੋੜਾ ਜਿਹਾ ਤਾਰੁਫ ਕਰਾ ਦਈਏ ਜੀ, ਇਹ ਵੈਸੇ ਲਾਹੌਰ ਦਾ ਇਲਾਕਾ ਪਰ ਪਿਛੋਕੜ ਇਹਨਾਂ ਦਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ, ਅੱਜ ਕੱਲ੍ਹ ਤਾਂ ਬਟਾਲਾ ਜ਼ਿਲ੍ਹਾ ਹੈਗਾ, ਬਟਾਲੇ ਦੇ ਨਾਲ ਲੱਗਦਾ, ਤੇ 84ਵਿਆਂ ਦੇ ਦੌਰ ਦੇ ਵਿੱਚ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ MA ਡਿਗਰੀ ਹਾਸਲ ਕੀਤੀ ਸੀਗੀ, ਤੇ ਫਿਰ ਅੰਗਰੇਜ਼ੀ ਭਾਸ਼ਾ ਦੇ ਅਧਿਆਪਨ ਦੇ ਵਿੱਚ, ਇਸ ਦੇ ਟੀਚਿੰਗ ਦੇ ਵਿੱਚ ਇਹ ਰੁੱਝ ਗਏ ਸੀਗੇ। ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕੀਤਾ ਇਸ ਪਾਸੇ, ਤੇ ਬੜੀਆਂ ਸਾਰੀਆਂ ਭਾਸ਼ਾਵਾਂ ਦਾ ਇਹਨਾਂ ਨੂੰ, ਕਿਉਂਕਿ ਪਾਕਿਸਤਾਨ 'ਚ ਪੰਜਾਬੀ ਭਾਸ਼ਾ ਔਰ ਸਾਹਿਤ ਦੇ ਉੱਤੇ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਰਗਰਮੀਆਂ ਦੇ ਵਿੱਚ ਇਹ ਮਸ਼ਰੂਫ ਰਹਿੰਦੇ ਨੇ, ਔਰ 3 ਲਘੂ ਕਹਾਣੀ ਸੰਗ੍ਰਹਿ ਵੀ ਲਿਖੇ ਹੈਗੇ ਨੇ। ਮੀਂਹ ਬੂਹੇ ਤੇ ਬਾਰੀਆਂ ਸਾਲ 2001 'ਚ ਆਇਆ ਸੀ, 2013 ਦੇ ਵਿੱਚ ਕਬੂਤਰ ਬਨੇਰੇ ਤੇ ਗਲੀਆਂ, ਤੇ 2019 'ਚ ਪਾਣੀ ਦੀ ਕੰਧ, ਦਮ ਯਾਦ ਨਾ ਕਿਤਾ ਕਵਿਤਾਵਾਂ ਦੀ ਕਿਤਾਬ ਵੀ ਹੈ, ਤੇ ਸਾਹਿਤਕ ਆਲੋਚਨਾ ਦੀ ਕਿਤਾਬ ਵੀ ਇਹਨਾਂ ਨੇ ਲਿਖੀ ਹੋਈਆਂ ਨੇ, ਤੇ ਸਾਹਿਤ ਦੇ ਵਿੱਚ ਇੱਕ ਲੰਮੇ ਅਰਸੇ ਤੋਂ ਕਈ ਦਹਾਕਿਆਂ ਦਾ ਇਹਨਾਂ ਦਾ ਜਿਹੜਾ ਯੋਗਦਾਨ ਹੈਗਾ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਆਸਟ੍ਰੇਲੀਆ ਦੀ ਉਹ ਗੱਲ ਕੀਤੀ ਹੈ, ਤੇ ਤੁਸੀਂ ਦੱਸਿਆ ਕਿ ਤੀਜੀ ਦਫਾ ਆਏ ਹੋ ਤੁਸੀਂ, ਤੇ ਕਿੱਦਾਂ ਦਾ ਲੱਗਦਾ ਫਿਰ? ਲਾਹੌਰ ਦੀ ਹਵਾ ਕਹਿੰਦੇ ਖਰਾਬ ਹੈ, ਤੇ ਪਰਥ ਦੀ ਬੜੀ ਸੋਹਣੀ ਹੈਗੀ ਹੈ ਇਹਨਾਂ ਦਿਨਾਂ 'ਚ, ਕਿੰਨਾ ਕੁ ਫਰਕ ਮਹਿਸੂਸ ਹੁੰਦਾ?
6: ਬਹੁਤ ਜ਼ਿਆਦਾ ਫਰਕ ਹੈ ਜੀ, ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਤੇ ਨਿੱਕੇ ਹੁੰਦਿਆਂ ਨੀਲਾ ਅਸਮਾਨ ਵੇਖਿਆ ਸੀ, ਤੇ ਹੁਣ ਪਰਸ ਆ ਕੇ ਦੇਖਿਆ। ਮੈਂ ਲਾਹੌਰ ਦਾ ਜੰਮਪਲ ਆ ਨਾ, ਤੇ 58 ਦੀ ਮੇਰੀ ਡੇਟ ਆਫ ਬਰਥ ਹੈ, ਤੇ ਉਦੋਂ ਲਾਹੌਰ ਬੜਾ ਸੋਹਣਾ ਸੀ, ਸਾਫ਼ ਸੁਥਰਾ, ਚੰਦ ਤਾਰੇ, ਤੇ ਹੁਣ ਤੇ ਸਾਰਾ ਕੁਛ ਗਾਇਬ ਹੋ ਗਿਆ, ਰੁੱਖ ਵੀ ਸਾਡੇ ਘੱਟ ਹੋ ਗਏ, ਰੁੱਖਾਂ ਨਾਲ ਭਰਿਆ, ਤੇ ਜਨਰੋਲ ਹਵਾ ਜਿਹਨੂੰ ਕਹਿੰਦੇ ਅਸੀਂ, ਫਰੈਸ਼ ਏਅਰ, ਤੇ ਬਹੁਤ ਪਖੇਰੂ ਬੜੇ ਨੇ, ਪਰਿੰਦੇ ਜਿਹੜੇ ਨੇ, ਹਰ ਪਾਸੇ ਛੋਟੇ ਛੋਟੇ ਜਿਹੜੇ ਨੇ ਤੋਤੇ ਬੈਠੇ ਨੇ ਗਾਨੀਆਂ ਵਾਲੇ, ਤੇ ਬੜਾ ਸੋਹਣਾ ਹੈਗਾ ਸਾਰਾ। ਪਰਥ ਨੂੰ ਆਈਸੋਲੇਟਡ ਸ਼ਹਿਰ ਵੀ ਕਿਹਾ ਜਾਂਦਾ
5: ਹੈ,
6: ਦ ਮੋਸਟ ਆਈਸੋਲੇਟਡ ਸ਼ਹਿਰ ਦੁਨੀਆ ਦਾ, ਥੋੜਾ ਜਿਹਾ ਕੱਟਿਆ ਵੀ ਹੋਇਆ, ਤੇ ਪੁਰਾਣੇ ਜ਼ਮਾਨੇ ਚ ਪਰਥ ਜਿਹੜਾ ਨਾ ਉਹ ਕਾਲਾ ਪਾਣੀ ਸੀ ਇਹਨਾਂ ਗੋਰਿਆਂ ਦਾ,
5: ਹਾਂਜੀ, ਸਜ਼ਾ
6: ਤੇ ਇੱਥੇ ਜੇਲ੍ਹ ਹੁੰਦੀ ਸੀ। 1850 'ਚ ਇਹਨਾਂ ਨੇ ਇੱਕ ਜੇਲ੍ਹ ਬਣਾਈ ਸੀ
5: ਜੀ,
6: ਜਿਹੜੇ ਥੋੜਾ ਹੀ ਅਰਸਾ ਹੋਇਆ ਬੰਦ ਹੋਈ ਹੈ, ਜਦੋਂ ਲਾਸਟ ਟਾਈਮ ਮੈਂ ਆਇਆ ਸੀ ਨਾ ਉਦੋਂ ਮੈਂ ਜੇਲ੍ਹ ਵੇਖੀ ਵੀ ਸੀ।
5: ਅੱਛਾ, ਬਾਹਰੋਂ ਦੇਖੀ ਸੀ ਤਾਂ ਅੰਦਰੋਂ ਜੀ?
6: ਅੰਦਰੋਂ ਵੀ ਦੇਖੀ ਸੀ ਸਾਰਾ, ਉਹ ਵੀ ਤੁਹਾਡਾ ਇੱਕ ਸਰਦਾਰ ਭਰਾ ਸੀ, ਸਰਦਾਰ ਭਰਾ ਸੀ ਉਹ ਆਪਣੇ ਮੈਨੂੰ ਜਾਣਦਾ ਸੀ, ਤੇ ਉਹਨੇ ਸੈਰ
5: ਲਾਹੌਰ ਨੀ ਵੇਖਿਆ, ਜਮੇ ਨੀ ਤੁਸੀਂ ਤਾਂ ਕਹਿ ਸਕਦੇ ਕਿ ਮੈਂ ਤਾਂ ਲਾਹੌਰ ਦੇ ਨਾਲ ਨਾਲ ਪਰਥ ਵੀ ਦੇਖਿਆ, ਮੈਂ ਤੇ 2 ਵਾਰ ਜੰਮ ਗਿਆ ਫਿਰ ਉਸ ਹਿਸਾਬ ਦੇ ਨਾਲ।
6: ਪਰਥ ਵੀ ਦੇਖਿਆ, ਸਿਡਨੀ ਚ ਵੀ ਮੈਂ ਰਿਹਾ ਥੋੜਾ
5: ਜਿਹਾ, ਅਰੇ
6: 15 ਮਹੀਨਾ ਕੁ ਮੈਂ ਸਿਡਨੀ ਵੀ ਰਿਹਾ,
5: ਕਿਆ ਹੀ ਬਾਤ ਹੈ।
6: 18 ਚ ਆਇਆ ਸੀ ਸਿਡਨੀ ਦੇ ਵਿਚ,
5: ਅੱਛਾ,
6: ਉਹ ਵੀ ਥੋੜਾ ਜਿਹਾ ਦੇਖਿਆ।
5: ਕਿਉਂਕਿ ਜਿਹੜੇ ਨਾ ਪੰਜਾਬ ਦੇ ਆਪਦੇ ਸ਼ਹਿਰ ਨੇ ਕੋਈ ਜ਼ਿਆਦਾ, ਆਪਾਂ ਚਾਹੇ ਲਾਹੌਰ ਹੋ ਗਿਆ, ਚਾਹੇ ਫੈਸਲਾਬਾਦ ਹੋ ਗਿਆ, ਚਾਹੇ ਇੱਧਰ ਵਾਲੇ ਪਾਸੇ ਵੀ ਅਸੀਂ ਗੁਰਦਾਸਪੁਰ ਤੋਂ ਲੈ ਕੇ ਤੁਸੀਂ ਲੁਧਿਆਣੇ ਤੱਕ, ਹੁਸ਼ਿਆਰਪੁਰ ਤੱਕ, ਜਿਹੜੇ ਮਰਜ਼ੀ ਸ਼ਹਿਰਾਂ ਦੀ ਗੱਲ ਕਰ ਲਓ, ਦਾਸਤਾਨ ਇੱਕੋ ਹੀ ਹੈ, ਕਹਾਣੀ ਉਹੀ ਹੈ ਕਿ ਸਾਡੇ ਨਿਜ਼ਾਮਾਂ ਨੇ ਕੁਛ ਕੀਤਾ ਨਹੀਂ ਹੈ, ਸਾਡੀਆਂ ਸਰਕਾਰਾਂ ਨਿਕੰਮੀਆਂ ਮਿਲੀਆਂ ਨੇ ਦੋਹਾਂ ਸੂਬਿਆਂ ਨੂੰ, ਤੇ ਕਹਾਣੀ ਲਗਭਗ ਉਹੀ ਹੈ। ਲਕੀਰ ਬੇਸ਼ੱਕ ਇੱਕ ਪੋਲੀਟੀਕਲ ਲਕੀਰ ਵਿਚਕਾਰ ਖਿੱਚੀ ਗਈ ਹੋਵੇ, ਪਰ ਤਰੱਕੀ ਦੇ ਨਾਂ ਦੇ ਉੱਤੇ ਬਸ ਲਾਰੇ ਲੱਪੇ ਜਿਹੜੇ ਜ਼ਰੂਰ ਮਿਲੇ ਹੈਗੇ ਨੇ। ਕਿਹੜੀ ਚੀਜ਼ ਤੁਹਾਨੂੰ ਜਿਹੜੀ ਲੱਗੀ ਹੈ ਕਿ ਜਿਹੜਾ ਇੱਕ, ਕਿਉਂਕਿ ਇੱਕ ਅਧਿਆਪਕ ਦੇ ਤੌਰ ਤੇ ਇੱਕ ਸਾਹਿਤਕਾਰ ਦੇ ਦੋ ਅਲੱਗ ਅਲੱਗ ਨਿਗਾਹਾਂ ਹੁੰਦੀਆਂ,

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆਓ ਫਿਰ ਆਪਾਂ ਹੱਸਦੇ ਹਾਂ। ਮੇਰੇ ਨਾਲ ਅੱਜ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਮੈਂ ਆ ਗਈ ਹਾਂ ਥਰਸਡੇ ਨੂੰ ਤੇ ਮੈਂ ਬਹੁਤ ਐਕਸਾਈਟਿਡ ਹਾਂ। ਤੇ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਹਾਡੇ ਬਾਕੀ ਦੇ ਦਿਨ ਬੜੇ ਵਧੀਆ ਗਏ ਹੋਣੇ ਤੇ ਅੱਜ ਦਾ ਦਿਨ ਯਾਨੀ ਥਰਸਡੇ ਦੇ ਦਿਨ ਨੂੰ ਕਰਦੇ ਹਾਂ ਹੋਰ ਵਧੀਆ, ਬੱਚਿਆਂ ਦੇ ਨਾਲ ਗੱਲਬਾਤ ਕਰਕੇ ਚੁਟਕਲੇ ਔਰ ਬੁਝਾਰਤ ਦੇ ਆਨਸਰ ਦੇ ਕੇ।
0: ਬਿਲਕੁਲ, ਤੇ ਅੱਜ ਬੜਾ ਵਧੀਆ ਦਿਨ, ਬਾਹਰ ਚੜ ਗਿਆ ਲੱਗਦਾ।
1: ਹਾਂਜੀ ਹਾਂਜੀ,
0: ਧੁੱਪ ਜੀ ਆਉਣ ਲੱਗ ਪਈ ਆ,
1: ਬਹੁਤ ਸੋਹਣਾ।
0: ਹੈ ਕੀ ਕੀਤਾ ਜੀ?
1: ਮੈਂ ਤੇ ਮੇਰੇ ਦਿਮਾਗ ਚ ਜਿਵੇਂ ਹੀ ਧੁੱਪ ਆਉਂਦੀ ਮੈਨੂੰ ਤੇ ਲਾਂਡਰੀ ਦਿਖ ਜਾਂਦੀ ਹੈ।
0: ਕੀ ਗੱਲ, ਤੁਸੀਂ ਬਾਹਰ ਦੋ ਕਿਲੇ ਆਉਂਦੇ ਹੋ, ਘਾਟ ਤੇ ਜਾਂਦੇ ਜੀ? ਮੈਲਬਨ ਦੇ ਵਿੱਚ ਮੰਨ ਲਓ ਉਹ ਪੁਰਾਣੇ ਸਿਸਟਮ ਚ ਕਿਸੇ ਨੇ ਧੋਣੇ ਹੋਣ ਕੱਪੜੇ ਤੇ ਬੜਾ ਔਖਾ ਹੋਵੇ ਹੈ ਨਾ ਕੰਮ, ਜਾਂ ਤੇ ਕਈ ਵਾਰੀ ਰੰਗ ਹੀ ਉੱਡ ਜਾਣ ਕੱਪੜਿਆਂ ਦੇ ਤੇ ਜਾਂ ਫਿਰ ਸੁੱਕਣ ਹੀ ਨਾ।
1: ਉਹ ਵੀ ਹੋਇਆ ਸਾਡੇ ਨਾਲ ਡਾਰਵਿਨ ਦੇ ਵਿੱਚ, ਕੱਪੜਿਆਂ ਦੇ ਕਲਰ ਉੱਡ ਜਾਂਦੇ ਸੀ, ਕੱਪੜੇ ਪਾਪੜ ਵਰਗੇ ਹੋ ਜਾਂਦੇ ਸੀ, ਧੁੱਪ ਇੰਨੀ ਤੇਜ਼ ਹੁੰਦੀ ਉੱਥੇ।
0: ਤੁਸੀਂ ਮੈਨੂੰ ਲੱਗਦਾ ਜ਼ਿੰਦਗੀ ਦੇ ਸਾਰੇ ਨਿਚੋੜ ਡਾਰਵਿਨ ਚੋਂ ਕੱਢ ਲਏ ਜਾਂ ਤੇ ਤੁਸੀਂ ਬਹੁਤ ਅੱਕੇ ਨਿਕਲੇ ਜੋ ਉੱਥੋਂ ਤੇ ਜਾਂ ਬਹੁਤ ਕੁਝ ਸਿੱਖ ਕੇ ਨਿਕਲੇ।
1: ਅੱਕੇ ਨਹੀਂ, ਸਿੱਖ ਕੇ ਨਿਕਲਿਆ।
0: ਚਲੋ ਆਓ ਫਿਰ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਫਤਿਹ ਨੇ, ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਬੋਲਦਾ ਨੀ
1: ਸ਼ਰਮਾ ਗਿਆ ਅੱਜ ਕੱਲ, ਇਹ ਸ਼ਰਮਾਂਦਾ ਹੈ, ਮੈਂ ਨੋਟਿਸ ਕੀਤਾ।
0: ਕੌਣ ਫਤਿਹ? ਕਿਉਂਕਿ ਵੱਡਾ ਹੋ ਗਿਆ ਨਾ, ਕਿਉਂ ਫਤਿਹ? ਸ਼ਰਮਾਉਂਦਾ ਤੇ ਨਹੀਂ ਆ ਵੈਸੇ।
1: ਹਾਂਜੀ
0: ਫਤਿਹ, ਸ਼ਰਮਾਉਂਦੀਆਂ ਤੇ ਕੁੜੀਆਂ ਵਾ,
2: ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ।
0: ਵੇਖਿਆ, ਜੇ ਨਹੀਂ ਪਤਾ ਨਾ ਤੇ ਫਿਰ ਜੋ ਤੁਸੀਂ ਕਰਦੇ ਹੋ ਨਾ, ਜਦੋਂ ਤੁਸੀਂ ਮਿਲਦੇ ਹੋ ਤੇ ਮੰਮੀ ਦੀ ਲੱਤ ਓਲੇ ਲੁਕਦੇ ਹੋ, ਉਹ ਹੁੰਦਾ ਸ਼ਰਮਾਉਣਾ।
2: ਠੰਡ
0: ਚ ਠਰਦੀ ਇੱਕ ਬੁੜੀ ਚਲਿੱਤਰ ਕਰਦੀ 900 ਚੂਹਾ ਖਾ ਕੇ,
2: 900
0: ਬੰਦਾ ਅੰਦਰ ਕਰਦੀ। ਹੋਏ, ਇਹ ਕਿਹੜੀ ਬੁੜੀ ਆ ਬਈ,
1: ਇਹ ਤੇ ਬੜੀ ਟਫ ਜੀ ਹੈ ਫਤਿਹ।
0: ਇਹ ਚ ਤੇ ਹਿੰਟ ਦੇਣਾ ਪੈਣਾ ਭਰਾ, ਫਿਰ ਸਾਨੂੰ ਹੈਲਪ
2: ਲੈਣੀ। ਤਾਂ ਤਾਂ ਮੰਮਾ ਨੇ ਇਹ ਲੱਭੀ ਆ ਵੀ ਤੁਹਾਨੂੰ ਤਾਂ ਬੁੱਝੀ ਨਾ ਜਾਵੇ,
0: ਫਿਰ ਹੈਲਪ ਤੇ ਲੈਣੀ ਪੈਣੀ ਆ। ਮੈਨੂੰ ਲੱਗਦਾ ਇਹ ਤੇ ਅੱਜ ਆਂਟੀਆਂ ਨੂੰ ਵੀ ਨਹੀਂ ਆਉਂਦੀ ਹੋਣੀ।
1: ਹਾਂ ਪੱਕੀ ਗੱਲ ਹੈ। ਇਹ ਵੀ ਤੁਸੀਂ ਕਿੰਨੇ ਹੀ ਮਾਊਸ ਨੂੰ ਉੱਪਰ ਥੱਲੇ ਕਰ ਲਓ, ਤੁਹਾਨੂੰ ਆਨਸਰ ਨਹੀਂ ਮਿਲਣਾ।
0: ਹੈ ਆਨਸਰ ਅੱਜ ਤੇ ਮੈਨੂੰ ਲੱਗਦਾ ਜਿੰਨੇ ਪਾਈ ਆ ਨਾ ਏਡੀ ਔਖੀ, ਉਹਨੂੰ ਫਾਈਨ ਹੋਣਾ ਚਾਹੀਦਾ।
1: ਸਹੀ ਗੱਲ ਹੈ।
2: ਇਹਨ ਦਾ ਆਨਸਰ
1: ਦੱਸਣਾ ਹੀ ਪੜਾ ਸਾਨੂੰ ਤੇ।
0: ਸਾਨੂੰ ਯਾਰ, ਸਾਨੂੰ ਆਈਡੀਆ ਤੇ ਲਾ ਲੈਂਦੇ, ਸਾਨੂੰ ਕੋਈ ਗੈਸ ਤੇ ਲਾ ਲੈਂਦੇ ਹਨਾ। ਇਹ ਫਿਰ
1: ਮਾੜਾ ਮੋਟਾ ਹਿੰਟ ਤੇ ਮਿਲਣਾ ਚਾਹੀਦਾ ਹੈ,
0: ਸਾਨੂੰ ਕੈਂਡਲ ਕੁੰਡਲ ਤੇ ਕਹਿ ਲੈਂਦੇ।
1: ਤੁਹਾਡਾ ਫਿਕਸ ਹੈ ਨਾ ਹਰ ਆਨਸਰ, ਕੈਂਡਲ।
0: ਟ੍ਰੇਨ, ਟ੍ਰੇਨ
2: ਕਿਹਨੇ ਦੱਸਿਆ ਤੁਹਾਨੂੰ?
0: ਲੈ ਕਿਹਨੇ ਕੀ ਦੱਸਿਆ? ਮੇਰੇ ਮਾਈਂਡ ਨੇ, ਮੇਰੇ ਦਿਮਾਗ ਨੇ, ਮੈਂ ਸੋਚਿਆ। ਓਕੇ
1: ਅੰਕਲ ਬਾਬਾ ਜੀ ਇਹ ਅੱਖਾਂ ਬੰਦ ਕਰਦੇ, ਇਹਨਾਂ ਨੂੰ ਆਨਸਰ ਮਿਲ ਜਾਂਦਾ।
2: ਸਹੀ ਹੈ, ਆਨਸਰ ਸਹੀ ਹੈ, ਪਰ ਕਿਹਨੇ ਤੁਹਾਨੂੰ ਦੱਸਿਆ?
0: ਮੇਰੇ ਮਾਈਂਡ ਨੇ ਦੱਸਿਆ ਮੈਨੂੰ, ਮੈਂ ਸੋਚਿਆ ਮੈਂ ਕਿਹਾ ਯਾਰ 900 ਬੰਦਾ ਕਿਹੜੀ ਜਨਾਨੀ ਲੈ ਕੇ ਜਾਂਦੀ ਆ,
1: ਹੈ ਅੱਖਾਂ ਬੰਦ ਕੀਤੀ ਮਾਈਂਡ ਨੇ ਸਿਗਨਲ ਦਿੱਤਾ ਲੈ ਦੱਸੋ ਨਹੀਂ ਆਨਸਰ ਦਿੱਤਾ ਤਾਂ ਵੀ ਸਾਨੂੰ ਫਾਈਨ ਹੈ।
0: ਇਹ ਪਤਾ ਕਿੰਨੇ ਦੱਸਿਆ ਏ ਦੱਸਾਂ, ਇਹ ਦੱਸਿਆ ਜਤਿੰਦਰ ਪਾਲ ਅੰਕਲ ਨੇ, ਅਮਨ ਸਹੋਤਾ ਅੰਕਲ ਨੇ ਤੇ ਸੁਖਵਿੰਦਰ ਆਂਟੀ ਨੇ।
1: ਇੰਨੇ ਸਮਾਰਟ ਲੋਕ, ਤਿੰਨ ਲੋਕ ਘਰੋਂ ਆ ਗਏ ਆਨਸਰ।
0: ਹਾਂ ਹੁਣੇ ਵੇਖਿਓ ਪਰ ਵੀਰ ਤੂੰ ਮੈਨੂੰ ਕਿਹਾ ਵੀ ਕਿੰਨੇ ਦੱਸਿਆ ਦੱਸੋ ਤੇ ਫਿਰ ਤੇ ਮੈਂ ਦੱਸਣਾ ਸੀ
1: ਕਿਉਂਕਿ ਮੈਂ ਝੂਠ ਨਹੀਂ ਬੋਲਦਾ।
0: ਉਹ ਭਰਾ ਤੁਸੀਂ ਮੈਨੂੰ ਪੁੱਛਿਆ ਮੈਂ ਥੋੜੀ ਹੈਲਪ ਲਈ, ਤੁਸੀਂ ਮੈਨੂੰ ਕਿਹਾ ਵੀ ਕਿੰਨੇ ਕਿੰਨੇ ਭੇਜਿਆ ਤੇ ਮੈਂ ਦੱਸਾਂ।
1: ਅਸੀਂ ਤੇ ਲਈ ਨਹੀਂ, ਉਹਨਾਂ ਨੇ ਆਪ ਆਨਸਰ ਲੈ ਲਿਖ ਕੇ ਦੱਸਤਾ ਨਾ, ਉਹਨਾਂ ਨੇ ਦੇ ਦਿੱਤੀ ਹੈਲਪ ਫਿਰ ਅਸੀਂ ਕੀ ਕਰੀਏ।
2: ਮੈਂ ਕਿਹਾ ਵੀ
0: ਚੱਲ ਗਲਤੀ ਹੋ ਗਈ ਯਾਰ,
2: ਚੱਲ ਕੰਪਿਊਟਰ ਵੱਲ ਦੇਖਦੇ ਹੀ ਨਹੀਂ ਸੀ, ਸਕਰੀਨ ਵੱਲ ਤੁਮ ਦੇਖਣਾ ਨਹੀਂ
0: ਤੇ ਫਿਰ ਤੇ ਚੱਲ ਹੀ ਨਹੀਂ ਸਕਦਾ ਪ੍ਰੋਗਰਾਮ,
1: ਸਕਰੀਨ ਤੇ ਸਭ ਕੁਝ ਹੈ।
0: ਹੋਰ ਮੈਨੂੰ ਤੇ ਆਲਵੇਜ਼ ਵੇਖਣਾ ਪੈਂਦਾ
2: ਸਲਾਬੀ
0: ਜੀ ਆ ਮਨਤ
2: ਬੜਾ ਕੰਮ
0: ਕੀਤਾ ਓਹਨੇ, ਸਫਾਈ ਕੀਤੀ ਛੱਤਾਂ ਤੋਂ ਸਾਰੇ ਵੈਬ ਲਾਏ ਸਵੇਰੇ ਸਵੇਰੇ। ਤੁਸੀਂ ਕੀ ਕੀਤਾ ਫਿਰ
1: ਵੇਖਿਆ ਉਹਨੂੰ
0: ਹੈਂ ਉਹ ਨਿਕੇ ਜੇ
2: ਚੈਸ ਖੇਡੀ,
0: ਵਾਹ
1: ਸਵੇਰੇ ਸਵੇਰੇ ਚੈਸ ਵੀ ਖੇਡ ਲਈ ਤੁਸੀਂ,
0: ਵਾਹ ਨਾਲੇ ਉਹਨੇ ਬੜਾ ਕੰਮ ਕੀਤਾ ਤੇ ਨਾਲੇ ਉਹਨੇ ਚੈਸ ਵੀ ਖੇਡੀ, ਵਾਹ
1: ਇੱਕ ਜਾਣਾ ਲਾਇਆ ਫਿਰ ਇੱਕ ਚਾਲ ਚਲੀ
0: ਕੀ ਲਿਆਇਓ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ
2: ਪੱਪੂ ਮੈਂ ਡਾਕਟਰ ਨੂੰ ਜਦੋਂ ਮੈਂ ਜਦੋਂ ਗਿਆ ਸੀਗਾ ਮੈਂ ਡਾਕਟਰ ਨੂੰ ਸਾਰਾ ਕੁਛ ਦੱਸਿਆ ਆ ਤੇ ਡਾਕਟਰ ਮੈਨੂੰ ਕਹਿੰਦੇ ਕਿ ਤੂੰ ਰੈਸਟੋਰੈਂਟ ਤੋਂ ਨਾ ਖਾਇਆ ਕਰ, ਤੂੰ ਪਾਣੀ ਵੱਧ ਪੀਆ ਕਰ, ਤੂੰ ਤੁਰਿਆ ਵੱਧ ਕਰ ਤੇ ਤੂੰ ਘਰ ਵਾਲੀ ਦੂਰ ਨਾ ਆਇਆ ਕਰ। ਤੇ ਫਿਰ ਮੈਂ ਡਾਕਟਰ ਨੂੰ ਪੁੱਛਿਆ ਕਿ ਪਰ ਹੋਇਆ ਕੀ ਆ, ਫਿਰ ਡਾਕਟਰ ਕਹਿੰਦੇ ਕੁਛ ਨੀ ਹੋਇਆ ਬਸ ਤੇਰੀ ਤਨਖਾਹ ਹੀ ਘੱਟ ਆ।
1: ਪੱਪੂ ਬੇਹੋਸ਼
0: ਤਨਖਾਹ ਘੱਟ ਆ ਭਾ ਤੇਰੀ। ਥੈਂਕ ਯੂ ਮਨਤ,
1: ਥੈਂਕ ਯੂ ਮਨਤ,
2: thank you, have a very great awesome brilliant day, bye.
0: Awesome,
2: bye,
0: blossom, bye. Brilliant blossom vich gap karta si
2: yeah.
0: Oh, yeah. Yeah. Thank you. Thank you. Thank you. Thank you. Thank you. Thank you.
1: Have a nice day.
0: Thank you. The next sade naal ya teg te us to baad fir jerika sasrikal teg tusi aune ro
2: jerika lagte ji sasrika
0: ਤੁਸੀਂ ਤੇ ਕੱਲ ਆਉਂਦੇ ਹੁੰਦੇ ਹੋ,
2: ਬੇਬੀ ਜੀ ਨੇ ਲੱਗੀ ਸੀ
0: ਕੀ ਨੀ ਲੱਗੀ ਸੀ, ਜੀ ਨੀ ਲੱਗਾ ਜੀ ਨਹੀਂ ਕੀਤਾ? ਜੀ ਨਹੀਂ ਕੀਤਾ? ਹੈ ਹਾਂਜੀ। ਓਕੇ ਓਕੇ, ਅੱਜ ਜੀ ਕਰਦਾ?
2: ਹਾਂਜੀ।
0: ਓਕੇ ਓਕੇ, ਅੱਜ ਕੀ ਸੁਣਾਉਣ ਨੂੰ ਜੀ ਕਰਦਾ?
2: ਹਲ ਮਾ ਬੁਖਾਰ ਹੈਗਾ ਸੀ।
1: ਬੁਖਾਰ?
0: ਅੱਛਾ, ਬੁਖਾਰ ਸੀ। ਓ ਹੋ ਹੋ ਹੋ, ਹੁਣ ਠੀਕ ਹੋ ਗਿਆ?
2: ਹਾਂਜੀ।
0: ਗੁੱਡ ਗੁੱਡ ਗੁੱਡ, ਚਲੋ ਬਹੁਤ ਵਧੀਆ ਹੋ ਗਿਆ ਫਿਰ। ਤੇ ਕੀ ਸੁਣਾਓਗੇ?
2: ਬਖਲੀ ਗੱਲ ਕਰਨਾ।
0: ਅੱਛਾ, ਇਕੱਲੀ ਗੱਲ ਕਰਨਾ? ਓਏ ਓਏ, ਐਡੀ ਵਧੀਆ ਗੱਲ ਕਰਦੇ ਹੋ ਤੁਸੀਂ।
2: ਹਾਂਜੀ।
0: ਓਏ ਨਾਈਸ, ਠੰਡ ਤੇ ਲੱਗਦੀ?
2: ਨਹੀਂ।
0: ਓਕੇ ਗੁੱਡ।
1: ਕੀ ਖਾਦਾ?
2: ਰਾਈਸ ਬਬਲ।
1: ਵਾਓ, ਰਾਈਸ ਬਬਲ। ਓਏ
0: ਓਏ ਓਏ ਓਏ, ਰਾਈਸ ਬਬਲ। ਓਕੇ ਓਕੇ, ਚੌਲਾਂ ਦੇ ਪਕਾਨੇ ਹੈ। ਵਾਹ, ਚੌਲ ਬੁਲਬਲੇ, ਚੌਲ ਬੁਲਬਲੇ,
1: ਬੁਲਬਲੇ।
0: ਥੈਂਕ ਯੂ ਥੈਂਕ ਯੂ। ਤੇ ਦੀਦੀ ਨਾਲ ਕਰਾ ਦੋ ਗੱਲ ਫਿਰ।
2: ਓਕੇ
0: ਓਕੇ ਓਕੇ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਤੁਸੀਂ ਤੇ ਬੜੀਆਂ ਭੈਣ ਨੂੰ ਗੱਲਾਂ ਸਿਖਾਉਂਦੇ ਹੋ। ਤੁਹਾਡੇ ਲਈ ਤਾਂ ਬਹੁਤ ਈਜ਼ੀ ਹੈ ਨਾ, ਜਦੋਂ ਵੱਡਾ ਹੋ ਕੇ ਅੰਬਰ ਨੂੰ ਕਿਸੇ ਨੇ ਕਿਹਾ ਤੈਨੂੰ ਇੰਨੀਆਂ ਗੱਲਾਂ ਕਿੰਨੀਆਂ ਸਿਖਾਈਆਂ ਨੀ, ਤੇ ਉਹਨੇ ਕਹਿਣਾ ਮੇਰੀ ਭੈਣ ਨੇ।
2: ਤੁਸੀਂ
0: ਫਿਰ ਹੈਲਪ ਕਰ ਦਿੰਦੇ ਹੋ ਨਾ ਭੈਣ ਦੀ,
1: ਇਹ ਤੇ ਵਧੀਆ ਗੱਲ ਹੈ।
0: ਵੈਰੀ ਗੁੱਡ ਵੈਰੀ ਗੁੱਡ। ਤੇ ਤੁਸੀਂ ਕੀ ਸੁਣਾਓਗੇ?
2: ਅੱਜ ਮੈਂ ਸੁਣਾਗੀ ਇੱਕ ਬਜਾਰਤ।
0: ਓਕੇ ਓਕੇ।
2: ਇੱਕ ਆਦਮੀ ਜਹਾਜ਼ ਤੋਂ ਛਾਲ ਮਾਰਦਾ, ਬਿਨਾਂ ਪੈਰਾਸ਼ੂਟ ਤੋਂ, ਪਰ ਉਹਨੇ ਖੁਸ਼ ਵੀ ਨਹੀਂ ਹੋਇਆ, ਕਿਉਂ?
0: ਅੱਛਾ,
1: ਕੁਛ ਵੀ ਨਹੀਂ ਹੋਇਆ, ਕਿਉਂ?
0: ਉਹਦਾ ਪੈਰਾਸ਼ੂਟ ਖੁੱਲ ਗਿਆ ਸੀ ਤਾਂ ਕਰਕੇ।
2: ਨਹੀਂ ਨਹੀਂ, ਉਹਦਾ ਪੈਰਾਸ਼ੂਟ ਪਾਇਆ ਨਹੀਂ ਸੀ।
0: ਅੱਛਾ, ਪਾਇਆ ਹੀ ਨਹੀਂ। ਓਕੇ, ਤੇ ਉਹ ਜਹਾਜ਼ ਖਲੋਤਾ ਹੋਣਾ? ਉਹ ਜਹਾਜ ਖਲੋਤਾ ਹੋਣਾ ਥੱਲੇ?
2: ਹਾਂਜੀ।
0: ਖਲੋਤਾ ਵੀ ਹੋਇਆ ਨਾ, ਤੇ ਤਾਂ ਵੀ ਇੰਨਾ ਕੁੱਚਾ ਹੁੰਦਾ ਜਹਾਜ਼, ਵੀ ਗਿੱਟਾ ਗੁੱਟਾ ਤੇ ਤਾਂ ਵੀ ਤੜਾਊਗਾ।
2: ਮੈਂ ਚਾਹ ਨਹੀਂ ਸੀ ਉਹਦੇ ਜਹਾਜ਼ ਉੜਦਾ ਸੀ।
0: ਹਾਂ,
2: ਇਹ ਨਹੀਂ ਸੀ ਕਿਹਾ ਸੀ,
0: ਇਹ ਨਹੀਂ ਸੀ ਕਿਹਾ ਵੀ ਜਹਾਜ਼ ਉੜਦਾ ਵਾ। ਥੈਂਕ ਯੂ,
1: ਟ੍ਰਿਕ ਕੀਤਾ ਤੁਸੀਂ। ਹਾਂ,
0: ਥੈਂਕ ਯੂ
1: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
0: ਥੈਂਕ ਯੂ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ ਆ ਜੈਰਿਕਾ, ਤੇ ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ ਭਾਈ। ਹੈਲੋ, ਸਤਿ ਸ਼੍ਰੀ ਅਕਾਲ ਜੈਰਿਕਾ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ ਜੈਰਿਕਾ?
3: ਠੀਕ ਹੈ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ। ਕਿੰਨੇ ਦਿਨਾਂ ਬਾਅਦ ਆਏ ਹੋ
1: ਤੁਸੀਂ? ਮਿਸ ਨਹੀਂ ਕਰਦੇ ਸਾਨੂੰ? ਆਉਂਦੇ ਹੀ ਨਹੀਂ ਤੁਸੀਂ?
3: ਮਿਸ ਕਰਦੇ ਆ, ਬਟ ਇੱਕ ਚੀਜ਼ ਦੱਸ ਸਕਦੀ ਮੈਂ ਤੁਹਾਨੂੰ?
0: ਹਾਂਜੀ ਹਾਂਜੀ ਹਾਂਜੀ।
3: ਅੱਜ ਮੇਰਾ ਬ੍ਰਦਰ ਦਾ ਬਰਥਡੇ ਆ।
0: ਓਹ ਓਕੇ ਓਕੇ, ਉਹ ਤਾਂ ਮੰਮਾ ਨੇ ਸਵੇਰੇ ਦੱਸਦਾ ਸੀ ਮੈਨੂੰ,
3: ਪਤਾ ਵਾ।
0: ਟੈਲ ਮੀ ਸਮਥਿੰਗ ਨਿਊ। ਹੈ, ਅੱਜ ਮੱਛਰ ਆ ਫਿਰ ਕਿ ਨਹੀਂ ਪੂਰਾ?
3: ਨਹੀਂ, ਅੱਜ ਸੁੱਤਾ ਵਾ, ਥੋੜਾ ਉੱਠਿਆ।
0: ਹਾਂ,
3: ਉੱਠਿਆ ਤੇ ਫਿਰ ਸੋ ਗਿਆ।
1: ਕਿੰਨੇ ਇਅਰਸ ਦਾ ਹੋ ਗਿਆ ਤੁਹਾਡਾ ਬ੍ਰਦਰ?
3: 6।
0: ਓਕੇ, ਤੇ ਰਾਤ ਠਾ ਕੇ ਨਹੀਂ ਤੁਸੀਂ ਕੇਕ ਨੂੰ ਮਤਲਬ ਕਟਾਇਆ?
3: ਨਹੀਂ ਨਹੀਂ,
0: ਉਹ ਤੰਗ ਕਰੀਦਾ ਹੁੰਦਾ, ਰਾਤ ਹੀ ਠਾ ਠੂ ਕੇ ਬਾਦੀਦਾ ਹੁੰਦਾ,
1: ਖੁਦ ਵੀ ਉੱਠਣਾ ਪੈਂਦਾ ਨਾ ਫਿਰ।
0: ਜ਼ੋਰਾਵਰ ਸਿੰਘ, ਜ਼ੋਰਾਵਰ ਸਿੰਘ ਨੂੰ ਬਹੁਤ ਬਹੁਤ ਵਧਾਈਆਂ ਵੀ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਤੇ ਭੈਣਾਂ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਬਹੁਤ ਬਹੁਤ ਵਧਾਈਆਂ। ਕੀ ਦੇ ਰਹੇ ਹੋ ਫਿਰ ਅੱਜ ਭਰਾ ਨੂੰ ਗਿਫਟ? ਕੀ ਦੇ ਰਹੇ ਹੋ?
3: ਓਕੇ,
0: ਅੱਜ ओके वाह वाह
1: ये तो बहुत बढ़िया चीज है
0: लकी फैला है नाले से बने आप भी होवांगे है ना जरिका
1: वाह नहीं चाहिए हां
3: जी हां जी
0: और नहीं नहीं ताड़ी गल कर रहे हैं ऐसे बने है ना जरिका भी होगी
3: हां मैं भी आऊंगी तुसी भी आ जियो
0: चलो ठीक है बड़ा जहाज बुक कराया फिर
3: नहीं पता नहीं है जी
0: हले करना है हां जी बर्थडे स्पेशल चुटकला हां जी
3: एक एक दिन एक भाई गुरुद्वारा जाना ते 1 रुपए दा मत्था टेकदा ते कहंदा बाबा जी मेनू ट्रैक्टर दे दी तो एक ओथे एक और भाई बैठया कहंदा 1 रुपए दा हो मत्था टेक ले तनु ट्राली बना छा दे
0: लेके जाई नाल थैंक यू जरका आज फिर बर्थडे वाले दिन फिर नो लड़ाई नहीं यार मजा ही नहीं होना उधर तो मजा ही नहीं होना जरका
1: रूटीन जॉब है
0: हैं
3: हाँ जी उधर ही एवरीडे कर दी नहीं आज भी कर लेती
0: शायद हाँ आज तो चलो जब जरका नहीं भी करूँगी तो उन्हें कर लेनी है है ना एक अग्गे भी एक दो कर दिया है ना वो ही पंगे लेंदा फिर मजा जा नहीं आना है ना स्वाद जहा तो ऐसा ही रौला रौला जहा पा के थैंक यू जरिका
1: मेरे तो इतनी गल्ला ही बड़ी वधिया लगती
0: कैंट गल्ला करती है कुड़ी बहुत सोहनिया सोहनिया गल्ला सुनाउंदी है थैंक यू ते नेक्स्ट साडे नाल औजला साहब ने उस तो बाद फिर युवराज तुहाडी वारी सत श्रीकाल औजला साहब की हाल ने
4: सत श्रीकाल जी
1: की हाल चाल है
4: मैं तो बहुत बढ़िया तुसी किवें
0: हो ओ असि भी ठीक हां वुडली दा की हाल है
4: ओ चंगा
0: ओ वुडली दा बादशाह कौन है फिर
4: ओ मैं टीचर
0: ओ किदा
4: ओ ते वे टीचर नहीं प्रिंसिपल
0: अच्छा प्रिंसिपल तो ओ वुडली दा थोड़ी ओ ते उथे सिर्फ पढ़ाउण ही आउंदा वा ओ रहंदा थोड़ी उथे
4: पर वुडली चाहिंदा ओंडी ने स्कूल जान ली
0: नहीं नहीं नहीं नहीं वुडली दा बादशाह ओ होगा जेड़ा वुडली च रहंदा वा
1: कल गुरु पूर्णिमा निकली है ना
0: इतने टीचर कहते कुछ भी नहीं कहते डर लगता अच्छा ਇੱਥੇ ਵੀ ਸਟ੍ਰਿਕਟ ਹੁੰਦੇ ਟੀਚਰ
1: ਅਜੇ ਸਟ੍ਰਿਕਟ ਕੀ ਹੁੰਦਾ ਤੁਹਾਨੂੰ ਪਤਾ ਹੀ ਨਹੀਂ
0: ਸਟ੍ਰਿਕਟ ਹੁੰਦੇ ਨਾ ਤੁਸੀਂ ਇਦਾਂ ਨਾ ਗੱਲਾਂ ਕਰਦੇ ਤੁਸੀਂ
1: ਇੰਡੀਆ ਦੇ ਮੈਥਸ ਟੀਚਰ ਪਤਾ
4: ਉਹ ਹਾਂਜੀ ਉਹ ਰੂਲਰ ਨਾਲ ਤੁਹਾਡਾ ਹੱਥ ਮਾਰ ਦਿੰਦੇ
0: ਹੋਰ ਤੁਹਾਡੀ ਜਦੋਂ ਉਂਗਲਾਂ 'ਚ ਪਸਾਉਂਦੇ ਨਾ ਪੈਨਸਲ ਫਿਰ ਲੱਗ ਜਾਣਾ ਇਹ ਪਤਾ ਹੈ ਉਹ ਯਾਰ ਉਹ
4: ਬਸ ਸ਼ੋਰ ਕਰ ਲਓ
0: ਹੈਂ चलो की सुनाओगे फिर
4: ਅੱਜ ਤੇ ਮੈਂ ਚੁਟਕਲਾ ਸੁਣਾਉਂਗਾ
0: ਹਾਂਜੀ
4: ਤਾਂ ਫਿਰ ਇੱਕ ਵਾਰੀ ਪੱਪੂ ਦੀ ਵਾਈਫ ਸੂਟ ਵਾਲੇ ਦੇ ਕਾਨ ਵਿੱਚ ਗਈ ਸੀਗੀ ਤੇ ਜਦੋਂ ਉਹਨੂੰ ਇੱਕ ਸੂਟ ਚੰਗਾ ਲੱਗਿਆ ਉਹਨੇ ਸ਼ੌਪਕੀਪਰ ਨੂੰ ਪੁੱਛਿਆ ਕਿ ਇਹਦੇ
3: ਇਹ ਸੂਟ ਦਾ ਰੇਟ ਕਿੰਨਾ ਠੀਕ ਠੀਕ ਦੱਸ ਰਿਹਾ ਮੈਂ ਤੁਹਾਡਾ ਮੈਂ ਇਹ ਦੁਕਾਨ ਤੋਂ ਸੂਟ ਐਵਰੀ ਟਾਈਮ ਲਿਆਉਂਦੀ ਆ ਤੇ ਫਿਰ ਸ਼ਾਪਕੀਪਰ ਕਹਿੰਦਾ ਕਿ ਭੈਣ ਜੀ ਰੱਬ ਤੋਂ ਡਰੋ ਇਹ ਦੁਕਾਨ ਉਸਨੇ ਬਸ ਕੱਲ ਹੀ ਸ਼ੁਰੂ ਕੀਤਾ
0: ਕਰਤੀ ਗੱਲ ਉਹੀ ਚੱਕਤਾ ਘਿਓ ਤੋਂ ਭਾਂਡਾ ਹੈ ਹੁਣ ਆਪਾਂ ਨਵੀਂ ਨਵੀਂ ਸਿੱਖਣੀ ਇੱਕ ਚੱਕਤਾ ਘਿਓ ਤੋਂ ਭਾਂਡਾ ਹੱਥ ਨਾ ਹੱਥ ਨਾ ਤੇਰੀ ਮਿਸਿਸ ਘੱਟ ਹੀ ਬਣਿਆ ਕਰਨੀ ਜਿੰਨਾ ਤੂੰ ਸਿਰ ਪਸਾਉਣਾ ਤੇਰਾ ਔਖਾ ਹੀ ਹੋਣਿਆ
2: ਓਲੰਪਿਕਸ
0: ਵਿਚ ਨਾ ਤੁਹਾਡਾ
2: ਵਧੀਆ ਲੱਗਦਾ
0: ਓਕੇ ਓਕੇ ਚਲੋ।

0: ਜੀ
1: ਜ਼ਬਾਨ ਵੀ ਹੁੰਦੀ ਭਲਾ ਹੱਥ ਚ ਕਿ
0: ਨਹੀਂ?
1: ਅੱਛਾ, ਖੂਨ ਐਵਰੀ ਵੇਅਰ ਹੁੰਦਾ ਨਾ, ਤੇ ਜ਼ਬਾਨ ਸਿਰਫ ਮੂੰਹ ਚ ਹੀ ਹੁੰਦੀ ਆ, ਇਹ ਪਤਾ ਨੀ ਕੀ ਚੱਕਰ ਹੈ ਯਾਰ। ਇਹ ਪੁੱਛ ਕੇ ਆਇਆ ਹਾਂ ਟੀਚਰ ਨੂੰ, ਭਲਾ ਇਦਾਂ ਕਿਉਂ ਹੁੰਦਾ?
2: I have a question today.
1: ਆਹੋ
0: ਹਾਂਜੀ,
2: ਟੀਚਰ ਨੂੰ ਫਿਰ ਇਹ ਪੁੱਛੋ ਨਾ, I have a question today.
1: ਉਹਨੂੰ ਪੁੱਛੋ ਵੀ ਹੱਥ ਚ ਕਿਉਂ ਨਹੀਂ ਹੁੰਦੀ ਜ਼ਬਾਨ, ਮੂੰਹ ਚ ਕਿਉਂ ਹੁੰਦੀ ਆ?
0: ਠੀਕ ਆ, ਮੈਂ ਅੱਜ ਪੁੱਛੂੰਗਾ।
1: ਹਾਂ ਕੀ ਸੁਣਾਓਗੇ ਫਿਰ?
2: ਪੁੱਛਣਾ ਪੁੱਛੋ ਬਸ।
1: ਜੇ ਉਹ ਕਿਤੇ ਇਹ ਕਵੇ ਵੀ ਦੱਸ ਏ ਤੈਨੂੰ ਕਿਹਾ ਕਿੰਨੇ, ਤੇ ਫਿਰ ਇਹ ਵੀ ਨਾ ਦੱਸਿਓ, ਕਹਿ ਦੇ ਉਦਾਂ ਹੀ ਮੇਰੇ ਦਿਮਾਗ ਚ ਆਈ। ਹਾਂਜੀ ਕੀ ਸੁਣਾਓਗੇ?
0: ਇੱਕ ਚੁਟਕਲਾ।
2: ਹਾਂਜੀ,
0: ਇੱਕ ਵਾਰੀ ਇੱਕ ਪਤੀ ਆਪਦੇ ਪਤਨੀ ਨੂੰ ਕਹਿੰਦਾ ਵੀ ਤੂੰ ਦਹੀਂ ਕਰੇ ਕਿਉਂ ਨੀ ਜਮਾਉਂਦੀ? ਤੇ ਫਿਰ ਪਤਨੀ ਕਹਿੰਦੀ ਵੀ ਮੈਂ ਤਾਂ ਇਸ ਸ਼ਾਦੀ ਤੋਂ ਪਹਿਲਾਂ ਹੀ ਕਲੀਅਰ ਕਰਤਾ ਸੀ ਵੀ ਮੈਂ ਕਦੇ ਵੀ ਮੈਂ ਜਮਾਉਂਗੀ ਨੀ। ਤੇ ਫਿਰ ਪਤੀ ਕਹਿੰਦਾ ਵੀ ਤੂੰ ਕੀ ਕਲੀਅਰ ਕੀਤਾ ਸੀ? ਤੇ ਫਿਰ ਪਤਨੀ ਕਹਿੰਦੀ ਵੀ ਅਗਰ ਤੂੰ ਮੇਰੇ ਅਗਰ ਤੂੰ ਮਿਲ ਜਾਓ ਮੈਂ ਜਮਾਨਾ ਛੋੜ ਦੂੰਗੀ।
1: ਅੱਛਾ, ਜਮਾਨਾ ਛੋੜ ਦੇਂਗੇ ਹਮ। ਇਹ ਪਾਪਾ ਨੇ ਦੱਸਿਆ ਚੁਟਕਲਾ?
0: ਹਾਂਜੀ
1: ਪਾਪਾ, ਬੜਾ ਹਮੇਸ਼ਾ ਸ਼ਮੀਆਂ ਮੇਰੇ ਸਵੇਰੇ ਸਵੇਰੇ।

0: Thank you, Cebrail.
1: Thank you. Very delicious now.
0: Hadi, hadi. Hadi.
1: ਸਸਰੀਕਾਲ ਅੰਕਲ ਜੀ ਤੇ ਯਸ਼ ਦੀ ਜੀ
0: ਸਸਰੀਕਾਲ
2: ਕੀ ਹਾਲ ਚਾਲ ਹੈ
1: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਠੀਕ ਹੈ ਤੁਸੀਂ ਸੁਣਾਓ
2: ਛੁੱਟੀ ਅੱਜ ਫਿਰ
1: ਮੈਂ ਨਹੀਂ ਨਹੀਂ ਮੈਂ ਅੱਜ ਜਾਣਾ ਮੈਂ ਸੋਚਿਆ ਮੈਂ ਤੁਹਾਨੂੰ ਦੱਸ ਕੇ ਜਾਵਾਂ ਵੀ ਅੱਜ ਮੈਂ ਚੱਲੀ
0: ਆ ਓਕੇ ਓਕੇ ਓਕੇ ਓਕੇ ਚਲੋ ਗੁੱਡ ਹੈ ਫਟ ਫਾਈਨਲੀ ਫਾਈਨਲੀ ਹੈ ਹਾਂਜੀ
1: ਹਾਂਜੀ ਇੱਕ ਵਾਰੀ ਪੱਪੂ ਦੁਕਾਨ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਜਾਂਦਾ ਤੇ ਉੱਥੇ ਕਹਿੰਦਾ ਵੀ ਮੈਨੂੰ ਦੋ ਜੈਂਟਸ ਤੇ ਦੋ ਲੇਡੀਜ਼ ਪੱਖੇ ਦੇ ਦੋ ਤੇ ਉੱਥੇ ਜਿਹੜਾ ਕੰਮ ਕਰਦਾ ਉਹਨੂੰ ਹੈਰਾਨ ਹੋ ਕੇ ਪੁੱਛਦਾ ਇਹ ਕਿ ਅਸੀਂ ਜੈਂਟਸ ਤੇ ਲੇਡੀਜ਼ ਦੇ ਪੱਖੇ ਐ ਤਾਂ ਨੀ ਹੁੰਦਾ ਤੇ ਵੀ ਪੱਖੇ ਤਾਂ ਪੱਖੇ ਹੁੰਦੇ ਆ ਤੇ ਉਹ ਪੱਪੂ ਕਹਿੰਦਾ ਲੈ ਐ ਕਿਵੇਂ ਨੀ ਹੁੰਦਾ ਦੋ ਬਜਾਜ ਦੇ ਦੋ ਮੈਨੂੰ ਤੇ ਦੋ ਊਸ਼ਾ ਦੇ ਪੱਖੇ ਦੋ
0: ਚੁਟਕਲੇ ਬਣਾਉਣ ਵਾਲੇ ਵੀ ਕਮਾਲ ਹੀ ਹੁੰਦੇ ਵੈਸੇ
2: ਕ੍ਰੀਏਟੀਵਿਟੀ
0: ਥੈਂਕ ਯੂ ਥੈਂਕ ਯੂ
1: ਥੈਂਕ ਯੂ ਹੈਵ ਅ ਨਾਈਸ ਡੇ
2: ਹੈਵ ਅ ਨਾਈਸ ਡੇ
0: ਥੈਂਕ ਯੂ ਥੈਂਕ ਯੂ ਵੈ ਮੈਂ ਜਬਰਾਜ ਨੂੰ ਮੇਸ਼ਰ ਸ਼ਮੀ ਪਤਾ ਨਹੀਂ ਕਿਉਂ ਕਹਿਤਾ ਕਹਿਣਾ ਤੇ ਇਮਰਾਨ ਹਾਸ਼ਮੀ
2: ਤੁਹਾਡੀ ਟੋਨ ਇਮਰਾਨ ਹਾਸ਼ਮੀ ਵਾਲੀ ਸੀ
0: ਅਜੇ ਸਮਝ ਲੱਗ ਗਈ ਤੁਹਾਨੂੰ ਓਕੇ
2: ਮੈਂ ਕਿ ਚੁੱਪ ਰਹਿਣਾ ਹੀ ਸੀ
0: ਟੋਨ ਹੈ ਸਤਿ ਸ਼੍ਰੀ ਅਕਾਲ ਤਮਨੀਤ ਤੁਸੀਂ ਆਉਣੇ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ ਤਵਨੀਤ
0: ਕੀ ਹਾਲ ਚਾਲ ਆ ਤਵਨੀਤ ਦਾ
2: ਮੈਂ ਤੇ ਗੈਸ ਹੀ ਕਰਦੀ ਰਹਿੰਦੀ ਆ
0: ਹੈ ਬੁੱਝੋ ਹਾਂ ਭਲਾ ਕੌਣ ਆ
2: ਤਵਨੀਤ ਹੀ ਹੈ ਤੇ ਹੁਣ ਤੇ
0: ਪੱਕੀ ਗੱਲ
3: ਹਾਂਜੀ
2: ਹਾਂਜੀ
0: ਮੈਂ ਤਵਨੀਤ ਹੈਗੇ ਆ
3: ਹਾਂ ਮੈਂ ਤਵਨੀਤ ਹੈਗੀ
2: ਹੈਗੀ
0: ਹਾਂ ਹੁਣ ਪਤਾ ਲੱਗ ਗਿਆ ਇਹਨੂੰ ਹੁਣ ਕੁੜੀ ਇਹ ਤੇਜ ਹੋ ਗਈ ਆ ਪਹਿਲਾਂ ਤੇ ਤੁਸੀਂ ਕਹਿੰਦੇ ਹੁੰਦੇ ਮੈਂ ਤਵਨੀਤ ਹੈਗੇ ਆ
3: ਨੂੰ ਪਤਾ ਲੱਗ ਗਿਆ ਹੋਇਆ
0: ਕਿਹਨੇ ਦੱਸਿਆ
3: ਤੁਸੀਂ ਤੇ ਮੰਮਾ
0: ਓਕੇ ਓਕੇ
2: ਇਹ ਚੰਗੇ ਚੰਗੇ ਨੇ ਠੀਕ ਕਰ ਦਿੰਦੇ ਅੰਕਲ
3: ਦਾਦਾ ਨੂੰ ਕੋਈ ਫਰਕ ਨਹੀਂ
0: ਅੱਛਾ ਡੈਡੀ ਨੂੰ ਕੋਈ
2: ਫਰਕ ਨਹੀਂ ਹੈਗੇ ਡੈਡਾ
0: ਕਿਹੜੀ ਗੱਲ ਵੀ ਤੁਸੀਂ ਭਾਵੇਂ ਜੋ ਮਰਜ਼ੀ ਕਹੋ
3: ਹਾਂਜੀ
2: ਉਹਨਾਂ ਦੇ ਰੇਡੀਓ ਵੀ ਨਹੀਂ ਆਉਣਾ ਗੱਡੀ ਚ
0: ਡੈਡਾ ਸੁਣਦੇ ਹੁੰਦੇ ਜਦੋਂ ਤੁਸੀਂ ਗੱਲਾਂ ਕਰਦੇ ਹੋ ਜਦੋਂ ਗੱਲ ਹੀ ਸਿੱਧੀ ਡੈਡਾ ਦੀ ਹੋ ਜੇ ਫਿਰ ਤੇ ਦੱਸਣਾ ਹੀ ਪੈਣਾ

0: ये तो बड़ा मतलब डिफॉल्ट जी सेटिंग है तो नहीं डैडा फिर ट्रिक ही कर दे तेन।
1: हाँ जी मैं भी डैडा सुन दे होने और मैं भी नहीं सुन दे होने।
0: अच्छा मैं भी ना सुन दे। ओके ओके
1: वह होर सुट्टे हुए खराटे मार दे।
0: अच्छा अच्छा सुट्टे जे के सुत्ते या
1: सुट्टे या
0: सुट्टे हो
1: मेरे 3 बजे सुट्टे।
0: अच्छा ओ सुट्टे होर हुंदा ते सुत्ते होर हुंदा पता तनु
1: सुट्टे।
0: हाँ सुट्टे होंगे जिहड़े मतलब फड़ के सुट्टे नहीं आपां है ना रोटी सुट्टी दी आ बॉल सुट्टी दी आ
1: जी नो गिच्ची च फार के थिल्ले सुट्टे।
0: हाँ ते तुही कह रहे भी पापा सुट्टे आ
2: सुत्ते सुत्ते।
0: हाँ पापा ते
1: सुत्ते।
0: हाँ सुट्टे थोड़ी है पापा
1: जी को मैजिक है गे हैगा।
0: अच्छा है ओके।
1: हाँ जी जब तब पता क्यों बिकॉज जो तो सादा फोन नहीं लग रहा सी और तो ऐसी तानो मैसेज किता ते फिर जो फिर सानो मैसेज रिप्लाई किता तो सी और तो फिर ट्राई किता सी फोन फिर तो फिर लग गया तो सी सादी वारी ते कुछ किता।
0: ओके ओके तो फिर मैजिक थोड़ी हुंदा वा वो तो कुछ कीता कराया हुंदा
1: असी 6:30 दे लगे होए फोन लान ते तुसी 7:30 चुके।
0: ओहो
2: इने खतरनाक ननान बनना है वड्डे होके
1: नहीं
2: मैं तो फ्यूचर सोच रही हूँ वीर जी दा सरदार जी
0: ये क्या करूँगी
1: वीर जी ने पुलिस ऑफिसर बनना
2: वीर जी दा ब्याह जदों होना है।
0: हाँ अच्छा नहीं वो तो कहना मतलब मैं नहीं ननान ननून बनना की बनना तुम्हें कोई फ्रेंड नहीं ज्वाइन कर रही कोई एशलिन नहीं ज्वाइन कर रही धक्के ना कुड़ी उन्होंने ज्वाइन करवा रही
1: तवनीत
0: फ्रेंड कह लांगे।
1: हड्डियां नहीं है नहीं मच्छी को बोन्स हुंदे बट बहुत सॉफ्ट हुंदे ते तुसे फील भी नहीं कर सकते।
0: ओके ओके की फिर गंडो है
1: नो नॉट डड्डू
0: डड्डू नहीं गंडोया
2: गंडोया इन्हें वही नहीं पता होना मैंने बाद चो पता लग गया
0: गंडोया नहीं पता था नू
1: नो
0: ला चलो फिर डैडा नू पूछो चल हार गए आपां फिर
1: किताब
0: हैं
1: किताब बुक
0: किताब। ओके ओके किताबें बहुत सी पढ़ी होगी तुमने
1: जेडी जेडी साइट स्पाइन हुंदी जेल्ट हुंदी बात और कोई कोई हड्डियां नहीं हुंदी।
0: ओके ओके
2: तुसी ट्रिक कीता
1: सी ते आज हां
2: असी ते सोचा सी कोई जानवर होना।
0: आहो
1: नो
0: नहीं ये किताब सी। चलो नेक्स्ट की दीवारी हुन आमा तो कोई नहीं है भैन भ्रावा
1: लड़ाई कर दे कौन पहला जा रहा मेनू पता नहीं कौन
0: ਓਕੇ ਚਲੋ
1: ਲਿਓ ਫਾਈਂਡ ਆਊਟ ਕਰ ਲਓ
0: ਲਿਓ ਵੇ ਨੇ ਕਿਹੜਾ ਲੜਾਈ ਜਿੱਤਿਆ ਵਾ ਪਹਿਲਾਂ
1: ਸ਼ੀ ਕਾਲ ਅੰਕਲ ਜੀ ਤੇ ਆਂਟੀ ਜੀ
0: ਸਾਸਰੀ ਕਾਲ ਤੂੰ ਭਰਾ ਸਵੇਰੇ ਸਵੇਰੇ ਲੜਿਆ ਨਾ ਕਰ ਐਵੇਂ ਪਟਕਾ ਲਵਾ ਲੇਗਾ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ
1: ਮੰਮਾ ਵੀ ਸਵੇਰੇ ਸਵੇਰੇ ਉੱਠ ਕੇ ਵੱਡੀ ਦੀਦੀ ਨੂੰ ਗਿੱਟੀ ਮਾਲੀ ਸੀ
2: ਸਰਦਾਰ ਜੀ
1: ਜਦੋਂ ਰਾਈਟ ਕੱਪ ਤੇ ਉਹ ਪਾਣਾ ਸੀ ਜਿਹਦਾ ਨਾਲ ਕੋਈ ਗੁੱਬੂ ਕਰਨਾ ਉਦੋਂ ਵੱਡੀ ਦੀ ਕਰਦੀ ਨਹੀਂ ਸੀ ਫਿਰ ਮੰਮਾ ਫਿਰ ਮੰਮਾ
0: ਮੇਰੀਆਂ ਗੱਲਾਂ ਦੱਸਦਾ ਤੇਰਾ ਪੁਲਸੀਆ ਕੱਢ ਦੇਣੇ ਅਸੀਂ ਕੀ ਕਰਦਾ ਅਸੀਂ ਯਾਰ ਸਵੇਰੇ ਸਵੇਰੇ ਨਿਆਣਿਆਂ ਦਾ ਸਿਰ ਖਾ ਲੈਂਦੇ ਹਾਂ ਮੈਂ ਬਨਾਨਾ ਖਾਦਾ ਤੁਸੀਂ ਕੀ ਖਾਦਾ
1: ਮੈਂ ਵੀ ਬਨਾਨਾ ਖਾਦਾ ਮੈਂ ਸਮੂਦੀ ਤੇ ਬਨਾਨਾ ਦੁੱਧ ਚਿਆ ਸੀਡਸ ਸਟ੍ਰਾਬੇਰੀ ਤੇ ਬਲੂਬੇਰੀ ਸਪਾਈ ਬਦਾਮ ਤੇ ਖਰੋਟ
0: ਓਏ ਹੋਏ ਤੁਸੀਂ ਮੈਨੂੰ ਲੱਗਾ 3 ਵਜੇ ਉੱਠ ਕੇ ਲੱਗੇ ਹੋਣੇ
1: ਸਾਰੇ ਕੋਲੇ ਮਿਕਸ ਕਰਕੇ ਮੈਂ ਪੀ ਲਿਆ
0: ਅੱਛਾ ਪੀ ਲਿਆ ਓਕੇ
1: ਹਾਂਜੀ
0: ਗੁੱਡ ਤੁਸੀਂ ਵੀ ਬਨਾਨਾ ਖਾਦਾ ਮੈਂ ਵੀ ਵੀ ਆਰ ਬਨਾਨਾ ਬ੍ਰਦਰਸ
1: ਹਾਂਜੀ
0: ਓਕੇ
1: ਹਾਂਜੀ
0: ਚਲੋ ਠੀਕ
1: ਹੈ ਬਨਾਨਾ ਐਪਲ ਬਨਾਨਾ
0: ਕੀ ਸੁਣਾਓਗੇ ਫਿਰ
1: ਬਨਾਨਾ ਜੇ ਮਾਮਾ
0: ਹਾਂ ਬਨਾਨਾ ਬੜਲੜ
1: ਪਜਾਮਾਸ
0: ਹਾਂ ਬਨਾਨਾ ਇਨ ਪਜਾਮਾਸ
2: ਓਕੇ
0: ਹਾਂਜੀ
2: ਕੀ ਸੁਣਾਓਗੇ
0: ਥੈਂਕ ਯੂ ਸਰਦਾਰ ਜੀ
1: ਦਾਦੀ ਜਿੰਦਾਬਾਦ
0: ਕਿੱਡੀ ਸਫਾਈ ਇਹਨਾਂ ਨੇ ਚੂਹਾ ਕੱਢ ਕੇ ਦੀਦੀ ਪਾਈ ਹੈ ਥੈਂਕ ਯੂ
1: ਮੈਂ ਲਾਈਕ ਕਿਤੇ ਲਾਈਕ ਟ੍ਰੈਫਿਕ ਹੋਇਆ ਸੀ
2: ਰਿਪੋਰਟਰ ਜ਼ਿਆਦਾ ਹੈ ਸਰਦਾਰ ਜੀ ਪੁਲਿਸ ਵਾਲੇ
1: ਬੰਦੀ ਉਲਟੀ ਹੋ ਗਈ
2: ਕੈਮਰਾਮੈਨ ਪਾਰਟ ਕੇ ਸਾਥ ਸਰਦਾਰ ਜੀ ਰਿਪੋਰਟਿੰਗ
1: ਕਿਵੇਂ ਹੋਇਆ
0: ਉਹ ਆਪਾਂ ਕਰਦੇ ਹੁਣੇ ਲੱਗ ਰਹੇ ਹਾਂ ਮੈਂ ਸਰਚ ਮਾਰ ਕੇ ਵੇਖਣਾ ਮੈਂ
2: ਓਕੇ
0: ਐਸ਼ਲੀ ਨਾ ਕਰਾਓ
1: ਫੋਨ ਤੇ ਭੇਜਣਾ
0: ਹਾਂ ਠੀਕ ਆ ਕੱਲ ਦਾ
1: ਫੋਟੋ ਭੇਜਣੀ
0: ਓਕੇ ਓਕੇ ਤੈਨੂੰ ਭਰਾ ਰੋਜ਼ ਭਰਾ ਲਈ ਕਿਹੜੇ ਟਰੱਕ ਬੱਸਾਂ ਉਲਟੀਆਂ ਦੇਖ ਪੈਂਦੀਆਂ ਸਵੇਰੇ
2: ਵਾਹਿਗੁਰੂ ਬਹੁਤ
0: ਪੱਕੀ ਫੋਟੋ ਰੱਖੀ ਕੋਈ ਸਤਿ ਸ੍ਰੀ ਅਕਾਲ ਐਸ਼ਲੀ ਨੇ ਕਿਹੜੀ ਕਿਹੜੀ ਬੱਸ ਦੀ ਕਿਹੜੇ ਟਰੱਕ ਦੀ ਗੱਲ ਕਰਦਾ ਸਵੇਰੇ ਸਵੇਰੇ
1: ਜਿਹੜਾ ਤੁਸੀਂ ਕਿਹਾ ਟ੍ਰੈਫਿਕ ਤੇ
0: ਕਿਹੜਾ ਅੱਛਾ ਓਹੋ
2: ਲੈ ਲਓ ਇਹ ਨਿਊਜ਼ ਵੀ ਧਿਆਨ ਨਾਲ ਸੁਣ ਰਿਹਾ ਹੈ ਸਰਦਾਰ ਜੀ
0: ਓਕੇ ਓਕੇ ਓਕੇ ਓਕੇ ਓਕੇ ਠੀਕ ਹੈ ਸਬੂਤ
1: ਚਾਹੀਦੇ ਨੇ ਕਿਹੜਾ ਹੁੰਦਾ ਉਹ ਸੋਦਾ ਉਹ ਜਦੋਂ
0: ਸੁਣਾਓਗੇ ਤੁਸੀਂ ਕਿਹੜਾ ਕਿੰਨੂ ਕਿੱਥੇ ਕਿੱਦਾਂ ਕਿਉਂ
2: ਮੈਨੂੰ ਤੇ ਸੰਸਕ੍ਰਿਤ ਯਾਦ ਆ ਗਈ ਕੀ ਸੀਗਾ ਕਰਤਾ ਨੇ ਕਰਮ ਕੋ
1: ਕਹਿੰਦੇ ਜਿਹੜਾ ਕਿਹੜਾ ਲੂਮ ਕਹਿੰਦੇ ਜਿਹਦਾ ਅੰਦਰ ਤੁਸੀਂ ਜਾ ਨਹੀਂ ਸਕਦੇ
2: ਕਿਹੜਾ ਰੂਮ ਹੈ?
0: ਅੱਛਾ ਕਿਹੜਾ ਰੂਮ ਹੈ ਜਿਹਦੇ ਅੰਦਰ ਤੁਸੀਂ ਜਾ ਨਹੀਂ ਸਕਦੇ? ਓਕੇ ਓਕੇ ਓਕੇ ਮਸ਼ਰੂਮ ਕੁਛ ਤੇ ਯਾਦ ਰਹਿ ਜਾਂਦਾ ਸਾਨੂੰ ਇਹ ਕਿੰਨੇ ਦੱਸਿਆ ਮੈਨੂੰ ਕਿੰਨੇ ਦੱਸਿਆ ਥੈਂਕ ਯੂ
2: ਥੈਂਕ ਯੂ
0: ਬਾਏ ਬਾਏ ਥੈਂਕ ਯੂ ਸਤਿ ਸ਼੍ਰੀ ਅਕਾਲ ਅਸੀਸ ਤੁਸੀਂ ਆਉਂਦੇ ਰਹੋ
2: ਅਸੀਸ ਕੌਰ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਰਜੋਤ ਅੰਕਲ ਜੀ ਤੇ ਯਸ਼ਪੀਤ ਆਂਟੀ ਜੀ
0: ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ
0: ਅਸੀਂ ਠੀਕ ਹਾਂ ਪੁੱਤ ਬਹੁਤ ਵਧੀਆ ਪਹੁੰਚ ਗਏ ਸਕੂਲ
1: ਹਾਂਜੀ
0: ਓਕੇ ਓਕੇ ਟੀਚਰ ਨੂੰ ਹੈਲੋ ਕਹਿ ਦਿਓ ਫਿਰ
1: ਤੁਸੀਂ ਮੇਰੀ ਲਾਈਕ ਕੌਣ 8:30
0: ਓਹੋ ਫੇਰ ਹੁਣ
1: ਅਸੀਂ 7:00 ਵਿਲ 7:00 ਤੋਂ ਤੁਹਾਨੂੰ ਫੋਨ ਕਰੀ ਗਏ
0: ਓਹੋ ਫੇਰ ਹੁਣ
2: ਇੱਕ ਹੀ ਫੋਨ ਹੈ ਨਾ ਫਿਰ
1: ਹੁਣ ਤਾਂ ਮੈਂ ਸਕੂਲ ਤੋਂ ਬਾਹਰ ਵੀ ਨਿਕਲ ਗਈ ਮੈਂ ਤਾਂ ਸਕੂਲ ਦੇ ਗੇਟ ਸਕੂਲ ਹੀ ਆ
2: ਗੇਟ ਸਕੂਲ ਤੇ ਗੇਟ ਸਕੂਲ ਖੜ ਕੇ ਸੁਣਾ ਦੋ
0: ਤੇ ਫਿਰ ਲੜਲਾ ਪਹਿਲਾਂ ਮੇਰੇ ਨਾਲ ਇੱਕ ਵਾਰੀ ਸਕੂਲ ਦੇ ਗੇਟ ਤੇ ਖੜ ਕੇ ਹੈ ਹਾਂ
2: ਗੇਟ
0: ਫਿਰ ਤੈਨੂੰ ਮਜ਼ਾ ਆ ਜਾਊਗਾ
1: ਨਹੀਂ
0: ਹਾਂ ਤੂੰ ਲੜਦੀ ਤਾਂ ਹੈਗੀ ਹੈ ਸਵੇਰੇ ਸਵੇਰੇ ਮੇਰੇ ਨਾਲ
1: ਅੱਜ ਤਾਂ ਨਹੀਂ
0: ਕਿਉਂ
2: ਅੰਕਲ ਫੇਵਰੇਟ ਹੈ ਤਾਂ
1: ਮੇਰਾ ਜੀ ਨਹੀਂ ਕਰਦਾ
0: ਹਾਏ ਹਾਏ ਹਾਏ ਹਾਏ ਕਿਹਦੇ ਨਾਲ ਲੜੇਂਗੀ ਫਿਰ ਸਵੇਰੇ ਸਵੇਰੇ
1: ਕਿਸੇ ਦੇ ਨਾਲ ਨਹੀਂ
0: ਓ ਹੋ ਹੋ ਹੋ
2: ਇਹ ਤੇ ਬੜੀ ਬੀਬੀ ਹੈ ਇਹ
0: ਮਮਾ ਨਾਲ ਤੇ ਲੜ ਨਹੀਂ ਸਕਦੀ ਤੇ ਫਰੈਂਡਸ ਨਾਲ ਵੀ ਨਹੀਂ ਇਹ ਲੜਦੀ
2: ਨਾ
0: ਨਾ ਹੈ ਨਾ ਤੇ ਕਿਹਦੇ ਨਾਲ ਲੜੇਂਗੀ ਮੇਰੇ ਨਾਲ ਲੜ ਲਿਆ ਕਰ
1: ਨਹੀਂ
0: ਕਿਉਂ
2: ਮਜ਼ਾ ਆਉਂਦਾ ਲੜ ਕੇ
0: ਹੋਰ
1: ਮੈਂ ਨਹੀਂ ਲੜਨਾ
0: ਨਹੀਂ ਹਾਏ ਕੀ ਸੁਣਾਓਗੇ ਫਿਰ
1: ਸੁਣਾਉਂਗੀ ਬੋਲੀ
2: ਹਾਂਜੀ ਹਾਂਜੀ
1: ਆਪੇ ਨੇ ਅਪਮੰਜੇ ਬੁੜੀਏ ਆਪੇ ਨੇ ਅਪਮੰਜੇ ਬੁੜੀਏ ਗਿਰਗਿਰ ਪਾਈ ਸੰਗੇ ਨੀ ਔਖੀ ਹੋਵੇਗੀ ਲੈਕਸੜੀ ਨਾਲ
0: ਪੰਗੇ ਨੀ ਔਖੀ ਹੋਵੇਗੀ ਲੈ ਕੇ ਸੀਸ ਨਾਲ ਪੰਗੇ ਨੀ ਔਖੀ ਹੋਵੇਗੀ ਲੈ ਕੇ ਸੀਸ ਨਾਲ ਪੰਗੇ ਨੀ ਔਖੀ ਹੋਵੇਗੀ ਬਲ ਬਲ ਬਲ ਬਲ ਬਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
1: ਸੁਣੋ ਪਤਾ ਮੈਂ ਕਿਉਂ ਹੌਲੀ ਬੋਲ ਰਹੀ
0: ਹਾਂ ਕਿਉਂਕਿ ਸਕੂਲ ਆ ਗਈ
2: ਸੁਣ ਰਹੇ
1: ਹਾਂਜੀ ਕਿਉਂਕਿ ਮੈਂ ਸਕੂਲ ਦੇ ਬੱਚਾ
0: ਅੱਛਾ
1: ਇੱਥੇ ਬਹੁਤ ਸਾਰੇ ਬੱਚੇ
2: ਓਹ ਫਿਰ ਤੁਸੀਂ ਫੇਮਸ ਹੋ ਜਾਣਾ ਸੀ
1: ਉਹਨਾਂ ਨੂੰ ਸੁਣ
2: ਜੋ ਆਲਰੇਡੀ ਤੁਸੀਂ ਫੇਮਸ ਹੋ
0: ਫਿਰ ਤੁਸੀਂ ਇਦਾਂ ਕਰੋ ਤੁਸੀਂ ਇੰਗਲਿਸ਼ ਵਿੱਚ ਸੁਣਾ ਦਿਓ
2: ਨੋ ਨੋ ਨੋ ਨੋ ਨੋ ਨੋ ਨੋ
0: ਨੋ ਨੋ ਨੋ ਨੋ ਨੋ ਨੋ ਨੋ ਨੋ ਨੋ ਨੋ
1: ਇਹ ਕਰ ਲੈ ਵੀ ਮੈਨੂੰ ਹੌਲੀ ਬੋਲਣੀ ਹੋ ਤਾਂ ਉਹਨਾਂ ਨੂੰ ਨਾ ਸੁਣ ਜੋ
0: ਹਾਂ ਓਹੋ
2: ਫਿਰ ਵੀ ਤੁਸੀਂ ਬੜੀ ਸੋਹਣੀ ਬੋਲੀ ਪਾਈ
0: ਹਾਂ ਤੁਸੀਂ ਤੇ ਬਹੁਤ ਸੋਹਣਾ ਵਾਟੀ ਕੱਢਦੇ ਤੁਸੀਂ ਤੇ ਇੰਨੀ ਭੀੜ ਚ ਖਲੋ ਕੇ ਤੁਸੀਂ ਪਤਾ ਹੀ ਨਹੀਂ ਲੱਗਣ ਦਿੱਤਾ
1: ਹਾਂਜੀ ਕਿਉਂਕਿ ਮੈਨੂੰ ਪਤਾ ਵੀ ਹੌਲੀ ਕਿਵੇਂ ਬੋਲਦੇ ਤੇ ਲਾਊਡ ਕਿਵੇਂ ਬੋਲਦੇ
2: ਤਾਂ ਹੀ ਤੇ ਆਪਾਂ ਇਹਨੂੰ ਟੀਚਰ ਕਹਿੰਦੇ ਆ
1: ਸਕ੍ਰੀਮ ਕਰਨਾ ਹੁੰਦਾ
0: ਹੈ ਵੈਰੀ ਨਾਈਸ ਚਲੋ ਥੈਂਕ ਯੂ ਪੁੱਤੂ ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ
1: ਬਾਏ ਬਾਏ
0: ਥੈਂਕ ਯੂ ਬਾਏ ਬਾਏ ਤੇ ਲਾਸਟ ਸਾਡੇ ਨਾਲ ਹੋਣਗੇ ਸੁਖਨ ਜੀ ਸਤਿ ਸ਼੍ਰੀ ਅਕਾਲ ਸੁਖਨ ਕੀ ਹਾਲ ਹੈ ਹੈਲੋ ਉਹ ਸਤਿ ਸ਼੍ਰੀ ਅਕਾਲ ਕੀ ਹਾਲ ਡਡਵਾਲ ਸਾਹਿਬ ਦੇ ਠੀਕ ਹੈ
3: ਹਾਂਜੀ ਤੁਸੀਂ ਸੁਣਾਓ
0: ਉਹ ਅਸੀਂ ਵੀ ਠੀਕ ਹਾਂ ਅੱਜ ਕੀ ਗੱਲ ਅੱਜ ਢਿੱਲੇ ਢਿੱਲੇ ਹੋ ਥੋੜੇ ਜੇ ਰੋਟੀ ਖਾਣ ਡਿਆ ਓਹੋ ਮੈਨੂੰ ਲੱਗਾ ਕਹਿੰਦੇ ਰਾਤੀ ਖਾਣ ਡਿਆ ਰਾਤੀ ਨੀ ਖਾਧੀ ਰੋਟੀ ਹਾਂ ਰਾਤੀ ਖਾਧੀ ਅੱਛਾ ਤੇ ਸਵੇਰੇ ਫੇਰ ਖਾਧੀ
2: ਕੀ ਕਿਹਦੇ ਨਾਲ ਖਾ ਰਹੇ ਹੋ ਸਕ੍ਰੈਂਬਲ
0: ਹੈ ਕਾਹਨਾ ਫੇਰ ਦੱਸੋ ਸੜਕਾਂ ਨਾਲ ਟਰਨਿਪ ਸ਼ਲਗਮ ਗੁੰਗਲੂ ਬਟਰ ਪਾ ਕੇ
2: ਤੁਸੀਂ ਸਾਰਾ ਕੁਝ ਖਾ ਲੈਂਦੇ ਹੈ?
0: ਵੈਰੀ ਨਾ, ਤਾਂ ਐਵੇਂ ਥੋੜੀ ਗੱਲਾਂ ਆਉਂਦੀਆਂ ਵਾ, ਉਹ ਸ਼ਲਗਮ ਵੀ ਖਾ ਲੈਂਦਾ ਵਾ ਤਾਂ ਕਰਕੇ ਗੱਲਾਂ ਆਉਂਦੀਆਂ ਉਹਨੂੰ। ਸਾਗ ਵੀ ਖਾ ਲੈਂਦੇ ਹੋ? ਮੱਕੀ ਦੀ ਰੋਟੀ ਨਾਲ ਯਮ ਯਮ। ਉਹ ਵੀਰ ਜੀ ਦੇ ਬਰਥਡੇ ਤੇ ਕੀ ਕੀਤਾ ਫਿਰ? ਕੁਛ ਵੀ ਨੀ ਕੀਤਾ। ਤੰਗ ਤੂੰ ਕੀ ਕਰਨਾ ਸੀ ਥੋੜਾ ਜਿਹਾ ਉਹਨੂੰ? ਲੜਾਈ ਲੜੂਈ ਕਰ ਲੈਣੀ ਯਾਰ।
1: ਥੱਲੇ
0: ਕਰੀ ਦੀ ਲੜਾਈ? ਥੱਲੇ ਕਿੱਦਾਂ? ਅੱਛਾ ਘਰ ਦੇ ਥੱਲੇ, ਓਕੇ। ਅੱਛਾ ਉੱਤੇ ਚੜ ਕੇ ਨੀ ਕਰੀ ਦੀ? ਰੋਜ ਕਰੀ ਦੀ ਆ। ਗੁੱਡ ਗੁੱਡ ਗੁੱਡ, ਮਜ਼ਾ ਆਉਂਦਾ ਨਾ ਯਾਰ ਲੜਕੇ, ਹੈ ਨਾ?
1: ਇੱਕ ਉੱਥੇ ਤੁਰ ਪਿਆ।
2: ਕੀ ਤੁਰ ਪਿਆ?
1: ਇੱਕ ਬਲੱਡ ਜਿਹਾ ਆਉਂਦਾ।
0: ਅੱਛਾ ਕੀ ਸੁਣਾਓਗੇ ਫਿਰ?
1: ਪੋਇਮ।
0: ਓਕੇ
2: ਓਕੇ।
1: ਮੋਟਾ ਮੋਟੀ ਗੇਬ ਜੋ ਹੈ, ਦੋ ਮਿਲਿਆ ਥਾਣੇਦਾਰ, ਥਾਣੇਦਾਰ ਨੇ ਮਾਰੀ ਸੋਟੀ, ਮੋਟਾ ਕਹਿੰਦਾ ਹੈ ਮੈਨੂੰ ਵੱਟੀ।
0: ਹਾਏ ਹਾਏ,
2: ਵਾਹ ਵਾਹ।
0: ਤੇ ਉਹਦੇ ਚੋ ਨਹੀਂ ਹੈਗਾ? ਵਾਹ ਵਾਹ ਵਾਹ। ਤੇ ਡਡਵਾਲ ਸਾਹਿਬ ਇਹਦੇ ਚ ਉਹ ਨੀ ਹੈਗੀ ਲਾਈਨ, ਮੋਟੀ ਮੋਟੀ ਗਏ ਬਾਜ਼ਾਰ ਤੇ ਮੋਟੀ ਡਿੱਗੀ ਚਿੱਤੜੋਂ ਭਾਰ, ਇੱਕ ਲਾਈਨ ਤੇ ਤੁਸੀਂ ਖਾ ਹੀ ਗਏ ਹੋ। ਹਾਂ ਇੱਕ ਹੋਰ ਹੁੰਦੀ ਆ ਯਾਰ, ਏਦਾਂ ਹੀ ਆ। ਓਕੇ ਓਕੇ ਓਕੇ, ਫਿਰ ਨਹੀਂ ਡਿੱਗੀ ਹੋਣੀ ਹੈ ਨਾ, ਜਦੋਂ ਅਸੀਂ ਨਿੱਕੇ ਹੁੰਦੇ ਹਾਂ ਨਾ ਉਦੋਂ ਡਿੱਗ ਵੀ ਪੈਂਦੀ ਹੁੰਦੀ ਸੀ।
2: ਹੁਣ ਸੈਂਸਰ ਲਾਈਨ।
0: ਥੈਂਕ ਯੂ ਡਰਵਾਲ ਸਾਹਿਬ,
2: ਥੈਂਕ ਯੂ,
0: ਬਾਏ ਬਾਏ। ਤੂੰ ਹੱਸ ਕੇ ਤੇ ਵਿਖਾਇਆ ਨੀ ਯਾਰ।
1: ਥੈਂਕ ਯੂ
0: ਡਨਵਾਲ ਸਾਹਿਬ, ਥੈਂਕ ਯੂ ਭਾਈ ਸਾਰੇ ਬੱਚਿਆਂ ਦਾ ਰੌਣਕ ਮੇਲਾ ਲਾਉਣ ਦੇ ਲਈ, ਅਤੇ ਜਿਨ੍ਹਾਂ ਦੀ ਨਹੀਂ ਕੌਲ ਲਈ ਗਈ ਉਹਨਾਂ ਦੇ ਕੋਲੋਂ ਮਾਫ਼ੀ ਪਈ ਇੰਨੇ ਕੁ ਸਮੇਂ ਦੇ ਵਿੱਚ। ਅਤੇ ਕੱਲ੍ਹ ਫਿਰ ਦੁਬਾਰਾ ਕਰਿਓ ਤੁਸੀਂ, ਪਹਿਲਾਂ ਕਰ ਲਿਓ। ਪਰਮਜੋਤ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ, ਤੰਦਰੁਸਤ ਰਹੋ, ਖੁਸ਼ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਬਹੁਤ ਮਿਹਰਬਾਨੀ ਜੀ। ਬਲਜੀਤ ਵਾਲੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਦੇਸ਼ਬੰਧੂ ਭਾਰਤ ਤੋਂ ਬਾਅਦ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਬਿਊਟੀਫੁੱਲ ਮੈਸੇਜ, ਅਤੇ ਵੀ ਆਲ ਸ਼ੁੱਡ ਫੋਲੋ ਦਿਸ ਇਨ ਅਵਰ ਲਾਈਫਸ, ਥੈਂਕ ਯੂ। ਅਤੇ ਕਹਿੰਦੇ ਵੀਰਵਾਰ ਵਧੀਆ ਰਹੇ। ਘੁੰਮਣ ਸਾਹਿਬ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ ਅਤੇ ਚੜ੍ਹਦੀ ਕਲਾ ਬਖਸ਼ੇ ਰੱਬ ਸਾਰਿਆਂ ਨੂੰ, ਬਹੁਤ ਮਿਹਰਬਾਨੀ। ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਿਡਨੀ ਤੋਂ, ਅਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਚੜ੍ਹਦੀ ਕਲਾ 'ਚ ਰਹੋ, ਰੱਬ ਤੰਦਰੁਸਤੀ ਬਖਸ਼ੇ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਅੱਜ ਤਾਂ ਵੀਰ ਜੀ ਸੱਚੀ ਕਹਿੰਦੇ ਕਿ ਟਰੱਕ ਉਲਟਿਆ ਸੀ, ਮੈਨੂੰ ਯਾਦ ਆ ਗਿਆ ਸੀ। ਓਕੇ ਥੈਂਕ ਯੂ। ਅਤੇ ਪਰਮਪ੍ਰੀਤ ਜੀ ਵੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਅਸੀਸ ਕੌਰ ਇਜ਼ ਅਮੇਜ਼ਿੰਗ, ਸੋ ਟੈਲੈਂਟਿਡ। ਅਤੇ ਤਿਲੋਂ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੈਰਿਕ ਅਤੇ ਪਾਣੀ ਤੋਂ, ਅਜੀਤ ਬੁੱਟਰ ਜੀ ਤਤੂਰਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਨਵਪ੍ਰੀਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਨਾਲ ਭੇਜਦੇ ਨੇ ਰੇਟ ਸੁਮਨੇ ਦਾ, ਕਹਿੰਦੇ 181 ਅੱਜ ਰੇਟ ਚੱਲ ਰਿਹਾ ਵਾ ਬਾਈ ਗ੍ਰਾਮ ਦੇ ਹਿਸਾਬ ਦੇ ਨਾਲ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਚੰਗਾ ਚੰਗਾ ਜਿਹਾ ਦਿਨ ਨਿਕਲੇ ਸਾਰਿਆਂ ਦਾ, ਮੈਸੇਜ ਕਰਦੇ ਨੇ ਬਲਵੀਰ ਕੌਰ ਮਾਂਗੜ ਜੀ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।
4: ਵਾਓ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
5: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
6: ओपिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
7: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों। याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने बंसल लॉयर्स। तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
8: टेंशन टेंशन मेरी टेंशन
9: की होया
8: एथे इमिग्रेशन दे इन्ने पंगे ने यार मुकदे ही नहीं।
9: काका जी टेंशन छड्डो फोन चको कॉल करो VY इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पोंसर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
8: या 9077-9933
9: या ईमेल info@vyimmigration.com.au।
8: याद रखो 9077-9733
9: VY Immigration and Education Consultant
8: हर कदम तुहाडे नाल।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 30 ਜੁਲਾਈ ਤੇ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਅਹਿਮ ਹੈ। ਮਹਿੰਗਾਈ ਦੇ ਨਾਲ ਜੁੜੇ ਹੋਏ ਅੰਕੜੇ ਜਾਰੀ ਹੋਣੇ ਸੀ, ਇਸ ਦਾ ਕੀ ਮਤਲਬ ਹੈ ਔਰ ਆਸਟ੍ਰੇਲੀਆ 'ਚ ਅਗਲੇ ਹਫ਼ਤਿਆਂ ਦੇ ਦਰਮਿਆਨ ਜਾਂ ਅਗਲੇ ਮਹੀਨੇ ਅਗਸਤ 'ਤੇ ਜਿਹੜੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਬੈਠਕ ਹੋਏਗੀ ਉਸ ਦੇ ਉੱਤੇ ਕੀ ਅਸਰ ਹੋਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ। ਪਹਿਲੀ ਖਬਰ ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਦੇ ਉੱਤੇ ਸਾਲ 2022 ਦੇ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਇੱਕ ਫੈਡਰਲ ਜਿਊਰੀ ਨੇ ਵੱਡਾ ਫੈਸਲਾ ਸੁਣਾਇਆ। 28 ਸਾਲ ਦੇ ਹਾਦੀ ਮਤਾਰ, ਜਿਹੜਾ ਕਿ ਉਹਨਾਂ ਦੇ ਉੱਤੇ ਹੋਏ ਹਮਲੇ ਦਾ ਪ੍ਰਮੁੱਖ ਜ਼ਿੰਮੇਦਾਰ ਕਥਿਤ ਤੌਰ 'ਤੇ ਠਹਿਰਾਇਆ ਜਾ ਰਿਹਾ ਸੀ, ਉਸ ਨੂੰ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਦੇ ਮੁਤਾਬਕ ਮਤਾਰ ਨੇ ਨਿਊਯਾਰਕ ਦੇ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦਰਮਿਆਨ ਸਲਮਾਨ ਰਸ਼ਦੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸਲਮਾਨ ਰਸ਼ਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਤਾਂ ਹੋਈ ਸੀ, ਉਹਨਾਂ ਦੀ ਕੱਖ ਦੀ ਰੋਸ਼ਨੀ ਹਮੇਸ਼ਾ ਦੇ ਲਈ ਚਲੀ ਗਈ ਸੀ। ਡਿਫੈਂਸ ਧਿਰ ਨੇ ਹਾਲਾਂਕਿ ਕਿਹਾ ਕਿ ਦੋਸ਼ੀ ਲੰਮੇ ਸਮੇਂ ਤੋਂ ਹਮਲੇ ਦੀ ਯੋਜਨਾ ਬਣਾਈ ਬੈਠਾ ਸੀ, ਉੱਥੇ ਹੀ ਈਰਾਨ ਦੇ ਹਮਾਇਤੀ ਉਗਰਵਾਦੀ ਵਿਚਾਰਧਾਰਾ ਦੇ ਨਾਲ ਪ੍ਰਭਾਵਿਤ ਵੀ ਸੀ। ਮਾਮਲੇ 'ਚ ਹੁਣ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਘਟਨਾ ਅਗਸਤ 2022 ਦੀ ਸੀ, ਜਦੋਂ ਨਿਊਯਾਰਕ ਦੇ ਵਿੱਚ ਮੈਵਿਲ ਸਥਿਤ ਚਟਾਉਕਾ ਇੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸੀ। ਉਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਇੰਟਰਨੈਸ਼ਨਲ ਖਬਰਾਂ 'ਚ। ਸਭ ਤੋਂ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਹਾਂਗੂ ਦੇ ਖਜ਼ੀਨਾ ਚੈੱਕ ਪੋਸਟ ਦੇ ਉੱਤੇ ਹੋਏ ਹਮਲੇ 'ਚ ਤੇ ਜਵਾਬੀ ਹਮਲੇ ਦੇ ਵਿੱਚ ਇੱਕ DSP ਸਣੇ ਪਾਕਿਸਤਾਨ ਦੇ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਮੀਡੀਆ ਦੇ ਮੁਤਾਬਕ ਇਸ ਮੁੱਠਭੇੜ 'ਚ ਪੁਲਿਸ ਨੇ 15 ਕੱਟੜਪੰਥੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ। ਖੈਬਰ ਪਖਤੂਨਵਾ ਦੇ ਵਿੱਚ ਪੁਲਿਸ ਦੇ ਬਿਆਨ ਦੇ ਮੁਤਾਬਕ ਬੁੱਧਵਾਰ ਦੇ ਦਿਨ ਹੋਏ ਹਮਲੇ 'ਚ ਉਹਨਾਂ ਦੇ ਜਵਾਬੀ ਕਾਰਵਾਈ ਦੇ ਦਰਮਿਆਨ DSP ਦਿਆਰ ਖਾਨ ਸਣੇ 9 ਪੁਲਿਸ ਕਰਮੀ ਮਾਰੇ ਗਏ ਤੇ DSP ਮੁਜ਼ਾਹਿਦ ਹੁਸੈਨ ਸਣੇ 28 ਪੁਲਿਸ ਕਰਮੀ ਜ਼ਖਮੀ ਹੋਏ। ਬਿਆਨ ਦੇ ਵਿੱਚ ਦੱਸਿਆ ਗਿਆ ਕਿ ਕੱਟੜਪੰਥੀਆਂ ਨੇ ਹਾਂਗੂ ਦੇ ਵਿੱਚ ਖਜ਼ੀਨਾ ਬੰਦਾ ਚੌਂਕੀ ਦੇ ਉੱਤੇ ਭਾਰੀ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਵਿੱਚ ਚਲਾਈ ਗਈ ਸਾਂਝੀਆਂ ਮੁਹਿੰਮਾਂ ਦੇ ਦਰਮਿਆਨ 32 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਕੋਵਿਡ ਮਹਾਮਾਰੀ ਦੇ ਦਰਮਿਆਨ ਅਮਰੀਕਾ ਦੇ ਚੀਫ਼ ਮੈਡੀਕਲ ਐਡਵਾਈਜ਼ਰ ਰਹੇ ਐਂਥਨੀ ਫਾਉਚੀ ਨੇ ਅਮਰੀਕੀ ਸੈਨੇਟ ਦੀ ਇੱਕ ਕਾਰਵਾਈ ਦੇ ਵਿੱਚ ਸੁਣਵਾਈ ਦੇ ਦਰਮਿਆਨ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਰਿਪਬਲਿਕਨ ਉਨ੍ਹਾਂ ਦੇ ਬਿਆਨ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਖਿਲਾਫ਼ ਝੂਠੀ ਗਵਾਹੀ ਦੇਣ ਦੇ ਦੋਸ਼ ਦੇ ਵਿੱਚ ਮੁਕੱਦਮਾ ਦਾਇਰ ਕਰ ਸਕਦੇ ਨੇ। ਫਾਉਚੀ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ 100 ਤੋਂ ਵੱਧ ਵਾਰ ਹਵਾਲਾ ਦਿੱਤਾ। 5ਵੇਂ ਸੋਧ ਦੇ ਤਹਿਤ ਜਦੋਂ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਕੋਈ ਵੀ ਵਿਅਕਤੀ ਪੇਸ਼ ਕੀਤਾ ਜਾਂਦਾ ਤਾਂ ਆਪਣੇ ਬੋਲਣ ਦੇ ਅਧਿਕਾਰ ਨੂੰ ਰਾਖਵਾਂ ਰੱਖ ਸਕਦਾ। ਇਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਪਰਾਧਕ ਮਾਮਲੇ ਦੇ ਵਿੱਚ ਆਪਣੇ ਖਿਲਾਫ਼ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸੇ ਲਈ ਫਾਉਚੀ ਨੇ 100 ਤੋਂ ਵੱਧ ਵਾਰ ਆਰਟੀਕਲ 5 ਦੀ ਗੱਲ ਕੀਤੀ। ਫਾਉਚੀ ਨੇ ਇਹ ਵੀ ਕਿਹਾ ਕਿ ਉਹ ਕੋਵਿਡ ਤੇ ਉਹਨਾਂ ਦੇ ਸਰੋਤਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਂਗਰਸ ਦੀ ਕਈ ਸੁਣਵਾਈਆਂ 'ਚ ਗਵਾਹੀ ਦੇ ਚੁੱਕੇ ਨੇ, ਇਸ ਲਈ ਉਹਨਾਂ ਦੇ ਕੋਲ ਕੁਝ ਨਵਾਂ ਨਹੀਂ ਹੈ ਇਸ ਬਾਰੇ ਕਹਿਣ 'ਚ। ਰਿਪਬਲਿਕਨ ਲੰਬੇ ਸਮੇਂ ਤੋਂ ਫਾਉਚੀ ਦੇ ਉੱਤੇ ਦੋਸ਼ ਮਾਰ ਰਹੇ ਨੇ ਕਿ ਉਹਨਾਂ ਨੇ ਮਹਾਂਮਾਰੀ ਦੇ ਦਰਮਿਆਨ ਜੁੜੀ ਹੋਈ ਜਾਣਕਾਰੀ ਆਮ ਲੋਕਾਂ ਤੋਂ, ਅਮਰੀਕੀ ਲੋਕਾਂ ਤੋਂ ਛੁਪਾਈ ਸੀ ਔਰ ਇਸ ਦੇ ਖਤਰਿਆਂ ਦੇ ਬਾਰੇ ਵੀ ਝੂਠ ਬੋਲਿਆ ਸੀ। ਹਾਲਾਂਕਿ ਫਾਉਚੀ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਰਹੇ ਨੇ। ਅਮਰੀਕੀ ਸੰਵਿਧਾਨ ਦੇ 5ਵੇਂ ਐਕਟ ਦਾ ਇਸਤੇਮਾਲ ਕਰਨ ਦਾ ਕਰਨਾ ਅਪਰਾਧ ਸਵੀਕਾਰ ਕਰਨਾ ਨਹੀਂ ਹੈ, ਇਸ ਕਰਕੇ ਉਹਨਾਂ ਦੇ ਉੱਤੇ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਫਾਉਚੀ ਨੂੰ ਪਹਿਲਾਂ ਹੀ ਮਾਫ਼ੀ ਦੇ ਦਿੱਤੀ ਸੀ, ਜਿਸ ਦੇ ਵਿੱਚ 2014 ਤੋਂ 2025 ਦੇ ਦਰਮਿਆਨ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਲਈ ਉਹਨਾਂ ਨੂੰ ਫੈਡਰਲ ਪੱਧਰ ਦੇ ਉੱਤੇ ਜਿੰਨੇ ਵੀ ਮੁਕੱਦਮੇ ਸੀ ਉਹਨਾਂ ਤੋਂ ਰਾਹਤ ਦੇ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਕਿਸੇ ਹੋਰ ਕਾਰਵਾਈ ਦੇ ਲਈ ਉਹਨਾਂ ਦੇ ਉੱਤੇ ਦੋਸ਼ ਮੜੇ ਜਾ ਸਕਦੇ ਨੇ। ਇਸ ਤੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਕੋਈ ਵੀਟੋ ਨਹੀਂ ਦਿੱਤੀ ਗਈ, ਯਾਨੀ ਕਿ ਹੁਣ ਜੇਕਰ ਦੁਬਾਰਾ ਪਾਰਲੀਮੈਂਟਰੀ ਕਾਰਵਾਈ ਦੇ ਅੱਗੇ ਫਾਉਚੀ ਦੋਸ਼ੀ ਪਾ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਨਵਾਂ ਮੁਕੱਦਮਾ ਸ਼ੁਰੂ ਕੀਤਾ ਜਾ ਸਕਦਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦੇ ਦਿਨ ਸਵੇਰੇ ਈਰਾਨ ਦੇ ਖਿਲਾਫ਼ ਬੇਹੱਦ ਹਮਲਾਵਰ ਤੇ ਗਾਲੀ ਗਲੋਚ ਭਰੀ ਭਾਸ਼ਾ ਦੇ ਵਿੱਚ ਧਮਕੀ ਦਿੱਤੀ। ਇਸ ਤੋਂ ਪਹਿਲਾਂ ਈਰਾਨ ਨੇ ਰਾਤ ਦੇ ਵਿੱਚ ਅਚਾਨਕ ਜਾਰਡਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਸੀ। ਟਰੰਪ ਨੇ ਫੌਕਸ ਨਿਊਜ਼ ਦੇ ਪ੍ਰਮੁੱਖ ਪੱਤਰਕਾਰ ਟ੍ਰੇ ਸਟਿੰਗਸਟ ਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਦੇਂਗੇ, ਉਹਨਾਂ ਤੋਂ ਮਤਲਬ ਈਰਾਨ। ਟਰੰਪ ਨੇ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ, ਕਰਾਰਾ ਜਵਾਬ ਦਿੱਤਾ ਜਾਏਗਾ।
ਟਰੰਪ ਨੇ ਇਹ ਵੀ ਕਿਹਾ ਕਿ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਫੌਜੀਆਂ ਦੇ ਕੋਲ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ ਬਲੈਸਟਿੰਗ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਤੇ ਮਾਰ ਸੁੱਟਣ ਦੇ ਲਈ ਸਿਰਫ ਕੁਝ ਮਿੰਟ ਬਚੇ ਸੀ। ਉਨ੍ਹਾਂ ਕਿਹਾ ਕਿ ਉਹ ਵੀਡੀਓਜ਼ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਅਮਰੀਕੀ ਫੌਜੀ ਮਿਜ਼ਾਈਲਾਂ ਨੂੰ ਰੋਕਣ ਦੀ ਕਾਰਵਾਈ ਦੇ ਦਰਮਿਆਨ ਰੀਅਲ ਟਾਈਮ ਦੇ ਵਿੱਚ ਕੋਆਰਡੀਨੇਸ਼ਨ ਕਰ ਰਹੇ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਨੂੰ ਕਾਮਯਾਬੀ ਦੇ ਨਾਲ ਰੋਕ ਲਿਆ ਗਿਆ ਸੀ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦੱਸਿਆ ਕਿ ਉਨ੍ਹਾਂ ਨੇ ਜਾਰਡਨ ਸਥਿਤ ਮੁਆਫਕ ਅਲ ਸੈਤੀ ਅਲ ਅਲ ਏਅਰਬੇਸ ਦੇ ਉੱਤੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਦੇ ਹੈੱਡਕੁਆਟਰ ਨੂੰ ਨਿਸ਼ਾਨਾ ਬਣਾ ਕੇ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ। IRGC ਯਾਨੀ ਈਰਾਨ ਦੀ ਜਿਹੜੀ ਸਰਕਾਰੀ ਫੌਜ ਹੈ ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਉੱਤੇ ਦੱਸਦਿਆਂ ਹੋਇਆਂ ਕਿ ਜਾਰਡਨ ਦੀ ਫੌਜ ਨੇ ਈਰਾਨ ਦੀਆਂ 5 ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਾਰਡਨ ਦੀ ਤਰਫ ਤੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਫੁੰਡ ਵੀ ਦਿੱਤਾ ਗਿਆ, ਪਰ ਈਰਾਨ ਨੇ ਕੋਈ ਇਸ ਕਿਸਮ ਦੀ ਖਬਰ ਸਾਂਝੀ ਨਹੀਂ ਕੀਤੀ ਤੇ ਨਾ ਹੀ ਇਸ ਦੀ ਕੋਈ ਪੁਸ਼ਟੀ ਕੀਤੀ ਹੈ। ਉੱਥੇ ਦੁਨੀਆ ਭਰ ਦੀਆਂ ਹੋਰਨਾਂ ਖਬਰਾਂ ਦੇ ਵੱਲ ਵੀ ਆਈਏ ਤੇ ਇੱਕ ਖਬਰ ਹੁਣ ਕੁਦਰਤ ਦੀ ਮਾਰ ਦੇ ਨਾਲ ਜੁੜੀ ਹੋਈ, ਜਿੱਥੇ ਗ੍ਰੀਸ ਦੇ ਕ੍ਰੀਟ ਟਾਪੂ ਦੇ ਉੱਤੇ ਜੰਗਲਾਂ ਝਾੜੀਆਂ ਦੀ ਲੱਗੀ ਅੱਗ ਦੇ ਨਾਲ ਜੂਝਦਿਆਂ ਹੋਇਆਂ 2 ਦਮਕਲ ਕਰਮੀਆਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਦੋਵੇਂ ਅੱਗ ਦੇ ਵਿੱਚ ਫਸ ਕੇ ਰਹਿ ਗਏ ਸੀ। ਤੇਜ਼ ਰਫ਼ਤਾਰ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਹੋਰ ਭੜਕਾ ਦਿੱਤਾ, ਜਿਸ ਤੋਂ ਬਾਅਦ ਕਈ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ। ਦੱਖਣੀ ਯੂਰਪ ਦੇ ਵਿੱਚ ਗਰਮੀਆਂ ਦੇ ਇਸ ਮੌਸਮ ਦੇ ਦਰਮਿਆਨ ਬੁਸ਼ਫਾਇਰ ਜਾਂ ਜੰਗਲਾਂ ਦੇ ਵਿੱਚ ਲੱਗਣ ਵਾਲੀ ਇਹ ਅੱਗ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਤੱਕ ਸਪੇਨ ਤੇ ਫਰਾਂਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਹੁਣ ਗ੍ਰੀਸ ਤੁਰਕੀ ਤੱਕ ਵੀ ਇਹ ਅੱਗ ਪਹੁੰਚ ਗਈ ਹੈ। ਤੁਰਕੀ ਦੇ ਦੱਖਣ ਦੇ ਵਿੱਚ ਮੁਗਲਾ ਸੂਬੇ ਦੇ ਅੰਦਰ ਲੱਗੀ ਅੱਗ ਦੇ ਕਾਰਨ ਫੇਥੀਏ ਤੋਂ ਅੰਤਾਲਿਆ ਜਾਣ ਵਾਲਾ ਜਿਹੜਾ ਹਾਈਵੇ ਆ ਉਹਨੂੰ ਬੰਦ ਕਰਨਾ ਪਿਆ। ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਵੀ ਕਰਵਾਇਆ ਗਿਆ। ਇਸ ਦਰਮਿਆਨ ਸਪੇਨ ਤੇ ਫਰਾਂਸ ਨੇ ਵੀ ਇਸ ਗਰਮੀ ਦੀ ਚੌਥੀ ਹੀਟ ਵੇਵ ਸ਼ੁਰੂ ਹੋਣ ਦਾ ਦਾਅਵਾ ਕੀਤਾ। ਦਮਕਲ ਕਰਮੀਆਂ ਦਾ ਉਹਨਾਂ ਜੰਗਲਾਂ ਦੇ ਵਿੱਚ ਅੱਗ ਨੂੰ ਦੁਬਾਰਾ ਭੜਕਣ ਤੋਂ ਕੋਸ਼ਿਸ਼ ਦੇ ਵਿੱਚ ਲਗਾਤਾਰ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਵੀਡੀਓਜ਼ ਕੋਸ਼ਿਸ਼ਾਂ ਸਾਹਮਣੇ ਨੇ ਔਰ ਕਾਬੂ ਵੀ ਕੀਤਾ ਜਾ ਰਿਹਾ, ਪਰ ਇੱਧਰ ਗ੍ਰੀਸ ਦੇ ਵਿੱਚ ਜਿਹੜੀ ਕ੍ਰੀਟ ਦੇ ਅੰਦਰ ਘਟਨਾ ਵਾਪਰੀ ਹੈ ਇਹ ਕਾਫੀ ਦੁਖਦਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਕਿਲੋਮੀਟਰ ਤੱਕ ਅੱਗ ਫੈਲੀ ਦੱਸੀ ਗਈ। ਅੱਗ ਬੁਝਾਊ ਮਹਿਕਮੇ ਦੇ ਮੁਤਾਬਕ ਜਾਨ ਗਵਾ ਦੇਣ ਵਾਲੇ ਕਰਮਚਾਰੀ ਰੋਥੀਮੋ ਸ਼ਹਿਰ ਦੇ ਕੋਲ ਪੱਛਮੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ। ਗ੍ਰੀਸ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਬੁਸ਼ਫਾਇਰ ਲੱਗੀ ਹੈ। ਏਜੀਅਨ ਸਾਗਰ ਦੇ ਕੋਲ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਹੋਈ ਹੈ। ਵੱਡੇ ਖਿੱਤੇ ਦੇ ਵਿੱਚ ਇੱਥੇ ਅੱਗ ਫੈਲੀ ਹੋਈ ਹੈ। ਇਸ ਤੋਂ ਇਲਾਵਾ ਗ੍ਰੀਸ ਦੇ ਕਾਫੀ ਮੱਧ ਦੇ ਵਿੱਚ ਇੱਕ ਤਰ੍ਹਾਂ ਦਾ ਸੈਂਟਰਲ ਜ਼ੋਨ ਬਣ ਜਾਂਦਾ ਟ੍ਰਿਫਲੀਆ, ਇੱਥੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਹੋਈ ਹੈ। ਉਧਰ ਸਪੇਨ ਦੇ ਵਿੱਚ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਰਾਜਧਾਨੀ ਮੈਡਰਿਡ ਦੇ ਕੋਲ ਲੱਗੀ ਜੰਗਲਾਂ ਦੀ ਅੱਗ ਨੂੰ ਬੁਝਾਉਣ ਦੇ ਲਈ ਅਗਲੇ 12 ਘੰਟੇ ਕਾਫੀ ਫੈਸਲਾਕੁੰਨ ਦੱਸੇ ਨੇ। ਸਪੇਨ ਦੇ ਐਵਿਲਾ ਸੂਬੇ ਦੇ ਵਿੱਚ ਹੁਣ ਤੱਕ 43,000 ਹੈਕਟੇਅਰ ਤੋਂ ਜ਼ਿਆਦਾ ਰਕਬਾ ਸੜ ਕੇ ਜਲ ਕੇ ਰਾਖ ਹੋ ਚੁੱਕਿਆ। ਇਹ ਇਲਾਕਾ ਮੈਡਰਿਡ ਤੋਂ ਮਹਿਜ਼ 150 ਕਿਲੋਮੀਟਰ ਹੀ ਦੂਰ ਪੱਛਮ ਦੇ ਵਿੱਚ ਹੈ। ਸਪੇਨ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੁਸ਼ਫਾਇਰ ਦੱਸੀ ਗਈ ਹੈ। ਸਪੇਨ ਦੇ ਵਿੱਚ ਹੁਣ ਤੱਕ ਬੁਸ਼ਫਾਇਰ ਦੇ ਚੱਲਦਿਆਂ ਇਹਨਾਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਲਗਭਗ 2,07,000 ਹੈਕਟੇਅਰ ਤੋਂ ਵੱਧ ਦਾ ਰਕਬਾ ਜਲ ਚੁੱਕਿਆ ਹੈ। ਉੱਥੇ ਕੁਦਰਤ ਦੀ ਮਾਰ ਦੀਆਂ ਖਬਰਾਂ ਹੁਣ ਭਾਰਤ ਵਾਲੇ ਪਾਸੇ ਤੋਂ ਵੀ ਸਾਹਮਣੇ ਆ ਰਹੀਆਂ, ਜਿੱਥੇ ਆਸਾਮ ਦੇ ਵਿੱਚ ਬੁੱਧਵਾਰ ਦੇ ਦਿਨ ਹੜ੍ਹਾਂ ਦੇ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਵਿੱਚ ਇਸ ਸੂਬੇ ਦੇ ਅੰਦਰ ਹੁਣ ਤੱਕ ਹੜ੍ਹਾਂ ਦੇ ਚੱਲਦਿਆਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 78 ਪਹੁੰਚ ਚੁੱਕੀ ਹੈ। ਇੱਕ ਅਧਿਕਾਰਕ ਬੁਲੇਟਿਨ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਸਾਮ ਦੇ 3 ਲੱਖ ਤੋਂ ਵਧੇਰੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ। ਭਾਰਤ ਦੇ ਮੌਸਮ ਮਹਿਕਮੇ ਨੇ ਦੱਸਿਆ ਕਿ ਅਗਲੇ 3 ਦਿਨ ਆਸਾਮ ਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ਦੇ ਉੱਤੇ ਵੀ ਭਾਰੀ ਪੈ ਸਕਦੇ ਨੇ। ਆਸਾਮ ਰਾਜ ਆਫਤ ਪ੍ਰਬੰਧਨ ਅਥਾਰਟੀ ਯਾਨੀ ASDMA ਦੇ ਅਧਿਕਾਰੀਆਂ ਨੇ ਪਿਛਲੇ ਬੁਲੇਟਿਨ ਦੇ ਵਿੱਚ ਦੱਸਿਆ ਹੈ ਕਿ 24 ਘੰਟਿਆਂ ਦੇ ਅੰਦਰ 3 ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ, ਉਹਨਾਂ 'ਚ ਸ਼ਿਵਸਾਗਰ ਜ਼ਿਲ੍ਹੇ 'ਚ 2 ਤੇ ਗੋਲਾਘਾਟ ਦੇ ਵਿੱਚ 1 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਸ਼ਿਵਸਾਗਰ, ਚਰਾਈਵੇਟ, ਗੋਲਾਘਾਟ, ਜੁਰਾਟ, ਨਗਾਓਂ, ਵਿਸ਼ਵਨਾਥ ਅਤੇ ਕਾਮਰੂਪ ਵਰਗੇ ਮੈਟਰੋਪੋਲੀਟਨ ਇਲਾਕੇ ਪ੍ਰਭਾਵਿਤ ਹੋਏ ਨੇ, ਜਿੱਥੇ 550 ਤੋਂ ਜ਼ਿਆਦਾ ਪਿੰਡ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਆਸਾਮ ਦੇ 3 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਨੇ। ਚਰਾਈਦੇਵ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਹ ਜ਼ਿਲ੍ਹਾ ਆਸਾਮ ਦਾ, ਜਿੱਥੇ 1,37,000 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਵੱਲ ਜਾਣਾ ਪਿਆ। ਹੜ੍ਹਾਂ ਤੋਂ ਬੇਘਰ ਹੋਏ 16,500 ਲੋਕਾਂ ਨੂੰ 71,000 ਕੈਂਪਾਂ ਦੇ ਵਿੱਚ ਰਹਿ ਕੇ ਪਨਾਹ ਲੈਣੀ ਪੈ ਰਹੀ ਹੈ, ਯਾਨੀ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਭਾਰਤ ਦੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ। ਉਧਰ ਇਥਾਨੋਲ ਵਾਲੇ ਪੈਟਰੋਲ ਦਾ ਮਾਮਲਾ ਹੁਣ ਸ਼ਾਂਤ ਨਹੀਂ ਹੋ ਰਿਹਾ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪਾਰਲੀਮੈਂਟ 'ਚ ਜਵਾਬ ਦਿੱਤਾ ਕਿ E20 ਤੋਂ ਗੱਡੀਆਂ ਦੇ ਵਿੱਚ ਖਰਾਬੀ ਦੀਆਂ ਆਈਆਂ ਰਿਪੋਰਟਾਂ ਦੇ ਬਾਰੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸੜਕ
ਵਾਹਨ ਤੇ ਰਾਜਮਾਰਗ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ E20 ਫਿਊਲ ਦੇ ਚਲਦਿਆਂ ਗੱਡੀਆਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕੀਤਾ। ਹਾਲਾਂਕਿ ਭਾਰਤ ਦੇ ਵਿੱਚ ਹੁਣ ਤੱਕ ਤਾਂ ਇਹੀ ਖਬਰਾਂ ਆ ਰਹੀਆਂ ਸੀ, ਪਰ ਸਰਕਾਰ ਨੂੰ ਅਜਿਹਾ ਨਹੀਂ ਲੱਗਦਾ ਕਿ E20 ਦੇ ਨਾਲ ਵਾਹਨ ਖਰਾਬ ਹੋ ਰਹੇ ਨੇ। ਪਾਰਲੀਮੈਂਟੇਰੀਅਨ ਏ ਰਹੀਮ ਦੇ ਵੱਲੋਂ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦਿੰਦਿਆਂ ਹੋਇਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ E20 ਫਿਊਲ ਦਾ ਇਸਤੇਮਾਲ ਵਾਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਖਰਾਬੀ ਜਾਂ ਇੰਜਨ ਫੇਲੀਅਰ ਦੇ ਨਾਲ ਜੁੜੇ ਹੋਣ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦੇ ਕੁਝ ਹੋਰ ਕਾਰਨ ਹੋ ਸਕਦੇ ਨੇ। ਸਰਕਾਰ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ, ਭਾਰਤੀ ਪੈਟਰੋਲੀਅਮ ਸੰਸਥਾ IIP ਦੇਹਰਾਦੂਨ ਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ ਦੀ ਤਰਫ਼ ਤੋਂ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਉੱਤੇ E20 ਫਿਊਲ ਦਾ ਮੁਲਾਂਕਣ ਕੀਤਾ ਗਿਆ ਸੀ। ਪਾਇਆ ਗਿਆ ਹੈ ਕਿ BS6 ਜਿਹੜਾ ਫਿਊਲ ਦੇ ਮਾਨਦੰਡ ਨੇ ਉਹ ਇਹ ਫਿਊਲ ਪੂਰਾ ਕਰਦਾ ਹੈ। ਸਿਰਫ 1 ਅਪ੍ਰੈਲ 2005 ਤੋਂ 2016 ਦੇ ਦਰਮਿਆਨ BS3 ਵਾਹਨਾਂ ਦੇ ਰਬੜ ਦੇ ਪੁਰਜੇ ਜਿਹੜੇ ਨੇ, ਰਬੜ ਪਾਸ, ਗਾਸਕੇਟ ਵਗੈਰਾ, ਇਹਨਾਂ ਨੂੰ ਬਦਲਣ ਦੀ ਲੋੜ ਪਈ ਸੀ, ਜੋ ਕਿ ਆਮ ਸਰਵਿਸਿੰਗ ਦੇ ਦਰਮਿਆਨ ਆਸਾਨੀ ਦੇ ਨਾਲ ਬਦਲੇ ਜਾ ਸਕਦੇ ਨੇ। ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਸਮੇਂ ਦੇ ਦਰਮਿਆਨ E20 ਫਿਊਲ ਤਾਂ ਵਰਤਿਆ ਵੀ ਨਹੀਂ ਜਾਂਦਾ ਸੀ। ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੀਮਸ ਨੇ ਨਿਤਿਨ ਗਡਕਰੀ ਦੇ ਨਾਲ ਜੁੜੇ ਹੋਏ ਔਰ E20 ਦੇ ਨਾਲ ਜੁੜੇ ਖਾਸੇ ਵਾਇਰਲ ਹੋ ਰਹੇ ਨੇ। ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ। ਕੇਂਦਰ ਸਰਕਾਰ ਨੇ ਸੰਸਦ ਦੇ ਵਿੱਚ ਮੰਨਿਆ ਹੈ ਕਿ ਦੇਸ਼ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਾਖਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ UDISE ਪਲੱਸ ਦੇ ਅੰਕੜਿਆਂ ਦੇ ਮੁਤਾਬਕ ਸਾਲ 2023-24 ਦੇ ਵਿੱਚ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ 12,74,90,199 ਦਾਖਲੇ ਹੋਏ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 9,36,09,39 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਸਾਲ 2024-25 ਦੇ ਵਿੱਚ ਸਰਕਾਰੀ ਸਕੂਲਾਂ ਦੇ ਦਾਖਲੇ ਘੱਟ ਕੇ 12,74,00,000 ਤੋਂ 12,15,00,000 ਰਹਿ ਗਏ ਸੀ, ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ 9,36,000 ਤੋਂ ਵੱਧ ਕੇ 9,58,56,000 ਹੋ ਗਏ ਸਨ। ਦੱਸਿਆ ਗਿਆ ਕਿ 2025-26 ਦੇ ਵਿੱਚ ਸਰਕਾਰੀ ਸਕੂਲਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਹੋਰ ਘੱਟ ਗਈ, ਇਹ 11,99,00,000 ਰਹਿ ਗਈ, ਤੇ ਪ੍ਰਾਈਵੇਟ ਸਕੂਲਾਂ 'ਚ ਗਿਣਤੀ ਹੋਰ ਵਧੀ ਹੈ, 9,88,00,000 ਤੱਕ ਚਲੀ ਗਈ ਸੀ। ਉੱਥੇ ਹੀ CJP ਦੀ ਬੁਲਾਰਾ ਰਤਨਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਧਮਕੀਆਂ, ਗਾਲੀਆਂ ਭਰੇ ਮੈਸੇਜਿਸ ਆ ਰਹੇ ਨੇ। ਰਤਨਾ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਲਿਖਿਆ ਹੈ ਕਿ ਮੇਰੇ DM ਯਾਨੀ ਡਾਇਰੈਕਟ ਮੈਸੇਜ ਦੇ ਵਿੱਚ ਮੌਤ ਦੀਆਂ, ਜਾਨ ਤੋਂ ਮਾਰ ਦੇਣ ਦੀਆਂ, ਗਾਲੀ ਗਲੋਚ ਭਰੇ ਸੁਨੇਹਿਆਂ ਦੇ ਨਾਲ ਭਰੇ ਪਏ ਨੇ। ਨਫ਼ਰਤ ਦੇ ਨਾਲ ਭਰੇ ਟਵੀਟਸ ਅਤੇ ਕਮੈਂਟਸ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਈ ਵੀ ਚੀਜ਼ ਮੈਨੂੰ ਪਰੇਸ਼ਾਨ ਨਹੀਂ ਸੀ ਕਰਦੀ, ਪਰ ਕੋਈ ਵੀ ਆਲੋਚਨਾ ਜਾਂ ਉਸ ਉਹਨਾਂ ਦੀ ਤਰਫ਼ ਕਿਸੇ ਵੀ ਵਿਅਕਤੀ ਦੀ ਤਰਫ਼ ਤੋਂ ਕੀਤਾ ਗਿਆ ਫੈਸਲਾ ਜਿਹੜਾ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਕੋਈ ਦੂਜਾ ਵਿਅਕਤੀ ਉਸ ਨੂੰ ਅਜਿਹੀ ਗੱਲਾਂ ਕਹਿ ਦੇਵੇ ਜੋ ਉਹ ਸੁਣਨਾ ਪਸੰਦ ਨਾ ਕਰ ਦੇਵੇ। ਇਸ ਅੰਦੋਲਨ ਨੇ ਮੈਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਇਆ, ਮੈਨੂੰ ਸਿਖਾਇਆ ਕਿ ਅਰਾਜਕਤਾ ਦੇ ਇਸ ਦੌਰ ਦੇ ਵਿੱਚ ਆਪਣੇ ਟੀਚੇ ਦੇ ਉੱਤੇ ਕਿਵੇਂ ਨਿਗਾਹ ਬਣਾਈ ਰੱਖਣੀ ਹੈ। ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ 'ਚ ਪ੍ਰੀਖਿਆ ਦੇ ਅੰਦਰ ਹੋਈਆਂ ਧਾਂਦਲੀਆਂ, ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਤਤਕਾਲੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਸੀ ਤੇ ਦਵਾਇਆ ਵੀ ਸੀ, ਜਿਸ ਤੋਂ ਬਾਅਦ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਐਸੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ 'ਚ ਦਾਅਵੇ ਨੇ ਕਿ ਪੁਲਿਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ, ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਉੱਥੇ ਹੀ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵੋਟਰ ID, ਆਧਾਰ ਕਾਰਡ ਤੇ ਪੈਨ ਕਾਰਡ ਭਾਰਤੀ ਨਾਗਰਿਕਤਾ ਦੇ ਫੈਸਲਾ ਕੁੰਨ ਦਸਤਾਵੇਜ਼ ਨਹੀਂ ਹੋ ਸਕਦੇ। ਅਦਾਲਤ ਦੀ ਇਹ ਟਿੱਪਣੀ ਸੁਮਨ ਮੋਲਾ ਵੱਲੋਂ ਦਾਇਰ ਕੀਤੀ ਹੈਬੀਅਸ ਕੋਰਪਸ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦਰਮਿਆਨ ਹੋਈ ਹੈ। ਇਸ ਸੰਬੰਧ ਦੇ ਵਿੱਚ ਸੁਮਨ ਮੋਲਾ ਨੇ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਨਾਸਿਰ ਨੂੰ ਪੱਛਮ ਬੰਗਾਲ ਦੇ ਵਿੱਚ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਦੀ ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ। ਬਾਅਦ ਦੇ ਵਿੱਚ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਜਦੋਂ ਕਿ ਨਾਂ ਹਟਾਉਣ ਦੇ ਖਿਲਾਫ ਉਹਨਾਂ ਦੀ ਅਪੀਲ ਹਾਲੇ ਵਿਚਾਰ ਅਧੀਨ ਹੈ। ਦੱਸ ਦਈਏ ਕਿ ਇਸੇ ਸੰਬੰਧ 'ਚ ਪਟੀਸ਼ਨਰ ਨੇ ਨਾਸਿਰ ਦੇ ਵੋਟਰ ਪਛਾਣ ਪੱਤਰ, ਆਧਾਰ ਕਾਰਡ ਤੇ ਜਿਹੜਾ ਪੈਨ ਕਾਰਡ ਹੈ ਤੇ ਇੱਕ ਬੈਂਕ ਦੀ ਪਾਸਬੁੱਕ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਭਾਰਤੀ ਨਾਗਰਿਕ ਹੈ, ਵਿਦੇਸ਼ੀ ਨਹੀਂ। ਇਸ ਤੋਂ ਬਾਅਦ ਹੀ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਦਿਬਾਂਸ਼ੂ ਬਸਾਕ ਤੇ ਜਸਟਿਸ ਅਜੇ ਕੁਮਾਰ ਗੁਪਤਾ ਦੀ ਬੈਂਚ ਨੇ ਕਿਹਾ ਕਿ ਵੋਟਰ ID ਕਾਰਡ, ਆਧਾਰ ਕਾਰਡ, ਪੈਨ ਕਾਰਡ ਨੂੰ ਇੱਦਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਵਿਅਕਤੀ ਭਾਰਤੀ ਨਾਗਰਿਕ ਹੋ ਗਿਆ, ਇਹ ਪੱਕੇ ਸਬੂਤ ਨਹੀਂ ਨੇ।
ਅਦਾਲਤ ਦਾ ਕਹਿਣਾ ਹੈ ਕਿ ਵੋਟਰ ਪਛਾਣ ਪੱਤਰ ਤਾਂ ਸਿਰਫ ਇਹ ਸਾਬਤ ਕਰਦਾ ਹੈ ਕਿ ਉਸ ਵਿਅਕਤੀ ਦਾ ਨਾਂ ਉਸ ਇਲਾਕੇ 'ਚ ਵੋਟਰ ਸੂਚੀ ਦੇ ਅੰਦਰ ਸ਼ਾਮਲ ਹੈ ਜਾਂ ਨਹੀਂ। ਬੈਂਚ ਨੇ ਇਹ ਵੀ ਕਿਹਾ ਕਿ ਨਾਸਰ ਦਾ ਨਾਂ ਸਾਲ 2026 ਦੀ SIR ਪ੍ਰਕਿਰਿਆ ਦੇ ਦਰਮਿਆਨ ਵੋਟਰ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਬਾਰੇ ਅਲੱਗ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਸਿਰਫ ਬੈਂਕ ਖਾਤਾ ਖੁਲਵਾਉਣ ਦੇ ਨਾਲ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਮਿਲ ਜਾਂਦਾ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਟੈਲੀਗ੍ਰਾਮ ਦੇ ਨਾਲ ਜੁੜੀ। ਪਹਿਲਾਂ ਭਾਰਤ, ਫਿਰ ਰੂਸ ਤੇ ਹੁਣ ਆਸਟ੍ਰੇਲੀਆ ਦੇ ਵਿੱਚੋਂ ਵੀ ਇਹ ਖਬਰ ਸਾਹਮਣੇ ਆ ਰਹੀ ਹੈ। ਇੰਜ ਲੱਗ ਰਿਹਾ ਹੈ ਕਿ ਪੂਰੀ ਦੁਨੀਆ ਦੇ ਸਾਰੇ ਵੱਡੇ ਦੇਸ਼ ਟੈਲੀਗ੍ਰਾਮ ਦੇ ਪਿੱਛੇ ਹੱਥ ਧੋ ਕੇ ਪਏ ਨੇ ਤੇ ਇੰਜ ਵੀ ਲੱਗ ਰਿਹਾ ਹੈ ਕਿ ਇਸ ਦੇ ਪਿੱਛੇ ਸ਼ਾਇਦ ਕਿਸੇ ਹੋਰ ਵੱਡੇ ਅਦਾਰੇ ਦੀ ਸਾਜਿਸ਼ ਹੋ ਸਕਦੀ ਹੈ। ਟੈਲੀਗ੍ਰਾਮ ਦੁਨੀਆ ਭਰ 'ਚ ਇੱਕ ਚਰਚਿਤ ਸੋਸ਼ਲ ਮੀਡੀਆ ਪਲੇਟਫਾਰਮ ਬਣਦਾ ਜਾ ਰਿਹਾ। ਆਸਟ੍ਰੇਲੀਆ ਦੀ ਅਦਾਲਤ ਦੇ ਇੱਕ ਫੈਡਰਲ ਅਦਾਲਤ ਦੇ ਵਿੱਚ ਇੱਕ ਮਾਮਲੇ ਨੂੰ ਲਿਆਂਦਾ ਗਿਆ ਜਿੱਥੇ ਕਿਹਾ ਗਿਆ ਕਿ ਟੈਲੀਗ੍ਰਾਮ ਆਈਸਿਸ ਦੇ ਨਾਲ ਜੁੜਿਆ ਹੋਇਆ ਕੰਟੈਂਟ, ਸਰਕਲਮ ਕਰਨ ਦੀਆਂ ਵੀਡੀਓਜ਼ ਤੇ ਹੋਰ ਬਹੁਤ ਸਾਰੀਆਂ ਐਸੀਆਂ ਵੀਡੀਓਜ਼ ਜਾਂ ਐਸਾ ਕੰਟੈਂਟ ਜਿਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ ਜਾ ਸਕਦਾ, ਉਹਨਾਂ ਨੂੰ ਹਟਾਉਣ ਦੇ ਵਿੱਚ ਅਸਫਲ ਰਿਹਾ। ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਮਾਨ ਗ੍ਰਾਂਟ ਨੇ ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਇਸ ਬਾਰੇ ਐਲਾਨ ਕੀਤਾ ਕਿ ਇਹਨਾਂ ਦੇ ਖਿਲਾਫ, ਯਾਨੀ ਟੈਲੀਗ੍ਰਾਮ ਦੇ ਖਿਲਾਫ, ਇੱਕ ਲੀਗਲ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਏਗੀ, ਪੜਤਾਲ ਕੀਤੀ ਜਾਏਗੀ ਤੇ ਜੇਕਰ ਸੱਚ ਸਾਬਤ ਹੋ ਜਾਂਦਾ ਤਾਂ ਟੈਲੀਗ੍ਰਾਮ ਦੇ ਉੱਤੇ $54 million ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ। ਬਹਿਰਾਲ ਇਹ ਗੱਲ ਕਹੀ ਗਈ ਹੈ ਕਿ ਟੈਰਰ ਦੇ ਨਾਲ ਜੁੜੇ ਹੋਏ ਜਾਂ ਅੱਤਵਾਦੀ ਘਟਨਾਵਾਂ ਦੇ ਨਾਲ ਜੁੜੇ ਹੋਏ ਕੁਝ ਇੱਕ ਵੀਡੀਓਜ਼ ਟੈਲੀਗ੍ਰਾਮ ਹਟਾ ਨਹੀਂ ਰਿਹਾ, ਬਲਕਿ ਇਹਨਾਂ ਦੀਆਂ ਅਲੱਗ ਅਲੱਗ ਜਿਹੜੇ ਅਕਾਊਂਟ ਨੇ, ਖਾਤਾ ਧਾਰਕ ਨੇ, ਉਹਨਾਂ ਨੂੰ ਫੈਲਾ ਰਹੇ ਨੇ। ਚਾਹੇ ਉਸ ਦੇ ਵਿੱਚ ਕ੍ਰਾਈਸਟਚਰਚ ਘਟਨਾ ਹੋਵੇ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਸੀ, ਜਾਂ ਫਿਰ ਬਫੈਲੋ ਅਟੈਕ ਹੋਵੇ, ਆਈਸਿਸ ਦੇ ਨਾਲ ਜੁੜੀਆਂ ਸਿਰਕਲਮ ਕਰਨ ਦੀਆਂ ਘਟਨਾਵਾਂ ਹੋਣ, ਫਾਂਸੀਆਂ ਦਿੱਤੇ ਜਾਣ ਦੀਆਂ ਵੀਡੀਓਜ਼ ਹੋਣ, ਜਾਂ ਹੋਰ ਬਹੁਤ ਸਾਰਾ ਐਸਾ ਮਟੀਰੀਅਲ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਨਫ਼ਰਤੀ ਮਟੀਰੀਅਲ ਫੈਲਾਉਣ ਨਹੀਂ ਦਿੱਤਾ ਜਾ ਸਕਦਾ। ਟੈਲੀਗ੍ਰਾਮ ਆਸਟ੍ਰੇਲੀਆ ਦੇ ਸਾਈਬਰ ਨਿਯਮਾਂ ਦੀ ਉਲੰਘਣਾ ਕਰ ਰਿਹਾ। ਉੱਥੇ ਆਸਟ੍ਰੇਲੀਆ ਦੇ ਫੈਡਰਲ ਟ੍ਰੈਜਰ ਜਿਮ ਚਾਮਸ ਦੀ ਤਰਫ ਤੋਂ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਜਾਰੀ ਕੀਤੇ ਗਏ ਮਹਿੰਗਾਈ ਦੇ ਅੰਕੜਿਆਂ ਦੇ ਉੱਤੇ ਤਸੱਲੀ ਜਤਾਈ ਹੈ, ਪਰ ਇੱਕ ਵਾਰ ਫਿਰ ਤੋਂ ਇਹੀ ਗੱਲ ਕਹੀ ਹੈ ਕਿ ਇਹ ਤੂਫਾਨ ਦੀ ਸ਼ਾਂਤੀ ਦਾ ਸੰਕੇਤ ਨਹੀਂ ਹੈ। ਦੱਸ ਦਈਏ ਕਿ ਲੰਘੀ ਕੱਲ੍ਹ ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ 'ਚ ਮਹੀਨਾਵਾਰ ਮਹਿੰਗਾਈ 4% ਤੋਂ ਘੱਟ ਕੇ 3.8% ਤੇ ਆ ਗਈ ਹੈ, ਯਾਨੀ ਕਿ ਜੰਗ ਦੇ ਦਰਮਿਆਨ ਜਿਹੜੇ ਅੰਕੜੇ ਸੀ, ਜੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਸਟ੍ਰੇਲੀਆ 'ਚ ਮਹਿੰਗਾਈ ਦੇ ਜਿਹੜੇ ਅੰਕੜੇ ਸੀ ਉਸੇ ਪੱਧਰ ਦੇ ਉੱਤੇ ਆ ਗਈ ਹੈ। ਜੰਗ ਆਸਟ੍ਰੇਲੀਆ ਦੀ ਨਹੀਂ ਬਲਕਿ ਇਜ਼ਰਾਈਲ ਤੇ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਉੱਤੇ ਛਿੜੀ ਹੋਈ 28 ਫਰਵਰੀ ਤੇ ਉਸੇ ਤੋਂ ਬਾਅਦ ਸਾਰੇ ਹਾਲਾਤ ਜਿਹੜੇ ਨੇ ਉਹ ਗੜਬੜ ਹੋਏ ਨੇ। ਹਾਲਾਂਕਿ ਜਿਹੜੇ ਤਮਾਹੀ ਅੰਕੜੇ ਨੇ ਉਹ ਹਾਲੇ ਵੀ ਆਸਟ੍ਰੇਲੀਆ ਦੇ ਮੈਚ ਨਹੀਂ ਕਰ ਪਾ ਰਹੇ ਨੇ, ਇਹ ਸਿਰਫ ਮਹੀਨਾਵਾਰ ਅੰਕੜੇ ਸਾਂਝੇ ਕੀਤੇ ਗਏ ਨੇ। ਪਰ RBA ਦੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਕਟੌਤੀ ਹੋਏਗੀ ਜਾਂ ਨਹੀਂ, ਇਸ ਦਿਨ ਲੈ ਕੇ ਆਰਥਿਕ ਮਾਹਰ ਰਹੇ ਮੰਨ ਰਹੇ ਨੇ ਕਿ ਇਹ ਸ਼ਾਇਦ ਹਾਲੇ ਉਨਾ ਵਧੀਆ ਫੈਸਲਾ ਨਹੀਂ ਹੈ। ਵਧੀਆ ਖਬਰ ਨਹੀਂ ਹੈ ਇਸ ਕਰਕੇ ਨਹੀਂ ਮੰਨੀ ਜਾ ਸਕਦੀ ਕਿਉਂਕਿ ਕੇਵਲ ਮਹੀਨਾਵਾਰ ਮਹਿੰਗਾਈ ਦੇ ਵਿੱਚ ਕਮੀ ਆਈ ਦੱਸੀ ਹੈ। ਨੰਬਰ 2, ਅਗਸਤ ਮਹੀਨੇ ਦੇ ਵਿੱਚ ਯਾਨੀ ਕਿ 1 ਅਗਸਤ ਤੋਂ ਬਾਅਦ ਫਿਊਲ ਐਕਸਾਈਜ਼ ਕੱਟ ਜਿਹੜਾ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ ਉਹ ਵੀ ਖਤਮ ਹੋ ਜਾਏਗਾ, ਯਾਨੀ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈਣਾ। ਫਿਊਲ ਕੀਮਤਾਂ ਜਿਹੜੀਆਂ ਪਹਿਲਾਂ 32 ਸੈਂਟ ਤੱਕ ਘੱਟ ਸੀਗੀਆਂ ਆਮ ਗ੍ਰਾਹਕਾਂ 'ਤੇ ਉਹਦਾ ਬੋਝ ਸੀ, ਉਹ ਫਿਰ ਬਾਅਦ 'ਚ 16 ਸੈਂਟ ਕਰ ਦਿੱਤੀਆਂ ਗਈਆਂ ਜੁਲਾਈ ਮਹੀਨੇ 'ਚ, ਹੁਣ ਉਹ 1 ਅਗਸਤ ਨੂੰ ਖਤਮ ਹੋ ਜਾਣਗੀਆਂ, ਯਾਨੀ 2 ਅਗਸਤ ਤੋਂ ਫਿਊਲ ਦੀਆਂ ਕੀਮਤਾਂ ਦੇਸ਼ ਭਰ 'ਚ ਹੋਰ ਵੱਧ ਜਾਣਗੀਆਂ ਕਿਉਂਕਿ ਮੱਧ ਪੂਰਬ ਦੇ ਵਿੱਚ ਜੰਗ ਤਾਂ ਖਤਮ ਨਹੀਂ ਹੋਈ ਹੈ, ਇਸ ਕਰਕੇ ਮਹਿੰਗਾਈ ਵੀ ਖਤਮ ਨਹੀਂ ਹੋਈ ਹੈ। ਕੁਆਟਰਲੀ ਅੰਕੜਿਆਂ ਦੇ ਉੱਤੇ ਝਾਤ ਮਾਰੀਏ ਤਾਂ ਉਹ ਵੀ 4% ਤੋਂ ਘੱਟ ਕੇ 3.9% ਤੇ ਆ ਗਏ ਨੇ, ਪਰ ਜੇਕਰ ਮਾਰਚ ਮਹੀਨੇ ਦੀ ਪਹਿਲੀ ਤਿਮਾਹੀ ਯਾਨੀ ਜਨਵਰੀ ਫਰਵਰੀ ਮਾਰਚ ਦੀ ਗੱਲ ਕਰੀਏ ਤਾਂ ਉਦੋਂ ਮਹਿੰਗਾਈ ਦਰ 3.6% ਤੇ ਸੀ, ਤੇ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ ਇਹ 3.5 ਜਾਂ ਉਸ ਤੋਂ ਵੀ ਘੱਟ ਚਾਹੀਦੀ ਹੈ ਜਦੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਹੈ, ਜੇਕਰ ਤਿਮਾਹੀ ਅੰਕੜਿਆਂ 'ਤੇ ਨਜ਼ਰ ਮਾਰੀਏ, ਜੋ ਕਿ ਅਗਲੀ ਤਿਮਾਹੀ ਦੇ ਵਿੱਚ ਤਾਂ ਸੱਚ ਹੁੰਦਾ ਸਾਬਤ ਨਜ਼ਰ ਨਹੀਂ ਆ ਰਿਹਾ। ਹਾਲ ਫਿਲਹਾਲ ਆਕਸਫਰਡ ਇਕਨੋਮਿਕਸ ਆਸਟ੍ਰੇਲੀਆ ਤੇ ਹੋਰ ਦੂਸਰੇ ਅਦਾਰਿਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ 10 ਤੇ 11 ਅਗਸਤ ਨੂੰ RBA ਦੀ ਬੈਠਕ ਹੋਏਗੀ ਤਾਂ ਵਿਆਜ ਦਰਾਂ ਜਿਹੜੀਆਂ ਇਸ ਵਕਤ 4.35% ਤੇ ਨਗਦੀ ਦਰਾਂ ਜਿਹੜੀਆਂ ਨੇ ਉਹ ਉੱਥੇ ਹੀ ਬਰਕਰਾਰ ਰੱਖੀਆਂ ਜਾ ਸਕਦੀਆਂ ਨੇ, ਹੋ ਸਕਦਾ ਹੈ ਕਿ ਵਾਧਾ ਨਾ ਵੀ ਕੀਤਾ ਜਾਵੇ। ਪਰ ਦੂਸਰੇ ਪਾਸੇ ਆਰਥਿਕ ਮਾਹਰ ਇੱਕ ਹੋਰ ਖੁਲਾਸੇ ਵੀ ਕਰ ਰਹੇ ਨੇ, ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਮਹਿੰਗਾਈ ਦਾ ਅਸਰ ਜਾਂ ਜਿਹੜਾ ਜਿੰਨ ਹੈ ਉਹ ਚਿਰਾਗ ਦੇ ਵਿੱਚੋਂ ਬਾਹਰ ਨਿਕਲਣਾ। ਉਦਾਹਰਣ ਦਿੱਤੀ ਗਈ ਹੈ ਜ਼ਿਫਟ ਫਾਈਨੈਂਸ ਦੀ ਤਰਫ ਤੋਂ, ਜਿਨ੍ਹਾਂ ਨੇ ਇਹ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਉੱਤੇ ਸਾਲਾਨਾ $4100 ਦਾ ਵਾਧੂ ਬੋਝ ਪੈ ਸਕਦਾ। ਉਦਾਹਰਣ ਦਿੱਤੀ ਗਈ ਹੈ ਕਿ ਅਗਸਤ 2025 'ਚ ਜਿਹੜੀ ਗਰੋਸਰੀ ਤੁਸੀਂ ਹਫ਼ਤਾਵਾਰ $178 ਦੇ ਵਿੱਚ ਲੈ ਲੈਂਦੇ ਸੀ ਉਸ 'ਚ ਹੁਣ $6 ਦਾ ਹੋਰ ਇਜ਼ਾਫਾ ਹੋ ਗਿਆ, ਅਤੇ ਅਗਲੇ ਸਾਲ ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ ਤਾਂ
$305 तक यह ग्रोसरी थोड़ी बन जाया करेगी हफ्ते की, यानी कि भविख में ध्यान दे विच रखदिया होया। हुण जेकर उदाहरण दिती जाए कि $600,000 की कोई व्यक्ति मॉर्टगेज चक्की बैठा तो उसके उत्ते महीनावार $272 का वाधू बोझ पिया है, तो साल का लगभग $3,265 बना लो, तो फिर ब्याज दर से होर खर्चे भी इस दे विच शामिल हो जाते हैं। इस तरीके दे नाल मध्य आमदनी वाला व्यक्ति आस्ट्रेलिया इस वक्त कोई बहुते वधिया दौर दे विच नहीं गुजर रहा। उत्थे देश की सब तो वड्डी टैलीकॉम कंपनी ऑप्टस दे उत्ते फैडरल कोर्ट की तरफ तो जिहड़ा पिछले साल एक मुकदमा चलाया गया सी नैटवर्क आउटेज का, जदों कुछ घंटिया दे लई ऑप्टस दे नैटवर्क जिहड़े ठप्प होकर रह गए सी, उस मामले च हुण ACMA यानी आस्ट्रेलिया दे कम्युनिकेशन एंड मीडिया अथॉरिटी ने ऑप्टस नूं सू किया, अदालत च ले जाया। 000 ਦੇ ਵਿੱਚ 1000 ਤੋਂ ਵਧੇਰੇ ਵਾਰ ਅਲੱਗ ਅਲੱਗ ਸ਼ਿਕਾਇਤਾਂ ਹਾਸਲ ਹੋਣ ਤੋਂ ਬਾਅਦ ਐਕਮਾ ਨੇ ਇਹ ਇੱਕ ਵੱਖਰਾ ਮਾਮਲਾ ਅਦਾਲਤ ਦੇ ਵਿੱਚ ਸ਼ੁਰੂ ਕੀਤਾ ਹੈ। ਦੱਸ ਦਈਏ ਕਿ $250,000 ਦੀ ਪਰ ਕੰਟਰਾਵੈਂਸ਼ਨ ਦੀ ਇੱਕ ਪੈਨਲਟੀ ਆਪਟਸ ਨੂੰ ਲੱਗ ਸਕਦੀ ਹੈ। ਮੰਨਿਆ ਗਿਆ ਹੈ ਕਿ ਲਗਭਗ 14 ਘੰਟੇ ਆਪਟਸ ਦਾ 000 ਆਊਟੇਜ ਰਿਹਾ ਸੀ ਔਰ 75% ਜਿਹੜੀਆਂ 000 ਦੀਆਂ ਕਾਲ ਸੀ ਉਹ ਫੇਲ ਹੋ ਗਈਆਂ ਸੀ, ਉਹ ਡਾਇਲ ਨਹੀਂ ਸੀ ਹੋ ਸਕੀਆਂ। ਘੱਟੋ ਘੱਟ 605 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਤਾਂ ਇਹ ਗੱਲ ਐਕਮਾ ਨੂੰ ਹਾਸਲ ਹੋ ਗਈ ਸੀ, ਹਾਲਾਂਕਿ ਸ਼ਿਕਾਇਤਾਂ ਦੀ ਗਿਣਤੀ 1000 ਤੋਂ ਵੱਧ ਸੀ, ਪਰ 605 ਨੇ ਇਹ ਦੱਸਿਆ ਕਿ ਉਹਨਾਂ ਦੀ 000 ਫੇਲ ਹੋਈ ਅਤੇ ਕਿਵੇਂ ਉਹਨਾਂ ਦੀ ਜੀਵਨ ਦੇ ਉੱਤੇ ਜਾਂ ਉਸ ਵਕਤ ਦੇ ਉਹਨਾਂ ਦੇ ਹਾਲਾਤ ਦੇ ਉੱਤੇ ਇਸਨੇ ਅਸਰ ਪਾਇਆ। ਐਕਮਾ ਦੀ ਤਰਫ ਤੋਂ ਇਹ ਜਿਹੜਾ ਮੁਕੱਦਮਾ ਹੁਣ ਅਦਾਲਤ 'ਚ ਲਿਜਾਇਆ ਗਿਆ, ਇਸ ਨੂੰ ਸੁਣਵਾਈ ਦੇ ਦਰਮਿਆਨ ਆਪਟਸ ਨੂੰ ਸਾਬਤ ਕਰਨਾ ਮੁਸ਼ਕਿਲ ਹੋ ਸਕਦਾ ਕਿ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਸੀ, ਕਿਉਂਕਿ ਇਸ ਗੱਲ ਦੀ ਤਾਂ ਖੁਲਾਸੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ। ਉੱਥੇ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਹੁਣ ਇਤਿਹਾਸਕ ਮਾਫ਼ੀ ਮੰਗੀ ਗਈ ਹੈ, ਜਿਹੜੇ ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਚਾਈਲਡ ਸੈਕਸ਼ੁਅਲ ਅਬਿਊਜ਼ ਦੀਆਂ ਘਟਨਾਵਾਂ ਵਾਪਰੀਆਂ ਨੇ। ਸਾਬਕਾ ਪ੍ਰੀਮੀਅਰ ਰਹੇ ਨੇ ਜਿਹੜੇ ਵਿਕਟੋਰੀਆ ਦੇ ਜੈਸਿੰਟਾ ਐਲਨ, ਉਹਨਾਂ ਨੇ ਵੀ ਇੱਕ ਫਾਰਮਲ ਐਪੋਲੋਜੀ ਦੀ ਇਹ ਗੱਲ ਇੱਕ ਰੱਖੀ ਸੀ ਪਾਰਲੀਮੈਂਟ ਦੇ ਦਰਮਿਆਨ, ਪਰ ਉਸ ਵਕਤ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਉਸ ਦਿਨ ਉਹ ਅਪੀਅਰ ਹੀ ਨਹੀਂ ਹੋ ਸਕੇ, ਸੋ ਉਹਨਾਂ ਦੀ ਅਧਿਕਾਰਕ ਮਾਫ਼ੀ ਨਹੀਂ ਮੰਨੀ ਜਾ ਸਕਦੀ। ਪਰ ਬੈਨ ਕੈਰਲ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਗੱਲ ਨੂੰ ਮੰਨਿਆ ਕਿ ਵਿਕਟੋਰੀਆ ਸਰਕਾਰ ਪਬਲਿਕ ਸਕੂਲਾਂ ਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਜਾਂ ਕਾਬੂ ਪਾਉਣ ਦੇ ਵਿੱਚ ਅਸਫਲ ਰਹੀ ਸੀ, ਇਸ ਕਰਕੇ ਉਸ ਦੇ ਹੱਕਦਾਰ ਦੋਸ਼ੀ ਉਹ ਨੇ, ਉਹ ਮੁਆਫ਼ੀ ਮੰਗਦੇ ਨੇ। ਵੈਸੇ ਇਸ ਕਿਸਮ ਦੀ ਇੱਕ ਰਿਪੋਰਟ ਜਿਹੜੀ ਹੈ

ਸਟੇਟਮੈਂਟ ਜਿਹੜਾ ਸਿੱਖਿਆ ਮਹਿਕਮਾ ਸੀ ਉਹਨਾਂ ਦੀ ਤਰਫ ਤੋਂ ਕੈਥਲੀਨ ਫੋਲੇ ਜਿਹੜੇ ਐਸਸੀ ਸੀ ਉਹਨਾਂ ਨੇ ਇੱਕ ਰਿਪੋਰਟ ਵੀ ਦਾਇਰ ਕੀਤੀ ਸੀ ਤੇ ਉਸ ਦੇ ਬਾਵਜੂਦ ਇਸ ਮਾਮਲੇ ਦੇ ਵਿੱਚ ਕੁਝ ਖਾਸ ਨਹੀਂ ਹੋ ਸਕਿਆ। ਵਿਕਟੋਰੀਆ ਦੇ ਪਬਲਿਕ ਸਕੂਲਾਂ ਦੇ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉੱਥੇ ਆਸਟ੍ਰੇਲੀਆ ਨੇ ਇੱਕ ਵੱਡਾ ਮਾਰਕਾ ਮਾਰਿਆ ਹੈ ਅਲਜ਼ਾਈਮਰ ਦੇ ਵਿੱਚ ਬਲੱਡ ਟੈਸਟ ਕਰਕੇ ਇਸ ਬਿਮਾਰੀ ਦਾ ਬੜੀ ਛੇਤੀ ਔਰ ਬੜੀ ਪਹਿਲੀ ਸਟੇਜ ਦੇ ਉੱਤੇ ਪਤਾ ਕੀਤਾ ਜਾ ਸਕਦਾ ਹੈ। ਮਹਿਜ਼ 18 ਮਿੰਟਾਂ ਦੇ ਵਿੱਚ ਇਸ ਦਾ ਰਿਜ਼ਲਟ ਵੀ ਆ ਜਾਂਦਾ ਹੈ। ਸਿਡਨੀ ਦੇ ਵਿੱਚ ਇਸ ਕਿਸਮ ਦਾ ਇੱਕ ਤਜਰਬਾ ਕਰਕੇ ਇਸ ਦੇ ਵਿੱਚ ਮੱਲ ਮਾਰੀ ਗਈ ਹੈ। ਦੱਸ ਦਈਏ ਕਿ ਫੈਡਰਲ ਸਿਹਤ ਮਹਿਕਮੇ ਦੀ ਤਰਫ ਤੋਂ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਆਸਟ੍ਰੇਲੀਆ ਅਲਜ਼ਾਈਮਰ ਦੀ ਬਿਮਾਰੀ ਦੇ ਵਿੱਚ ਬੜੀ ਛੇਤੀ ਸਟੇਜ ਦੇ ਉੱਤੇ ਇਸ ਦੇ ਉੱਤੇ ਰੋਕ ਲਗਾਉਣ ਅਤੇ ਇਸ ਦਾ ਇਲਾਜ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਜੇਕਰ ਇਸ ਕਿਸਮ ਦੇ ਨਾਲ ਜਿਹੜੇ ਬਲੱਡ ਸੈਂਪਲਸ ਪਾਸ ਕਰ ਲਏ ਜਿਹੜੇ ਪਾਸ ਹੋ ਜਾਂਦੇ ਨੇ, ਆਸਟ੍ਰੇਲੀਅਨ ਰਜਿਸਟਰ ਆਫ ਥੈਰਾਪੈਟਿਕ ਗੁੱਡਸ ਨੇ ਅਲਜ਼ਾਈਮਰ ਦੇ ਬਲੱਡ ਟੈਸਟ ਜਿਸ ਦੇ ਵਿੱਚ PTAU-181 ਜਾਂ PTAU-217 ਜਾਂ APOE4 ਵਰਗੇ ਟੈਸਟ ਸ਼ਾਮਲ ਨੇ, ਉਹਨਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਵੈਸੇ ਵੈਸਟਰਨ ਆਸਟ੍ਰੇਲੀਆ ਦਾ ਇੱਕ ਅਲੱਗ ਤੋਂ ਖਬਰਨਾਮਾ ਜਾਂ ਜਾਣਕਾਰੀਆਂ ਪਰਥ ਡੈਰੀ ਅਸੀਂ ਆਪਣੇ ਸਵੇਰ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਸ਼ੁਰੂ ਕਰ ਰਹੇ ਹਾਂ। ਵੈਸਟਰਨ ਆਸਟ੍ਰੇਲੀਆ ਦੇ ਵਸਨੀਕ ਸਾਡੇ ਨਾਲ ਉਸ ਪਰਥ ਡੈਰੀ ਦੇ ਵਿੱਚ ਜੁੜਤ ਜ਼ਰੂਰ ਪਾ ਸਕਦੇ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, go! Ford
6: lade phir
7: haanji haanji oye haanji haanji
8: haanji radio
9: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
10: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਭਲਵਾਨ ਸੀ ਜਿਹਨੂੰ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ ਜਵਾਨੀ ਆਪਣੇ ਪੂਰੇ ਸਿਖਰਾਂ ਦੇ ਉੱਤੇ ਮਿਹਨਤ ਵੀ ਬਹੁਤ ਕੀਤੀ ਰੱਜ ਕੇ ਮਿਹਨਤ ਕੀਤੀ ਦੱਬ ਕੇ ਘਿਓ ਖਾਧਾ ਅਲੱਗ ਅਲੱਗ ਉਸਤਾਦਾਂ ਦੇ ਕੋਲੋਂ ਜਾ ਕੇ ਭਲਵਾਨਾਂ ਦੇ ਕੋਲੋਂ ਜਾ ਕੇ ਦਾ ਪੇਚ ਵੀ ਸਿੱਖੇ ਇੱਕ ਮੌਕਾ ਇੱਦਾਂ ਦਾ ਆਇਆ ਕਿ ਆਸ ਪਾਸ ਪੂਰੀ ਤੂਤੀ ਬੋਲਦੀ ਅਜੇ ਤੂਤੀ ਬੋਲਦੀ ਸੀ ਕਿ ਕਿਸੇ ਕੋਲੋਂ ਵੀ ਇਹ ਭਲਵਾਨ ਹਾਰਿਆ ਨਹੀਂ ਕਾਫੀ ਲੰਮਾ ਸਮਾਂ ਹੋ ਗਿਆ

0: ਤੇ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਦਾਅਵਾ ਕਰਦੇ ਕਿ ਬੜੀ ਹਲੀਮੀ ਵਾਲਾ ਬੜੀ ਧੀਰਜ ਵਾਲਾ ਭਲਵਾਨ ਹੈ, ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਚੜੋ ਖਤੀ ਨਹੀਂ ਕਰਦਾ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰਸਿੱਧੀ ਮਿਲਦੀ ਗਈ ਉਦਾਂ ਉਦਾਂ ਹੋਰ ਜ਼ਿਆਦਾ ਸਰੂਰ ਆਉਣ ਲੱਗ ਪਿਆ, ਆਪਣੇ ਡੌਲਿਆਂ ਦੇ ਉੱਤੇ ਪੱਟਾਂ ਦੇ ਉੱਤੇ ਮਾਣ ਹੋ ਗਿਆ। ਉਹਨੂੰ ਲੱਗਦਾ ਸੀ ਕਿ ਮੈਨੂੰ ਹੁਣ ਕੋਈ ਵੀ ਢਾ ਨਹੀਂ ਸਕਦਾ, ਤੇ ਸੱਚ ਹੀ ਲੱਗਦਾ ਸੀ, ਜਿੱਥੇ ਵੀ ਜਾਂਦਾ ਉੱਥੇ ਵੀ ਕੋਈ ਅੱਗੇ ਨਾ ਖੜਦਾ, ਦੂਰ ਦਰੇਡੇ ਜਾ ਕੇ ਕੁਸ਼ਤੀਆਂ ਲੜਦਾ। ਤੇ ਅੱਜ ਇੱਕ ਜਗ੍ਹਾ ਦੇ ਉੱਤੇ ਕੁਸ਼ਤੀ ਲੜਨ ਦੇ ਲਈ ਪਹੁੰਚਿਆ, ਲਗਾਤਾਰ ਇੱਕ ਤੋਂ ਬਾਅਦ ਇੱਕ ਭਲਵਾਨਾਂ ਨੂੰ ਹਰਾਇਆ ਪਟਕੇ ਦੀ ਇਸ ਕੁਸ਼ਤੀ ਦੇ ਵਿੱਚ। ਇੱਕ ਅਜਿਹਾ ਮੌਕਾ ਆਇਆ ਜਦੋਂ ਬਾਂਹ ਚੁੱਕ ਕੇ ਐਲਾਨ ਕੀਤਾ ਕਿ ਹੈ ਕੋਈ ਇਸ ਮੈਦਾਨ ਦੇ ਵਿੱਚ, ਕੋਈ ਆਸ ਪਾਸ ਵੇਖਣ ਵਾਲਿਆਂ ਦੇ ਵਿੱਚੋਂ, ਇਸ ਭਰੇ ਮੇਲੇ ਦੇ ਵਿੱਚੋਂ, ਜਿਹੜਾ ਮੇਲੇ ਮੇਰੇ ਨਾਲ ਕੁਸ਼ਤੀ ਕਰਨਾ ਚਾਹੇ, ਮੇਰੇ ਨਾਲ ਘੋਲ ਕਰਕੇ ਵੇਖਣਾ ਚਾਹੇ। ਤੇ ਕਹਿੰਦੇ ਨੇ ਸਾਰੇ ਮੇਲੇ ਦੇ ਵਿੱਚ ਜਿੱਦਾਂ ਦਿਓ ਫਿਰ ਗਿਆ ਹੋਵੇ, ਸਾਰੇ ਮੇਲੇ ਦੇ ਵਿੱਚ ਚੁੱਪ ਚਾਨ, ਹੁਣ ਇਹਦੇ ਅੱਗੇ ਖੜੇ ਤੇ ਖੜੇ ਕਿਰਾ। ਇੱਕ ਬਜ਼ੁਰਗ ਜਿਹਨੇ ਕੁਛ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਓਏ ਭਲਿਓ ਹਾਰ ਜਾਓ ਤੇ ਲੱਖ ਵਾਰੀ ਹਾਰ ਜਾਓ, ਓਏ ਤੁਹਾਡੇ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਇਹ ਵੰਗਾਰਦਾ, ਇੱਕ ਵਾਰੀ ਉੱਠ ਕੇ ਉਹ ਖੜ ਤਾਂ ਜਾਓ, ਓਏ ਮਰਦਾਂ ਦੇ ਵਿੱਚ ਤੇ ਆ ਜਾਓ। ਪਰ ਜਿਵੇਂ ਸਾਰੇ ਜਾਣਦੇ ਹੀ ਇਹਦੇ ਨਾਲ ਘੁਲਣਾ ਲੱਤ ਬਾਂਹ ਤੜਾਉਣ ਦੇ ਬਰਾਬਰ ਆ, ਕਿਉਂਕਿ ਜਦੋਂ ਆਪ ਹੀ ਬੰਦਾ ਇਹ ਗੱਲ ਕਹਿ ਦੇ ਨਾ ਕਿ ਹੈ ਮੇਰੇ ਕੋਈ ਬਰਾਬਰ, ਤੇ ਫਿਰ ਉਹਦੇ ਵਿੱਚ ਉਹ ਖੇਡ ਭਾਵਨਾ ਕਈ ਵਾਰੀ ਖਤਮ ਹੋ ਜਾਂਦੀ ਹੈ, ਸਿਰਫ ਬਦਲਾਖੋਰੀ ਰਹਿ ਜਾਂਦੀ ਹੈ ਕਿ ਕੋਈ ਉੱਠਿਆ ਕਿਵੇਂ, ਮੇਰੇ ਬਰਾਬਰ ਉੱਠਿਆ ਤੇ ਉੱਠੇ ਕਿਵੇਂ। ਕਿਸੇ ਪਾਸੇ ਕਿਸੇ ਨੂੰ ਨਾ ਉੱਠਦਾ ਵੇਖ ਕੇ ਇਸ ਬਜ਼ੁਰਗ ਨੇ ਹੱਥ ਖੜਾ ਕਰ ਦਿੱਤਾ। ਪਹਿਲਵਾਨ ਦੇ ਨਾਲੋਂ ਉਮਰ ਦੇ ਵਿੱਚ ਤਿੰਨ ਗੁਣਾ ਨਹੀਂ ਤੇ ਦੁਗਣੇ ਤੋਂ ਤੇ ਵਧੇਰੀ ਉਮਰ ਦਾ ਹੋਊਗਾ। ਇਸ ਨੌਜਵਾਨ ਪਹਿਲਵਾਨ ਦੇ ਪਿਓ ਦੀ ਉਮਰ ਦਾ ਇੱਕ ਵਿਅਕਤੀ ਹੱਥ ਖੜਾ ਕਰਕੇ ਮੈਦਾਨ ਦੇ ਅੰਦਰ ਆਉਂਦਾ। ਹੁਣ ਪਹਿਲਵਾਨ ਨੂੰ ਵਕਤ ਪੈ ਗਿਆ, ਮਨਾ ਕਰੇ ਤੇ ਤਾਂ ਮਰਿਆ, ਘੁਲੇ ਤੇ ਤਾਂ ਮਰਿਆ, ਪਰ ਹੁਣ ਕਹਿ ਚੁੱਕਾ ਸੀ, ਚੈਲੰਜ ਵੀ ਲੈਣਾ ਪੈਣਾ ਸੀ ਤੇ ਮੈਦਾਨ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਇਹ ਜਿਹੜਾ ਬਜ਼ੁਰਗ ਮੈਦਾਨ ਦੇ ਵਿੱਚ ਉਤਰਿਆ ਨਾ, ਇਹ ਐਵੇਂ ਨਹੀਂ ਆ, ਇਹ ਵੀ ਆਪਣੇ ਸਮੇਂ ਦਾ ਇੱਕ ਚੋਟੀ ਦਾ ਭਲਵਾਨ ਹੈ, ਆਪਣੇ ਸਮੇਂ ਦੇ ਮੁਤਾਬਿਕ ਇਹ ਵੀ ਇਹੋ ਇਹੋ ਜਿਹੇ ਦਾਅ ਪੇਚ ਮਾਰਦਾ ਸੀ ਕਿ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੰਦਾ। ਇਹਨੂੰ ਵੀ ਹਲਕੇ ਹੱਥੀਂ ਨਹੀਂ ਲਿਆ ਜਾ ਸਕਦਾ। ਅੱਜ ਮਜ਼ਾ ਆਵੇਗਾ ਮੁਕਾਬਲਾ ਵੇਖਣ ਦਾ, ਇੱਕ ਪਾਸੇ ਉਮਰ ਭਰ ਦਾ ਤਜਰਬਾ ਤੇ ਦੂਸਰੇ ਪਾਸੇ ਜਵਾਨੀ ਦਾ ਜੋਸ਼। ਜਿਹੜੇ ਲੋਕ ਮੇਲੇ ਦੇ ਵਿੱਚ ਇੱਧਰ ਉੱਧਰ ਤੁਰੇ ਫਿਰਦੇ ਸੀ ਉਹ ਵੀ ਸਾਰੇ ਹੁਣ ਇਕੱਠੇ ਹੋ ਗਏ ਨੇ, ਵੇਖਣਾ ਚਾਹੁੰਦੇ ਨੇ ਕਿ ਆਖਿਰਕਾਰ ਜਿੱਤ ਦਾ ਕੌਣ ਆ। ਤੇ ਭਲਵਾਨ ਦੇ ਮਨ ਦੇ ਵਿੱਚ ਚੱਲ ਰਿਹਾ ਕਿ ਇਹਨੇ ਜੋ ਜ਼ੁਰਤ ਕੀਤੀ ਆ ਮੇਰੇ ਖਿਲਾਫ ਖਲੋਣ ਦੀ, ਕੁਛ ਇੱਦਾਂ ਦਾ ਕਰਾਂ ਕਿ ਅੱਗੇ ਤੋਂ ਕੋਈ ਮੇਰੇ ਸਾਹਮਣੇ ਖੜੇ ਨਾ। ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋਇਆ, ਇੱਕ ਤੋਂ ਬਾਅਦ ਇੱਕ ਦੋਵਾਂ ਨੇ ਦਾਅ ਮਾਰਨੇ ਸ਼ੁਰੂ ਕੀਤੇ। ਬਹੁਤਾ ਚਿਰ ਨਹੀਂ ਲੱਗਾ ਨੌਜਵਾਨ ਭਲਵਾਨ ਨੇ ਇਸ ਬਜ਼ੁਰਗ ਨੂੰ ਪਟਕ ਕੇ ਮਾਰਿਆ ਤੇ ਇਹਦੀਆਂ ਗੋਡੀਆਂ ਲਵਾ ਦਿੱਤੀਆਂ। ਲੱਗਣੀਆਂ ਵੀ ਹੀ, ਉਮਰ ਦਾ ਕਾਫੀ ਜ਼ਿਆਦਾ ਫਰਕ ਸੀ ਤੇ ਵੈਸੇ ਵੀ ਭਲਵਾਨ ਆਪਣੇ ਪੂਰੇ ਜ਼ੋਰਾਂ ਦੇ ਉੱਤੇ, ਤੇ ਇੱਕ ਪਾਸੇ ਬਜ਼ੁਰਗ ਹੱਡੀਆਂ, ਗੋਡੇ ਵੀ ਦੁਖਦੇ ਨੇ ਤੇ ਹੋਰ ਪਤਾ ਨਹੀਂ ਕੀ ਬਿਮਾਰੀਆਂ। ਸਾਰੇ ਮੇਲੇ ਦੇ ਵਿੱਚ ਸਨਾਟਾ ਛਾ ਗਿਆ। ਚਾਰ ਚੁਫੇਰੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਨੂੰ ਇਹ ਤਾਂਗ ਸੀ ਵੇਖੀਏ ਕੀ ਹੁੰਦਾ, ਕਿਸੇ ਦੇ ਹੱਥਾਂ ਚੋਂ ਤਾੜੀਆਂ ਨਹੀਂ ਵੱਜੀਆਂ, ਕਿਸੇ ਦੇ ਮੂੰਹ ਚੋਂ ਕੋਈ ਬੋਲ ਨਹੀਂ ਨਿਕਲਿਆ। ਉਹ ਲੋਕ ਜਿਹੜੇ ਇਸ ਨੌਜਵਾਨ ਪਹਿਲਵਾਨ ਦੇ ਸੰਗੀ ਸਾਥੀ ਸੀ, ਨਿੱਤ ਦਾ ਇਕੱਠਾ ਖਾਣਾ ਪੀਣਾ ਸੀ, ਉਹ ਵੀ ਸ਼ਾਬਾਸ਼ੀ ਨਹੀਂ ਦੇ ਪਾਏ। ਆਖਿਰਕਾਰ ਹੋਇਆ ਕੀ? ਪਹਿਲਵਾਨ ਮਨ ਹੀ ਮਨ ਸੋਚ ਰਿਹਾ ਕਿ ਇਹ ਉਹੀ ਮੇਲਾ ਜਿਹਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਪਹਿਲਵਾਨ ਨੂੰ ਸਵੇਰ ਤੋਂ ਢਾਉਂਦਾ ਆ ਰਿਹਾ ਤੇ ਇਹ ਲੋਕ ਕਿਲਕਾਰੀਆਂ ਮਾਰ ਰਹੇ ਸੀ ਮੈਨੂੰ ਮੋਢਿਆਂ ਤੇ ਚੁੱਕ ਕੇ ਪਿੰਡ ਦੇ ਵਿੱਚ ਘੁਮਾਉਂਦੇ ਸੀ ਗੇੜੀ ਲਵਾਉਂਦੇ ਸੀ ਤੇ ਥੱਬਾ ਪੈਸਿਆਂ ਦਾ ਇਕੱਠਾ ਹੋ ਜਾਂਦਾ ਸੀ ਇਹ ਹੋਇਆ ਕੀ ਬਾਕੀ ਤਾਂ ਚਲੋ ਠੀਕ ਹੈ ਇਹ ਜਿਹੜੇ ਮੇਰੇ ਨਾਲ ਆਏ ਸੀ ਮੇਰੇ ਸੰਗੀ ਸਾਥੀ ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ ਇਹ ਵੀ ਭੱਜ ਕੇ ਪਿੰਡ ਦੇ ਵਿੱਚ ਨਹੀਂ ਆਏ ਇਹਨਾਂ ਨੇ ਵੀ ਕੋਈ ਤਾੜੀ ਨਹੀਂ ਮਾਰੀ ਸਮਝ ਨਹੀਂ ਆ ਰਹੀ ਕਿ ਹੋਇਆ ਕੀ ਆ ਮਨ ਹੀ ਮਨ ਸਸ਼ੋ ਪੰਜ ਦੇ ਵਿੱਚ ਪਿਆ ਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਬੈਠਾ ਰਿਹਾ ਉੱਠਣ ਦੀ ਵੀ ਹਿੰਮਤ ਨਹੀਂ ਹੋਈ ਚਾਰ ਸਫੇਰੇ ਧਿਆਨ ਮਾਰਦਾ ਸਾਰੇ ਲੋਕ ਜਿੱਦਾਂ ਸੁਣਨ ਹੋਏ ਇਸ ਭਲਵਾਨ ਵੱਲ ਵੇਖ ਰਹੇ ਨੇ ਜੇ ਮਹਿਸੂਸ ਕਰ ਪਾਵੇ ਤਾਂ ਅੱਖਾਂ ਦੇ ਵਿੱਚ ਨਫ਼ਰਤ ਹੈ ਉਹ ਵਾਲਾ ਪਿਆਰ ਨਹੀਂ ਰਿਹਾ ਜੋ ਸਵੇਰ ਦਾ ਇਹ ਬਟੋਰ ਰਿਹਾ ਸੀ ਉਧਰ ਬਜ਼ੁਰਗ ਨੂੰ ਆ ਕੇ ਕੁਛ ਲੋਕਾਂ ਨੇ ਉਠਾਇਆ ਪੁੱਛਿਆ ਠੀਕ ਠਾਕ ਪਾਣੀ ਧਾਣੀ ਪੁੱਛਿਆ ਇਸ ਪਹਿਲਵਾਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸਾਰੇ ਇੱਦਾਂ ਕਰ ਰਹੇ ਨੇ ਜਿੱਦਾਂ ਉਹ ਮੈਦਾਨ ਦੇ ਵਿੱਚ ਹੋਵੇ ਹੀ ਨਾ ਤੇ ਇਸ ਨੌਜਵਾਨ ਪਹਿਲਵਾਨ ਨੂੰ ਲੱਗ ਰਿਹਾ ਤੇ ਹੈਗਾ ਵੀ ਇੱਦਾਂ ਹੀ ਆ ਕਿ ਇਹ ਬਜ਼ੁਰਗ ਢੱਠ ਕੇ ਵੀ ਅੱਜ ਉਹਦੇ ਤੋਂ ਜਿੱਤ ਗਿਆ ਚਾਹੇ ਨੌਜਵਾਨ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹਨੂੰ ਹਰਾ ਦਿੱਤਾ ਇਹਦੇ ਪੈਰ ਨਹੀਂ ਲੱਗਣ ਦਿੱਤੇ ਪਰ ਇਸ ਮੁਕਾਬਲੇ ਦੇ ਵਿੱਚ ਜੇਤੂ ਉਹ ਬਜ਼ੁਰਗ ਰਿਹਾ ਪਹਿਲਵਾਨ ਨੂੰ ਹਾਲੇ ਵੀ ਪੂਰੀ ਸਮਝ ਨਹੀਂ ਆਈ ਕਿ ਹੋਇਆ ਤੇ ਹੋਇਆ ਕੀ ਲੀੜੇ ਕੱਪੜੇ ਪਾਏ ਨੇ ਤੇ ਆਖਿਰਕਾਰ ਕੀ ਵੇਖਦਾ ਉਹ ਬਜ਼ੁਰਗ ਇਹਦੇ ਵੱਲ ਨੂੰ ਤੁਰਿਆ ਆਉਂਦਾ ਜਿਹਨੂੰ ਇਹਨੇ ਢਾਇਆ ਸੀ ਆ ਕੇ ਸ਼ਾਬਾਸ਼ੀ ਦਿੰਦਾ ਭਵਿੱਖ ਦੇ ਲਈ ਸੋਹਣੀਆਂ ਕਾਮਨਾਵਾਂ ਕਰਦਾ ਤੇ ਜਾਣ ਲੱਗੇ ਨੂੰ ਪਹਿਲਵਾਨ ਨੇ ਆਵਾਜ਼ ਮਾਰ ਕੇ ਰੋਕ ਲਿਆ ਬਜ਼ੁਰਗੋ ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ ਤੁਹਾਡਾ ਵੀ ਉਮਰ ਭਰ ਦਾ ਤਜਰਬਾ ਜਦੋਂ ਮੈਂ ਤੁਹਾਡੇ ਪਿੰਡ 'ਚ ਤੁਹਾਡੀਆਂ ਗੋਡੀਆਂ ਲਵਾਈਆਂ ਤੇ ਇੱਕ ਚੀਜ਼ ਤਾਂ ਮੈਂ ਸਮਝਦਾ ਕਿ ਤੁਹਾਡੀ ਮੰਨਤਾ ਬੜੀ ਆ ਤੁਹਾਡੀ ਇੱਜ਼ਤ ਬੜੀ ਆ ਕੋਈ ਵੀ ਨਹੀਂ ਬੋਲਿਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸੰਗੀ ਸਾਥੀ ਵੀ ਕਿਉਂ ਨਹੀਂ ਬੋਲੇ ਜਦੋਂ ਦਾ ਮੈਂ ਕੁਸ਼ਤੀ ਜਿੱਤਿਆ ਮੇਰੇ ਤੋਂ ਉਰੇ ਪਰੇ ਭੱਜੇ ਫਿਰਦੇ ਨੇ ਮੇਰੇ ਲਾਗੇ ਵੀ ਨਹੀਂ ਲੱਗਦੇ ਬਜ਼ੁਰਗ ਨੇ ਮੋਢੇ ਤੇ ਹੱਥ ਧਰ ਕੇ ਕਿਹਾ ਕਾਕਾ ਆਪ ਤੋਂ ਮਾੜੇ ਨੂੰ ਜਦੋਂ ਹਰਾਈਦਾ ਤੇ ਫਿਰ ਲੋਕਾਂ ਦੀ ਵਾਹ ਵਾਹੀ ਨਹੀਂ ਮਿਲਦੀ ਇਹੋ ਹੀ ਇੱਕ ਉਣਤਾਈ ਮੈਂ ਤੇਰੇ ਵਿੱਚ ਵੇਖੀ ਹੈ ਚਾਹੇ ਕਿੰਨਾ ਵੀ ਜ਼ੋਰ ਹੋਵੇ ਕਿੰਨੀ ਵੀ ਤੁਹਾਡੇ 'ਚ ਪਾਵਰ ਹੋਵੇ ਕਿੰਨਾ ਵੀ ਪੈਸਾ ਹੋਵੇ ਕਦੀ ਵੀ ਉਹਦੇ 'ਤੇ ਹੰਕਾਰ ਨਹੀਂ ਕਰੀਦਾ ਤੇ ਦੂਸਰੀ ਗੱਲ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਤੁਹਾਡੇ ਯਾਰ ਦੋਸਤ ਕਦੀ ਹਾਰਨੇ ਨਹੀਂ ਚਾਹੀਦੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਪੱਲੇ ਬੰਨ ਕੇ ਰੱਖੀ ਇੱਕ ਤੋਂ ਫਿਰ ਵਾਰੀ ਦੁਹਰਾਉਣਾ ਕਿ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਯਾਰ ਦੋਸਤ ਨਾ ਕਦੀ ਹਾਰਨ ਇਹਦਾ ਕੀ ਮਤਲਬ ਬਜ਼ੁਰਗੋ ਅੱਜ ਤੇਰੇ ਨਾਲ ਜਿਹੜੇ ਸੰਗੀ ਸਾਥੀ ਸੀ ਨਾ ਤੇਰੇ ਦੋਸਤ ਸੀ ਉਹਨਾਂ ਨੂੰ ਬਾਹਰ ਬੈਠੇ ਬਿਠਾਏ ਤੂੰ ਹਰਾ ਦਿੱਤਾ ਇਹ ਕੋਈ ਜਿੱਤ ਨਹੀਂ ਸੀ ਆਪ ਤੋਂ ਮਾੜੇ ਦੇ ਨਾਲ ਮੁਕਾਬਲਾ ਕਰਨਾ ਤੇ ਫਿਰ ਚਾਹੁੰਦਾ ਕਿ ਉਹਦੇ 'ਤੇ ਵੀ ਲੋਕ ਵਾਹ ਵਾਹੀ ਕਰਨ ਇਹ ਨਹੀਂ ਹੋ ਸਕਦਾ ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਅੱਜ ਇਸ ਮੇਲੇ ਦੇ ਵਿੱਚ ਮੈਂ ਜੇਤੂ ਰਿਹਾ ਤੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਨਾ ਕਰੀ ਨਹੀਂ ਤੇ ਲੋਕਾਂ ਦੇ ਦਿਲਾਂ 'ਚੋਂ ਲੈ ਜਾਏਗਾ ਇਹ ਤੇ ਸੀ ਇਸ ਪਹਿਲਵਾਨ ਦੀ ਕਹਾਣੀ ਆਪਾਂ ਭਾਵੇਂ ਕੁਸ਼ਤੀ ਨਾ ਵੀ ਕਰਨੀ ਹੋਵੇ ਭਾਵੇਂ ਕਿਸੇ ਖੇਡ 'ਚ ਹਿੱਸਾ ਨਾ ਵੀ ਲੈਣਾ ਹੋਵੇ ਪਰ ਜ਼ਿੰਦਗੀ ਦੀ ਹਰ ਇੱਕ ਖੇਡ ਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ ਤੇ ਉਹਨਾਂ ਸਾਰੀਆਂ ਖੇਡਾਂ ਦੇ ਵਿੱਚ ਆਪਾਂ ਇਹ ਚੀਜ਼ ਧਿਆਨ 'ਚ ਰੱਖੀਏ ਮੁਕਾਬਲਾ ਹਮੇਸ਼ਾ ਆਪਣੇ ਬਰਾਬਰ ਵਾਲੇ ਨਾਲ ਹੁੰਦਾ ਜਦੋਂ ਤੁਸੀਂ ਆਪ ਤੋਂ ਬਰਾਬਰ ਵਾਲੇ ਤੋਂ ਜਿੱਤਦੇ ਹੋ ਤਾਂ ਤੁਹਾਡੀ ਵਾਹਵਾਹੀ ਹੁੰਦੀ ਹੈ ਆਪ ਤੋਂ ਵੱਡੀ ਪਹੁੰਚ ਵਾਲੇ ਨਾਲ ਮੱਥਾ ਲਾਉਂਦੇ ਹੋ ਤੇ ਹਾਰ ਕੇ ਵੀ ਤੁਹਾਡੀ ਵਾਹਵਾਹੀ ਹੁੰਦੀ ਹੈ ਪਰ ਜਦੋਂ ਤੁਸੀਂ ਆਪ ਤੋਂ ਮਾੜੇ ਨਾਲ ਮੱਥਾ ਲਾਉਂਦੇ ਹੋ ਕਿਸੇ ਗਰੀਬ ਦੇ ਉੱਤੇ ਕਿਸੇ ਰੁਤਬੇ ਦੇ ਵਿੱਚ ਥੱਲੇ ਦੇ ਉੱਤੇ ਜਿਹੜਾ ਤੁਹਾਡੇ ਉੱਤੇ ਹੱਥ ਜਾਂ ਤੇ ਮਜਬੂਰੀ 'ਚ ਚੁੱਕ ਹੀ ਨਹੀਂ ਸਕਦਾ ਤੇ ਜਾਂ ਉਹਦਾ ਚੁੱਕਿਆ ਕੋਈ ਮੈਨੇ ਹੀ ਨਹੀਂ ਰੱਖਦਾ। ਕਿਸੇ ਐਸੇ ਵਿਅਕਤੀ ਦੇ ਨਾਲ ਤੁਸੀਂ ਜ਼ੋਰ ਅਜਮਾਈ ਕਰਦੇ ਹੋ ਜਿਹੜਾ ਹੈਸੀਅਤ ਵਿੱਚ ਤੁਹਾਡੇ ਨਾਲੋਂ ਬਹੁਤ ਛੋਟਾ, ਤੇ ਉਹ ਤੁਹਾਡੀ ਜਿੱਤ ਨਹੀਂ ਹੁੰਦੀ, ਉਹ ਤੁਹਾਡੀ ਹਾਰ ਹੁੰਦੀ ਹੈ। ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਹੈ, ਪਿਆਰ ਨਹੀਂ। ਹਮੇਸ਼ਾ ਖੇਡ ਖੇਡੋ ਆਪਣੇ ਬਰਾਬਰ ਵਾਲੇ ਦੇ ਨਾਲ, ਗੁਰ ਸਿੱਖੋ ਆਪ ਤੋਂ ਵੱਡਿਆਂ ਦੇ ਕੋਲੋਂ, ਨਾ ਕਿ ਉਹਨਾਂ ਦੇ ਨਾਲ ਲੜੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31 July।
2: ਦੱਸੋ
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.in।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੰਬ ਬੰਬ ਬੋਲੇ ਅਤੇ ਇਹ ਫਿਲਮ ਤਾਰੇ ਜ਼ਮੀਨ ਪਰ ਵਿੱਚੋਂ ਅਤੇ ਤੁਸੀਂ ਇੰਜੋਏ ਕੀਤਾ ਹੋਊਗਾ ਅਤੇ ਬੱਚਿਆਂ ਦੀ ਮਸਤੀ ਕੀਤੀ ਹੋਊਗੀ ਯਾਦ ਅਤੇ ਭੇਜਤਾ ਹੋਊਗਾ ਬੱਚਿਆਂ ਨੂੰ ਸਕੂਲ ਅਤੇ ਹੁਣ ਤੁਸੀਂ ਭੇਜ ਕੇ ਚਾਹ ਪਾਣੀ ਪੀ ਕੇ ਤੇ ਆਰਾਮ ਨਾਲ ਹੁਣ ਸੋਚ ਰਹੇ ਹੋ ਗਏ ਵੀ ਅੱਜ ਆਪਾਂ ਬਣਾਈਏ ਕੀ ਕਿਉਂ ਜਾ ਸੀ
1: ਇਹ ਤੇ ਮੈਨੂੰ ਲੱਗਦਾ ਇਹ ਕੁਐਸਚਨ ਆਪਣੇ ਪੰਜਾਬੀਆਂ ਦੇ ਘਰਾਂ ਚ ਇਹ ਨੀ ਮੁੱਕਦਾ ਕੁਛ ਵੀ ਹੋ ਜਾਏ ਇਹ ਯੂਨੀਵਰਸਲ ਕੁਐਸਚਨ ਹੈ
0: ਪੰਜਾਬੀ ਕਿਉਂ ਮਿਲਦਾ ਸਾਰਿਆਂ ਦੇ ਵਿੱਚ ਇਹ ਹੋਊਗਾ
1: ਪਰ ਆਪਣੇ ਕੁਝ ਜ਼ਿਆਦਾ ਹੈ ਨਾ ਫੋਕਸ ਖਾਣ ਤੇ
0: ਕਿਉਂਕਿ ਆਪਾਂ ਜ਼ਿਆਦਾ ਬਣਾਉਂਦੇ ਹਾਂ ਨਾ ਮੀਲ ਜ਼ਿਆਦਾ ਬਣਾਉਂਦੇ ਹਾਂ ਹੁਣ ਗੋਰਿਆਂ ਦਾ ਤੇ ਤੁਸੀਂ 100% ਨਹੀਂ ਕਹਿ ਸਕਦੇ ਪਰ ਬਹੁਤਿਆਂ ਦਾ ਆਪਾਂ ਜਦੋਂ ਘਰ ਘੁਰ ਵੇਖਣ ਜਾਈਏ ਜਦੋਂ ਆਪਾਂ ਨੂੰ ਤਾਂ ਉਦੋਂ ਪਤਾ ਲੱਗਦਾ ਹੈ ਨਾ ਤੁਸੀਂ ਜਦੋਂ ਘਰ ਲੈਣਾ ਇੰਸਪੈਕਸ਼ਨ ਕਰਦੇ ਹੋ ਤੇ ਉਹਨਾਂ ਦਾ ਲੱਗਦਾ ਵੇਖ ਕੇ ਵੀ ਉਹਨਾਂ ਚੁੱਲ੍ਹੇ ਵਰਤੇ ਹੀ ਨਹੀਂ ਆ ਓਵਨ ਜ਼ਰੂਰ ਵਰਤੇ ਹੁੰਦੇ ਨਾ ਸੋ ਉਹਨਾਂ ਦੇ ਅਲੱਗ ਤਰ੍ਹਾਂ ਦੀ ਕੁਕਿੰਗ ਹੈ ਸਾਡਾ ਇਹ ਆ ਵੀ ਸਾਰਾ ਸਾਰਾ ਦੇਣੀ ਅਸਲ 'ਚ ਅਸੀਂ ਉਸ ਤਰੀਕੇ ਦੇ ਨਾਲ ਨਾ ਆਪਣੀ ਕੁਕਿੰਗ ਨੂੰ ਲਾਮਬੰਦ ਜਾਂ ਫਿਰ ਮੈਨੇਜ ਨਹੀਂ ਕਰ ਪਾਏ ਕਿਉਂਕਿ ਸਾਨੂੰ ਇਹ ਕਦੀ ਸਮੱਸਿਆ ਰਹੀ ਨਹੀਂ ਆ ਸੋਚਣ ਵਾਲੀ ਚੀਜ਼ ਆ ਕਿ ਸਾਡੇ ਜਦੋਂ ਆਪਾਂ ਮਤਲਬ ਲੇਡੀਜ਼ ਜਿਹੜੀਆਂ ਨੇ ਉਹਨਾਂ ਦਾ ਕੰਮ ਸੀ ਇੱਕ ਸਮੇਂ ਵੀ ਉਹਨਾਂ ਨੇ ਘਰੇ ਰਹਿਣਾ ਅਤੇ ਰੋਟੀ ਪਾਣੀ ਬਣਾਉਣਾ ਹੈ ਨਾ ਅਤੇ ਜਾਂ ਅੱਜ ਕੱਲ੍ਹ ਹਾਊਸ ਮੇਕਰ ਕਹਿ ਦਿੰਦੇ ਆ
1: ਹੋਮ ਮੇਕਰ
0: ਹਾਂ ਅਤੇ ਪਹਿਲਾਂ ਹਾਊਸ ਵਾਈਫ ਹੀ ਸੀ ਅਤੇ ਉਸ ਵਜ੍ਹਾ ਦੇ ਕਰਕੇ ਕਦੀ ਕਿਸੇ ਨੇ ਇਹ ਸੋਚਿਆ ਹੀ ਨਹੀਂ ਵੀ ਆਪਾਂ ਇਹਨੂੰ ਆਸਾਨ ਕਰੀਏ ਜਦਕਿ ਬਾਕੀ ਜਿੰਨੇ ਵੀ ਕਮਿਊਨਿਟੀਆਂ ਨੇ ਨਾ ਜ਼ਿਆਦਾਤਰ ਕਲਚਰ ਜਿਹੜੇ ਨੇ ਹੁਣ ਬਾਹਰਲੇ ਨੇ ਅਤੇ ਜਾਂ ਫਿਰ ਵੈਸਟਰਨ ਕਲਚਰ ਆ ਜਾਂ ਫਿਰ ਈਵਨ ਚਾਈਨੀਜ਼ ਵੀ ਅਤੇ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਨੇ ਕਿ ਵਰਕਆਊਟ ਕੀਤਾ ਖਾਸ ਤੌਰ ਦੇ ਉੱਤੇ ਵੈਸਟ ਨੇ ਵੀ ਆਪਾਂ ਉਹ ਸੁੱਤੇ ਸਿੱਧੀ ਹੋ ਗਿਆ ਵੀ ਹੁਣ ਦੋਵੇਂ ਜੀ ਹੁਣ ਸਾਡੇ ਵੀ ਹੋਜੂਗਾ ਹੌਲੀ ਹੌਲੀ ਹੋ ਰਿਹਾ ਵਾ ਬਣਿਆ ਨੇ ਕਰ ਲਿਆ ਵਾ ਹੌਲੀ ਹੌਲੀ ਹੋ ਰਿਹਾ ਪਰ ਜਿਹਨਾਂ ਨੇ ਨਹੀਂ ਕੀਤਾ ਉਹ ਭਾਈ ਤੁਸੀਂ ਕਰ ਲਓ ਕਿਉਂਕਿ ਇਹ ਉਹ ਮਸਲਾ ਵਾ ਜਿੱਥੇ ਸਾਡਾ ਦਿਨ ਦਾ ਓਨਾ ਹੀ ਸਮਾਂ ਖਰਾਬ ਹੁੰਦਾ ਲਗਭਗ ਜਿੰਨਾ ਆਪਾਂ ਟ੍ਰੈਫਿਕ 'ਚ ਕਰਦੇ
1: ਹਾਂ ਬਿਲਕੁਲ ਸਹੀ ਗੱਲ ਹੈ ਮੈਨੂੰ ਇੱਦਾਂ ਲੱਗਦਾ ਕਈ ਚੀਜ਼ਾਂ 'ਤੇ ਤੁਸੀਂ ਜਦੋਂ ਤੁਹਾਡੇ ਸਿਰ 'ਤੇ ਪੈਂਦੀ ਹੈ ਨਾ ਜਿਵੇਂ ਤੁਸੀਂ ਮੰਨ ਲਓ ਫੁੱਲ ਟਾਈਮ ਜੋਬ ਵੀ ਕਰ ਰਹੇ ਹੋ ਤੁਹਾਡੇ ਬੱਚੇ ਵੀ ਹੈ ਮਤਲਬ ਇਹ ਮੈਂ ਜਨਾਨੀਆਂ ਵਾਸਤੇ ਕਹਿ ਰਹੀ ਹਾਂ ਅਤੇ ਉਹ ਤੁਸੀਂ ਤੁਹਾਡੇ ਆਪਣੇ ਆਪ ਹੀ ਫਾਰਮੂਲੇ ਬਣਨੇ ਸ਼ੁਰੂ ਹੋ ਜਾਂਦੇ ਜਿਵੇਂ ਮੈਂ ਕੀ ਹਿਸਾਬ ਲਾਇਆ ਕਿ ਜਿਹੜੀ ਤਾਜ਼ੀ ਸਬਜ਼ੀਆਂ ਹੈ ਉਹ ਕੱਟਣ 'ਚ ਮਤਲਬ ਬਣਾਉਣ 'ਚ ਇੰਨਾ ਟਾਈਮ ਨਹੀਂ ਮਿਲਦਾ ਲੱਗਦਾ ਜਿੰਨਾ ਚੋਪਿੰਗ ਤੁਹਾਡਾ ਟਾਈਮ ਵੇਸਟ ਕਰ ਦਿੰਦੀ ਹੈ ਕਿਉਂਕਿ ਤੜਕਾ ਤੇ ਯੂਨੋ ਇੱਕ ਸੇਮ ਹੀ ਤੜਕਾ ਆਪਣਾ ਪਿਆਜ਼ ਟਮਾਟਰ ਵਾਲਾ ਮੈਂ ਫਿਰ ਕੀ ਕਰਦੀ ਹਾਂ ਔਰ ਇੱਕ ਹੁੰਦਾ ਕਿ ਕਈ ਸਬਜ਼ੀਆਂ ਤੁਹਾਡੀ ਛੇਤੀ ਖਰਾਬ ਵੀ ਹੋ ਜਾਂਦੀ ਹੈ ਜੇ ਤੁਸੀਂ ਫਰੈਸ਼ ਖਰੀਦ ਕੇ ਲੈ ਕੇ ਆ ਰਹੇ ਹੋ ਹੈ ਨਾ ਜੇ ਪਿੱਛੇ ਪਿੱਛੇ ਰਹਿ ਗਈ ਕਈ ਵਾਰੀ ਕਾਲੀ ਜਿਹੀ ਪੈ ਜਾਂਦੀ ਗੋਭੀ ਖਰਾਬ ਹੋ ਜਾਂਦੀ ਹੈ ਜੋ ਵੀ ਤੇ ਮੈਂ ਕੀ ਕਰਦੀ ਹਾਂ ਮੈਕਸੀਮਮ ਸਬਜ਼ੀਆਂ ਨੂੰ ਜਦੋਂ ਹੀ ਲੈ ਕੇ ਆਉਂਦੇ ਨਾ ਉਸੀ ਦਿਨ ਸੇਮ ਡੇ ਮੈਂ ਸਾਰੀ ਸਬਜ਼ੀਆਂ ਦੀ ਕਟਿੰਗ ਕਰਕੇ ਮੈਂ ਜ਼ਿਪਲੋਕ ਬੈਗ 'ਚ ਰੱਖ ਕੇ ਉਹਨਾਂ ਨੂੰ ਫ੍ਰੀਜ਼ ਕਰ ਦਿੰਦੀ ਹਾਂ
0: ਮੈਟਰੋ ਜਿੰਦਾਬਾਦ
1: ਉਹਦੇ ਕਿਉਂਕਿ ਨਾ ਉਹਦੇ ਨਾਲ ਇਹ ਹੋ ਜਾਂਦਾ ਕਿ ਫਿਰ ਮੈਨੂੰ ਸਿਰਫ ਤੜਕਾ ਹੀ ਕੱਟਣਾ ਤੇ ਨਾਲ ਦੇ ਨਾਲ ਉਹ ਤੜਕਾ ਕੱਟਿਆ ਇੰਨੀ ਦੇਰ 'ਚ ਉਹਨੇ ਉਹ ਸਬਜ਼ੀ ਨੇ ਸੋਫਟ ਜਾਣਾ ਡੀਪ ਫਰੋਜ਼ ਕਰਕੇ ਉੰਨੀ ਦੇਰ 'ਚ ਫਟਾਫਟ ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਸੀ ਜਿਵੇਂ ਗਾਜਰਾਂ ਬਹੁਤ ਟਾਈਮ ਲੈਂਦੀਆਂ ਜੇ ਗਾਜਰਾਂ ਨੂੰ ਤੁਸੀਂ ਛਿੱਲੋ ਜਾਂ ਕੱਟੋ ਹੈ ਨਾ ਇੱਥੇ ਵਾਲੀ ਅਤੇ ਗੋਭੀ ਹੋ ਗਈ ਬੜੀ ਅਤੇ ਮੇਰਾ ਮਤਲਬ ਕੁਛ ਸਬਜ਼ੀਆਂ ਮੈਂ ਇੱਦਾਂ ਆਪਣੀ ਹਮੇਸ਼ਾ ਰੱਖਦੀ ਹਾਂ ਜ਼ਿਪਲੋਕ ਬੈਗ 'ਚ ਪਾ ਕੇ ਮਤਲਬ ਇਹ ਤੁਹਾਡੇ ਆਪਣੇ ਆਪਣੇ ਫਾਰਮੂਲੇ ਇੱਕ ਮੇਰੀ ਫਰੈਂਡ ਹੈ ਉਹਦਾ ਵੀ ਬੜਾ ਵਧੀਆ ਉਹ ਫਾਰਮੂਲਾ ਉਹਨੂੰ ਲੱਗਦਾ ਕਿ ਤੜਕਾ ਐਕਸਟਰਾ ਭੁੰਨ ਲਓ ਉਹ ਕੜਛੀ ਇੱਕ ਤੜਕਾ ਐਕਸਟਰਾ ਬਚਾ ਲਓ ਸ਼ਾਮ ਨੂੰ ਕੰਮ ਲੈ ਲਓ ਜਾਂ ਨੈਕਸਟ ਡੇ ਕੰਮ ਲੈ ਲਓ ਤੜਕਾ ਮਤਲਬ ਹਰ ਇੱਕ ਇਨਸਾਨ ਨੂੰ ਜੇ ਫਰੈਸ਼ ਜੇ ਘਰ ਦੀ ਰੋਟੀ ਖਾਣੀ ਹੈ ਕੰਮ 'ਤੇ ਵੀ ਜਾਣਾ ਹੈ ਬੱਚੇ ਵੀ ਛੋਟੇ ਕਈ ਵਾਰੀ ਜਿਹੜੇ ਬੱਚੇ ਮੰਥ ਦੇ ਹੁੰਦੇ ਕੁਛ ਲਈ ਉਹ ਜਿਹੜੇ ਦੁੱਧ ਪੀਂਦੇ ਉਹ ਕਈ ਵਾਰੀ ਹੁੰਦਾ ਕਿ ਤੁਹਾਡੇ ਕੋਲ ਇੰਨਾ ਹੁੰਦਾ ਫੀਡਿੰਗ 'ਤੇ ਬੈਕ ਟੂ ਬੈਕ ਕਿਉਂਕਿ ਉਹ ਟਾਈਮ ਮੈਂ ਫੇਸ ਕੀਤਾ ਕਿ ਇਕੱਲੇ ਜਦੋਂ ਬੱਚਾ ਹੈ ਦੁੱਧ ਪੀਂਦਾ ਬੱਚਾ ਤੁਹਾਡੇ ਕੋਲ ਅਤੇ ਤੁਸੀਂ ਕਈ ਵਾਰੀ ਉਹ ਟਾਈਮ ਜ਼ਿਆਦਾ ਲੈ ਲੈਂਦੇ ਅਤੇ ਅੱਗੋਂ ਸਾਰਾ ਕੁਛ ਤੁਹਾਡਾ ਨਾ ਹਿੱਲ ਜਾਂਦਾ ਅਤੇ ਇਹ ਥੋੜ੍ਹੇ ਥੋੜ੍ਹੇ ਜਿਹੇ ਸ਼ੋਰਟਕੱਟ ਮੈਨੂੰ ਲੱਗਦਾ ਜਿਵੇਂ ਜਿਵੇਂ ਤੁਹਾਡੇ ਸਿਰ 'ਤੇ ਪੈਂਦੀ ਹੈ ਉਦੋਂ ਉਸ ਤਰੀਕੇ ਨਾਲ ਤੁਸੀਂ ਹਰ ਇੱਕ ਦੇ ਫਾਰਮੂਲੇ ਮਤਲਬ ਬਣ ਹੀ ਜਾਂਦੇ ਸਿਰ 'ਤੇ ਪੈਂਦੀ ਹੈ
0: ਹਾਂ ਬਿਲਕੁਲ ਬੇਸਿਕਲੀ ਜਦੋਂ ਤੁਹਾਡੇ 'ਤੇ ਕੋਈ ਸਮੱਸਿਆ ਆਉਂਦੀ ਆ ਨਾ ਅਸੀਂ ਉਦੋਂ ਬੰਦੇ ਦੇ ਰਾਹ ਨਾ ਬਦੋ ਬਦੀ ਨਿਕਲਣੇ ਸ਼ੁਰੂ ਹੋ ਜਾਂਦੇ
1: ਕਿਉਂਕਿ ਰੋਜ਼ ਆਪਾਂ ਪੰਜਾਬੀਆਂ ਪਰ ਰੋਜ਼ ਪੰਜਾਬੀਆਂ ਇੰਡੀਅਨ ਹੀ ਕਹਿ ਲਓ ਆਪਾਂ ਰੋਜ਼ ਬਾਜ਼ਾਰ ਤੋਂ ਮੈਨੂੰ ਨਹੀਂ ਲੱਗਦਾ ਫੂਡ ਫੜ ਕੇ ਖਾ ਸਕਦੇ ਹਾਂ ਆਪਾਂ ਉਸ ਤਰੀਕੇ 'ਤੇ ਬਣੇ ਹੀ ਨਹੀਂ ਹੈ ਕਿ ਰੋਜ਼ ਹੀ ਟੇਕ ਅਵੇ ਖਾ ਲਓ ਬਹੁਤ ਔਖਾ ਹੈ
0: ਇੱਕ ਤਾਂ ਬਾਰਾ ਨਹੀਂ ਖਾਂਦਾ ਦੂਸਰਾ ਇਹ ਆ ਕਿ ਤੁਹਾਨੂੰ ਉਹ ਤੁਹਾਡੇ ਦੀ ਹੈਲਥ ਲਈ ਵੀ ਉਹ ਠੀਕ ਨਹੀਂ ਰਹਿੰਦਾ ਚਲੋ ਜਿਹਦੇ ਲਈ ਠੀਕ ਰਹਿੰਦਾ ਵਾ ਉਹਦੇ ਲਈ ਠੀਕ ਹੈ ਪਰ ਇੱਕ ਸਟੇਜ 'ਤੇ ਜਾ ਕੇ ਸਮੱਸਿਆ ਆਉਣੀ ਆ ਸੋ ਉਹਦੇ 'ਚ ਆਪਾਂ ਨਾ ਜਦੋਂ ਮੰਨ ਲਓ ਅੱਗੋਂ ਪਿੱਛੋਂ ਜਦੋਂ ਤੁਹਾਡਾ ਥੋੜ੍ਹਾ ਜਿਹਾ ਠੀਕ ਹੋ ਜਾਂਦਾ ਉਦੋਂ ਤੁਸੀਂ ਫਿਰ ਨੋਰਮਲ ਉਹਦੇ 'ਤੇ ਆ ਜਾਂਦੇ ਹੋ ਆਪਾਂ ਰਬਾਬ ਵਾਰੀ ਕੀਤਾ ਸੀ ਆਪਾਂ ਥੋੜ੍ਹਾ ਚਿਰ ਵਿੱਚ ਤਾਂ ਬੜਾ ਵਧੀਆ ਰਿਹਾ ਸੀ ਉਹ ਫਾਰਮੂਲਾ ਉਹ ਕੀ ਸੀਗਾ ਕਿ ਤਿੰਨ ਤਿੰਨ ਚੀਜ਼ਾਂ ਆਪਾਂ ਕੀਤੀਆਂ ਸੀ, ਇੱਕ ਤਾਂ ਜਿਹੜਾ ਅਦਰਕ ਲਸਣ ਆ ਉਹ ਸਾਰਾ ਲਿਆ ਕੇ ਇਕੱਠਾ ਬਲਕ ਦੇ ਵਿੱਚ ਹੀ, ਅਤੇ ਉਹ ਹਫ਼ਤੇ 'ਚ ਇੱਕੋ ਦਿਨ ਹੀ ਸਾਰਾ ਕਰਕੇ ਉਹਨੂੰ ਕੁੱਟ ਕੱਟ ਕੇ ਜੋ ਮਤਲਬ ਉਹਨੂੰ ਗ੍ਰਾਇੰਡ ਗਰੁੰਡ ਕਰਕੇ ਤੇ ਉਹਨੂੰ ਆਪਾਂ ਛੋਟੇ ਛੋਟੇ ਪੈਕਟ ਬਣਾ ਕੇ ਤੇ ਉਹਨੂੰ ਫ੍ਰੀਜ਼ਰ 'ਚ ਰੱਖ ਲਿਆ।
1: ਉਹ ਵੀ ਬੜਾ,
0: ਉਹ ਕਿੰਨਾ ਦਾ ਹੋਣਾ, ਤੁਸੀਂ ਪਹਿਲਾਂ ਅਦਰਕ ਛਿਲਣਾ ਵਾ ਫਿਰ ਲਸਣ, ਹੈ ਨਾ, ਉਹ ਬਹੁਤ ਟਾਈਮ ਲੱਗਦਾ। ਸੋ ਇਹ ਦੋ ਚੀਜ਼ਾਂ ਜਿਹੜੀਆਂ ਅਲੱਗ ਅਲੱਗ ਕੀਤੀਆਂ, ਫਿਰ ਨਾ ਤਾਂ ਉਹ ਜਦੋਂ ਚਾਹ ਬਣਾਉਣੀ ਆ ਉਦੋਂ ਵੀ ਤੁਸੀਂ ਜੇ ਮੰਨ ਲਓ ਅਦਰਕ ਪਾਉਣਾ ਤਾਂ ਉਦੋਂ ਵੀ ਟਾਈਮ ਸੇਵ ਹੋ ਜਾਂਦਾ, ਫਿਰ ਤੁਸੀਂ ਜਦੋਂ ਸਬਜ਼ੀ ਬਣਾਉਣੀ ਆ ਤੇ ਤੁਹਾਨੂੰ ਇਹ ਟਾਈਮ
1: ਤੁਹਾਡਾ ਬਚ ਜਾਂਦਾ ਟਾਈਮ, ਕਿਉਂਕਿ ਜਿਹੜੇ ਜਿਹਨੂੰ ਆਦਤ ਹੁੰਦੀ ਨਾ ਤਾਜ਼ੇ ਅਦਰਕ ਲਸਣ ਦੀ, ਉਹਨੂੰ ਬਾਜ਼ਾਰ ਵਾਲਾ ਪੇਸਟ ਵਧੀਆ ਨਹੀਂ ਲੱਗਦਾ।
0: ਪੇਸਟ ਵੇਖੋ ਉਹਦੇ 'ਚ ਵਿਨੇਗਰ ਵਗੈਰਾ ਤਾਂ ਹੁੰਦਾ ਹੀ ਆ ਨਾ। ਫਿਰ ਤੀਸਰੀ ਗੱਲ, ਤੁਹਾਡੀ ਫਰਿੱਜ ਦੀ ਸਪੇਸ ਮੈਨੇਜ ਹੋ ਜਾਂਦੀ ਆ। ਚੌਥੀ ਗੱਲ, ਵਾਰ ਵਾਰ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ ਤੇ ਉਹਦੇ ਵਿੱਚ ਇਹ ਆ ਵੀ ਚਲੋ ਲਸਣ ਤੇ ਸਾਨੂੰ ਇੰਨਾ ਤੰਗ ਨਹੀਂ ਕਰਦਾ, ਅਦਰਕ ਕਿੰਨਾ ਮਹਿੰਗਾ ਹੋ ਜਾਂਦਾ। ਸੋ ਜਦੋਂ ਸਸਤਾ ਹੁੰਦਾ ਵਾ, ਤੁਸੀਂ ਵੇਖੋ ਮਾਰਕੀਟ 'ਚ ਸਸਤਾ, ਉਦੋਂ ਤੁਸੀਂ ਇਕੱਠਾ ਲਿਆ ਕੇ ਆਪਣੀ ਯੂਜੇਸ ਦੇ ਹਿਸਾਬ ਦੇ ਨਾਲ ਡੇਢ ਦੋ ਕਿਲੋ ਲੈ ਆਓ ਤੇ ਉਹਦਾ ਤੁਸੀਂ ਐਵਰੇਜ ਹੀ ਕੱਢ ਲਓ, ਹੈ ਨਾ। ਉਦੋਂ ਤਾਂ ਆਪਾਂ ਸਾਰੀਆਂ ਕੱਢ ਲਈਆਂ ਵੀ ਕਿਲੋ ਦੇ ਨਾਲ ਕਿੰਨਾ ਕੁ ਟਾਈਮ ਨਿਕਲਦਾ, ਹੈ ਨਾ, ਤੇ ਉਸ ਹਿਸਾਬ ਦੇ ਨਾਲ ਤੁਸੀਂ ਉਹ ਕਰ ਸਕਦੇ ਹੋ। ਤੀਸਰੀ ਚੀਜ਼ ਆਪਾਂ ਇਹ ਕੀਤੀ ਸੀ ਕਿ ਆਪਾਂ ਤੜਕਾ ਜਿਹੜਾ ਉਹ ਖੁੱਲ੍ਹਾ ਪਹਿਲਾਂ ਹੀ ਭੁੰਨ ਲਈਦਾ ਸੀ।
1: ਉਹ ਵੀ ਮੈਂ ਕਰਕੇ ਵੇਖਿਆ ਜਦੋਂ ਮੈਂ ਸਟੂਡੈਂਟ ਲਾਈਫ 'ਚ ਸੀਗੀ, ਜਦੋਂ ਬਹੁਤ ਜ਼ਿਆਦਾ ਅਸਾਈਨਮੈਂਟ ਦਾ ਭਾਰ ਹੁੰਦਾ ਸੀਗਾ, ਬਹੁਤ ਸਟ੍ਰੈਸ, ਮਤਲਬ ਤੁਸੀਂ ਜੋਬ ਵੀ ਕਰਨੀ ਹੈ ਤਾਂ, ਮੈਂ ਸਟੂਡੈਂਟ ਲਾਈਫ 'ਚ ਹੀ ਮੇਰੇ ਨਾਇਸ਼ਾ ਹੋਈ ਸੀਗੀ, ਬੱਚਾ ਵੀ, ਇਹ ਸਾਰਾ ਕੁਛ, ਅਤੇ ਫਿਰ ਉਹ ਮੈਂ ਵੀ ਮਤਲਬ ਉਹ ਟਰਾਈ ਕੀਤਾ, ਉਹ ਵੀ ਸਫਲ ਰਿਹਾ ਕਿ ਕਿਉਂਕਿ ਬੜਾ ਸੌਖਾ ਹੋ ਜਾਂਦਾ ਫਿਰ, ਨਾ
0: ਟਾਈਮ ਸੇਵ ਹੋ ਜਾਂਦਾ ਤੁਹਾਡਾ। ਤੁਸੀਂ ਉਹਦੇ 'ਚ ਸਿੰਪਲ ਸਿਰਫ ਤੁਸੀਂ ਜਿਹੜਾ ਆਪਣਾ ਜੀਰਾ ਤਾਂ ਆਪਾਂ ਸਾਰੀ ਸਬਜ਼ੀਆਂ 'ਚ ਲਗਭਗ ਪਾਉਂਦੇ ਹੀ ਹਾਂ, ਅਬਲ ਤਾਂ ਉਹ ਵੀ ਜੇ ਤੁਸੀਂ ਨਹੀਂ ਪਾਉਣਾ ਨਾ ਪਾਓ, ਕੁਛ ਨਾ ਪਾਓ, ਤੁਸੀਂ ਸਿੰਪਲ ਆਪਣਾ ਜਿਹੜਾ ਗੰਢੇ ਕੱਟ ਕੇ ਅਤੇ ਉਹਨਾਂ ਨੂੰ ਤੁਸੀਂ ਭੁੰਨ ਲਓ ਹਲਦੀ ਪਾ ਕੇ। ਹਲਦੀ ਆਪਾਂ ਹਰ ਇੱਕ ਸਬਜ਼ੀ 'ਚ ਪਾਉਣੀ ਹੁੰਦੀ ਹੈ, ਮਤਲਬ ਉਹ ਚੀਜ਼ ਜਿਹੜੀ ਤੁਸੀਂ ਹਰ ਇੱਕ ਸਬਜ਼ੀ 'ਚ ਪਾਉਣੀ ਆ, ਸਿਰਫ ਉਹ ਪਾਓ ਉਹਦੇ 'ਚ, ਪਿਆਜ਼ ਭੁੰਨ ਲਓ ਤੁਸੀਂ, ਜੇ ਜੀਰਾ ਹਰ ਇੱਕ 'ਚ ਪਾਉਂਦੇ ਹੋ ਤਾਂ ਜੀਰੇ ਦਾ ਤੜਕਾ ਲਾ ਲਓ ਅਤੇ ਪਿਆਜ਼ ਭੁੰਨ ਲਓ ਅਤੇ ਹਲਦੀ ਪਾ ਲਓ ਅਤੇ ਲੂਣ ਪਾ ਲਓ, ਥੋੜ੍ਹਾ ਲੂਣ ਵੀ ਥੋੜ੍ਹਾ ਪਾਓ,
1: ਥੋੜ੍ਹਾ ਪਾਓ
0: ਜਿੰਨਾ, ਹੈ ਨਾ, ਅੱਧਾ ਅੱਧਾ ਜਿੰਨਾ ਤੁਸੀਂ ਆਮ ਪਾਉਂਦੇ ਉਹਦੇ ਤੋਂ ਅੱਧਾ ਪਾਓ ਅਤੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਵੀ ਨਹੀਂ ਭੁੰਨਣ ਦੀ ਲੋੜ, ਇਹਨੂੰ ਤੁਸੀਂ ਜਿੱਦਾਂ ਟਰਾਂਸਪਲੈਂਟ ਜਿਹਾ ਕਰਕੇ ਅਤੇ ਮਤਲਬ ਉਹ ਖਰਾਬ ਨਾ ਹੋਵੇ ਉਸ ਉੱਤੋਂ ਟਰਾਂਸਪਲੈਂਟ ਤੋਂ ਥੋੜ੍ਹਾ ਜਿਹਾ ਵੱਧ, ਅਤੇ ਉਹਨੂੰ ਤੁਸੀਂ ਰੱਖ ਲਓ ਫਰਿੱਜ ਦੇ ਵਿੱਚ ਅਤੇ ਪਰ ਹਫ਼ਤੇ ਕੁ ਦਾ ਰੱਖੋ ਕਰੋ,
1: ਇੰਨਾ ਨਹੀਂ ਕਿ ਸੋਚੋ,
0: ਹਫ਼ਤੇ ਦਾ ਸੋਚ ਕੇ, ਅਤੇ ਤਾਂ ਕਿ ਤੁਸੀਂ ਪੱਕਾ ਰੂਟੀਨ ਤੁਹਾਡਾ ਹੋਵੇ ਵੀ ਹਾਂ ਸ਼ਨੀਵਾਰ ਆਉਣਾ, ਸ਼ੁੱਕਰਵਾਰ ਤੱਕ ਚੱਲ ਜਾਏ ਅਤੇ ਸ਼ਨੀਵਾਰ ਆਪਾਂ ਫਿਰ ਦੁਬਾਰਾ। ਹੁਣ ਉਹਦੇ ਵਿੱਚ ਕੀ ਆ, ਤੁਸੀਂ ਜੋ ਮਰਜ਼ੀ ਬਣਾ ਲਓ, ਤੁਸੀਂ ਉਹਦੇ 'ਚੋਂ ਇੱਕ ਕੜਛੀ ਕੱਢਣੀ ਆ, ਪਾਉਣੀ ਆ ਅਤੇ ਚਲੋ। ਜੇ ਹੋਰ ਥੋੜ੍ਹਾ ਜਿਹਾ ਤੁਸੀਂ ਲਾਗੇ ਜਾਣਾ ਚਾਹੁੰਦੇ ਹੋ, ਹੋਰ ਥੋੜ੍ਹਾ ਜਿਹਾ ਇਹਨੂੰ ਆਸਾਨ ਕਰਨਾ ਚਾਹੁੰਦੇ ਹੋ ਅਤੇ ਉਹਦੇ ਵਿੱਚ ਤੁਸੀਂ ਟਮਾਟਰ ਜਦੋਂ ਮਾਰਕੀਟ 'ਚ ਸਸਤੇ ਮਿਲਦੇ ਆ ਜਾਂ ਫਿਰ ਕਿਤੇ ਕਿਤੇ ਸਪੈਸ਼ਲ ਲੱਗੇ ਹੁੰਦੇ ਕਈਆਂ ਥਾਵਾਂ ਦੇ ਉੱਤੇ, ਭਾਵੇਂ ਉਹ ਥੋੜ੍ਹੇ ਜਿਹੇ ਪੋਲੇ ਹੀ ਹੋਣ, ਉਹ ਸਾਰਾ ਬੋਕਸ ਲਿਆਓ ਚੁੱਕ ਕੇ ਅਤੇ ਉਹਨੂੰ ਤੁਸੀਂ ਆਪਣਾ ਇਕੱਠਾ ਹੀ ਚਾੜੋ ਪਤੀਲਾ ਅਤੇ ਉਹਨੂੰ ਤੁਸੀਂ ਮਤਲਬ ਸੌਖਾ ਜਿਹਾ ਤਰੀਕਾ ਮੈਂ ਤਾਂ ਕੀ ਕਰਦਾ ਹੁੰਦਾ ਵੀ ਉਹਨੂੰ ਕੱਟ ਕੇ ਧੋ ਕੇ ਤੇ ਕੱਟਣੇ ਵੀ ਮਤਲਬ ਪ੍ਰੋਪਰ ਨਹੀਂ, ਅੱਧੇ ਅੱਧੇ ਜੇ ਕੱਟ ਕੇ, ਹਾਂ ਰਫਲੀ ਜੇ ਜਾਂ ਪੂਰੇ ਪੂਰੇ ਭਾਵੇਂ ਜੇ ਬਹੁਤੇ ਪੋਲੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਤੇਲ ਛਿੜਕ ਕੇ ਤੇ ਉਹਨੂੰ ਓਵਨ ਦੇ ਵਿੱਚ ਥੋੜਾ ਚਿਰ ਪੋਲੇ ਜੇ ਕਰ ਲਓ ਤੇ ਉਸ ਤੋਂ ਬਾਅਦ ਕੱਢ ਕੇ ਉਹਨਾਂ ਨੂੰ ਪਤੀਲੇ 'ਚ ਪਾਓ ਤੇ ਚੰਗੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੂਣ ਥੋੜਾ ਜਿਹਾ ਪਾ ਕੇ ਕੁੱਕ ਕਰਕੇ ਤੇ ਉਹਨੂੰ ਤੁਸੀਂ ਮੈਸ਼,
1: ਹਾਂ
0: ਉਹ ਕਰ ਲਓ ਤੇ ਉਹਨੂੰ ਤੁਸੀਂ ਮਤਲਬ ਇੰਨਾ ਕੁ ਕੁੱਕ ਕਰਨਾ ਵੀ ਝੱਗ ਮਾਰ ਲਓ ਉਹਦੀ, ਕੁੱਕ ਹੋ ਜਾਣ ਤੇ ਫਿਰ ਉਹਨੂੰ ਤੁਸੀਂ ਰੱਖ ਲਓ ਫਰਿੱਜ ਦੇ ਵਿੱਚ। ਜੇ ਬਹੁਤ ਜ਼ਿਆਦਾ ਤੁਹਾਡੇ ਕੋਲ ਬਣ ਗਏ ਘੱਟ ਯੂਜਿਸ ਆ ਤਾਂ ਅੱਧੇ ਫਰੀਜ਼ਰ ਦੇ ਵਿੱਚ ਰੱਖ ਲਓ। ਹੁਣ ਉਹਦੇ 'ਚ ਕੀ ਆ, ਉਸੇ 'ਚੋਂ ਹੀ ਤੁਹਾਡਾ ਉਹ 'ਚ ਬਹੁਤਾ ਉਹ ਨਾ ਪਾਇਓ ਕੋਈ ਜੀਰਾ ਜੂਰਾ ਜਾਂ ਉਹ ਕੁਛ, ਹਲਦੀ 'ਚ ਕੁਛ ਨਹੀਂ, ਇਹਨੂੰ ਸਿੰਪਲ ਰਹਿਣ ਦਿਓ। ਹੁਣ ਕੀ ਆ ਵੀ ਇਸੇ 'ਚੋਂ ਹੀ ਤੁਹਾਡਾ ਪਾਸਤਾ ਵੀ ਨਿਕਲਾਉਣਾ, ਜੇ ਬੱਚੇ ਤੁਹਾਡੇ ਪਾਸਤਾ ਖਾਂਦੇ ਆ ਉਹ ਵੀ ਤੁਹਾਡੇ ਇਸੇ 'ਚੋਂ ਨਿਕਲਾਉਣੇ ਸਾਰੇ, ਇਸੇ 'ਚੋਂ ਹੀ ਤੁਹਾਡਾ ਜਿਹੜਾ ਵਾ ਆਪਣੀ ਇੰਡੀਅਨ ਰੋਟੀ ਵਾਲਾ ਤੜਕਾ, ਉਸੇ ਚੋਂ ਮਾਸਾ ਤੁਸੀਂ।
1: ਜਦੋਂ ਤੁਸੀਂ ਇਹ ਵਾਲੀ ਗੱਲ ਦੱਸ ਰਹੇ ਸੀ, ਮੇਰੇ ਦਿਮਾਗ 'ਚ ਉਹ ਵਾਇਰਲ ਪਾਸਤਾ ਨਹੀਂ ਵਿੱਚ ਚੱਲਿਆ ਸੀਗਾ, ਟਮਾਟਰ ਤੇ ਚੀਜ਼ ਸਾਰਾ ਕੁਛ ਹੀ ਅਵਨ ਦੇ ਵਿੱਚ ਤੇ ਗਾਰਲਿਕ ਕਰਕੇ ਅਵਨ 'ਚ ਰੱਖ ਕੇ ਫਿਰ ਸਾਰਿਆਂ ਨੂੰ ਫੋਕ ਨਾਲ ਹੀ ਮੈਸ਼ ਕਰਕੇ ਕੋਈ ਸੋਫਟ ਹੋ ਜਾਂਦਾ ਸੀਗਾ, ਉਸ 'ਚ ਉਬਲਾ ਪਾਸਤਾ ਤੇ ਪਾਸਤਾ ਵਿੱਚ ਬੜਾ ਹੀ ਵਾਇਰਲ ਹੋਇਆ ਸੀਗਾ ਇਹ ਵਾਲਾ ਪਾਸਤਾ ਕਿ ਹੈਜ਼ਲ ਫਰੀ ਪਾਸਤਾ, ਤੇ ਉਹ ਮੈਨੂੰ ਲੱਗੇ ਇਹ ਉਹ ਵਾਲਾ ਲੱਗ ਰਿਹਾ ਰਲਾ ਮਿਲਾ ਜਿਹਾ।
0: ਹੈਜ਼ਲ ਫਰੀ ਨਹੀਂ, ਇਹ ਲਗਭਗ ਇਹ ਹੈਗਾ ਵਾ ਜਿੱਦਾਂ ਆਪਾਂ ਨੈਪਲੀ ਸੌਸ ਬਣਾਉਂਦੇ ਹਾਂ ਪੀਜ਼ੇ ਵਾਲੀ, ਹੈ ਨਾ। ਅੱਜ ਕੱਲ੍ਹ ਤਾਂ ਬਥੇਰੇ ਹਾਰ ਸ਼ਿੰਗਾਰ ਕਰਦੇ, ਹੁਣ ਕਈਆਂ ਨੂੰ ਪ੍ਰੋਪਰ ਉਸ ਹਿਸਾਬ ਦੇ ਨਾਲ ਕਈ ਮਤਲਬ ਹੋਰ ਉਹਨੂੰ ਲੰਮਾ ਲੰਮਾ ਖਿੱਚੀ ਜਾਂਦੇ ਆ, ਪਰ ਬੇਸਿਕਲੀ ਇਹ ਜਿੱਦਾਂ ਕਹਿ ਲਓ ਵੀ ਟਾਈਪ ਆਫ ਨੈਪਲੀ ਸੌਸ ਹੀ ਜਿਹੜੀ ਆਪਾਂ ਪੀਜ਼ੇ 'ਤੇ ਪਾਉਂਦੇ ਹਾਂ ਜਾਂ ਪਾਸਤੇ ਦੇ ਵਿੱਚ ਪਾਉਂਦੇ ਹਾਂ, ਪਰ ਇਹਦੇ ਵਿੱਚ ਕੀ ਆ ਵੀ ਆਪਾਂ ਹੋਰ ਕੁਛ ਨਹੀਂ ਪਾਇਆ, ਬੈਜ਼ਲ ਨਹੀਂ ਪਾਇਆ, ਪਿਆਜ਼ ਨਹੀਂ ਪਾਇਆ, ਕੁਛ ਨਾ ਪਾ ਕੇ ਆਪਾਂ ਸਿਰਫ ਟਮਾਟਰ ਕਰਕੇ ਰੱਖ ਲਿਆ ਵਾ, ਅਤੇ ਉਹਦੇ ਵਿੱਚ ਇੱਕ ਤਾਂ ਕਿ ਸਾਡਾ ਚਾਰ ਚਪੇਰੇ ਕੰਮ ਆ ਜਾਏ। ਸੋ ਆ ਜੇ ਇੰਨੇ ਕੁ ਵੀ ਕੰਮ ਤੁਸੀਂ ਕਰ ਲੈਂਦੇ ਹੋ, ਇੱਕ ਹਫ਼ਤਾ ਤੁਸੀਂ ਕਰਕੇ ਵੇਖ ਸਕਦੇ ਹੋ, ਅਤੇ ਤੁਹਾਡਾ ਮੰਨ ਲਓ ਵੀ 70%, ਅੱਧਾ ਨਹੀਂ 70% ਤੁਹਾਡਾ ਕੁਕਿੰਗ ਦਾ ਕੰਮ ਹੋ ਚੁੱਕਾ ਹੁੰਦਾ। ਉਸ ਤੋਂ ਬਾਅਦ ਫਿਰ ਮਤਲਬ ਕਿਸੇ ਵੇਲੇ ਵੀ ਤੁਹਾਨੂੰ ਮਤਲਬ ਪ੍ਰਾਹੁਣੇ ਹੁਣੇ ਹੀ ਭਾਵੇਂ ਆ ਜਾਣ ਅਤੇ ਤੁਹਾਨੂੰ ਪਰੇਸ਼ਾਨੀ ਹੋਊਗੀ, ਹਾਂ ਤੁਹਾਨੂੰ ਇਹ ਲੱਗੂਗਾ ਵੀ ਆਈ ਐਮ ਰੈਡੀ। ਕਿਉਂਕਿ ਬਾਕੀ ਤਾਂ ਸਾਰਾ ਕੁਛ ਵੇਖੋ, ਪ੍ਰੈਸ਼ਰ ਕੁੱਕਰ ਤੁਹਾਡੇ ਕੋਲ ਪਏ ਆ, ਹੈ ਨਾ, ਆਟੇ ਗੁੰਨਣ ਵਾਲੀਆਂ ਮਸ਼ੀਨਾਂ ਤੁਹਾਡੇ ਕੋਲ ਪਈਆਂ ਵਾ। ਸਾਡਾ ਜੇ ਜ਼ਿਆਦਾ ਟਾਈਮ ਕਿਤੇ ਲੱਗਦਾ ਤਾਂ ਉਹ ਲੱਗਦਾ ਤੜਕੇ 'ਤੇ। ਚਾਈਨੀਜ਼ ਕੁਕਿੰਗ ਤੁਸੀਂ ਵੇਖੋ ਤਾਂ ਉਹਦੇ ਵਿੱਚ ਇਹੋ ਹੀ ਖਾਸੀਅਤ ਆ ਕਿ ਉਹਨਾਂ ਨੇ ਪ੍ਰੈਪਰੇਸ਼ਨ ਬਹੁਤ ਕਰਕੇ ਰੱਖੀ ਹੁੰਦੀ ਹੈ, ਇਸ ਕਰਕੇ ਤੁਸੀਂ ਹਲੇ ਪੈਸੇ ਦਿੰਦੇ ਹੋ ਤਾਂ ਉਹ ਕਹਿੰਦੇ ਵੀ ਓਕੇ ਸਰ ਔਰਡਰ ਰੈਡੀ, ਹੈ ਨਾ, ਉਹ ਇਸ ਕਰਕੇ ਰੈਡੀ। ਅਤੇ ਜੇ ਆਪਾਂ ਕਰਾਂਗੇ ਤਾਂ ਆਪਾਂ ਪਹਿਲਾਂ ਕਹਿਣਾ ਵੀ ਓਕੇ ਖਲੋ ਜਾ ਆਉਣਾ ਕਰਦੇ ਦੇ। ਚਲੋ ਖੈਰ, ਇਹ ਹੋ ਗਈਆਂ ਸਾਡੀਆਂ ਕੁਕਿੰਗ ਦੀਆਂ ਗੱਲਾਂ, ਤੁਸੀਂ ਕੁਛ ਐਡ ਕਰਨਾ ਚਾਹੁੰਦੇ?
1: ਇਹਦੇ 'ਚ ਮੈਂ ਉਹੀ ਚੀਜ਼ ਜਿਹੜੀ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਕਿ ਟਾਈਮ, ਇੱਕ ਦਿਮਾਗ ਨੂੰ ਵੀ ਪ੍ਰੈਸ਼ਰ ਆਪਾਂ ਬਹੁਤ ਦਿੰਦੇ ਨਾ, ਅੱਜ ਕੀ ਬਣਾਉਣਾ ਹੈ, ਜਿਵੇਂ ਆਪਾਂ ਸਟਾਰਟਿੰਗ ਹੀ ਉਸ ਤੋਂ ਕੀਤੀ ਸੀ। ਜਦੋਂ ਪੂਰੇ ਹਫ਼ਤੇ ਦਾ ਡਿਸਾਈਡ ਹੋਏ ਨਾ ਕਿ ਜਿਵੇਂ ਸੰਡੇ ਨੂੰ ਕੜੀ ਚੌਲ ਹੈ ਜਾਂ ਮੰਡੇ ਨੂੰ ਰਾਜਮਾਹ, ਮਤਲਬ ਉਹ ਜਦੋਂ ਆਪਣਾ ਫਿਕਸ ਹੋ ਜਾਂਦਾ ਨਾ, ਉਹ ਵੀ ਬੜਾ ਸਿਰਦਰਦੀ ਘਟਾਉਂਦਾ ਤੁਹਾਡੀ। ਕਿਉਂਕਿ ਨਾ ਜਦੋਂ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਕਈ ਵਾਰੀ ਹੁੰਦਾ ਕਿ ਹਾਂ ਹੁਣ ਛੁੱਟੀ ਵਾਲਾ ਦਿਨ ਹੈ, ਸਾਰੇ ਘਰੇ ਆ ਅਤੇ ਰਾਜਮਾਹ ਬਣਨਗੇ ਜਾਂ ਫਿਰ ਚਿਕਨ ਖਾ ਰਹੇ ਹੋ ਤਾਂ ਚਿਕਨ ਤਰੀ ਵਾਲਾ ਬਣ ਜਾਏਗਾ, ਅਤੇ ਉਹ ਵੀ ਜਦੋਂ ਡਿਸਾਈਡ ਹੋ ਜਾਂਦਾ ਨਾ, ਉਹ ਬੜਾ ਸੌਖਾ ਕਰ ਦਿੰਦਾ ਕੰਮ।
0: ਬਹੁਤੇ ਘਰਾਂ ਨੇ ਕੀਤਾ ਵਾ,
1: ਅਸੀਂ ਵੀ ਕੀਤਾ, ਕੋਸ਼ਿਸ਼ ਕੀਤੀ ਹੈ।
0: ਹਾਂ, ਪਰ ਤੁਸੀਂ ਜਦੋਂ ਉਹਦੇ ਵਿੱਚ ਕੀ ਆ ਵੀ ਦੋ ਹਫ਼ਤੇ ਦਾ, ਇੱਕ ਨਹੀਂ ਦੋ ਹਫ਼ਤੇ ਦਾ ਤੁਸੀਂ ਕਰ ਲਓ ਪਲਾਨ, ਫਿਰ ਉਸ ਤੋਂ ਬਾਅਦ 'ਚ ਹੌਲੀ ਹੌਲੀ ਤੁਸੀਂ ਉਹਦੇ ਵਿੱਚੋਂ ਹੀ ਇੱਕ ਤੁਹਾਡਾ ਸੈੱਟ ਹੋ ਜੂਗਾ, ਹੈ ਨਾ, ਤੁਹਾਡੀ ਵਰਕ ਕੰਮ ਦੇ ਹਿਸਾਬ ਦੇ ਨਾਲ, ਤੁਹਾਡੀ ਬੱਚਿਆਂ ਦੀ ਰੂਟੀਨ ਦੇ ਹਿਸਾਬ ਦੇ ਨਾਲ, ਉਹਨਾਂ ਦੇ ਸੁਭਾਅ, ਉਹਨਾਂ ਦੇ ਜੋ ਵੀ ਹੈਬਿਟਸ ਨੇ ਖਾਣ ਦੀਆਂ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ ਖੁੱਲਾ ਡੁੱਲਾ ਜਿਹਾ ਰੱਖ ਲੋ, ਜਿਵੇਂ ਮੰਨ ਲੋ ਇੱਕ ਦਿਨ ਤੇ ਮੰਨ ਲੋ ਤੁਹਾਡੀ ਤੁਸੀਂ ਕਹੋ ਵੀ ਦਾਲ, ਤੇ ਉਹਦੇ ਵਿੱਚ ਸਾਰੀਆਂ ਦਾਲਾਂ ਆ ਜਾਣੀਆਂ ਰੋਟੇਟ ਹੋ ਕੇ, ਹੈਨਾ, ਛੋਲੇ ਤੇ ਉਹਦੇ ਵਿੱਚ ਤੁਹਾਡੇ ਛੋਲੇ ਆ ਗਏ, ਅਤੇ ਵਿੱਚ ਉਹਦੇ ਮਤਲਬ ਮੰਨ ਲਓ ਕਾਲੇ ਛੋਲੇ ਆ ਗਏ, ਚਿੱਟੇ ਛੋਲੇ ਆ ਗਏ, ਰੋਂਗੀ ਆ ਗਈ, ਰਾਜਮਾਂਹ ਆ ਗਏ, ਇਹ ਚਾਰ, ਅਤੇ ਉਹ ਰੋਟੇਟ ਹੋ ਕੇ ਆਈ ਜਾਣਗੇ, ਹੈ ਨਾ।
1: ਆਪਣੇ ਤਾਂ ਇੰਨੀ ਵੈਰਾਇਟੀ ਹੈ ਨਾ ਵਾਕਈ,
0: ਅਤੇ ਜਦੋਂ ਤੁਸੀਂ ਕੜੀ ਕਹੀ ਆ, ਹਾਂ, ਅਤੇ ਆਪਣਾ ਤਿੰਨ ਤਾਂ ਇਹੋ ਹੀ ਹੋ ਗਈਆਂ, ਫਿਰ ਤੁਹਾਡੀਆਂ ਫਰੈਸ਼ ਸਬਜ਼ੀਆਂ ਆ ਗਈਆਂ, ਫਿਰ ਉਹਦੇ ਵਿੱਚ ਤੁਸੀਂ ਮਤਲਬ ਜਿਹੜੀ ਵੀ ਮਾਰਕੀਟ 'ਚ ਆ, ਅਤੇ ਪਨੀਰ ਆ ਗਿਆ, ਹੈ ਨਾ, ਅਤੇ ਹੈ ਨਾ, ਫਿਰ ਉਹ ਇੱਕ ਅੱਧਾ ਦਿਨ ਤੁਸੀਂ ਇਹਨੂੰ ਇੱਦਾਂ ਵੀ ਕਰ ਸਕਦੇ ਹੋ, ਅੱਗੇ ਜਿੱਦਾਂ ਤੁਸੀਂ ਸਾਊਥ ਇੰਡੀਅਨ ਇੱਕ ਦਿਨ ਕਰ ਸਕਦੇ ਹੋ, ਅੱਜ ਸਾਊਥ ਇੰਡੀਅਨ ਬਣੂਗਾ, ਅੱਜ ਨੌਰਥ ਇੰਡੀਅਨ ਬਣੂਗਾ, ਹੈ ਨਾ, ਅੱਜ ਇਟਾਲੀਅਨ ਬਣੂਗਾ, ਅੱਜ ਤੁਹਾਡਾ ਥਾਈ ਬਣੂਗਾ, ਤੁਸੀਂ ਇੱਦਾਂ ਵੀ ਕਈਆਂ ਨੇ ਸੈਗਮੈਂਟੇਸ਼ਨ ਕੀਤੀ ਹੁੰਦੀ।
1: ਈਵਨ ਬੱਚਿਆਂ ਨੂੰ ਵੀ ਉਹਦੇ ਨਾਲ ਐਕਸਪੋਜ਼ਰ ਮਿਲਦਾ, ਜਿਵੇਂ ਬੱਚਿਆਂ ਨੂੰ ਪਤਾ ਲੱਗਦਾ, ਅੱਛਾ, ਜਿਵੇਂ ਕਈ ਵਾਰੀ ਇਡਲੀ ਸਾਂਬਰ ਕਿ ਇਹ ਸਾਊਥ ਇੰਡੀਆ ਦਾ ਪਾਰਟ ਹੈ, ਇਹ ਵਾਲੀ ਚੀਜ਼, ਹੈ ਨਾ, ਆਪਣੇ ਪੰਜਾਬ ਦੇ ਵਿੱਚ ਸਾਗ, ਮਤਲਬ ਬੱਚਿਆਂ ਨੂੰ ਵੀ ਕਿੰਨਾ ਇਨਡਾਇਰੈਕਟ ਵੇ 'ਚ ਆਪਾਂ ਐਜੂਕੇਟ ਵੀ ਕਰਦੇ ਹਾਂ, ਕਿਉਂਕਿ ਇੱਥੇ ਦੇ ਬੱਚਿਆਂ ਨੂੰ ਇੰਨਾ ਐਕਸਪੋਜ਼ਰ ਨਹੀਂ ਮਿਲਦਾ। ਆਪਾਂ ਇੰਡੀਆ 'ਚ ਤਾਂ ਉਹ ਸਾਰੇ ਤੁਹਾਨੂੰ ਵੈਰਾਇਟੀ ਮਿਲ ਜਾਂਦੀ ਹੈ ਨਾ, ਭਾਵੇਂ ਸਕੂਲਾਂ 'ਚ ਕਹਿ ਲਓ, ਨੇਬਰਸ ਕਹਿ ਲਓ, ਰਿਸ਼ਤੇਦਾਰ ਕਹਿ ਲਓ, ਇੱਥੇ ਇੰਨਾ ਐਕਸਪੋਜ਼ਰ, ਮੈਨੂੰ ਲੱਗਦਾ ਵਾਇਆ ਫੂਡ ਵੀ ਆਪਾਂ ਬੱਚਿਆਂ ਨੂੰ ਬੜਾ ਕੁਛ ਸਿਖਾਉਂਦੇ ਹਾਂ।
0: ਹਾਂ, ਇਹਦੇ ਵਿੱਚ ਨਾ ਇੱਕ ਸਮੱਸਿਆ ਹੁੰਦੀ ਆ, ਜ਼ਿਆਦਾਤਰ ਜਿਹੜਾ ਮੈਂ ਵੇਖਣਾ ਜਾਂ ਘਰਾਂ 'ਚ ਆਪਣੇ ਕਨਵਰਸੇਸ਼ਨ ਹੁੰਦੀ ਆ, ਵੀ ਉਹ ਬੱਚੇ ਕਹਿ ਦਿੰਦੇ ਆਪਾਂ ਨਹੀਂ ਅੱਜ ਆ ਖਾਣਾ, ਆ ਨਹੀਂ ਖਾਣਾ, ਅਤੇ ਉਹਦੇ 'ਚ ਆਪਾਂ ਟਰਾਈ ਇਹ ਵੀ ਕਰ ਸਕਦੇ ਹਾਂ ਵੀ ਜੇ ਬੱਚੇ ਥੋੜ੍ਹੇ ਵੱਡੇ ਨੇ ਤਾਂ ਉਹਨਾਂ ਨੂੰ ਦਿਓ ਹੋਮਵਰਕ, ਕਿ ਤੁਸੀਂ ਪਲਾਨ ਕਰਵਾ ਲਓ, ਇੱਕ ਖਾਕਾ ਬਣਾ ਦਿਓ ਵੀ ਆਹ ਲਓ ਆਹ ਚੀਜ਼ਾਂ ਨੇ 20 ਆਈਟਮਾਂ ਲਿਖਤੀਆਂ, ਹੈ ਨਾ, ਅਤੇ ਇਹਦੇ ਵਿੱਚੋਂ ਹੁਣ ਤੁਸੀਂ ਪਲੇਸਿੰਗ ਕਰੋ ਵੀ ਕਿੱਥੇ ਕਿਹੜੀ। ਇੱਕ ਇੱਕ ਨਾ ਸਾਈਕੋਲੋਜੀਕਲੀ ਇਹ ਫੈਕਟ ਹੁੰਦਾ ਕਿ ਜਦੋਂ ਆਪਾਂ ਜਾਂ ਬੱਚਾ ਆਪਣੇ ਹੱਥੀਂ ਕੋਈ ਚੀਜ਼ ਲਿਖ ਦਿੰਦਾ ਨਾ ਵੀ ਮੈਂ ਸੋਮਵਾਰ ਆਹ ਖਾਣਾ, ਉਹਦੇ ਭਾਵੇਂ ਨਹੀਂ ਵੀ ਪਸੰਦ ਹੋਊਗਾ, ਉਹ ਤਾਂ ਵੀ ਉਹਨੂੰ ਮਾਣ ਮਹਿਸੂਸ ਹੋਊਗਾ ਵੀ ਇਹ ਤਾਂ ਮੈਂ ਪਿੱਕ ਕੀਤਾ ਹੈ, ਉਹਨੂੰ ਇਹ ਮਾਣ ਮਹਿਸੂਸ ਕਰਾਓ ਵੀ ਓਏ ਹੋਏ ਮੇਰੀ ਧੀ ਨੇ ਆਹ ਪਿੱਕ ਕੀਤਾ ਸੋਮਵਾਰ, ਓਏ ਹੋਏ ਅੱਜ ਤਾਂ ਮਜ਼ਾ ਹੀ ਆ ਗਿਆ, ਅਤੇ ਉਹਨੂੰ ਫਿਰ ਇਹ ਲੱਗੂਗਾ ਵੀ ਅਗਲੇ ਸੋਮਵਾਰ ਵੀ ਮੇਰਾ ਹੀ ਮਨ ਮਾ। ਬੱਚਿਆਂ 'ਚ ਵੀ ਤੁਸੀਂ ਵੰਡ ਸਕਦੇ ਹੋ ਵੀ ਜੇ ਘਰ 'ਚ ਤਿੰਨ ਬੱਚੇ ਨੇ, ਦੋ ਬੱਚੇ ਨੇ, ਇੱਕ ਬੱਚਾ ਵਾ, ਅਤੇ ਅੱਜ ਮੇਰੀ ਪਿੱਕ ਆ, ਅੱਜ ਪਾਪਾ ਦੀ ਪਿੱਕ ਆ, ਅੱਜ ਮੰਮਾ ਦੀ ਪਿੱਕ ਆ, ਉਹਨੂੰ ਕਹੋ ਵੀ ਤੇਰੀ ਪਿੱਕ ਹੋ ਗਈ ਆ, ਹਾਂ ਸਵੇਰੇ ਤੇਰੀ ਹੋ ਗਈ ਆ, ਦੁਪਹਿਰੇ ਹੁਣ ਸਾਡੀ ਹੋ ਗਈ। ਉਹ ਇਸ ਤਰੀਕੇ ਦੇ ਨਾਲ ਤੁਸੀਂ ਅਲੱਗ ਅਲੱਗ ਫਾਰਮੂਲੇ ਅਜਮਾ ਕੇ ਤੇ ਫਿਰ ਜਿੱਥੇ ਤੁਹਾਡਾ ਸੈੱਟ ਬੈਠੇ ਹੋ ਤੁਸੀਂ ਸੈੱਟ ਕਰ ਸਕਦੇ ਹੋ। ਸੋ ਖੈਰ,
1: ਬਹੁਤ ਸੋਹਣੀ ਟਿਪ ਹੈ, ਅੱਜ ਦੇ ਟਾਈਮ ਹਰ ਇੱਕ ਇਨਸਾਨ ਨੂੰ ਕੁੱਲ ਮਿਲਾ ਕੇ, ਭਾਵੇਂ ਬੱਚਾ ਹੋਏ ਭਾਵੇਂ ਬਜ਼ੁਰਗ, ਹਰ ਇੱਕ ਇਨਸਾਨ ਨੂੰ ਹੁੰਦਾ ਕਿ ਹਾਂ ਮੇਰੀ ਤਵੱਜੋ ਹੈ, ਮੇਰੀ, ਹੈ ਨਾ, ਮਤਲਬ ਹਰ ਇੱਕ ਨੂੰ ਹੁੰਦਾ ਕਿ ਆਪਣੀ ਇੰਪੋਰਟੈਂਸ, ਤੇ ਉਹਨੂੰ ਬਸ ਤੁਸੀਂ ਇੱਕ ਪੰਪ ਹੀ ਦੇਣਾ, ਹੈ ਨਾ, ਉਹਨੇ ਖਾ ਦੇਣਾ।
0: ਸਰਪ੍ਰਾਈਜ਼ਿੰਗਲੀ ਤੁਸੀਂ ਯਾਸ਼ੀ ਵੇਖੋਗੇ ਕਿ ਜਦੋਂ ਖੈਰ ਤੁਹਾਨੂੰ ਦੱਸਦੀ ਕਿ ਅੱਜ ਆਪਾਂ ਖਾਣ ਪੀਣ ਤੋਂ ਇਲਾਵਾ ਅਗਲੇ ਸੈਗਮੈਂਟਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਆਪਣੇ ਬਚਪਨ ਦੀਆਂ, ਬਚਪਨ ਦੇ ਸਿਨੇਮੇ ਦੀਆਂ ਕਰਾਂਗੇ, ਅਤੇ ਉਹਦੇ ਲਈ ਵੀ ਤੁਹਾਨੂੰ ਆਪਾਂ ਗਾਣਾ ਸੁਣਾਇਆ ਸੀ ਅਤੇ ਫਿਰ ਆਪਾਂ ਖਾਣ ਪੀਣ ਆ ਗਏ, ਕਿਉਂਕਿ ਖਾਣ ਤੋਂ ਬਿਨਾਂ ਚੀਜ਼ਾਂ ਨਹੀਂ ਗਾਂਹ ਤੁਰਦੀਆਂ। ਆਪਾਂ ਜੇ ਮੰਨ ਲਓ ਫਿਲਮ ਵੀ ਵੇਖਣੀ ਆ ਤਾਂ ਆਪਾਂ ਕਹਿੰਦੇ ਖਾ ਕੇ ਫਿਰ ਬਵਾਂਗੇ, ਹੈ ਨਾ।
1: ਪਤਾ ਨਹੀਂ, ਹਾਂਜੀ ਹਾਂ, ਮੈਨੂੰ ਲੱਗਦਾ ਕਿ ਐਵੇਂ ਕਹੀ ਹੋਈ ਹੈ ਕਿ ਇੱਕ ਨਾ ਕਹਿੰਦੇ ਨਾ ਕਿ ਪਤੀ ਨੂੰ ਖੁਸ਼ ਕਰਨ ਲਈ ਉਹ ਕੀ ਇੱਕ ਮੈਂ ਭੁੱਲ ਗਈ ਉਹ ਲਾਈਨ ਕਿ ਉਹਦੇ ਦਿਲ ਦਾ ਦਰਵਾਜ਼ਾ ਮਤਲਬ ਢਿੱਡ ਚ ਜਾ, ਮੈਨੂੰ ਲੱਗਦਾ ਉਹ ਸਾਰਿਆਂ ਲਈ ਹੁੰਦਾ, ਭਾਵੇਂ ਕੁਛ ਆਪ ਖੁਦ ਵੀ ਹੋ ਨਾ, ਤੁਹਾਡੇ ਫੇਵਰੇਟ ਫੂਡ ਜਾਂ ਫੇਵਰੇਟ ਪਲੇਟ ਤੁਹਾਡੇ ਸਾਹਮਣੇ ਹੋ ਨਾ, ਤੁਸੀਂ ਆਪਣੇ ਆਪ ਹੀ ਖੁਸ਼ ਹੋ ਜਾਂਦੇ ਹੋ, ਹੈ ਨਾ। ਕਈ ਵਾਰੀ ਤੁਹਾਡੇ ਚਿੜਚਿੜਾ ਮੂਡ ਹੁੰਦਾ ਹੈ, ਤੁਹਾਨੂੰ ਪਤਾ, ਤੁਹਾਨੂੰ ਗਰਮ ਗਰਮ ਆਲੂ ਦੇ ਪਰੌਂਠੇ ਮਿਲ ਜਾਣ, ਆਪਣੇ ਆਪ ਹੀ ਤੁਸੀਂ ਨਾ ਇੱਕ ਸਵਿੱਚ ਹੋ ਜਾਂਦਾ ਤੁਹਾਡੇ।
0: ਉਹ ਤਾਂ ਹੁੰਦਾ ਹੀ, ਖਾਣ ਪੀਣ ਚੀਜ਼ ਹੀ ਐਸੀ ਹੈ। ਜਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਸ਼ਾਇਦ ਇਨਸਾਨ ਮਤਲਬ ਰੋਟੀ ਦੇ ਪਿੱਛੇ ਭੱਜਾ ਹੀ ਇੰਨਾ ਵਾ, ਰੋਟੀ ਲਈ ਸੰਘਰਸ਼ ਹੀ ਇੰਨਾ ਕੀਤਾ ਵਾ ਵੀ ਉਹਨੂੰ ਹੁਣ ਚਾਰ ਚੁਫੇਰੇ ਰੋਟੀ ਰੋਟੀ ਦੀਦੀ ਆ,
1: ਰੋਟੀ ਪਿੱਛੇ ਆਪਾਂ ਆਪਣਾ ਦੇਸ਼ ਛੱਡਦਾ,
0: ਕਿਉਂਕਿ ਆਪਾਂ ਜਿਹੜੀ ਚੀਜ਼ ਲਈ ਇੰਨਾ ਇੰਨੀ ਜ਼ਿਆਦਾ ਮਿਹਨਤ ਮੁਸ਼ਕਤ ਆਪਾਂ ਕਰਦੇ ਹਾਂ ਅਤੇ ਉਹ ਫਿਰ ਸਾਨੂੰ ਨਹੀਂ ਵੀ ਲੋੜ ਉਹ ਚੀਜ਼ ਆਪਾਂ ਤਾਂ ਵੀ ਖਾਈ ਜਾਂਦੇ। ਪੈਸਾ ਵੀ ਇੱਦਾਂ ਹੀ ਆ, ਪੈਸੇ ਪਿੱਛੇ ਆਪਾਂ ਇੰਨੀ ਜ਼ਿਆਦਾ ਦੌੜ ਲਾਉਂਦੇ ਹਾਂ ਅਤੇ ਆਪਾਂ ਕਈ ਵਾਰ ਤੁਸੀਂ ਸੋਚਿਆ ਹੋਊਗਾ ਜਾਂ ਵੇਖਿਆ ਹੋਊਗਾ ਕਈ ਆਪਣੇ ਬਾਰੇ ਨਹੀਂ, ਇਹ ਚੀਜ਼ ਆਪਣੇ ਬਾਰੇ ਨਹੀਂ ਕਦੀ ਆਉਂਦੀ ਕਿਸੇ ਬਾਰੇ।
1: ਹਾਂ,
0: ਹਮੇਸ਼ਾ ਤੁਸੀਂ ਕਹੋਗੇ ਵੀ ਇੰਨੇ ਦੀ ਲੋੜ ਨਹੀਂ ਹੈ ਨਾ,
1: ਐਕਸੈਪਟ ਨਹੀਂ ਕਰਦਾ ਨਾ ਇਨਸਾਨ, ਕਿਉਂਕਿ ਤੁਹਾਡੇ ਅੰਦਰ ਇਹ ਚੀਜ਼ ਆਉਂਦੀ ਨਹੀਂ ਹੈ। ਤੁਹਾਨੂੰ ਪਤਾ ਹੁੰਦਾ ਕਿ ਇਹ ਮੇਰੇ 'ਤੇ ਵੀ, ਮੈਂ ਜੇ ਕਿਸੇ ਹੋਰ 'ਤੇ ਐਗਜ਼ੈਂਪਲ ਲਾ ਰਿਹਾ, ਇਹ ਮੇਰੇ 'ਤੇ ਵੀ ਸੈੱਟ ਬੈਠਦੀ ਹੈ, ਲੇਕਿਨ ਤੁਸੀਂ ਉਹ ਚੀਜ਼ ਐਕਸੈਪਟ ਹੀ ਨਹੀਂ ਕਰਨੀ, ਸਾਹਮਣੇ ਵਾਲੇ ਦੀ ਲੱਗੇਗੀ ਕਿ ਹਾਂ ਇਹ ਤਾਂ ਭੱਜੀ ਜਾਂਦਾ ਹੈ ਨਾ।
0: ਆਪਾਂ ਹਮੇਸ਼ਾ ਕਹਿ ਦਿੰਦੇ ਨਾ ਇਹਨੂੰ ਇੰਨੇ ਕੀ ਕਰਨੇ ਹੁੰਦੇ ਦੱਸ, ਹੈ ਨਾ, ਹਾਲੇ ਵੀ ਲੈ ਲਓ, ਰਾਤ ਵੀ ਤੁਰ ਪਏ ਕੰਮ ਕਰਨ, ਹੁਣ
1: ਇਹ ਚੰਗੇ ਨੇ,
0: ਇੰਨੇ ਪੈਸੇ ਇੰਨੇ ਕੀ ਕਰਨੇ, ਆਪਣੇ ਬਾਰੇ ਨਹੀਂ। ਆਪਾਂ ਨੂੰ ਤਾਂ ਇਹ ਹੁੰਦਾ ਵੀ ਮਸਾਂ ਗੁਜ਼ਾਰੇ ਚੱਲ ਰਹੇ ਹਾਂ, ਉਹਨਾਂ ਨਹੀਂ ਔਖਾ। ਸੋ ਉਹ ਸਾਰੀਆਂ ਚੀਜ਼ਾਂ ਕਹਿੰਦੇ ਜਿਹਨਾਂ ਬਾਰੇ ਆਪਾਂ ਬਹੁਤ ਜ਼ਿਆਦਾ ਸੋਚਦੇ ਹਾਂ, ਜਿਹਨਾਂ ਦਿਲ ਦੇ ਲਈ ਆਪਾਂ ਦਿਨ ਰਾਤ

0: ਕਹਿੰਦੇ ਨਾ ਕਿ ਇਹਨੂੰ ਤੇ ਵਾਹਵਾ ਹੀ ਗਿਆ, ਉਹਨੂੰ ਨਾ ਬੁਲਾਇਆ ਕਰੋ, ਵਾਹਵਾ ਹੀ ਗਿਆਨ
1: ਦਿੰਦਾ। ਫਿਰ ਤੁਹਾਡਾ
0: ਅੱਛਾ, ਮੇਰੇ ਐਗਜ਼ਾਮਪਲ ਚ ਹਮੇਸ਼ਾ ਮੇਲ ਹੁੰਦਾ, ਤੁਹਾਡੇ ਐਗਜ਼ਾਮਪਲ ਚ ਹਮੇਸ਼ਾ ਫੀਮੇਲ ਹੁੰਦੀ ਹੈ।
1: ਸਾਨੂੰ ਤੁਸੀਂ ਮੇਰੇ ਦਿਮਾਗ ਚ ਪਾ ਰਹੇ ਹੋ ਵੀ ਸਾਨੂੰ ਤੁਸੀਂ ਲਿਆਓ ਵਿੱਚ।
0: ਅੱਛਾ ਨਹੀਂ, ਤੁਹਾਡੇ ਐਗਜ਼ਾਮਪਲ ਜਿਵੇਂ ਕੋਈ ਵੀ ਗੱਲ ਹੁੰਦੇ ਹੁੰਦੇ ਆ, ਮੈਂ ਵੀ ਉਹਦੇ ਵਾਂਗ ਸਭ ਨਹੀਂ। ਹਾਂ ਪਰ ਮੈਨੂੰ ਤਾਂ ਲੱਗਦਾ ਕਿ ਹਾਂ ਤੁਹਾਡੇ ਐਗਜ਼ਾਮਪਲ ਚ ਫੀਮੇਲ ਜ਼ਿਆਦਾ ਹੁੰਦੀ ਹੈ।
1: ਕਿਹੜੀ ਕਿਹੜੀ ਗੱਲ ਤੇ?
0: ਪਤਾ ਨੀ, ਹੁਣ ਸਾਰਾ ਦਿਨ ਸੋਚਿਓ ਤੁਸੀਂ
1: ਐਗਜ਼ਾਮਪਲ, ਮਤਲਬ
0: ਹੁਣ ਇੱਕਦਮ ਹੀ ਆ ਰਿਹਾ ਨਾ ਮੈਨੂੰ। ਨਹੀਂ ਨਹੀਂ ਵਧੀਆ, ਅੱਛੀ ਵਧੀਆ ਹੀ ਬੋਲਦੇ ਤੁਸੀਂ ਹਮੇਸ਼ਾ, ਲੱਗਦਾ ਤੁਸੀਂ ਜ਼ਿਆਦਾ ਫੈਮਿਨਿਸਟ ਹੋ ਸਾਡੇ ਤੋਂ।
1: ਪਤਾ ਨਹੀਂ ਮੈਂ, ਮਤਲਬ ਇਹ ਤਾਂ ਹੁਣ ਕੋਈ ਗੱਲ ਆਊਗੀ ਕੋਈ ਤੇ ਫਿਰ ਪਤਾ ਲੱਗਣਾ।
0: ਉਦੋਂ ਮੈਂ ਐਗਜ਼ਾਮਪਲ ਤੁਹਾਨੂੰ ਕਿ ਆ ਆ ਸੀਗੀ, ਹੁਣੇ ਨਹੀਂ ਆ ਰਹੀ ਇੱਕਦਮ ਤੋਂ।
1: ਸਿਆਣਪ ਦੇ ਵਿੱਚ ਤੁਸੀਂ ਫਸਾਉਣਾ ਚਾਹ ਰਹੇ ਹੋ? ਹਾਂ ਤੇ ਸਿਆਣੀਆਂ ਹੀ ਆ, ਵੇਖੋ ਘਰ ਤੇ ਜਨਾਨੀ ਚਲਾਉਂਦੀ, ਘਰ ਤੇ ਜਨਾਨੀ ਚਲਾਉਂਦੀ ਹੈ ਹਨਾ। ਤੁਹਾਡੇ ਬੰਦੇ ਦੀ ਕੀ ਮਜਾਲ ਆ, ਬੰਦਾ ਡਿਸਾਈਡ ਕਰ ਜੇ ਵੀ ਬੱਚੇ ਨੇ ਸਵਿਮਿੰਗ ਜਾਣਾ ਕਿ ਫੁੱਟਬਾਲ।
0: ਈਵਨ ਬੱਚਾ ਵੀ ਨਹੀਂ ਡਿਸਾਈਡ ਕਰਦਾ, ਜਿੱਥੇ ਵਧੀਆ ਸਹੇਲੀਆਂ ਮਿਲ ਜਾਂਦੀਆਂ ਅਸੀਂ ਉੱਥੇ ਲੈ ਕੇ ਜਾਣਾ।
1: ਕਮਾਂ ਦੇ ਹੱਥ ਬਹੁਤ ਕੁਛ, ਇਸੇ ਕਰਕੇ ਕਹਿੰਦੇ ਨੇ ਮਾਂ ਬੱਚੇ ਨੂੰ ਚਾਹੇ ਤੇ ਜੋ ਮਰਜ਼ੀ ਬਣਾ ਦੇ, ਚਾਹੇ ਤੇ ਜੋ ਮਰਜ਼ੀ ਖਵਾ ਦੇ
0: ਹਨਾ।
1: ਤੇ ਚਲੋ ਖੈਰ, ਖਾਣ ਪੀਣ ਦੀ ਗੱਲ ਸਾਡੀ ਚੱਲ ਰਹੀ ਤੇ ਕੀ ਬਣਾਈਏ
0: ਜੀ,
1: ਇੱਥੋਂ ਸ਼ੁਰੂ ਹੋ ਕੇ ਤੇ ਆਪਾਂ ਅੱਗੇ ਤੱਕ ਗਏ ਹਾਂ, ਤੇ ਇਹਦੇ ਵਿੱਚ ਜੇ ਤੁਸੀਂ ਥੋੜ੍ਹਾ ਥੋੜ੍ਹਾ ਜਿਹਾ ਵਰਕਆਊਟ ਕਰਕੇ ਤੇ ਥੋੜ੍ਹਾ ਜਿਹਾ ਮੈਨੇਜ ਕਰ ਲਓਗੇ। ਹਾਂ ਜਿਹੜਾ ਕਈ ਇਹ ਵੀ ਭੇਜ ਰਹੇ ਆ ਵੀ ਆਪਾਂ ਬਣਾ ਕੇ ਰੱਖ ਲੈਂਦੇ ਹਾਂ, ਖੈਰ ਮਤਲਬ ਉਹ ਤੁਹਾਡੀ ਆਪਣੀ ਆਪਣੀ ਸ਼ਾਪ ਹੈ, ਅੱਜ ਕੱਲ੍ਹ ਆਪਾਂ ਹਰ ਇੱਕ ਨੂੰ ਨਹੀਂ ਉਹ
0: ਮੇਰੇ ਵਰਗੇ
1: ਸਰੀਰ ਨੂੰ ਸੈੱਟ ਬਹਿੰਦਾ। ਹਾਂ ਵਾਈ ਕਰ ਜਾਂਦਾ, ਮੰਨ ਲਓ ਆਪਾਂ ਦਾਲ ਬਣਾ ਕੇ ਰੱਖ ਲਈ ਆ, ਤੇ ਅੱਜ ਕੱਲ੍ਹ ਇੱਕ ਇੱਕ ਏਜ ਤੱਕ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਫਿਰ ਤੁਹਾਡਾ ਸਰੀਰ ਦੱਸ ਦਿੰਦਾ ਵੀ ਨਹੀਂ
0: ਨਹੀਂ ਹੁਣ ਤਾਂ ਮੈਨੂੰ ਲੱਗਦਾ ਹੁਣ ਇਸ ਏਜ 'ਚ ਆ ਗਏ। ਬਾਕੀ ਬਿਲਕੁਲ ਮਤਲਬ ਪਤਾ ਹੀ, ਇੱਕ ਮਿੰਟ 'ਚ ਮੈਨੂੰ ਤਾਂ ਹੁਣ ਪਤਾ ਲੱਗਣ ਲੱਗਿਆ ਕਿ ਕੰਮ ਖਰਾਬ ਹੋ ਜਾਣਾ ਜੇ ਮੈਂ ਕੰਟੀਨਿਊ ਕੀਤਾ ਖਾਣਾ, ਮਤਲਬ ਉਹ
1: ਜੋ ਦਿਮਾਗ 'ਚ ਆ ਜਾਏ ਫਿਰ ਸਮਝੋ ਹੋ ਗਿਆ। ਸੋ ਉਹਦੇ ਵਿੱਚ ਤੁਸੀਂ ਕਰ ਰਹੇ ਹੋ ਤੇ ਤੁਹਾਡਾ ਸੈੱਟ ਬੈਠਾ ਵਾ, ਤੇ ਮੈਂ ਕਹੂੰਗਾ ਵੀ ਬਹੁਤ ਵਧੀਆ ਗੱਲ ਹੈ, ਹੋਰ ਟਾਈਮ ਸੇਵ ਹੋ ਗਿਆ। ਪਰ ਮੈਂ ਤੇ ਇਹ ਕਹੂੰਗਾ ਵੀ ਇੱਥੋਂ ਤੱਕ ਠੀਕ ਆ ਵੀ ਆਪਾਂ ਤੜਕਾ ਤੁੜਕਾ ਬਣਾ ਲਿਆ, ਬਾਕੀ ਰਹਿ ਵੀ ਕਿੰਨਾ ਕੁ ਜਾਂਦਾ ਕੰਮ ਹਨਾ, ਬਾਕੀ ਤੁਸੀਂ ਨਾਲ ਦੀ
0: ਹੀਟਿੰਗ ਹੀ ਹੈ ਤੇ ਮਸਾਲੇ ਮਸੂਲੇ ਪਾਣੇ
1: ਜੀ। ਚਲੋ ਤੇ ਫਿਰ ਆਪਾਂ ਹੁਣ ਤੁਰਦੇ ਹਾਂ ਅੱਗੇ। ਬਲਜੀਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਤੇ ਹਾਂਜੀ ਕਹਿੰਦੇ ਕਿ ਚਾਹ ਪੀ ਲਈ ਆ ਵਿਦ ਪੰਜੀਰੀ, ਮਟਰ ਪਨੀਰ ਇਜ਼ ਇਨ ਮੈਨਿਊ ਟੂਡੇ, ਤੁਹਾਡਾ ਫੇਵਰੇਟ।
0: ਹਾਂ ਮੈਨੂੰ ਈਜ਼ੀ ਲੱਗਦਾ ਬਣਾਉਣਾ।
1: ਹਾਂ ਸਭ ਤੋਂ ਸੌਖਾ ਵਾ ਨਾ, ਤਾਂ ਲੰਗਰ ਚ ਵੀ ਜ਼ਿਆਦਾ ਮਿਲਦਾ, ਸਭ ਤੋਂ ਸੌਖਾ ਇਹੋ ਹੀ ਆ। ਗੁੱਡ ਆ, ਕੀ ਫਾਰਮੂਲਾ ਤੁਹਾਡਾ ਬਣਾਉਣ ਦਾ
0: ਮਟਰ ਪਨੀਰ ਦਾ? ਉਹ ਤੇ ਡਿਪੈਂਡ ਕਰਦਾ
1: ਹੈ ਕੀ ਹੈ, ਹੈ ਕੀ ਆ, ਹਾਂ ਹੈ ਕੀ ਆ ਤੁਹਾਡਾ।
0: ਮੇਰੇ ਤੇ ਮਤਲਬ ਜੇ ਅਗਰ ਮੈਂ ਬਾਹਰ ਲੈ ਕੇ ਜਾਣੀ ਆ ਜਾਂ ਮਤਲਬ ਜੇ ਕੋਈ ਘਰੇ ਗੈਸਟ ਹੈ, ਮੇਰੀ ਇੱਕ ਕੁਇਕ ਗ੍ਰੇਵੀ ਜਿਹੜੀ ਸਾਰੀ ਕਹਿ ਲਓ ਨਾ, ਮੈਂ ਕਿਵੇਂ ਦੱਸਾਂ, ਬਟਰ ਚਿਕਨ ਜਾਂ ਬਟ ਕੋਈ ਵੀ ਬਟਰੀ ਗ੍ਰੇਵੀ ਹੁੰਦੀ ਹੈ ਨਾ, ਉਹ ਗ੍ਰੇਵੀ ਹੁੰਦੀ ਹੈ, ਸਾਰਾ ਕੁਛ ਵਿੱਚ ਹੀ ਪਾ ਕੇ ਉਹਨਾਂ ਨੂੰ ਟਰਾਂਸਲਿਊਸੈਂਟ ਕਰ ਦਿਉ, ਉਨਾ ਇੱਕ ਜਦ ਤੱਕ ਪੂਰਾ ਮਤਲਬ ਤੁਹਾਡੇ ਗੰਡੇ ਹੋ ਗਏ, ਜਿੰਜਰ ਗਾਰਲਿਕ ਹੋ ਗਿਆ, ਸਭ ਕੁਛ ਸੋਫਟ ਹੋ ਜਾਏ, ਟਮਾਟਰ ਪੂਰੀ ਸਕਿਨ ਲੱਤ ਜਾਏ, ਤੇ ਉਹਦੇ ਵਿੱਚ ਥੋੜੇ ਜਿਹੇ ਹੈਂਡਫੁੱਲ ਕਾਜੂ ਵੀ ਪਾ ਦਿਉ, ਇਹ ਸਾਰੀ ਚੀਜ਼ਾਂ ਨੂੰ ਮੈਂ ਪੂਰਾ ਵਧੀਆ ਹਲਕੇ ਜਿਹੇ ਆਇਲ 'ਚ ਸੋਟੇ ਕਰ ਲੈਂਦੀ ਹਾਂ, ਉਦੋਂ ਤੱਕ ਜਦੋਂ ਤੱਕ ਸਾਰਿਆਂ ਦਾ ਕਲਰ ਬਿਲਕੁਲ ਟਰਾਂਸਪੇਰੈਂਟ ਹੋ ਜਾਏ, ਉਹਨੂੰ ਠੰਡਾ ਕਰਕੇ ਪੀਸ ਕੇ ਫਿਰ ਤੇਲ 'ਚ ਸਾਰੇ ਸੁੱਕੇ ਮਸਾਲੇ ਪਾ ਕੇ ਗ੍ਰੇਵੀ ਸਿੱਟ ਕੇ
1: ਘਰ ਦੇ ਵਿੱਚ
0: ਤੇ ਇੱਕ ਹੀ ਹੈ ਨਾ, ਸਾਰਾ ਹੀ ਤੜਕਾ ਸੇਮ ਹੀ ਹੁੰਦਾ ਹਰ ਸਬਜ਼ੀ ਦਾ।
1: ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਆਪਣਾ ਅਲੱਗ ਅਲੱਗ ਤਰੀਕਿਆਂ ਨਾਲ ਬਣਦੇ ਆ ਘਰਾਂ ਦੇ ਵਿੱਚ, ਪਰ ਜਿਹੜਾ ਆਪਾਂ ਘਰ ਦੇ ਵਿੱਚ ਬਣਾਉਂਦੇ ਆ ਉਹਦੇ ਵਿੱਚ ਜਦੋਂ ਤੁਸੀਂ ਤੜਕਾ ਪਾਉਂਦੇ ਹੋ ਤੇ ਆਪਾਂ ਆਮ ਸਾਡੀ ਜਿਹੜੀ ਧਾਰਨਾ ਇਹ ਹੁੰਦੀ ਆ ਵੀ ਇਹ ਤੇ ਕੁੱਕ ਹੋਏ ਹੀ ਪਏ ਆ ਹਨਾ, ਵੀ ਇਹ ਤੇ ਰੈਡੀ ਟੂ ਗੋ ਹੀ ਆ, ਹੁੰਦੇ ਵੀ ਆ ਥੋੜੇ
0: ਜਿਹੇ
1: ਉਹਨਾਂ ਰੱਖੇ ਹੁੰਦੇ ਆ। ਪਰ ਸਭ ਤੋਂ ਪਹਿਲਾਂ ਫਿਰ ਵੀ ਤੁਸੀਂ ਜੇ ਤੜਕੇ ਦੇ ਵਿੱਚ ਮਟਰ ਪਾ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਲਓ ਤੇ ਫਿਰ ਤੁਸੀਂ ਟੇਸਟ ਦਾ ਡਿਫਰੈਂਸ ਤੁਸੀਂ ਕੁਛ ਹੋਰ ਵੇਖੋਗੇ, ਫਿਰ ਬੱਚੇ ਤੁਹਾਨੂੰ ਇਹ ਨਹੀਂ ਕਹਿਣਗੇ ਮਿੱਠੇ ਮਿੱਠੇ ਜੇ ਆਪਾਂ ਨਹੀਂ ਖਾਣੇ ਜਾਂ ਕਿੱਦਾਂ। ਸੋ ਤੁਸੀਂ ਸਭ ਜਦੋਂ ਤੁਸੀਂ ਮੰਨ ਲਓ ਤੜਕਾ ਭੁੱਜ ਜਾਂਦਾ ਫਿਰ ਉਸ ਤੋਂ ਪਹਿਲਾਂ ਇਹ ਮਸ਼ਰੂਮ ਤੇ ਮਟਰ ਇਹ ਦੋ ਐਸੀਆਂ ਚੀਜ਼ਾਂ, ਇਹਨਾਂ ਨੂੰ ਜੇ ਤੁਸੀਂ ਪਹਿਲਾਂ ਭੁੰਨ ਲਓ ਤੇ ਫਿਰ ਇਹ ਤੁਹਾਨੂੰ ਜ਼ਿਆਦਾ ਬੈਟਰ ਟੇਸਟ, ਜ਼ਿਆਦਾ ਬੈਟਰ ਟੇਸਟ ਦਿੰਦੀਆਂ ਜਦੋਂ ਬੁੱਢੇ ਜਿਹੇ ਹੋ ਜਾਣ, ਦਿਖਣ ਲੱਗ ਪੈਣੇ ਬੁੱਢੇ ਜਿਹੇ ਹੋ ਗਏ, ਨਹੀਂ ਤਾਂ ਆਪਾਂ ਆਮ ਕੀ

0: ਕਰਦੇ ਹਾਂ ਵੀ ਇਹ ਹੋਏ ਪਏ ਆ, ਪਾਣੀ ਪੂਣੀ ਪਾਇਆ ਬੋਇਲਿੰਗ ਤੇ ਆਇਆ ਤੇ ਆਪਾਂ ਨਾਲ ਉਹ ਚੀਜ਼ਾਂ ਪਾਤੀਆਂ, ਜਾਂ ਫਿਰ ਆਪਾਂ ਤੜਕੇ ਤੋਂ ਬਾਅਦ ਮਟਰ ਪਾਏ ਨਾਲ ਹੀ ਪਾਣੀ ਸੁੱਟਿਆ, ਅੱਕੜਾ ਮੰਮਾ ਰਿਹਾ ਉਹ ਪਾਸੇ, ਤੇ ਉਹ ਫਿਰ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਵਾ ਮਸਾਲਿਆਂ ਦੇ ਨਾਲ ਉਹਦਾ ਟੇਸਟ ਕੱਢਣ ਦੇ ਉੱਤੇ। ਤੋ ਖੈਰ ਇਦਾਂ ਵੀ ਕਰਕੇ ਦੇਖ ਲਓ।
1: ਉਹ ਵੀ ਟਾਈਮ ਸੀ ਜਦੋਂ ਮਟਰ ਵੀ ਛਿੱਲਣੇ ਪੈਂਦੇ ਸੀ।
0: ਹਾਂ ਉਹ ਵਧੀਆ ਹੀ ਵੈਸੇ, ਉਹ ਸਵਾਦ ਬਣਦੇ ਸੀ।
1: ਉਹ ਹੁਣ ਵੀ ਸਵਾਦ ਬਣਦੇ ਆ, ਹੁਣ ਘਰਾਂ ਦੇ ਵਿੱਚ ਸਟਿਲ ਇੰਡੀਆ ਦੇ ਵਿੱਚ
0: ਸਵਾਦ ਬਣਦੇ ਸੀ, ਨਾਲੇ ਵੇਖ ਨਾ ਉਹ ਤੇ
1: ਮਜ਼ਾ ਆਉਂਦਾ ਸੀ,
0: ਸਾਰੇ ਲੱਗੀਆਂ ਰਹੇ
1: ਸਾਰੇ। ਨਹੀਂ ਹੁਣ ਮੇਰੇ ਵਰਗਾ ਤਾਂ ਮੈਂ ਤਾਂ ਬਹੁਤ ਛਿੱਲੇ ਵਿਆਹ ਦੇ ਬਾਅਦ ਮਟਰ, ਕਈ ਵਾਰੀ ਤੇ ਮੈਂ ਖੇਜਣਾ ਕਿ ਮੇਰੇ ਨਾਲ ਹੋਇਆ ਕਿ ਇਹ ਮੇਥੀ ਤੇ ਮਟਰ ਮੇਰਾ ਪਿੱਛਾ ਹੀ ਨੀ ਛੱਡ ਰਹੇ। ਮੈਂ ਮੇਥੀ ਬਹੁਤ ਸਾਫ਼ ਕੀਤੀ ਹੈ ਵਿਆਹ ਤੋਂ ਬਾਅਦ, ਤੇ ਮਟਰ ਵੀ
0: ਮੈਂ ਹੱਥ ਹਰੇ ਕਰਵਾ ਕੇ ਆਈ ਹਾਂ, ਹਾਲੇ ਤੱਕ ਹੱਥ ਹਰੇ ਮੇਰੇ। ਕਹਿੰਦਾ ਕਿ ਮੇਰਾ ਵੀ ਜਾਸੀ ਆਲਮੋਸਟ ਡਿਸਾਈਡ ਹੀ ਹੁੰਦਾ ਵਾ ਕਿ ਕੀ ਬਣਾਉਣਾ ਵਾ ਮੰਡੇ ਟੂ ਫਰਾਈਡੇ। ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਤਾਂ ਫਿਰ ਬਹੁਤ ਆਸਾਨ ਲਾਈਫ ਹੈ ਤੁਹਾਡੀ, ਥੈਂਕ ਯੂ।
1: ਤੁਸੀਂ ਆਪਣੀ ਮੈਂਟਲ ਹੈਲਥ ਤੇ ਵਧੀਆ ਵਰਕ ਕਰ ਰਹੇ ਹੋ,
0: ਥੈਂਕ ਯੂ ਤੁਹਾਡਾ। ਬਲਜੀਤ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਤੇ ਸੱਚੀ ਅੱਜ ਸਮਝ ਨਹੀਂ ਆ ਰਿਹਾ ਵੀ ਅੱਜ ਕੀ ਬਣਾਈਏ।
1: ਮਟਰ ਪਨੀਰ ਬਣਾਓ ਤੁਸੀਂ ਵੀ,
0: ਸਤਿ ਸ਼੍ਰੀ ਅਕਾਲ ਦੋਵਾਂ ਨੂੰ। ਆਪਾਂ ਇਸੇ ਕਰਕੇ ਕਹਿੰਦੇ ਹੁੰਦੇ ਨਾ ਵੀ ਦੱਸਿਆ ਕਰੋ ਵੀ ਕੀ ਬਣਾਇਆ, ਵੀ ਉਹਦੇ ਵਿੱਚ ਆਪਾਂ ਤੁਸੀਂ ਕਹਿ ਦਿਆ ਕਰੋ ਪਿਆ ਸਾਡਾ ਨਾਮ ਹੀ ਨਾ ਲਓ, ਵੀ ਇੱਕ ਦੂਸਰੇ ਨੂੰ ਆਈਡੀਆ ਜਿਹਾ ਆ ਜਾਣ। ਪਰ ਆਪਾਂ ਘੁੰਮ ਘੁੰਮਾ ਕੇ ਉੱਥੇ ਜਿਹੀ ਰਹਿੰਦੇ ਹਾਂ ਨਾ,
1: ਸਿੰਪਲ
0: ਸਿੰਪਲ ਆਪਾਂ ਮਤਲਬ ਅੱਜ ਮਟਰ ਪਨੀਰ ਬਣਾਇਆ ਵਾ, ਅੱਜ ਆਪਾਂ ਸ਼ਾਹੀ ਪਨੀਰ ਬਣਾਉਣ ਲੱਗੇ ਹਾਂ, ਅੱਜ ਸਾਗ ਆ, ਅੱਜ ਸ਼ਲਗਮ।
1: ਸ਼ਲਗਮ ਸਵੇਰ ਦੀ ਦੱਸ ਕੇ ਗਿਆ, ਮੇਰੇ ਦਿਮਾਗ ਚ ਸ਼ਲਗਮ ਬੈਠੀ ਹੋਈ
0: ਬਹਿ ਗਿਆ,
1: ਬੜੇ ਸਵਾਦ ਲੱਗ ਰਹੇ।
0: ਸਿੰਪਲ ਸਿੰਪਲ ਜਿਹੜੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਲੱਗੇ ਵੀ ਹਾਂ ਯਾਰ ਮੈਂ ਬਣਾ ਲੈਣੀ ਆ। ਬ੍ਰੇਕਫਾਸਟ ਵਾਜ ਕਹਿੰਦੇ ਕਿ ਪੋਹੇ ਲੰਚ ਵਿਦ ਵੈਜੀ ਰੈਪ ਐਂਡ ਡਿਨਰ ਚਨਾ ਦਾਲ ਵਿਦ ਲੌਕੀ ਐਂਡ ਰਾਈਸ, ਜਸਕਿਰਜ ਬਣਾ ਰਹੇ ਨੇ। ਹਾਂ ਆਹ ਵੀ ਠੀਕ ਆ, ਪੋਹੇ ਵਗੈਰਾ ਇੱਕ ਅੱਧਾ ਦਿਨ ਇਹਦੇ ਲਈ ਵੀ ਰੱਖ ਲਓ ਤੁਸੀਂ, ਹੈ ਨਾ ਵੀ ਪੋਹਾ ਉਹ ਪੋਹਾ ਹੋ ਗਿਆ, ਢੋਕਲਾ ਹੋ ਗਿਆ, ਫਿਰ ਆਪਣਾ ਕੀ ਉਹ ਕਹਿੰਦੇ ਨੂੰ ਦਲੀਆ ਹੋ ਗਿਆ ਲੂਣ ਵਾਲਾ, ਹੈ ਨਾ, ਸਬਜ਼ੀਆਂ ਸੁਬਜ਼ੀਆਂ ਪਾ ਕੇ ਤੇ
1: ਇੱਦਾਂ। ਕਈ ਵਾਰੀ ਵੈਸੇ ਵੀ ਵਧੀਆ ਲੱਗਦਾ, ਮੀਲ ਹੀ ਹੋ ਜਾਂਦੀ ਹੈ ਪੂਰਾ, ਨਮਕੀਨ ਦੇ ਲਿਆ ਸਾਰਾ ਕੁਛ, ਸਾਰੀ ਸਬਜ਼ੀਆਂ ਪਾ ਕੇ।
0: ਡੈਫੀਨੇਟਲੀ ਡੈਫੀਨੇਟਲੀ। ਤੇ ਜਸਪ੍ਰੀਤ ਜੀ ਕੀ ਕਹਿ ਰਹੇ ਨੇ, ਕਹਿੰਦੇ ਕਿ ਮੰਨਤ ਨੇ ਤੇ ਆਪਣਾ ਕਹਿੰਦੇ ਡਾਇਟ ਪਲਾਨ ਫਰਿੱਜ ਦੇ ਉੱਤੇ ਲਾਇਆ ਵਾ, ਗੂਗਲ ਨੂੰ ਪੁੱਛ ਕੇ ਆਪਣੀ ਏਜ ਤੇ ਵੇਟ ਤੇ ਫਿਰ ਬਣਾਇਆ ਉਹਨੇ।
1: ਹਰਭਜਨ
0: ਮਾਨ ਆ ਵੀ ਰਹੇ ਨੇ ਜੀ ਪਰਫੋਰਮ ਕਰਨ, ਤੇ ਇਸੇ ਮਹੀਨੇ ਫਿਰ ਹੁਣ ਆ ਗਿਆ। ਹਾਂਜੀ
1: ਮੇਰੇ ਫੇਵਰੇਟ,
0: ਯੂਅਰ ਫੇਵਰੇਟ, ਓਕੇ ਤੇ ਚਲੋ ਗੁੱਡ। ਫਿਰ ਹਰਭਜਨ ਮਾਨ ਉਹਨਾਂ ਦਾ ਫਿਰ ਫੇਵਰੇਟ ਹੈ, ਫਿਰ ਤੁਸੀਂ ਸ਼ੋਅ ਵੇਖਣ ਜਾ ਸਕਦੇ
1: ਹੋ
0: ਤੇ ਸ਼ੋਅ ਵੇਖਣ ਦੇ ਲਈ। ਅੱਛਾ ਆਪਣਾ ਜਿਹੜੇ ਸ਼ੈਪਟਨ ਵਾਸੀ ਨੇ ਉਹ ਵੀ ਵੇਖ ਸਕਦੇ ਨੇ ਸ਼ੋਅ, ਕਿਉਂਕਿ ਸ਼ੈਪਟਨ ਦੇ ਵਿੱਚ ਵੀ ਸ਼ੋਅ ਰੱਖ ਲਿਆ ਵਾ ਆਪਣਾ ਸ਼ੈਪਟਨ ਵਾਸੀਆਂ ਨੇ, ਹੈ ਨਾ, ਮਾਵੀ ਜੀ ਨੇ, ਤੇ ਉੱਥੇ ਵੀ ਤੁਸੀਂ ਵੇਖ ਸਕਦੇ ਹੋ।
1: ਉਹਨਾਂ ਨੂੰ ਵਿਚਾਰਿਆਂ ਨੂੰ ਸਪੈਸ਼ਲ ਆਉਣਾ ਪਿਆ ਇੱਥੇ, ਉਹਨਾਂ ਲਈ ਸੌਖਾ ਹੋ ਗਿਆ ਸ਼ੈਪਟਨ ਵਾਲਿਆਂ ਲਈ ਉੱਥੇ ਦੇ।
0: ਹਾਂ ਨਹੀਂ ਹੁਣ ਕਿੱਥੇ ਆ ਜਾਂਦਾ ਹੁਣ ਤੇ ਵੇਖੋ, ਹੁਣ ਉਹ ਪਹਿਲਾ ਸਮਾਂ ਹੀ ਜਾਂ ਹੁਣ ਕੋਈ ਬਹੁਤ ਵੱਡਾ ਕੋਈ ਮੰਨ ਲਓ ਕੋਈ ਸ਼ੋਅ ਹੋਵੇ ਜਿਹੜਾ ਉੱਥੇ ਹੋਣਾ ਹੀ ਨਹੀਂ ਆ, ਤੇ ਫਿਰ ਭਾਵੇਂ ਕੋਈ ਆ ਜਾਏ ਨਾ, ਅੱਜ ਕੱਲ੍ਹ ਕਿੱਥੇ ਇੱਦਾਂ ਬੜਾ ਔਖਾ ਹੋ ਜਾਂਦਾ। ਸੋ ਇਸ ਹਫ਼ਤੇ ਤਿਆਰੀ ਰੱਖਿਓ ਤੁਸੀਂ, ਕਿਉਂਕਿ ਇਸ ਹਫ਼ਤੇ ਫਿਰ ਤੁਹਾਨੂੰ ਇਹ ਸ਼ੋਅ ਵੀ ਵੇਖਣ ਨੂੰ ਮਿਲਣਾ। ਤੇ ਆਪਣਾ ਹੁਣ ਆਪਾਂ ਅਗਲੇ ਸੈਗਮੈਂਟ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਵੀ ਕੀ, ਅਤੇ ਉਸ ਤੋਂ ਪਹਿਲਾਂ ਆਪਾਂ ਦੱਸ ਦਿੰਦੇ ਕਿ ਕਰਮ ਜੀ ਨੇ ਅੱਜ ਕੀ ਬਣਾਇਆ। ਕਹਿੰਦੇ ਟੂਡੇ ਆਈ ਕੁੱਕ ਦਾਲ ਮੱਖਣੀ ਐਂਡ ਭਾਅ ਜੀ ਜਿੰਜਰ ਗਾਰਲਿਕ ਨੂੰ ਜਦੋਂ ਆਪਾਂ ਕਹਿੰਦੇ ਕਿ ਪੇਸਟ ਬਣਾਉਂਦੇ ਹਾਂ ਦੈਨ ਉਸਦੇ ਵਿੱਚ ਕੁਛ ਪਾ ਕੇ ਆਪਾਂ ਫਰਿੱਜ ਦੇ ਵਿੱਚ ਰੱਖਣਾ। ਨਹੀਂ ਪਹਿਲੀ ਗੱਲ ਤਾਂ ਪੇਸਟ ਨਹੀਂ ਬਣਾਉਣਾ, ਮਤਲਬ ਮੈਂ ਨਹੀਂ ਪੇਸਟ ਬਣਾਊਂਗਾ, ਹਾਂ ਉਹਨੂੰ ਦਰੜ ਫਰੜ
1: ਦਰਬੜ ਨਹੀਂ, ਅਸੀਂ ਤਾਂ ਦੜਬੜ ਕਹਿੰਦੇ ਹਾਂ ਹੁਣ ਤੁਹਾਡੇ ਉੱਤੇ ਨਾ, ਸਾਡੇ ਤਾਂ ਸਾਰੇ ਦੜਬੜ ਕਹਿੰਦੇ ਆ।
0: ਦੜਬੜ ਹੋਰ ਚੀਜ਼ ਹੁੰਦੀ ਆ,
1: ਪਤਾ ਨਹੀਂ,
0: ਦਰਰ ਫੜਰ ਹੋਰ ਚੀਜ਼ ਆ।
1: ਸੱਚੀ ਸਾਡੇ ਸਾਰੇ ਇਹੀ ਕਹਿੰਦੇ ਹੁਣ, ਚਲੋ ਠੀਕ ਹੈ ਤੁਸੀਂ ਕਰੈਕਟ
0: ਕੀਤਾ, ਚਲੋ ਆਪਾਂ ਇਹਨੂੰ ਉਹ ਕਹਿ ਲੈਂਦੇ ਹਾਂ ਉਹ ਕੀ ਹੁੰਦਾ ਵਾ ਉਹ ਤੁਹਾਡਾ ਉਹ ਕਈ ਚਰਨ ਕਹਿ ਦਿੰਦੇ ਨਾ, ਚਰਨ ਕਰਕੇ ਪਾ ਦਿਓ, ਹੈ ਨਾ, ਤੇ ਕਈ ਉਹਨੂੰ ਹੋਰ ਵੀ ਹੁੰਦਾ ਉਹਦਾ ਕੀ ਹੁੰਦਾ ਵਾ ਇੱਕ ਉਹਦਾ
1: ਮੋਟਾ ਮੋਟਾ ਜਿਹਾ ਰੱਖ ਲਓ,
0: ਹਾਂ ਦਰਦਰਾ ਜਿਹਾ ਮੋਟਾ ਮੋਟਾ ਜਿਹਾ, ਉਹਨੂੰ ਮਤਲਬ ਪੇਸਟ ਨਹੀਂ ਬਣਾਉਣੀ ਤੁਸੀਂ, ਪੇਸਟ ਮੁੜ ਕੇ ਤੰਗ ਕਰਦੀ ਆ। ਪੇਸਟ ਦਾ ਇਹ ਕਿ ਜਦੋਂ ਤੁਸੀਂ ਤੜਕਾ ਲਾਉਂਦੇ ਐਵੇਂ ਚਿਪਕਦੀ ਜੀ ਰਹਿੰਦੀ ਆ ਥੱਲੇ, ਨਾਲੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ। ਬਾਕੀ ਜੇ ਬੱਚੇ ਨਹੀਂ ਪਸੰਦ ਕਰਦੇ ਫਿਰ ਤੁਸੀਂ ਪੇਸਟ ਕਰ ਲਓ, ਪਰ ਅਦਰਵਾਈਜ਼ ਥੋੜਾ ਥੋੜਾ ਜਦੋਂ ਆਪਾਂ ਕੁੱਕ ਕਰਦੇ ਉਦੋਂ ਤੇ ਬੱਚੇ ਬੱਚੇ ਰਹਿਣਾ। ਤੇ ਉਹਦੇ ਨਾਲ ਪੇਸਟ ਦੇ ਨਾਲ ਨਾ ਇੱਕ ਹੋਰ ਪੰਗਾ ਪੈਂਦਾ ਵਾ ਜੇ ਤੁਸੀਂ ਇਹ ਫਾਰਮੂਲਾ ਲਾਉਣਾ, ਕਿਉਂਕਿ ਜਦੋਂ ਤੁਸੀਂ ਫਰੀਜ਼ਰ 'ਚ ਰੱਖਦੇ ਹੋ ਨਾ ਪੇਸਟ ਇੰਨੀ ਕੁ ਮੁੜ ਕੇ ਫਿਰ ਜੁੜ ਜਾਂਦੀ ਆ ਵੀ ਉਹ ਤੁਹਾਨੂੰ ਪੀਸ ਦੇ ਨਾਲ ਪੀਸ ਤੋੜਨਾ ਔਖਾ ਹੋ ਜਾਂਦਾ। ਜੇ ਤੁਸੀਂ ਉਹਨੂੰ ਇੱਦਾਂ ਦਰੜ ਫਰੜ ਜਿਹਾ ਰੱਖੋਗੇ, ਕਰਸ਼ ਕੀਤਾ ਹੋਊਗਾ, ਹਾਂ ਕਰਸ਼, ਠੀਕ ਹੈ ਨਾ, ਹਾਂ ਜੇ ਤੁਸੀਂ ਕਰਸ਼ ਹੀ ਕੀਤਾ ਹੋਊਗਾ ਉਹਨੂੰ, ਤੇ ਉਹਦੇ ਨਾਲ ਕੀ ਆ ਕਿ ਉਹ ਭਾਵੇਂ ਫਰੀਜ਼ਰ 'ਚੋਂ ਵੀ ਤੁਸੀਂ ਕੱਢਿਆ ਵਾ ਉਹਦੇ ਨਾਲ ਢੇਲੀ ਮਾੜੀ ਜਿਹੀ ਤੋੜੋਗੇ ਸੌਖੀ ਟੁੱਟ ਜੂਗੀ।
1: ਚੋਪਰ 'ਚ ਕਰ ਲਓ ਰਾਦਰ ਦੈਨ
0: ਚੋਪਰ, ਹਾਂ ਯੇ ਇਹੀ ਤਾਂ ਮੈਂ ਢੂੰਡ ਰਿਹਾ ਸੀ ਚੋਪਰ।
1: ਮੇਰੇ ਨਾਲ ਰਹਿ ਕੇ ਤੁਹਾਡੀ ਪੰਜਾਬੀ ਖਰਾਬ ਕਰ ਦੇਣੀ ਤੁਸੀਂ, ਲੱਭ ਰਿਹਾ ਸੀ
0: ਚੋਪਰ, ਮੈਨੂੰ ਲੱਭ ਨਹੀਂ ਰਿਹਾ ਉਹ, ਮੇਰੇ ਦਿਮਾਗ ਅੱਖਾਂ ਅੱਗੇ ਘੁੰਮ ਜਾਂਦੀ ਹੋ ਰੱਸੀ ਜੀ, ਚੇਤਾ ਨਹੀਂ
1: ਆਉਂਦਾ।
0: ਤੇ ਬੜੇ ਸਸਤਾ ਜਿਹਾ ਵਾ ਉਹ, ਤੇ ਬੜੀ ਟਿਕਾਊ ਜੀ ਚੀਜ਼ ਆ, ਤੇ ਉਹ
1: $7 ਦਾ ਹਾਂ,
0: ਜਦੋਂ ਵੀ ਲਿਆਓਗੇ ਇਕੱਠੇ ਦੋ ਲਿਆਉਣਾ,
1: ਉਹ ਇੱਕ ਤੇ ਬੋਲ ਜਾਂਦਾ ਕਈ ਵਾਰੀ,
0: ਹਾਂ ਇੱਕ ਤੇ ਕਈ ਵਾਰੀ ਮਤਲਬ ਮੰਨ ਲਓ ਟਾਈਮ ਦੇ ਟਾਈਮ ਤੁਹਾਨੂੰ ਫਿਰ ਹੈ ਨਾ, ਸੋ ਉਹ ਤੁਸੀਂ ਦੋ ਲਿਆਓ ਤੇ ਤੁਸੀਂ ਟਾਈਮ ਸਿਰ ਉਹਨੂੰ ਚੇਂਜ ਕਰ ਲਓ ਤੇ ਉਹ ਤੁਸੀਂ ਮਤਲਬ ਵਰਤੋ ਤੁਸੀਂ, ਤੇ ਥੈਂਕ ਯੂ ਤੁਹਾਡਾ। ਹਾਂਜੀ ਆਪਾਂ ਹੁਣ ਅਗਲੇ ਸੈਗਮੈਂਟ ਵੱਲ ਵਧਣ ਤੋਂ ਪਹਿਲਾਂ ਅਗਲੀ ਗੱਲਬਾਤ ਤੁਹਾਨੂੰ ਦੱਸਦੇ ਹਾਂ।
1: ਜੀ ਜੀ ਬਿਲਕੁਲ, ਮੈਨੂੰ ਤਾਂ ਲੱਗਦਾ ਕਿ ਅੱਜ ਜਿਵੇਂ ਆਪਾਂ ਸਟਾਰਟਿੰਗ ਹੀ ਕੀਤੀ ਸੀਗੀ ਖਾਣ ਪੀਣ ਦੀ ਗੱਲਾਂ ਤੋਂ, ਤੇ ਹੁਣ ਤੇ ਗਾਣਾ ਤੁਸੀਂ ਸੁਣਿਆ ਸੀਗਾ ਬੱਚਿਆਂ ਦਾ ਹੈ ਨਾ, ਤਾਰੇ ਜ਼ਮੀਨ ਪਰ ਮੂਵੀ ਤੋਂ, ਤਾਂ ਉਸ ਤੋਂ ਤੁਹਾਨੂੰ ਥੋੜ੍ਹੀ ਬਹੁਤੀ ਹਿੰਟ ਤਾਂ ਮਿਲੀ ਹੋਣੀ ਕਿ ਟੋਪਿਕ ਕੀ ਆ। ਅੱਜ ਆਪਾਂ ਗੱਲ ਕਰਾਂਗੇ, ਭਾਵੇਂ ਤੁਸੀਂ ਕਹਿ ਲਓ ਪੁਰਾਣੀ ਬੱਚਿਆਂ ਦੀ ਫਿਲਮਾਂ ਦੀ ਜਾਂ ਪੁਰਾਣੇ ਉਹ ਟਾਈਮ ਦੀ ਜਦੋਂ ਤੁਸੀਂ ਬੱਚੇ ਸੀਗੇ, ਮਤਲਬ 90s ਕਹਿ ਲਓ, ਮਿਲੈਨੀਅਲ ਜਾਂ ਮਤਲਬ ਜਿਹੜੇ ਉਸ ਵਾਲੀ 80 or 90 ਦੇ ਜ਼ੋਨ ਦੇ ਨੇ ਲਿਸਨਰਸ, ਤੇ ਤੁਸੀਂ ਉਹ ਹਿਸਾਬ ਲਾ ਲਓ ਉਸ ਟਾਈਮ ਦਾ ਕਿਸ ਤਰੀਕੇ ਦਾ ਟਾਈਮ ਸੀਗਾ ਜਦੋਂ ਆਪਾਂ ਮੂਵੀਜ਼ ਦੇਖਦੇ ਹੁੰਦੇ ਸੀਗੇ। ਤੁਸੀਂ ਦੱਸ ਸਕਦੇ ਹੋ ਤੁਹਾਡੀ ਪਹਿਲੀ ਮੂਵੀ ਕਿਹੜੀ ਸੀ ਜਿਹੜੀ ਤੁਸੀਂ ਥੀਏਟਰ 'ਚ ਦੇਖੀ ਸੀ, ਜਾਂ ਜਿਹੜੀ ਫਸਟ ਮੂਵੀ ਐਜ਼ ਅ ਕਿਡ ਤੁਹਾਨੂੰ ਇੱਦਾਂ ਲੱਗਦਾ ਮੈਂ ਅੱਜ ਵੀ ਦੇਖਾਂ ਤੇ ਮੈਨੂੰ ਓਨਾ ਹੀ ਮਜ਼ਾ ਆਉਣਾ, ਤੇ ਉਸ ਟਾਈਮ ਕਿਸ ਤਰੀਕੇ ਦੀ ਮੂਵੀਜ਼ ਤੁਸੀਂ ਦੇਖਦੇ ਸੀ, ਭਾਵੇਂ ਤੁਸੀਂ ਦੂਰਦਰਸ਼ਨ 'ਤੇ ਵੇਖੋ ਜਾਂ ਤੁਸੀਂ VCR ਲਾ ਕੇ ਉਸ 'ਤੇ ਵੇਖੋ, ਜਾਂ ਤੁਸੀਂ ਸਪੈਸ਼ਲੀ ਬਹੁਤ ਜ਼ਿਆਦਾ ਸਪੈਸ਼ਲ ਫੀਲ ਹੁੰਦਾ ਸੀਗਾ ਜੇ ਤੁਸੀਂ ਮੂਵੀ ਥੀਏਟਰ 'ਚ ਜਾਓ, ਕਿਉਂਕਿ ਕਿੱਥੇ ਮਿਲਦਾ ਸੀਗਾ, ਹੁਣ ਤਾਂ ਬੜਾ ਈਜ਼ੀ ਹੈ ਮੂਵੀ ਥੀਏਟਰ ਜਾਣਾ, ਉਸ ਟਾਈਮ 'ਤੇ ਉਹ ਵੀ ਇੱਕ ਇੰਪੋਰਟੈਂਟ ਡੇ ਹੁੰਦਾ ਸੀਗਾ ਕਿ ਅੱਜ ਮੂਵੀ ਵੇਖਣ ਜਾਣਾ, ਬਹੁਤ ਵੱਡੀ ਗੱਲ ਹੁੰਦੀ ਸੀਗੀ, ਵਧੀਆ ਕੱਪੜੇ ਪਾਉਣੇ ਹੈ ਨਾ, ਤਿਆਰ ਹੋਣਾ, ਅਤੇ ਉਹ ਪੌਪਕੋਰਨ ਅਤੇ ਸਮੋਸੇ ਦਾ ਇੰਤਜ਼ਾਰ, ਅਤੇ ਉਹ
0: ਵੱਡੀ ਵੱਡੀ ਗੱਲ ਹੈ।
1: ਐਗਜੈਕਟਲੀ, ਅਤੇ ਉਹ ਨੋਸਟੈਲਜੀਆ 'ਤੇ ਆਪਾਂ ਗੱਲਾਂ ਕਰਨੀਆਂ ਕਿ ਬੱਚਿਆਂ ਵਾਲੀ ਮੂਵੀਜ਼ ਦੇ ਉੱਤੇ ਆਪਾਂ ਗੱਲ ਕਰਾਂਗੇ, ਪਹਿਲਾਂ ਕਿਸ ਤਰੀਕੇ ਦੀ ਹੁੰਦੀ ਸੀ ਅਤੇ ਹੁਣ ਤੁਹਾਡੇ ਬੱਚੇ ਕਿਸ ਤਰੀਕੇ ਦੀ ਮੂਵੀਜ਼ ਦੇਖਦੇ
0: ਹੈ। ਮਿਕਸ ਜਿਹਾ ਹੋ ਗਿਆ ਵਾਵਾ ਕੁਛ, ਇੱਕ ਵਾਰੀ ਫੇਰ ਕਲੀਅਰ ਕਰ ਦਿਓ।
1: ਅੱਜ ਮਤਲਬ ਕੁੱਲ ਮਿਲਾ ਕੇ ਗੱਲ ਆਪਾਂ ਬੱਚਿਆਂ ਤੋਂ ਰਿਲੇਟਡ ਮੂਵੀਜ਼ ਦੀ ਗੱਲ ਕਰਨੀ ਹੈ, ਬੱਚਿਆਂ ਦੀ ਫੇਵਰੇਟ ਮੂਵੀਜ਼ ਜਿਹੜੀ ਤੁਹਾਡੇ ਟਾਈਮ ਦੀ ਅਤੇ ਹੁਣ ਦੇ ਟਾਈਮ ਦੀ।
0: ਹਾਂਜੀ, ਸੋ ਤੁਸੀਂ ਆਪਣੇ ਉਹਦੇ ਵਿੱਚ ਕੀ ਆ ਕਿ ਤੁਸੀਂ ਆਪਣੇ ਬਚਪਨ 'ਚ ਜਾ ਕੇ ਇਹ ਦੱਸ ਸਕਦੇ ਹੋ ਕਿ ਤੁਸੀਂ ਆਪਣੇ ਬਚਪਨ ਦੇ ਵਿੱਚ ਪਸੰਦ ਕੀਤਾ, ਜਾਂ ਸਭ ਤੋਂ ਪਹਿਲਾਂ ਬਚਪਨ 'ਚ ਕਿਹੜੀ ਫਿਲਮ ਜਿਹੜੀ ਹਾਲੇ ਵੀ ਤੁਹਾਡੇ ਚੇਤਿਆਂ ਦੇ ਵਿੱਚ, ਅਤੇ ਉਦੋਂ ਬਚਪਨ ਦੇ ਵਿੱਚ ਕਿੱਦਾਂ ਦੀਆਂ ਫਿਲਮਾਂ ਹੁੰਦੀਆਂ ਅਤੇ ਅੱਜ ਦੇ ਬਚਪਨ ਨੂੰ ਕਿੱਦਾਂ ਦੀਆਂ ਫਿਲਮਾਂ ਮਿਲ ਰਹੀਆਂ ਨੇ, ਉਹਨੂੰ ਵੀ ਤੁਸੀਂ ਜੇਕਰ ਵੇਖਦੇ ਹੋ, ਉਹਨੂੰ ਵੀ ਜੇਕਰ ਤੁਸੀਂ ਕਦੀ ਅਨਾਲਿਸਿਸ ਕੀਤਾ ਵਾ, ਅਤੇ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ। ਰੇਡੀਓ ਹਾਂਜੀ 1674 AM।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ,
4: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
6: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
8: Je tusi bimar ho ta AI kol nahi doctor kol janne ho, fir kanuni masle vich faisla khud kyon? Yaad rakho, delay in law is damage in life. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅਗਲੇ ਇਸ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਅੱਜ ਆਪਾਂ ਬਚਪਨ ਦੀਆਂ, ਬੱਚਿਆਂ ਦੀਆਂ ਅਤੇ ਫਿਲਮਾਂ ਦੀਆਂ ਗੱਲਾਂ ਕਰਾਂਗੇ। ਸਾਡੇ ਨਾਲ ਨੇ, ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ ਬਿਲਕੁਲ, ਪੁਰਾਣੀ ਜਿਹੜੀ ਫਿਲਮਾਂ ਦੀ ਆਪਾਂ ਗੱਲ ਕਰੀਏ, ਕੁਛ ਇੱਕ ਫਿਲਮਾਂ ਦੇ ਨਾਂ ਮੇਰੇ ਕੋਲ ਹੈ, ਉਹਨਾਂ ਤੋਂ ਹੀ ਆਪਾਂ ਸਟਾਰਟ ਕਰਦੇ ਹਾਂ, ਉਸ ਦੇ ਨਾਲ ਤੁਹਾਨੂੰ ਵੀ ਰੂਪਰੇਖਾ ਜੀ ਮਿਲ ਜਾਏਗੀ
0: ਬੱਚਿਆਂ ਦੀਆਂ।
1: ਹਾਂ, ਬੱਚਿਆਂ ਦੀ ਫਿਲਮਾਂ ਹੁਣ ਤੇ ਹੁਣ ਅੱਜ ਦਾ ਜਿਹੜਾ ਜ਼ਮਾਨਾ, ਹੁਣ ਤੇ 5D ਔਰ ਨਾ ਜਾਣੇ ਕਿੰਨੀ ਵੈਰਾਇਟੀ ਆ ਗਈ ਹੈ, ਬਟ ਜਦੋਂ ਸਭ ਤੋਂ ਪਹਿਲਾਂ ਜਿਹੜੀ 3D ਮੂਵੀ ਆਈ ਸੀਗੀ, ਉਹ ਇੱਕ ਕਿਡਸ ਮੂਵੀ ਸੀਗੀ, ਉਹ ਆਈ ਸੀ 1984 ਦੇ ਵਿੱਚ, ਛੋਟਾ ਚੇਤਨ,
0: ਹੈਨਾ,
1: ਉਹ ਵਾਲੀ ਮੂਵੀ ਸੀਗੀ। ਉਹਦਾ ਕਰੇਜ਼ ਸੀਗਾ ਕਿ ਸਭ ਨੂੰ ਵੀ ਐਨਕਾਂ ਪਾ ਕੇ ਉਹ ਮੂਵੀ ਵੇਖਣੀ ਹੈ, ਕਿਉਂਕਿ
0: ਉਦੋਂ
1: ਆ ਗਈ ਸੀ। ਹਾਂਜੀ ਹਾਂ, ਛੋਟਾ ਚੇਤਨ ਸਭ ਤੋਂ ਪਹਿਲੀ 3D ਮੂਵੀ ਜਿਹੜੀ ਸੀਗੀ, ਸਭ ਤੋਂ ਪਹਿਲਾਂ 3D ਮੂਵੀ ਓਵਰਆਲ ਉਹ ਸੀਗੀ ਛੋਟਾ ਚੇਤਨ। ਘਬਰਾ ਗਏ ਸੀਗੇ ਵੇਖ ਕੇ, ਕਿਉਂਕਿ ਉਹ ਜਦੋਂ ਤੁਸੀਂ ਐਨਕਾ, ਉਹ ਤੁਹਾਨੂੰ ਲੱਗਦਾ ਨਾ ਹਰ ਚੀਜ਼ ਨੇੜੇ ਆ ਰਹੀ ਹੈ। ਮਤਲਬ ਉਹਦਾ ਇੱਕ ਸੀਨ ਦਾ ਮੈਨੂੰ ਯਾਦ ਹੈ ਕਿ ਕੈਂਡਲ ਵਾਲਾ ਇੱਕ ਸੀਨ ਆਉਂਦਾ ਉਹਦੇ ਵਿੱਚ, ਮੈਨੂੰ ਮੂਵੀ ਮੈਂ ਟੋਟਲੀ ਭੁੱਲ ਗਈ ਹਾਂ ਕਿੱਦਾਂ ਦੀ, ਪਰ ਉਹ ਕੈਂਡਲ ਵਾਲਾ ਸੀਨ, ਕਹਿੰਦੇ ਕਿ ਜਦੋਂ ਲੋਕਾਂ ਨੇ ਐਨਕਾਂ ਪਾ ਕੇ ਵੇਖਿਆ ਤੇ ਆਪਣੀ ਕੋਈ ਸੀਟਾਂ ਤੇ ਤੋਂ ਉੱਠ ਕੇ ਡਰ ਗਏ, ਘਬਰਾ ਗਏ, ਕਿਉਂਕਿ ਕੋਈ ਰੈਡੀ ਨਹੀਂ ਸੀ ਨਾ ਉਸ ਚੀਜ਼ ਲਈ, ਕਿਉਂਕਿ ਹੁਣ ਤੇ 5D ਦੇ ਵਿੱਚ ਆਪਾਂ ਦੇਖਦੇ ਹਾਂ ਤੁਹਾਨੂੰ ਪਾਣੀ ਦੀ ਡ੍ਰੌਪਸ ਵੀ ਫੀਲ ਹੁੰਦੀ ਹੈ, ਬੜਾ ਕੁਛ ਹੁੰਦਾ ਹੈ ਨਾ, ਲੇਕਿਨ ਉਹ ਉਸ ਜ਼ਮਾਨੇ ਦੀ ਗੱਲ ਕਰ ਰਹੇ ਹਾਂ 84 ਦੀ, ਤੇ ਉਸ ਟਾਈਮ ਲਈ ਤੇ ਇੱਕ ਬੜੀ ਆਈਕੋਨਿਕ ਜੀ ਚੀਜ਼ ਸੀਗੀ, ਤਾਂ ਅੱਜ ਵੀ ਉਹਦਾ ਮਤਲਬ ਨਾ।
0: ਤੁਸੀਂ ਵੈਸੇ ਪਹਿਲੀ 3D ਕਿਹੜੀ ਵੇਖੀ ਯਾਦ ਹੈ, ਵੈਰੀ ਫਸਟ 3D ਐਨਕਾਂ ਲਾ ਕੇ?
1: ਮੈਨੂੰ ਨਹੀਂ ਯਾਦ ਕਿਹੜੀ ਦੇਖੀ ਸੀਗੀ, ਪਰ ਹਾਂ ਮੈਨੂੰ ਲੱਗਦਾ ਸ਼ਾਇਦ ਕੋਈ ਜਿਹੜੀ ਕੋਈ 20-20 ਮਿੰਟਸ ਦੀ ਨਹੀਂ ਹੁੰਦੀ, ਮਤਲਬ ਸ਼ਾਰਟ ਜੇ ਉਦਾਂ ਦੀ ਦੇਖੀ ਸੀ ਮੈਂ।
0: ਓਕੇ, ਮੈਂ ਸਭ ਤੋਂ ਪਹਿਲਾਂ ਵੇਖੀ ਹੈ ਅਵਟਾਰ, ਮੈਂ ਉਸ ਤੋਂ ਪਹਿਲਾਂ ਕੋਈ 3D ਨਹੀਂ ਵੇਖੀ।
1: ਹਾਂ, ਹਾਲੀਵੁੱਡ ਅਵਟਾਰ ਵੀ ਮੈਨੂੰ ਲੱਗਦਾ ਹਾਂ ਦੇਖੀ, ਪਰ ਇੱਕ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਕੁਇਕ ਜੀ ਆਉਂਦੀ ਸੀਗੀ ਜਾਂ ਤੇ ਪਿਕਸਾਰ ਦੀ ਜਾਂ ਕਿਸ ਦੀ ਸੀਗੀ ਉਹ ਤੁਸੀਂ ਬਸ ਥੋੜੀ ਜਿਹੀ ਹੁੰਦੀ ਸੀ ਸ਼ੋਰਟ ਉਹ ਤੁਸੀਂ ਮਾਲ ਦੇ ਵਿੱਚ ਤੁਸੀਂ ਜਾ ਰਹੇ ਹੋ ਕਿ ਹਾਂ ਉਹਨਾਂ ਨੇ ਕੁਛ ਸਪੈਸ਼ਲ ਕੁਛ ਲਾਇਆ ਹੋਇਆ ਸੀ ਤੇ ਉਹ ਮੈਂ ਪਹਿਲੀ ਵਾਰੀ ਵੇਖੀ ਸੀ ਜਿਹੜੀ ਵਧੀਆ ਜੀ ਚੇਅਰ
0: ਉਹ ਜਿਹੜੀ ਉੱਥੇ ਚੇਅਰਾਂ ਜੀ ਲੱਗੀਆਂ ਨੇ ਨਹੀਂ ਉਹ ਨਹੀਂ ਫਿਲਮ ਦੀ ਗੱਲ ਕਰ ਰਹੇ ਹਾਂ ਜਦੋਂ ਮੂਵੀ ਫੀਚਰ ਫਿਲਮ
1: ਆਈ ਥਿੰਕ ਅਵਤਾਰ ਹੀ ਦੇਖੀ ਹੋਣੀ ਮੈਨੂੰ ਲੱਗਦਾ
0: ਮੈਂ ਤਾਂ ਆਪ ਉਹ ਹੀ ਵੇਖੀ ਸੀ ਉਹਨੂੰ ਪਤਾ ਲੱਗਾ ਸੀ ਵੀ ਆ ਵੀ ਹੁੰਦਾ ਵਾ ਕੰਮ ਐਨਕ ਵੀ ਲੈਣੀ ਪੈਂਦੀ
1: ਹੈ ਪਤਾ ਸੀਗਾ ਹਾਂ ਫਿਰ ਉਸ ਦੇ ਬਾਅਦ ਉਹ ਮੈਨੂੰ ਜਿਹੜੀ ਆਪਣੀ ਆਈ ਸੀਗੀ ਛੋਟੇ ਚਾਰ ਸਾਹਿਬਜ਼ਾਦੇ ਵਾਲੀ ਉਹ ਵੀ ਤੁਸੀਂ 3D ਚ ਦੇਖਣੀ ਸੀ ਨਾ
0: ਉਹਦਾ ਨਹੀਂ ਪਤਾ
1: ਹਾਂ ਉਹ ਐਨਕ ਲਾ ਕੇ ਵੇਖੀ ਸੀਗੀ
0: ਓਕੇ
1: ਹਾਂ
0: ਮੈਂ ਨਹੀਂ ਫਿਰ ਉਹ ਨਹੀਂ ਫਿਰ ਐਨਕ ਲਾ ਕੇ ਵੇਖੀ
1: ਉਹ ਐਨਕ ਲਾ ਕੇ ਵੇਖੀ ਸੀ ਉਦੋਂ ਉਹ ਮੈਨੂੰ ਪੂਰੀ ਯਾਦ ਹੈ ਕਿ ਹਾਂ ਐਨਕ ਲਾ ਕੇ ਵੇਖੀ ਸੀ ਪਰ ਹਾਂ
0: ਉਦੋਂ ਬੜਾ ਚਿਰ ਸਾਂਭ ਕੇ ਰੱਖ ਛੱਡੀ ਸਾਨੂੰ ਇਹ ਲੱਗਦਾ ਹੁੰਦਾ ਵੀ ਚਲੋ $1 ਦੀ ਐਨਕ ਹੀ ਮਿਲ ਗਈ ਸਹੀ ਹੈ ਨਾ ਉਹ ਪਤਾ ਨਹੀਂ ਵੀ ਇਹ ਹੋਰ ਕਿਤੇ ਕੰਮ ਹੀ ਨਹੀਂ
1: ਕੰਮ ਹੀ ਨਹੀਂ ਹੋਣੀ ਐਗਜੈਕਟਲੀ ਪਰ ਉਹ ਮਤਲਬ ਹੁਣ ਦੇ ਜੇ ਹੁਣ ਦੀ ਗੱਲ ਕਰੀਏ ਐਟ ਪ੍ਰੈਜੈਂਟ 2026 ਦੀ ਹੁਣ ਇੰਨੀ ਕਿਸੇ ਚੀਜ਼ ਨੂੰ ਇੰਨੀ ਇੰਪੋਰਟੈਂਸ ਨਹੀਂ ਲੇਕਿਨ ਸੋਚੋ 84 ਦੇ ਵਿੱਚ ਜਦੋਂ ਆਈ ਹੋਣੀ ਤੇ ਕਿੰਨੀ ਵੱਡੀ ਉਹ ਚੀਜ਼ ਸੀਗੀ ਕਿ ਵਾਓ ਇਹ ਕੀ ਚੀਜ਼ ਹੈ ਨਵੀਂ ਚੀਜ਼ ਹੈ ਨਾ ਜਿਹਨਾਂ ਜਿਹਨਾਂ ਨੇ ਵੇਖੀ ਤੁਸੀਂ ਦੱਸੋ ਕਿ ਤੁਸੀਂ ਦੇਖੀ ਸੀ ਛੋਟਾ ਚੇਤਨ ਤੇ ਮੈਂ ਤੇ ਜਦੋਂ ਟੀਵੀ ਤੇ ਆ ਗਈ ਸੀ ਉਦੋਂ ਦੇਖੀ ਸੀ
0: ਓਕੇ
1: ਹਾਂ ਪਰ ਮੈਂ ਭੁੱਲ ਗਈ ਹਾਂ ਕੀ ਸੀਗਾ ਪਰ ਮਿਸ ਬੱਚਿਆਂ ਦੀ ਫਿਲਮਾਂ ਦੇ ਵਿੱਚ ਅੱਜ ਵੀ ਜਿਹੜੀ ਮੈਨੂੰ ਲੱਗਦਾ ਹੈ ਮੂਵੀ ਆਪਾਂ ਵੇਖੀ ਹੈ ਬਹਿ ਕੇ ਮਿਸਟਰ ਇੰਡੀਆ ਅੱਜ ਵੀ ਆਪਾਂ ਦੇਖ ਸਕਦੇ ਹਾਂ
0: ਬਿਲਕੁਲ
1: ਉਹਨੂੰ ਇਸ ਚ ਆਪਾਂ ਪਾ ਸਕਦੇ ਹਾਂ ਕਿ ਤੁਸੀਂ ਅੱਜ ਵੀ ਜੇ ਬੱਚਿਆਂ ਨੂੰ ਵੀ ਦਿਖਾਓਗੇ ਨਾ ਮੈਨੂੰ ਲੱਗਦਾ ਉਹਨਾਂ ਨੂੰ ਵੀ ਵਧੀਆ ਲੱਗੇਗੀ
0: ਵਿਖਾਈ ਤੁਸੀਂ
1: ਨਹੀਂ ਤਾਰੇ ਜ਼ਮੀਨ ਪਰ ਵਿਖਾਈ ਹੈ ਮੈਂ
0: ਹਾਂ ਤਾਰੇ ਜ਼ਮੀਨ ਪਰ ਵੀ ਵਧੀਆ ਬੱਚਿਆਂ ਲਈ
1: ਤਾਰੇ ਜ਼ਮੀਨ ਪਰ ਵਿਖਾਈ ਹੈ ਮੈਂ ਤਾਂ ਉਹ ਵਧੀਆ ਲੱਗੀ ਸੀ
0: ਮੈਂ ਬੱਚਿਆਂ ਲਈ ਘੱਟ ਹੀ ਫਿਲਮ ਆਈਆਂ ਮੈਂ ਹੈ ਨਾ ਜਿੱਦਾਂ ਉਹ ਹੀਗੀ ਆਪਣੀ ਇੱਕ ਅਮਿਤਾਭ ਬੱਚਨ ਦੀ ਵੀ ਇੱਕ
1: ਭੂਤਨਾਥ
0: ਫਿਰ
1: ਉਹਦੇ ਥਰੂ ਮਤਲਬ ਹਰ ਫਿਲਮ ਦਾ ਇੱਕ ਮੋਟਿਵ ਹੈ
0: ਰਾਜੂ ਚਾਚਾ
1: ਬੜੀ ਵਧੀਆ ਸੀਗੀ ਰਾਜੂ ਚਾਚਾ ਦੇ ਵਿੱਚ ਉਹ ਹਰ ਇੱਕ ਫਿਲਮ ਦੇ ਤੁਸੀਂ ਦੇਖੋ ਉਹਦਾ ਪਲੋਟ ਆਪਾਂ ਦੇਖੀਏ ਕੁਛ ਨਾ ਕੁਛ ਤੇ ਉਹਦੇ ਤੋਂ ਜਿਹੜੀ ਆਪਣੀ ਇੱਕ ਸੋਚ ਜੀ ਬਣੀ ਹੋਈ ਹੈ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਹੈ ਮੈਨੂੰ ਲੱਗਦਾ ਜਿਵੇਂ ਭੂਤਨਾਥ ਦੀ ਤੁਸੀਂ ਗੱਲ ਕੀਤੀ ਹੈ ਉਹ ਇੱਕ ਹੁੰਦਾ ਨਾ ਕਿ ਭੂਤ ਹਮੇਸ਼ਾ ਡਰਾਵਨੀ ਚੀਜ਼ ਉਹਦੇ 'ਚ ਉਹਨਾਂ ਨੇ ਚੇਂਜ ਕੀਤਾ ਕਿ ਭੂਤ ਵੀ ਵਧੀਆ ਹੋ ਸਕਦਾ ਕਿਉਂਕਿ ਭੂਤਨਾਥ ਅੰਕਲ ਹੁੰਦਾ ਨਾ ਉਹ ਰੈਂਟ ਦੇ ਘਰ 'ਚ ਆਉਂਦੇ ਆ ਸ਼ਾਹਰੁਖ ਖਾਨ ਦੀ ਫੈਮਿਲੀ ਆਉਂਦੀ ਹੈ ਤੇ ਉਹ ਪਹਿਲਾਂ ਤਾਂ ਉਸ ਘਰ 'ਚ ਰਹਿੰਦਾ ਹੁੰਦਾ ਉਹ ਭੂਤ ਜਿਹੜੇ ਅਮਿਤਾਭ ਬੱਚਨ ਨੇ ਕਿਰਦਾਰ ਨਿਭਾਇਆ ਤੇ ਉਹ ਘਰ ਛੱਡਣਾ ਨਹੀਂ ਚਾਹੁੰਦੇ ਪਰ ਉਹ ਉਸ ਬੱਚੇ ਦੇ ਵਿੱਚ ਆਪਣੇ ਪੋਤੇ ਨੂੰ ਦੇਖਦੇ ਤੇ ਉਹ ਉਹਦੇ ਕਿਵੇਂ
0: ਫਰੈਂਡਲੀ ਭੂਤ
1: ਮਤਲਬ ਉਹ ਇੱਕ ਸੋਚ ਚੇਂਜ ਕੀਤੀ ਹੈ ਤੇ ਰਾਜੂ ਚਾਚਾ ਦੇ ਵਿੱਚ ਆਈ ਥਿੰਕ ਕੁਛ ਕੀ ਸਟੋਰੀ ਸੀਗੀ ਸਟੈਪ ਮਦਰ ਵਾਲੀ ਹਾਂ ਉਹ ਵੀ ਵਧੀਆ ਸੀਗੀ ਮੂਵੀ ਮੈਂ ਵੇਖੀ ਸੀਗੀ ਅਜੇ ਦੇਵਗਨ
0: ਲਾਲ ਜੀ ਨੂੰ ਪਤਾ ਹੋਣਾ ਉਹ ਇਹਨਾਂ ਚੇਤਾ ਹੁੰਦਾ ਹੈ ਇਹ ਫਿਲਮਾਂ ਦਾ
1: ਇੱਕ ਆਈ ਸੀ ਹਾਲੋ ਜਾਂ ਹਲੋ 96 ਦੇ ਵਿੱਚ ਉਹਦੇ ਅੰਦਰ ਇੱਕ ਛੋਟੀ ਇੱਕ ਕੁੜੀ ਹੁੰਦੀ ਹੈ ਉਹ ਸਿੰਗ ਮਤਲਬ ਉਹਦੀ ਮੰਮੀ ਨਹੀਂ ਹੁੰਦੀ ਤੇ ਉਹਦਾ ਜਿਹੜਾ ਪਿਓ ਹੁੰਦਾ ਉਹ ਵੀ ਬੜਾ ਕੰਮ 'ਚ ਬਿਜ਼ੀ ਰਹਿਣਾ ਉਹਨੇ ਬਿਲਕੁਲ ਇੰਟਰੈਕਟ ਨਹੀਂ ਕਰਨਾ ਤੇ ਉਹਦਾ ਇੱਕ ਬੈਸਟ ਫਰੈਂਡ ਜਿਹੜਾ ਹੁੰਦਾ ਨੇਬਰ ਉਹ ਛੱਡ ਕੇ ਚਲਾ ਜਾਂਦਾ ਕਿਤੇ ਤੇ ਉਹਨੂੰ ਇੱਕ ਸਟਰੀਟ ਡੋਗ ਮਿਲਦਾ ਉਹਦੇ ਨਾਲ ਕਿਵੇਂ ਉਹ ਟਾਈਮ ਸਪੈਂਡ ਕਰਦੀ ਹੈ ਕਿਵੇਂ ਉਹਨੂੰ ਲੁਕੋ ਕੇ ਰੱਖਦੀ ਹੈ ਬੜੀ ਕਿਊਟ ਜੀ ਮੂਵੀ ਹੈ ਉਹਦੇ ਅੰਦਰ ਜਿਹੜੀ ਕੁੜੀ ਹੈ ਉਹ ਅੱਗੇ ਚੱਲ ਕੇ ਕਈ ਸਾਰੇ ਸੀਰੀਅਲਸ ਦੇ ਵਿੱਚ ਵੀ ਉਹ ਕੁੜੀ ਵੇਖੀ ਹੈ ਤੁਸੀਂ ਇੱਕ ਬਾ ਬਹੂ ਔਰ ਬੇਬੀ ਕਰਕੇ ਸੀਰੀਅਲ ਆਉਂਦਾ ਸੀਗਾ ਉਹ ਬੜਾ ਫੇਮਸ ਹੋਇਆ ਸੀਗਾ ਉਸ 'ਚ ਉਹ ਜਿਹੜੀ ਮੇਨ ਕਿਰਦਾਰ ਹੈ ਉਹਨੇ ਚਾਈਲਡ ਐਕਟਰ ਦਾ ਰੋਲ ਕੀਤਾ ਹੈ ਹਾਲੋ ਦੇ ਵਿੱਚ ਇੱਕ ਮੂਵੀ ਜਿਹੜੀ ਹੈ ਉਹ ਮੈਨੂੰ ਲੱਗਦਾ ਅਸੀਂ ਤੇ ਸਾਨੂੰ ਸਕੂਲ ਦੇ ਵਿੱਚ ਮੂਵੀ ਥੀਏਟਰ 'ਚ ਵਿਖਾਉਣ ਲੈ ਕੇ ਗਏ ਸੀ ਪਹਿਲੀ ਵਾਰੀ ਮੂਵੀ ਮੱਕੜੀ ਉਹ ਮੈਨੂੰ ਲੱਗਦਾ ਉਹ ਟਾਈਮ ਚੱਲਿਆ ਸੀਗਾ ਕਿ ਸਕੂਲਾਂ 'ਚ ਬੱਚਿਆਂ ਨੂੰ ਲੈ ਕੇ ਜਾਣ ਲੱਗੇ ਸੀ ਹੁਣ ਇੱਥੇ ਤਾਂ ਆਪਾਂ ਦੇਖਦੇ ਹਾਂ ਸਮਰ ਹੋਲੀਡੇਜ਼ 'ਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਜੇ ਤੁਸੀਂ ਆਫਟਰ ਸਕੂਲ ਵਗੈਰਾ ਬੁੱਕ ਜਾਂ ਹੋਲੀਡੇ ਪ੍ਰੋਗਰਾਮ ਬੁੱਕ ਕਰਦੇ ਹੋ ਲੇਕਿਨ ਆਪਣੇ ਮਤਲਬ ਮੇਰੇ ਲਈ ਤਾਂ ਉਹ ਬੜਾ ਇੱਕ ਸੀਗਾ ਕਿ ਹਾਂ ਸਕੂਲ ਦੇ ਫਰੈਂਡਸ ਨਾਲ ਮੂਵੀ ਵੇਖਣ ਨੂੰ ਮਿਲ ਰਹੀ ਹੈ ਤੇ ਮੈਨੂੰ ਯਾਦ ਹੈ ਅਸੀਂ ਘਰ ਦੇ ਨੇੜੇ ਹੀ ਮੂਵੀ ਥੀਏਟਰ ਸੀਗਾ ਤੇ ਤੁਰ ਕੇ ਲਾਈਨ ਬਣਾ ਕੇ ਮਤਲਬ ਰੋਡ ਤੋਂ ਸਕੂਲ ਤੋਂ ਲੈ ਕੇ ਮੂਵੀ ਥੀਏਟਰ ਤੱਕ ਲਾਈਨ ਦੇ ਵਿੱਚ ਚੱਲੇ ਸੀਗੇ ਤੇ ਉਹ ਮੱਕੜੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀ ਚਾਈਲਡਿਸ਼ ਮੂਵੀ ਉਸ ਟਾਈਮ 'ਚ ਆਈ ਥਿੰਕ 2002 ਦੀ ਉਹ ਮੂਵੀ ਹੈ ਪਰ ਬੜੀ ਚੱਲੀ ਸੀ ਮੱਕੜੀ ਹੈ ਨਾ ਉਹਦਾ ਉਹਦਾ ਕੋਈ ਉਹ ਨਹੀਂ ਆਇਆ ਹਜੇ ਵੀ ਉਹਦੀ ਗੱਲਾਂ ਹੁੰਦੀਆਂ ਜੇ ਕਿਡਸ ਮੂਵੀ ਦੀ ਗੱਲ ਕਰੀਏ
0: ਓਕੇ ਕੀ ਨਹੀਂ ਆਇਆ
1: ਪਾਰਟ 2 ਵਗੈਰਾ ਹੈ ਨਾ ਇੱਕ ਹੀ ਆਇਆ ਨਾ ਮੱਕੜੀ
0: ਅੱਛਾ ਲੜ ਪਏ ਹੋਣੇ ਪ੍ਰੋਡਿਊਸਰ ਬੱਚਿਆਂ ਵੇਖੋ ਉਹ ਨਹੀਂ ਨਾ ਜੇ ਬਹੁਤ ਜ਼ਿਆਦੀਆਂ ਫਿਲਮਾਂ ਨਹੀਂ ਬਣੀਆਂ ਇਸ ਜੋਨਰ ਦੇ ਵਿੱਚ ਇਹਦਾ ਮਤਲਬ ਕਿ ਉਨੀ ਕਲੈਕਸ਼ਨ ਨਹੀਂ ਹੋਊਗੀ ਫਿਰ
1: ਔਰ ਹਰ ਕੋਈ ਰਿਸਕ ਵੀ ਨਹੀਂ ਲੈਣਾ ਚਾਹੁੰਦਾ ਨਾ ਜਦਕਿ
0: ਆਪਾਂ ਹਾਲੀਵੁੱਡ ਵੇਖੀਏ ਤੇ ਚਾਹੇ ਕ੍ਰਿਸਮਸ ਹੋਵੇ, ਚਾਹੇ ਉਹ ਹੈਲੋਵੀਨ ਹੋਵੇ, ਚਾਹੇ ਫਿਰ ਈਵਨ ਈਸਟਰ ਦੀਆਂ ਛੁੱਟੀਆਂ ਹੋਣ, ਤੁਸੀਂ ਵੇਖੋ ਕਿ ਬੱਚਿਆਂ ਦੀਆਂ ਫਿਲਮਾਂ ਵੱਡਾ ਬਿਜ਼ਨਸ ਕਰਕੇ ਜਾਂਦੀਆਂ ਤੇ ਉਹਨਾਂ ਦੇ ਲਾਗੇ ਬੰਨੇ ਕੋਈ ਰਿਲੀਜ਼ ਨਹੀਂ ਕਰਦਾ ਥੋੜੀ ਕੀਤੀਆਂ ਇੰਨੀਆਂ ਇੰਨੀਆਂ ਵੱਡੀਆਂ ਬੱਚਿਆਂ ਦੀਆਂ ਫਿਲਮਾਂ, ਫੈਮਿਲੀ ਫਿਲਮਾਂ ਤੇ ਸਾਡੇ ਬਾਲੀਵੁੱਡ ਭਾਵੇਂ ਜਿੰਨਾ ਮਰਜ਼ੀ ਕਹੀ ਜਾਣ ਵੀ ਸਾਡਾ ਨਾਂ ਹੋ ਗਿਆ, ਹਾਲੇ ਤੱਕ ਪੰਜਾਬੀ ਤੇ ਚਲੋ ਦੂਰ ਦੀ ਗੱਲ ਹੈ, ਬਾਲੀਵੁੱਡ ਵੀ ਇਹ ਚੀਜ਼ ਐਸਟੈਬਲਿਸ਼ ਨਹੀਂ ਕਰ ਪਾਇਆ,
1: ਨਹੀਂ ਕਰ ਪਾਇਆ ਵਾਕਈ, ਕਿਉਂਕਿ ਹੁਣ ਵਾਕਈ ਜਿਹੜੀ ਤੁਸੀਂ ਗੱਲ ਛੇੜੀ ਹੈ, ਹੁਣ ਕ੍ਰਿਸਮਸ ਦੇ ਆਪਾਂ ਨੂੰ ਪਤਾ ਹੀ ਹੁੰਦਾ ਫਿਕਸ ਬੜੀ ਵਧੀਆ ਕੋਈ ਨਾ ਕੋਈ ਮੂਵੀ ਆਉਣ ਵਾਲੀ ਹੈ, ਉਹ ਐਨੀਮੇਟਿਡ ਹੋਏ ਜਾਂ ਕੁਛ ਵੀ ਕਿਡਸ ਓਰੀਐਂਟਿਡ, ਕਿਉਂਕਿ ਇਹ ਮਾਰਕੀਟ ਦੇਖਿਆ ਜਾਵੇ ਤੇ ਵੱਡਾ ਹੈ। ਹੁਣ ਇੱਕ ਸਟੇਜ ਤੇ ਆ ਕੇ ਆਪਾਂ ਨੂੰ ਲੱਗਦਾ ਕਿ ਮੂਵੀ 'ਚ ਟਾਈਮ ਵੇਸਟ ਕਰਨਾ, ਲੇਕਿਨ ਤੁਹਾਨੂੰ ਖਿੱਚ ਕੇ ਕੌਣ ਲੈ ਕੇ ਜਾਏਗਾ ਮੂਵੀ ਥੀਏਟਰ ਤੱਕ ਬੱਚੇ, ਪਰ ਉਹ ਮੈਨੂੰ ਲੱਗਦਾ ਹਾਂ ਬਾਲੀਵੁੱਡ ਦਾ ਇੰਨਾ ਜ਼ੋਰ ਨਹੀਂ ਹੈ, ਤਾਂ ਹੀ ਬਹੁਤ ਘੱਟ ਮੈਨੂੰ ਮਿਲੀ ਜਦੋਂ ਮੈਂ ਸਰਚ ਕਰ ਰਹੀ ਸੀ। ਹਨੂਮਾਨ ਆਈ ਸੀ ਸਭ ਤੋਂ ਪਹਿਲਾਂ 2005 ਦੇ ਵਿੱਚ, ਐਨੀਮੇਟਿਡ ਮੂਵੀ ਜਿਹੜੀ ਮਾਈਥੋਲੋਜੀ ਦੀ ਬੇਸ ਸੀਗੀ 2005 ਦੇ ਵਿੱਚ, ਉਹ
0: ਕਿਹੜੀ
1: ਹਨੂਮਾਨ,
0: ਹਾਂਜੀ ਹਾਂਜੀ ਆ ਰੀਸੈਂਟਲੀ, ਹਾਂਜੀ
1: ਹਾਂ ਰੀਸੈਂਟਲੀ, ਤੇ ਹੁਣ ਉਹਦਾ 2005
0: ਹੋ ਗਿਆ ਹੁਣ ਤੇ, ਚਲੋ
1: ਹਾਂ 2005 ਦੇ ਵਿੱਚ ਆਈ ਸੀਗੀ ਤੇ ਇਹ ਸੀਗਾ ਕਿ ਹਾਂ
0: ਫਿਰ ਤਾਂ ਬਾਬਾ ਚਿਰ ਹੋ ਗਿਆ,
1: ਹੁਣ ਤੇ ਉਹਦੇ ਪਤਾ ਨਹੀਂ ਕਿੰਨੇ ਹੀ ਵਰਜ਼ਨ ਆ ਗਏ ਐਨੀਮੇਸ਼ਨ ਦੇ ਵਿੱਚ, ਪਰ ਜਿਹੜੀ ਫਸਟ ਆਈ ਸੀ ਮਾਈਥੋਲੋਜੀ ਵਾਲੀ ਉਹ ਹਨੂਮਾਨ ਦੇ ਉੱਤੇ ਸੀਗੀ।
0: ਓਕੇ,
1: ਤੇ ਉਹਦਾ ਬੱਚੇ ਨੂੰ ਲੈ ਕੇ ਜਾਣਾ ਸਪੈਸ਼ਲੀ ਪੇਰੈਂਟਸ ਨੂੰ ਇਹ ਸੀਗਾ ਕਿ ਉਹਦੇ ਥਰੂ ਉਹਨਾਂ ਨੂੰ ਇੱਕ ਮਤਲਬ ਇੱਕ ਕਹਿ ਲਓ ਦਿਮਾਗ 'ਚ ਨਹੀਂ ਇਸਟੈਬਲਿਸ਼ ਹੋ ਜਾਂਦੀ ਹੈ, ਜਿਵੇਂ ਬੁੱਕਸ ਜਾਂ ਮੂਵੀ ਤੁਹਾਡੇ ਦਿਮਾਗ 'ਚ ਵੱਸ ਜਾਂਦੀ ਹੈ ਜਿੰਨਾ ਤੁਸੀਂ ਸੁਣ ਕੇ ਨਹੀਂ ਉਹ ਕਰਦੇ, ਤੇ ਬੱਚੇ ਜਦੋਂ ਚੀਜ਼ ਐਨੀਮੇਸ਼ਨ ਦੇ ਵਿੱਚ, ਹੁਣ ਆਪਣੀ ਜਨਰੇਸ਼ਨ 'ਚ ਹੀ ਗੱਲ ਕਰੀਏ, ਮੋਗਲੀ ਇੱਦਾਂ ਦੀ ਮੂਵੀ, ਮਤਲਬ ਮੋਗਲੀ ਆਪਾਂ ਨਹੀਂ ਭੁੱਲਦੇ ਅੱਜ ਤੱਕ ਵੀ, ਜਿਹੜਾ ਜੰਗਲ ਬੁੱਕ ਹੈ ਨਾ, ਸੰਡੇ ਨੂੰ ਮੋਗਲੀ
0: ਮੂਵੀ ਤੇ ਬਾਅਦ ਚ ਆਈ ਹੈ, ਉਹ ਤੇ ਉਹ ਟੀਵੀ ਸ਼ੋਅ
1: ਸੰਡੇ ਦੇ ਵਿੱਚ ਆਉਂਦਾ ਸੀ ਨਾ ਜਿਹੜਾ ਸ਼ੋਅ,
0: ਮੂਵੀ ਤੇ ਬਹੁਤ ਬਾਅਦ ਚ ਆਈ,
1: ਹਾਂ ਜਿਹੜਾ ਮੋਗਲੀ ਸ਼ੋਅ ਦੀ ਗੱਲ ਕਰ ਰਹੀ ਹਾਂ, ਉਹ ਜਿਹੜਾ ਉਹਦਾ ਟਾਈਟਲ ਟਰੈਕ ਕਹਿ ਲਓ ਜੰਗਲ ਜੰਗਲ ਬਾਅਦ ਚਲੀ ਹੈ,
0: ਪਰ ਉਹ ਮੂਵੀ ਚ ਨਹੀਂ ਨਾ,
1: ਹਾਂ ਹਾਂ ਨਹੀਂ ਉਹ ਮੈਂ ਸੀਰੀਅਲ ਦੀ ਗੱਲ ਕਰ ਰਹੀ ਹਾਂ, ਇੱਕਦਮ ਜੰਪ ਕੀਤਾ ਮਤਲਬ ਕਿ ਤੁਹਾਡੇ ਦਿਮਾਗ ਚ ਰਚ ਬਸ ਜਾਂਦਾ ਜਦੋਂ ਐਨੀਮੇਸ਼ਨ,
0: ਕਿਉਂਕਿ ਹੈ ਹੀ ਉਹ ਹੀ ਨਾ ਸਾਡੇ ਬਚਪਨ ਦੇ ਵਿੱਚ, ਹੋਰ
1: ਆਪਸ਼ਨ ਹੀ ਨਹੀਂ,
0: ਟੌਮ ਜੈਰੀ ਜਾਂ ਹੋਰ ਤਾਂ ਕੁਛ ਹੈ ਨਹੀਂ
1: ਜੀ। ਤੇ ਤਾਰੇ ਜ਼ਮੀਨ ਪਰ ਜਿਸਦਾ ਆਪਾਂ ਗਾਣਾ ਸੁਣਿਆ 2007 ਦੇ ਵਿੱਚ ਆਈਏ, ਇਹ ਮੂਵੀ ਦਾ ਪਰਪਸ ਹੀ ਇਹੀ ਸੀਗਾ ਕਿ ਹਰ ਬੱਚੇ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਪੜ੍ਹਾਈ ਦੇ ਵਿੱਚ ਵੀ
0: ਹੋ ਸਕਦਾ, ਐਜੂਕੇਸ਼ਨਲ
1: ਐਜੂਕੇਸ਼ਨਲ ਸੀਗੀ। ਈਵਨ ਉਹਦਾ ਜਿਹੜਾ ਨਵਾਂ ਆਇਆ ਸੀਗਾ ਜਿਹੜੀ ਆਈ ਸੀਗੀ ਉਹਦਾ ਮੈਂ ਨਾਂ ਭੁੱਲ ਰਹੀ ਹਾਂ, ਸਿਤਾਰੇ ਜ਼ਮੀਨ ਪਰ ਆਈ ਸੀਗੀ ਜਿਹੜੀ,
0: ਹੁਣ ਜਿਹੜੀ ਰੀਸੈਂਟ ਆਈ,
1: ਹਾਂ ਉਹ ਵੀ ਕਿੰਨੀ ਸੋਹਣੀ ਮੂਵੀ ਸੀ, ਬਹੁਤ ਹੀ ਬਿਊਟੀਫੁਲ ਸੀ,
0: ਕਈ ਥਾਵਾਂ ਤੇ ਉਹ ਕੱਚੀ ਮਹਿਸੂਸ ਹੁੰਦੀ ਹੈ, ਅਦਰਵਾਇਜ਼ ਫਿਲਮ ਦਾ ਓਵਰਆਲ ਮੈਸੇਜ ਬਹੁਤ ਵਧੀਆ ਹੈ।
1: ਬਟ ਜੇ ਓਵਰਆਲ ਉਹਦੇ ਪਲੋਟ ਦੀ ਗੱਲ ਕਰੀਏ, ਉਹਦਾ ਜਿਹੜਾ ਉਹਨਾਂ ਨੇ ਮੈਸੇਜ ਡਿਲੀਵਰ ਕੀਤਾ ਜਦੋਂ ਤੋਂ ਪੂਰੀ ਮੂਵੀ, ਕਈ ਲੋਕਾਂ ਨੂੰ ਤੇ ਜਿਹੜੀ ਉਹਨਾਂ ਦੇ ਵਿੱਚ ਇੱਕ ਮਿਥ ਸੀਗਾ ਸਪੈਸ਼ਲ ਚਿਲਡਰਨ ਦੇ ਪ੍ਰਤੀ, ਉਹ ਚੇਂਜ ਕਰਤਾ ਉਸ ਮੂਵੀ
0: ਡੈਫੀਨੇਟਲੀ,
1: ਹਾਂ ਕਿ ਉਹ ਵੀ ਕਿਸੇ ਚੀਜ਼ 'ਚ ਵਧੀਆ ਹੋ ਸਕਦੇ ਨੇ ਉਹ ਬੱਚੇ।
0: ਮਜਬੂਰੀਆਂ ਨੇ ਸੋ ਉਹਦੇ ਲਈ ਇਹ ਫਿਲਮ ਵੇਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਆਪਾਂ ਹੁਣ ਐਜ ਏ ਚੰਗੇ ਨਾਗਰਿਕ ਜੋ ਤੁਸੀਂ ਸਮਾਜ 'ਚ ਵਿਚਰ ਰਹੇ ਹੋ, ਤੇ ਮੈਂ ਤਾਂ ਕਹੂੰਗਾ ਵੀ ਮਸਟ ਵਾਚ ਮੂਵੀ ਹਰ ਇੱਕ ਦੇ ਲਈ, ਤੁਹਾਨੂੰ ਐਟਲੀਸਟ ਪਤਾ ਲੱਗੇ ਵੀ ਤੁਹਾਡੇ ਆਸ ਪਾਸ ਜਿਹੜੇ ਇਹ ਜੀ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ, ਉਹਨਾਂ ਨੂੰ ਸਮਝਣ ਦੇ ਲਈ ਕੁਛ ਪੜ੍ਹਨ ਦੀ ਨਹੀਂ ਲੋੜ, ਤੁਸੀਂ ਉਹ ਫਿਲਮ ਵੇਖ ਲਓ।
1: ਹਾਲਾਂਕਿ
0: ਮੈਂ ਸਟਿਲ ਮੈਂ ਆਈ ਬਿਲੀਵ ਕਿ ਹੋਰ ਬੈਟਰ ਹੋ ਸਕਦੀ ਸੀ, ਪਰ ਇਟਸੈਲਫ ਹੀ ਫਿਲਮ ਐਜੂਕੇਸ਼ਨਲ ਪੁਆਇੰਟ ਆਫ ਵਿਊ, ਐਂਟਰਟੇਨਮੈਂਟ ਵੀ ਠੀਕ ਹੈ,
1: ਐਂਟਰਟੇਨਮੈਂਟ ਵੀ ਬੜਾ ਵਧੀਆ ਹੈ, ਹਿਊਮਰ ਹੈ ਵਿੱਚ ਵਿੱਚ ਵਿੱਚ ਵਿੱਚ, ਇਮੋਸ਼ਨਲ ਵੀ ਹੈ ਵਿੱਚ ਵਿੱਚ, ਉਹ ਸਾਰਾ ਕੁਝ ਮਤਲਬ ਉਹਦੇ ਵਿੱਚ ਇਹੀ। ਈਵਨ ਉਸ ਮੂਵੀ ਨੂੰ ਸਿਰਫ ਉਹਨਾਂ ਬੱਚਿਆਂ ਤੱਕ ਵੀ ਨਾ ਸੀਮਿਤ ਰੱਖਦੇ, ਆਪਾਂ ਓਵਰਆਲ ਵੀ ਗੱਲ ਕਰੀਏ ਬੱਚਿਆਂ ਦੀ, ਕਈ ਵਾਰੀ ਜੇ ਬੱਚਾ ਖਿਜਿਆ ਹੋਇਆ ਆਪਾਂ ਐਂ ਛਿੜਕੀ ਜਾਂਦੇ, ਆਪਾਂ ਨੂੰ ਨਹੀਂ ਪਤਾ ਹੁੰਦਾ ਬਿਹਾਈਂਡ ਦਾ ਸੀਨ, ਉਹ ਕਿਸ ਚੀਜ਼ ਤੋਂ ਕਿਸ ਟਰੋਮਾ ਤੋਂ ਗੁਜ਼ਰ ਰਿਹਾ ਕਈ ਵਾਰੀ ਇਹ ਵੀ। ਤੇ ਉਹ ਇਹ ਦੋਵੇਂ ਮੂਵੀਆਂ ਬੜੀ ਬੈਸਟ ਸੀਗੀ। ਇੱਕ ਤੁਸੀਂ ਉਹ ਵੇਖੀ ਸਟੈਨਲੀ ਦਾ ਡੱਬਾ?
0: ਨਾ
1: ਨਹੀਂ ਵੇਖੀ
0: ਮੈਂ, ਇਹਨਾਂ ਚ ਬਹੁਤੀਆਂ ਨੇ ਵੇਖੀਆਂ ਜਿਹੜੀਆਂ ਤੁਸੀਂ ਦੱਸ ਰਹੇ ਹੋ।
1: ਸਟੈਨਲੀ ਦਾ ਡੱਬਾ ਵੀ, ਉਹ ਵੀ ਐਂਟਰਟੇਨਮੈਂਟ ਪਲੱਸ, ਉਹਦੇ ਵਿੱਚ ਇੱਕ ਬੱਚਾ ਹੁੰਦਾ, ਉਹਦਾ ਮਾਂ ਪਿਓ ਕੋਈ ਨਹੀਂ ਹੁੰਦੇ, ਲੇਕਿਨ ਉਹ ਉਹਨੂੰ ਉਸ ਸਕੂਲ ਦਾ ਫਾਦਰ ਹੀ ਪਾਲ ਰਿਹਾ ਹੁੰਦਾ, ਮਤਲਬ ਉਹਨੂੰ ਅਲਾਊ ਕਰਦਾ ਉਸ ਸਕੂਲ 'ਚ, ਬੜਾ ਵਧੀਆ ਸਕੂਲ ਹੁੰਦਾ ਤੇ ਸਾਰੇ ਵਧੀਆ ਵਧੀਆ ਟਿਫਿਨ ਲੈ ਕੇ ਆਉਂਦੇ, ਤੇ ਉਹ ਕੁਛ ਨਹੀਂ ਲੈ ਕੇ ਆਉਂਦਾ,
0: ਤੇ
1: ਰੋਜ਼ ਹੀ ਉਹਨੂੰ ਕਦੇ ਕਿਸੇ ਫਰੈਂਡ ਤੋਂ ਖਾ ਰਿਹਾ ਹੁੰਦਾ ਕਦੇ ਕਿਸੇ, ਤੇ ਇੱਕ ਸਰ ਹਮੇਸ਼ਾ ਉਸ 'ਤੇ ਝਿੜਕਦਾ, ਤੇ ਇੱਕ ਦਿਨ ਉਹ ਬਹੁਤ ਸੋਹਣਾ ਟਿਫਿਨ ਬਣਾ ਕੇ ਲੈ ਕੇ ਆਉਂਦਾ, ਉਹਦਾ ਇੱਕ ਮਤਲਬ ਫਰੈਂਡ ਹੁੰਦਾ ਉਹ ਢਾਬੇ 'ਚ ਕੰਮ ਕਰਦਾ, ਤੇ ਫਿਰ ਉਹ ਕਹਿੰਦਾ ਇਹ ਕਿੱਥੋਂ ਪਤਾ ਨਹੀਂ, ਫਿਰ ਪਿੱਛਾ ਕਰਦੇ ਹੋਏ ਉਹ ਟੀਚਰ ਜਾਂਦਾ, ਫਿਰ ਉਹਦੀ ਸੋਚ ਚੇਂਜ ਹੁੰਦੀ ਹੈ ਕਿ ਤੁਹਾਨੂੰ ਨਹੀਂ ਪਤਾ ਉਸ ਬੱਚੇ ਦੀ ਕੀ ਕਹਾਣੀ ਹੈ ਤੁਸੀਂ, ਮਤਲਬ ਕਿਉਂਕਿ ਇੰਡੀਅਨ ਸਪੈਸ਼ਲੀ ਜੇ ਗੱਲ ਕਰੀਏ ਟੀਚਰਸ ਕਈ ਤਾਂ ਨਜਾਇਜ਼ ਹੀ ਸਟ੍ਰਿਕਟ ਹੁੰਦੇ ਆ, ਉਹ ਦੇਖਦੇ ਵੀ ਨਹੀਂ ਹੈ ਉਹਨਾਂ ਨੂੰ, ਵਧੀਆ ਲੱਗਦਾ ਕਿ ਝਿੜਕੀ ਜਾਓ
0: ਤੇ
1: ਹੁਣ ਐਟ ਪ੍ਰੈਜੈਂਟ ਇੱਕ ਮੂਵੀ ਆਈ ਹੈ ਮੈਨੂੰ ਲੱਗਦਾ ਜੇ ਉਹ ਬੜੀ ਮਜ਼ੇਦਾਰ ਹੈ ਆਦਰਸ਼ ਬਾਲ ਵਿਦਿਆ ਮੰਦਿਰ ਔਰ ਸੀਰੀਜ਼ ਹੈ ਐਕਚੁਅਲੀ ਪ੍ਰਾਈਮ ਤੇ ਆਈ ਹੈ ਉਹਦੇ ਚ ਮਤਲਬ ਬਹੁਤ ਲੋਕ ਕਨੈਕਟ ਕਰਨਗੇ ਜਿਹੜੇ ਨੇ ਇੰਡੀਆ ਚ ਸਕੂਲਿੰਗ ਕੀਤੀ ਹੈ ਕਿੱਦਾਂ ਦੇ ਜਿਹੜੇ ਪਿਊਨ ਹੁੰਦੇ ਆ ਉਹਨਾਂ ਦਾ ਕਿੱਦਾਂ ਟੀਚਰਸ ਹੁੰਦੇ ਇੰਗਲਿਸ਼ ਵਾਲੇ ਟੀਚਰ ਕਿੱਦਾਂ ਦੀ ਹੁੰਦੀ ਹੈ ਸਾਇੰਸ ਟੀਚਰ ਤੇ ਮੈਥਸ ਵਾਲਾ ਸਰ ਮਤਲਬ ਬੜੀ ਬੜੀ ਅਮੇਜ਼ਿੰਗ ਹੈ ਉਹ ਜਿਹੜੇ ਹਿੰਦੀ ਮੀਡੀਅਮ ਜਾਂ ਨੋਨ CBSE ਵਾਲੇ ਹੈ ਨਾ ਉਹ ਬਹੁਤ ਰਿਲੇਟ ਕਰਨਗੇ ਉਹਦੇ ਨਾਲ
0: ਓਕੇ ਸਰਕਾਰੀ ਸਕੂਲਾਂ
1: ਸਰਕਾਰੀ ਜਾਂ ਨੋ ਮਤਲਬ ਜਿਵੇਂ ਮੈਂ RBSE ਚ ਪੜ੍ਹੀ ਹਾਂ CBSE ਮੈਂ ਵੀ ਨਹੀਂ ਪੜ੍ਹੀ ਤੇ ਓਦਾਂ ਦੇ ਉਹ ਤੁਹਾਨੂੰ ਬਹੁਤ ਤੁਹਾਨੂੰ ਰਿਲੇਟ ਇੱਕ ਇੱਕ ਛੋਟੀ ਛੋਟੀ ਚੀਜ਼ਾਂ ਚ ਬੜਾ ਰਿਲੇਟ ਕਰ ਦੋ ਤੁਸੀਂ ਉਸ ਮੂਵੀ ਦੇ ਥਰੂ
0: ਓਕੇ ਗੁੱਡ
1: ਥੋੜੀ ਲੇਟੈਸਟ ਆਈ ਹੈ
0: ਤੁਸੀਂ ਵੀ ਦੱਸੋ ਭਾਈ ਤੁਸੀਂ
1: ਕੀ
0: ਰਿਲੇਟ ਕਰਦੇ ਹੋ ਤੇ ਇੱਕ ਵੈਸੇ
1: ਚਿਲਰ ਪਾਰਟੀ ਆਈ ਸੀਗੀ
0: ਹਾਂ ਚਿਲਰ ਪਾਰਟੀ ਹਾਂ ਚਿਲਰ ਪਾਰਟੀ ਵੀ ਹੁੰਦੀ ਹੈ ਕਈ ਫਿਲਮਾਂ ਦੇ ਨਾਮ ਬੜੇ ਕੈਚੀ ਹੁੰਦੇ ਉਹ ਯਾਦ ਰਹਿ ਜਾਂਦੇ
1: ਹਾਂਜੀ ਹਾਂ
0: ਸੋ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਤੇ ਇੱਕ ਹੋਰ ਵੀ ਹੈਗੀ ਨਹੀਂ ਉਹ ਬੱਚਿਆਂ ਵਾਲੀ ਨਹੀਂ ਓਕੇ ਸੋ ਇਸੇ ਕੈਟੇਗਰੀ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਦੇ ਹਾਂ ਤੇ ਤੁਸੀਂ ਵੀ ਦੱਸਿਓ ਵੀ ਕਿਹੜੀ ਕਿਹੜੀ ਫਿਲਮ
1: ਛੱਡੀ ਹੈ
0: ਹਾਂ ਤੇ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਅੱਜ ਕੱਲ੍ਹ ਤੁਹਾਨੂੰ ਫਰਕ ਕੀ ਮਹਿਸੂਸ ਹੁੰਦਾ ਵਾ ਪਹਿਲੀਆਂ ਫਿਲਮਾਂ ਤੇ ਹੁਣ ਦੀਆਂ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਪਹਿਲੀਆਂ ਜਿਹੜੀਆਂ ਨੇ ਉਹ ਬੱਚੇ ਪਤਾ ਨਹੀਂ ਅੱਜ ਕੱਲ੍ਹ ਹੁਣ ਪਸੰਦ ਕਰਨਗੇ ਵੀ ਕਿਆ ਜਾਂ ਨਹੀਂ ਕਰਨਗੇ ਟੈਕਨੋਲੋਜੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤੇ ਕਿੰਨੇ ਫਰਕ ਪੈ ਚੁੱਕੇ ਨੇ ਤੇ ਖੈਰ ਉਸ ਦੇ ਉੱਤੇ ਵੀ ਗੱਲ ਕਰਾਂਗੇ ਆਪਾਂ ਨਾਲ ਦੀ ਨਾਲ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਵੀ ਆਸਟ੍ਰੇਲੀਆ ਦੇ ਵਿੱਚ ਵੀਰਵਾਰ ਦੇ ਦਿਨ ਫਿਲਮ ਰਿਲੀਜ਼ ਹੁੰਦੀ ਹੈ ਆਪਾਂ ਹੁਣ ਇੰਡੀਆ ਵੇਂਦੇ ਆਏ ਹਾਂ ਤੇ ਪਤਾ ਹੁੰਦਾ ਹੈ ਵੀ ਸ਼ੁੱਕਰਵਾਰ ਫਿਲਮ ਰਿਲੀਜ਼ ਹੋਣੀ ਹੈ ਤੇ ਸ਼ੁੱਕਰਵਾਰ ਹੀ ਹੁੰਦੀ ਆਈ ਹੈ ਇੱਥੇ ਆਏ ਤਾਂ ਪਤਾ ਲੱਗਾ ਵੀ ਵੀਰਵਾਰ ਰਿਲੀਜ਼ ਹੋ ਜਾਂਦੀ ਹੈ ਸੋ ਕਿਉਂ ਰਿਲੀਜ਼ ਹੁੰਦੀ ਹੈ ਵੀਰਵਾਰ ਇਹ ਵੀ ਤੁਸੀਂ ਦੱਸਿਓ ਜੇ ਤੁਹਾਨੂੰ ਪਤਾ ਆਇਆ ਤਾਂ ਤੇ ਉਹਨਾਂ ਚਿਰ ਆਪਾਂ ਆਪਣੇ ਕਾਲਰ ਵੀ ਨਾਲ ਲੈ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਰੂਬੀ ਜੀ ਤੁਸੀਂ ਆਉਂਦੇ ਰਹੋ
1: ਸ਼ੁਕਰਵਾਰ
0: ਰੱਖਿਆ ਹੁੰਦਾ
1: ਅੱਛਾ ਆਪਣੇ ਟਾਈਮ ਇਹ ਵਾਲੇ ਸੌਂਗਸ ਇੰਨਾ ਮਤਲਬ ਸਕੂਲ ਜਦੋਂ ਸਟਾਰਟਿੰਗ ਚ ਜਦੋਂ ਸਕੂਲ ਸਟਾਰਟ ਨਹੀਂ ਹੁੰਦਾ ਇਹ ਵਾਲੇ ਗਾਣੇ ਮਤਲਬ ਚੱਲਦੇ ਹੁੰਦੇ ਸੀ ਹਨਾ ਦੇਸ਼ ਭਗਤੀ ਵਾਲੇ ਹੁਣ ਇੱਥੇ ਦੇਖੋ ਕਦੇ ਜਸਟਿਨ ਬੀਬਰ ਚੱਲ ਰਿਹਾ ਹੈ ਕਦੇ ਕੁਛ ਚੱਲ ਰਿਹਾ ਮਾਰਨਿੰਗ ਦੇ ਵਿੱਚ ਤੇ ਉਹ ਵੀ ਇੱਕ ਕਲਚਰਲ ਸ਼ੌਕ ਲੱਗਦਾ ਕਿ ਯਾਰ ਆਹ ਕਿ ਸਕੂਲਾਂ ਚ ਚਲਾਈ ਗੱਲ ਹੈ
11: ਇੱਥੇ ਉਹਦੇ ਬੱਚਿਆਂ ਨੂੰ ਦੇਸ਼ ਭਗਤੀ ਕੀ ਹੁੰਦੀ ਹੈ ਪੈਟਰੀਓਟਿਜ਼ਮ
1: ਇਹ ਮਾਲਿਕ ਤੇਰੇ ਬੰਦੇ ਹਾਂ
0: ਇੱਥੇ ਤੇ ਉਸੇ ਟੀਚਰ ਨੇ ਪੜ੍ਹਾਉਣਾ ਹੁੰਦਾ ਵਾ ਤੇ ਉਸੇ ਟੀਚਰ ਨੂੰ ਪਰੇ ਨੂੰ ਮੂੰਹ ਕਰਕੇ ਲੰਘਣ ਦਿੰਦਾ ਵੀ ਜਾ ਤੂੰ ਕੌਣ ਹੈ ਭਲਾ
11: ਸਹੀ ਗੱਲ ਹੈ
0: ਇੱਥੇ ਤੇ ਬਹੁਤ ਕੁਛ ਹੈ ਜੀ
1: ਜੀ
11: ਬਹੁਤੀ ਪੁਰਾਣੀ ਮੂਵੀ ਸੀ ਮੈਨੂੰ ਨੀ ਪਤਾ ਵੀ ਉਹ ਕਿਹੜੇ ਈਅਰ ਚ ਆਈ ਸੀ ਬਟ ਹਾਂ ਸਾਨੂੰ ਆਈ ਥਿੰਕ ਥਰਡ ਜਾਂ ਫੋਰਥ ਚ ਸੀ ਜਦੋਂ ਸਾਨੂੰ ਸਕੂਲ ਵਾਲੇ ਲੈ ਕੇ ਗਏ
0: ਬੱਚਿਆਂ ਦੀ ਹਿੰਦੀ
11: ਹਾਂਜੀ ਫੈਮਿਲੀ ਮੂਵੀ ਜੀ ਸੀਗੀ ਵੀ ਬੱਚਿਆਂ ਦੀ ਵੀ ਨੀ ਸੀਗੀ ਪਰਟੀਕੁਲਰਲੀ ਇਹ
1: ਧਾਰਮਿਕ
0: ਹੁੰਦੀਆਂ ਤੇ ਉਹ ਵੀ ਵਿਖਾ ਲਿਆਉਂਦੇ ਆ ਇੰਡੀਆ ਚ ਤੇ ਵੀ ਚੱਲਦਾ
11: ਹਾਂਜੀ ਹਾਂ ਪਤਾ ਮੈਨੂੰ ਸਟੋਰੀ ਨਹੀਂ ਯਾਦ ਹੈਗੀ ਹੁਣ ਉਸ ਮੂਵੀ ਦੀ ਬਸ ਮੈਨੂੰ ਇੰਨਾ ਯਾਦ ਆ ਵੀ ਉਹਦੇ ਚ ਜਤਿੰਦਰ ਹੁੰਦਾ ਸੀ ਤੇ ਉਹਦੇ ਨਾਲ ਉਹ ਹੀਰੋਇਨ ਉਹ ਸੀਗੀ ਜਿਹੜੀ ਰਮੇਸ਼ਵਰੀ ਆਈ ਥਿੰਕ ਜਿਹੜੀ ਉਹਦੇ ਚ ਬੰਟੀ ਬਬਲੀ ਚ ਅਭਿਸ਼ੇਕ ਦੀ ਮੰਮੀ ਨੀ ਬਣੀ ਹੁੰਦੀ ਰਾਮੇਸ਼ਵਰੀ ਪਤਾ ਨੀ ਰਾਗੇਸ਼ਵਰੀ ਪੁਰਾਣੀਆਂ ਮੂਵੀਜ਼ ਹੁੰਦੀ ਸੀ ਵੱਡੀਆਂ ਵੱਡੀਆਂ ਖਾਂਜੀ ਵਾਲੀ ਤੇ ਉਹ ਸੀ ਬਸ ਮੈਨੂੰ ਇੰਨਾ ਹੀ ਯਾਦ ਆ ਵੀ ਉਹ ਹੀਰੋ ਹੀਰੋਇਨ ਉਹ ਸੀਗੇ ਤੇ ਕੁਛ ਫੈਮਿਲੀ ਜੀ ਉਹਦੀ ਵਾਈਫ ਬਣੀ ਹੁੰਦੀ ਆ ਮਤਲਬ ਮੈਰਿਡ ਕਪਲ ਹੁੰਦਾ ਇਹ ਇੰਨਾ ਹੀ ਯਾਦ ਆ ਤੇ ਮੂਵੀ ਦਾ ਨਾਂ ਜ਼ਰੂਰ ਯਾਦ ਸੀ ਮੇਰਾ ਮੇਰਾ ਖਿਆਲ ਪਤਾ ਨੀ ਇਹ ਲੇਡੀ ਦਾ ਹੀ ਨਾਮ ਉਹਦਾ ਹੀਰੋਇਨ ਦਾ ਨਾਮ ਸ਼ਾਇਦ ਉਹਦੇ ਚ ਸ਼ਾਰਦਾ ਹੁੰਦਾ ਤਾਂ ਮੂਵੀ ਸਟੋਰੀ ਬਿਲਕੁਲ ਨੀ ਯਾਦ
0: ਤੇ
11: ਇੱਕ ਵਾਰੀ ਸਾਨੂੰ ਸਕੂਲ ਚ ਦਿਖਾਈ ਸੀ ਸਕੂਲ ਚ ਆਏ ਸੀ ਕਿ ਉਹਨਾਂ ਨੇ ਮਤਲਬ ਉਹ ਪ੍ਰੋਜੈਕਟ ਵਗੈਰਾ ਲਾ ਕੇ ਪੂਰਾ ਸੈਟਅਪ ਕੀਤਾ ਸੀ ਉਹ ਕੋਈ ਪੰਜਾਬ ਆਈ ਥਿੰਕ ਉਹ ਸੀਗੀ ਉੱਚਾ ਦਰ ਬਾਬੇ ਨਾਨਕ ਦਾ ਉਹ ਦਿਖਾਈ ਸੀ ਸਾਨੂੰ
1: मिले तुसी केड़ी मूवी उस टाइम दी बच्चियां नूं विखाना चाहोगे अपने बच्चियां नूं
0: कुत्ते आलियां भी है ना बॉलीवुड च विच भी चलो हॉलीवुड च तो बहुत बनिया है ना कुत्ते आलियां भी है
1: ਹੁਣੇ ਇੱਕ ਆਈ ਥਿੰਕ ਹੁਣੇ ਲੇਟੈਸਟ ਰਿਲੀਜ਼ ਹੋਣ ਵਾਲੀ ਹੈ ਉਹ ਡੌਗ ਲਵਰਸ ਦੇ ਉੱਤੇ ਇਵਨ ਸਾਰੇ ਵੇਖ ਸਕਦੇ ਆ ਉਹ ਆਈ ਥਿੰਕ ਪੰਕਜ
11: ਦੇ ਪਾਸ ਸੇ ਬੜੀਆਂ ਹਾਲੀਵੁੱਡ ਚ ਵਾਕਈ ਜਿਦਾਂ ਵੀ ਹਾਲੀਵੁੱਡ ਦੀਆਂ ਬਹੁਤ ਬਣਦੀਆਂ ਨੇ ਅੱਛਾ ਬਾਲੀਵੁੱਡ ਦੀ ਤਾਂ ਕਿੰਨੀ ਚੱਲੀ ਸੀ ਤੇਰੀ ਮਿਹਰਬਾਨੀ ਆ ਜਾਗੀ ਸ਼ਰਾਫ ਔਰ ਉਹ ਕੋਈ ਹੀਰੋ ਸੀ ਉਹਦੇ ਵਿੱਚ
0: ਹਾਂ ਤੇਰੀ ਮਿਹਰਬਾਨੀ ਆ ਹਾਂਜੀ ਤੇ ਇੱਕੋ ਸੱਪ ਵਾਲੀ ਵੀ ਹੈਗੀ ਸੀ ਨਾ ਮੈਂ ਕਹੋ
1: ਹਾਂ ਉਹ
0: ਜਦ ਸੱਪ ਨੂੰ ਦੁੱਧ ਪਿਉਂਦੇ ਜਿਹੜੀ ਕਿਹੜੀ ਸੀ ਉਹ
11: ਮੇਰੇ ਫੁੱਫੜ ਜੀ ਨਾ ਬੜੇ ਮਤਲਬ ਮੇਰੇ ਵੱਡੇ ਫੁੱਫੜ ਜੀ ਨੇ ਜਿਹੜੇ ਉਹ ਹਲੇ ਤੱਕ ਵੀ ਬਹੁਤ ਸੁਪਰਸਟੀਸ਼ੀਅਸ ਜੇ ਨੇ ਉਹਨਾਂ ਨੂੰ ਭੂਤ ਪ੍ਰੇਤਾਂ ਚ ਆ ਸੱਪਾਂ ਵਗੈਰਾ ਚ ਨਾਗ ਦੇਵਤਾ ਸ਼ੇਸ਼ ਨਾਗ ਉਹ ਚ ਬੜਾ ਵਿਸ਼ਵਾਸ ਕਰਦੇ ਆ ਉਹ ਤੇ ਉਹਨਾਂ ਨੇ ਜਦੋਂ ਅਸੀਂ ਛੁੱਟੀਆਂ ਜਦੋਂ ਅਸੀਂ ਮਤਲਬ ਛੁੱਟੀਆਂ ਚ ਜਾਣਾ ਛੁੱਟੀਆਂ ਚ VCR ਆਉਣਾ ਮਤਲਬ VCR ਆਉਣਾ ਹੁੰਦਾ ਸੀਗਾ ਭੂਆ ਜੀ ਕੇ ਘਰੇ ਤੇ ਉਹ ਮੂਵੀਜ਼ ਆਹੀ ਹੁੰਦੀਆਂ ਸੀ ਬੰਦ ਦਰਵਾਜ਼ਾ ਨਾਗ ਨਾਗਿਨ ਸ਼ੇਸ਼ ਨਾਗਿਨ
0: ਅੱਛਾ ਉਹ ਇਦਾਂ ਦੀਆਂ ਵੇਦੇ ਸੀ ਡੇਰਿੰਗ ਸ਼ਾਇਦ ਲੱਗਦੇ ਆ ਸੋ ਦੂਸਰਿਆਂ ਨੂੰ ਕਈ ਵਾਰੀ ਵਿਖਾਉਣ ਦੇ ਲਈ ਵੇਖੀ ਜਾਂਦੇ ਵੀ ਹਾਂ ਅਸੀਂ ਵੇਖ ਲੈਂਦੇ
1: ਜਿਹੜੀ ਮੂਵੀ ਦੀ ਮੈਂ ਗੱਲ ਕਰ ਰਹੀ ਹਾਂ ਡੌਗ ਲਵਰਸ ਦੇ ਉੱਤੇ ਕੱਲ ਰਿਲੀਜ਼ ਹੋ ਰਹੀ ਹੈ ਉਹ ਪੰਕਜ ਤ੍ਰਿਪਾਠੀ ਦੀ ਓ ਮਾਈ ਡੌਗ ਬੈਸਟ ਮੂਵੀ ਹੋਣ ਵਾਲੀ ਹੈ ਇਹਦੀ ਬੜੀ ਚਰਚਾ ਚੱਲ ਰਹੀ ਹੈ ਮਤਲਬ ਸੋਸ਼ਲ ਮੀਡੀਆ ਤੇ ਪਰ ਇਹ ਕਹਿ ਰਹੇ ਬਹੁਤ ਹੀ ਪਿਆਰੀ ਮੂਵੀ ਹੈ
0: ਥੈਂਕ ਯੂ ਤੁਹਾਡਾ
1: ਥੈਂਕ ਯੂ ਜੀ ਥੈਂਕ ਯੂ
11: ਥੈਂਕ ਯੂ ਵੀਰ ਜੀ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ
0: ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ 377 ਮਿਲਣਾ ਤਾਂ ਲਾਲ ਜੀ ਹੋਣੇ ਆ ਸਤਿ ਸ਼੍ਰੀ ਅਕਾਲ ਲਾਲ ਜੀ ਕੀ ਹਾਲ ਨੇ ਤੁਹਾਡਾ
12: ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਫਿਲਮੋਂ ਕੀ ਬਾਤ ਹੋਰ ਲਾਲ ਨਾ ਆਏ
12: ਹਾਂ ਭਈ ਹੈ
0: ਫਿਲਮ ਬੜਾ ਢਿੱਲਾ ਜਿਹਾ ਜਵਾਬ ਦਿੱਤਾ ਜੀ
1: ਤੁਹਾਨੂੰ ਹੱਲਾ ਸ਼ੇਰੀ ਤੇ ਇੰਨੀ ਵਧੀਆ ਦਿੱਤੀ ਸੀ ਆਹੋ
0: ਅਸੀਂ ਉਹ ਏਡਾ ਵਧੀਆ ਤੁਹਾਨੂੰ
12: ਨਹੀਂ ਮੈਂ ਤਾਂ ਖੁਦ ਸੋਚ ਰਿਹਾ ਮੈਂ ਤਾਂ ਲਾਲ ਜੀ ਹੈ ਮੈਂ ਕਹਿੰਦਾ ਲੈ ਵੀ ਯਾਰ ਜੀ ਵੀ
1: ਅੱਛਾ
12: ਛੋਟ ਹੋ ਗਿਆ
0: ਹੈ ਅੱਛਾ ਉਹ ਵੀ ਪਤਾ ਲੈ ਕਿ ਵਾਈ ਵਾਈ ਵਾਈ ਕੱਟ ਗਈ ਕੱਟ ਗਈ ਕੱਟ ਗਈ
12: ਕਾਫੀ ਦੇਰ ਬਾਅਦ ਫੋਨ ਕੀਤਾ ਤਾਰ ਕੇ ਭਾਈ ਕਹਿੰਦੇ ਵੀ ਤਾਂ 5-7 ਲਾਲ ਜੀ ਹੋਣੇ
0: ਆ
1: ਅੱਛਾ ਇਹ ਉਸ ਕਰਕੇ ਢਿੱਲੇ ਰਹਿ ਗਏ
0: ਉਸ ਕਰਕੇ ਗੁੱਸਾ ਕਰਕੇ
1: ਹਾਂ ਗੁੱਸਾ ਨੀ ਮਤਲਬ ਸ਼ੌਕ ਚ ਰਹਿ ਗਏ ਕਿ ਹੁਣ ਤੁਹਾਨੂੰ ਮੇਰਾ ਨੰਬਰ ਵੀ ਯਾਦ ਨਹੀਂ
0: ਅੱਛਾ ਸ਼ੌਕ ਚ ਰਹਿ ਗਏ ਓਕੇ ਤਾਂ ਕਰਦੇ ਹੀ ਨਹੀਂ ਫੋਨ ਤੇ ਉਹਨੂੰ ਰਹਿਣੀ
12: ਆਪਣਾ ਤਾਰੇ ਜੀ ਨੰਬਰ ਨਾ ਮੈਂ 11 ਨੂੰ ਦਿਖਾਈ ਦਿੰਦਾ ਤੇ ਜਦੋਂ ਸ਼ੁਰੂ ਤੋਂ ਜਦੋਂ ਬੱਚਾ ਸ਼ਰਾਰਤਾਂ ਕਰਦਾ ਬੜੀ ਖੁਸ਼ ਹੋਈ ਵੀ ਹਾਂ ਵੀ ਲਾਈਕ ਮੀ ਯੂ ਨੋ ਕਲਾਸ ਸ਼ਰਾਰਤਾਂ ਕਰਦਾ ਯੇ ਵੋ ਨਾ ਬੜੀ ਖੁਸ਼ੀ ਦੇਖ ਕੇ ਨਾ ਜਦੋਂ ਉਹਨੂੰ ਡੇ ਬੜੀ ਸਕੂਲ ਪਾਇਆ ਨਾ ਰੋਲ ਨੰਬਰ ਕਹਿੰਦੇ ਆਈ ਡੋਂਟ ਲਾਈਕ ਦਿਸ ਮੂਵੀ
1: ਮੈਂ ਸਪੈਸ਼ਲੀ ਆਪਣੇ ਬੱਚਿਆਂ ਨੂੰ ਨਾ ਉਹਦਾ ਇੰਗਲਿਸ਼ ਵਰਜ਼ਨ ਤੁਸੀਂ ਦਿਖਾ ਸਕਦੇ ਹੋ, ਉਹ ਦਿਖਾਈ ਸੀ ਤਾਂ ਕਿ ਉਹਨਾਂ ਨੂੰ ਪ੍ਰੋਪਰ ਸਮਝ ਆਵੇ। ਮੈਨੂੰ ਮੰਮਾ ਆਈ ਫੀਲ ਸੈਡ, ਉਹੀ ਉਹ ਵਾਲਾ ਸੀਨ, ਸਾਰੇ ਬੱਚੇ ਇਮੋਸ਼ਨਲ ਹੁੰਦੇ ਨੇ
12: ਬੱਚੇ ਨੇ। ਇੱਕ ਮੂਵੀ ਆਪਣਾ ਇੱਕ ਮੂਵੀ ਬਹੁਤ ਵਧੀਆ ਭਾਈ, ਨੀਲ ਵੱਟੇ ਸੰਨਾਟਾ,
1: ਨੀਲ ਵੱਟੇ ਸੰਨਾਟਾ, ਹਾਂਜੀ ਆਈ
12: ਹਾਂ, ਉਹ ਫਿਲਮ ਬਹੁਤ ਵਧੀਆ। ਇੱਕ ਮੈਂ ਹੁਣ ਕਲਾਮ,
1: ਮੈਂ ਹੂੰ ਕਲਾਮ ਬਹੁਤ ਪਿਆਰੀ ਹੈ, ਹਾਂਜੀ
0: ਓਕੇ,
1: ਮੈਂ ਵੀ ਵੇਖੀ ਹੈ,
12: ਬਹੁਤ ਵਧੀਆ, ਬਹੁਤ ਵਧੀਆ ਫਿਲਮ, ਆਪਣਾ ਬੱਚਾ ਆਨਾ ਹੁੰਦਾ, ਬਹੁਤ ਵਧੀਆ
0: ਫਿਰ ਤੇ ਉਹ ਵੀ ਬੜੀ ਵਧੀਆ ਵਾ, ਉਹ ਤਾਂ ਮੈਨੂੰ ਨਾਂ ਨਹੀਂ ਚੇਤਾ ਹੁੰਦਾ ਹੁਣ, ਮੈਂ ਪਿੱਛੇ ਜਾਈ ਨਹੀਂ, ਦੋ ਬੱਚਿਆਂ ਲਈ ਲਾਲ ਜੀ ਆਪਾਂ ਵੇਖਿਆ ਸ਼ਾਇਦ ਆਪਾਂ ਇਕੱਠੇ ਗਏ ਹਾਂ।
1: ਅੱਛਾ,
0: ਉਹ ਦੋ ਬੱਚੇ ਹੁੰਦੇ ਜਿਹਦੇ ਚ ਉਹ ਜਿਹੜਾ, ਅੱਛਾ ਉਹ ਤੋਂ ਬਾਅਦ ਮੈਨੂੰ ਇੱਕ ਹੋਰ ਚੇਤੇ ਆ ਗਈ, ਇੱਕ ਤੂੰ ਵੀ ਹੈਗੀ ਨਾ ਲੇਡੀਜ਼ ਵਾਲੀ, ਜਿਹ ਚੋਂ ਨਿਆਣੇ ਗਵਾਚ ਜਾਂਦੇ ਆ ਔਰ ਰੇਲ ਗੱਡੀ ਚ ਚੜ੍ਹ ਕੇ ਦੂਰ ਚਲ ਜਾਂਦਾ ਆ,
1: ਬੱਚਿਆਂ ਨੂੰ ਵਿਖਾ ਸਕਦੇ ਵਧੀਆ ਲੱਗੇਗੀ ਉਹ, ਕਿਵੇਂ ਇੱਕ ਬੱਚੇ ਕਈ ਵਾਰੀ ਹੁੰਦੇ ਨਾ ਮੰਮੀ ਨੂੰ ਅਗਰ ਇੰਗਲਿਸ਼ ਨਹੀਂ ਆਉਂਦੀ ਤੇ ਉਹਨੂੰ ਇੱਦਾਂ ਫੀਲ ਕਰਾਉਂਦੇ, ਇਹ ਇੱਥੇ ਨੀ ਇੰਡੀਆ ਦੇ ਕਈ ਬੱਚੇ ਕਰਦੇ ਆ ਕਿ ਹਾਂ
0: ਇੱਥੇ ਵੀ ਕਰਦੇ ਹੀ ਆ,
1: ਹਾਂ ਹਾਂ ਇੱਕ ਹੱਦ ਤੇ ਬਸ ਕਰਦੇ ਹੀ ਆ, ਤੇ ਉਹ ਬੜੀ ਵਧੀਆ ਮੂਵੀ ਹੈ ਇੱਕ, ਕਿ ਹਾਂ ਇੱਕ ਇਟ ਜਸਟ ਅ ਲੈਂਗੁਏਜ, ਇੰਗਲਿਸ਼ ਇੰਗਲਿਸ਼ ਹੈ ਨਾ, ਉਹ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਹਾਂ ਬੱਚਾ ਸਿੱਖਿਆ ਦੇ ਸਕਦੀ ਹੈ ਉਹ।
0: ਲਾਲ ਜੀ ਤੁਸੀਂ ਕਿਹੜੀ ਪਹਿਲਾਂ ਕਿਹੜੀ ਵੇਖੀ ਸੀ ਤੁਸੀਂ ਪਹਿਲੀ ਕੋ ਯਾਦ?
12: ਪਹਿਲੇ ਮੈਂ ਬਈ ਇੱਕ ਸਾਊਥ ਦੀ ਮੂਵੀ, ਆਪਣੀ ਨਾਂ ਹੀ ਆਦਾ ਨਾ, ਉਹ ਨਾ ਕੁੜੀ ਦੀ ਮੂਵੀ, ਛੋਟੀ ਕੁੜੀ ਦੀ,
1: ਮੱਕੜੀ,
0: ਬੱਚੇ ਘਰੇ ਘਰੇ ਵੇਖੀ, ਵੀਸੀਆਰ ਚ ਵੇਖੀ, ਥੀਏਟਰ ਚ ਵੇਖੀ,
12: ਘਰੇ ਘਰੇ ਵੇਖੀ, ਬੱਚੇ ਸੀ ਉਦੋਂ ਕੁੜੀ ਛੋਟੀ ਹੁੰਦੀ ਸੀ, ਉਹ ਕੁੜੀ ਹੁਣ ਕਾਫੀ ਵੱਡੀ ਹੀਰੋਇਨ ਆ, ਉਦੋਂ ਛੋਟੀ ਹੁੰਦੀ ਸੀ, ਉਹ ਫਿਲਮ ਬਹੁਤ ਵਧੀਆ ਜੀ। ਤੇ ਇੱਕ ਫਿਲਮ ਆਪਣਾ ਉਹ ਇੱਕ ਨਾ ਆਪਣਾ ਮੂਵੀ ਸੀ ਆਪਣਾ ਕੀ ਕਹਿੰਦੇ ਬੰਬੋਲੇ, ਬੱਚਿਆਂ ਦਾ ਆਪਣਾ ਸ਼ੂਜ਼ ਚਾਹੀਦੇ ਹੁੰਦੇ ਸਕੂਲ ਲਈ ਨਾ ਸ਼ੂਜ਼ ਨਹੀਂ ਹੁੰਦੇ ਸੀ ਉਦੋਂ ਫਿਰ ਆਪਣਾ ਵੀ ਆਪਣੇ ਫਰੈਂਡ ਨਾਲ ਆਪਣਾ ਸ਼ੂਜ਼ ਸ਼ੇਅਰ ਕਰਦਾ ਦੋਨੋਂ ਇੱਕੋ ਪੈਰ ਪਾ ਕੇ ਆਉਂਦੇ ਇੱਕ ਉਹ ਸ਼ੂ ਪੈਰ ਚ ਇੱਕ ਉਹ ਪੈਰ ਚ ਉਹ ਫਿਰ ਆਪ
0: ਵਾਲੀ
12: ਮੇਰੇ
1: ਮਾਮਾ ਜੀ ਪ੍ਰਿੰਸੀਪਲ ਸੀਗੇ ਸਕੂਲ ਦੇ, ਹੁਣ ਤੇ ਰਿਟਾਇਰ ਹੋ ਗਏ, ਉਹਨਾਂ ਦੇ ਨਾਲ ਅਸੀਂ ਵੇਖੀ ਸੀ ਉਹਨਾਂ ਦੇ ਘਰੇ ਟੀਵੀ ਦੇ ਵਿੱਚ ਹੀ ਨਾਨਕੇ, ਤੇ ਇੰਨਾ ਰੋਏ ਸੀ ਮੇਰੇ ਮਾਮਾ ਜੀ ਕਿਉਂਕਿ ਉਹ ਸਟਰਗਲ ਵਾਕਈ ਟੀਚਰ ਦੀ ਉੱਥੇ ਤਨਖਾਹ ਬੜੀ ਘੱਟ ਹੁੰਦੀ ਹੈ ਭਾਵੇਂ ਪ੍ਰਾਈਵੇਟ ਹੋਏ ਭਾਵੇਂ, ਤੇ ਕਿੰਨਾ ਸਟਰਗਲ, ਤੇ ਇੱਕ ਕਾਰ ਖਰੀਦਣ ਲਈ ਉਹ ਕਿਵੇਂ, ਬਹੁਤ ਸੋਹਣੀ ਮੂਵੀ ਹੈ ਵਾਕਈ,
0: ਹਾਂ ਹਾਂ ਵਧੀਆ
1: ਵਾਕਈ
12: ਤੇਰਾ ਜਿਵੇਂ ਆਪਣਾ ਨਾ ਬਚਪਨ ਮੈਂ ਜਿਵੇਂ ਮੂਵੀ ਦੇ ਮੈਂ ਮੂਵੀ ਦੇ ਦਿੱਤਾ ਨਾ ਮੈਂ ਪਤਾ ਨਹੀਂ ਕਈ ਮੂਵੀ ਦੇਖਦੇ ਬਾਈ ਤੂੰ ਮੈਨੂੰ ਅਲੀ ਗਾ ਨਹੀਂ ਮੈਨੂੰ ਕਿਹੜੀ ਜੱਗਾ ਡਾਕੂ
0: ਪੁਰਾਣੇ ਜਨਮ ਚ ਜੱਗਾ ਡਾਕੂ ਤੇ ਨੀ ਜਗਾ ਡਾਕ ਕੋ ਜਗਾ ਡਾਕੂ ਦਾ ਪਤਾ ਨੀ ਥਾ ਡਾਕੂ ਜੀ ਥਾ ਡਾਕੂ ਨਿਤਾਲ ਦੋਬੀਆ ਤੇਲੇ ਪਾਤ
1: ਵਿਚਾਰੇ ਕੁਛ ਕਹਿੰਦੇ ਨੀ ਤੁਹਾਨੂੰ
0: ਇਹਦੇ ਯਾਰੀ ਹੁੰਦੀ ਹੈ
12: ਖਾਣਾ ਖਾਈਏ ਤੇ ਆਈ ਚਲੇ ਗਏ ਉੱਥੇ ਆਪਣਾ ਉਹ ਆਪਣਾ ਸਭੇ ਆਈਏ ਅੱਗੇ ਨਾ ਆਪਣਾ ਦੇਖਿਆ ਅੱਗੇ ਪਤਾ ਕੌਣ ਖਾਣ ਦੇ ਸਭੇ ਉੱਥੇ ਅਮੀਰ ਖਾਨ
1: ਅੱਛਾ
0: ਬੱਲੇ
12: ਉਹ
0: चेची फिल्म एक है लाल जी कुछ फर्क लगा पहली लगान चे आज हुण
1: लगान मतलब
0: मेरे अर्ग का कद निका रह गया तुम बच्चे च रख लो गे हरे धक्का थैंक यू लाल जी सत श्रीकाल जी सन साडे नाल लाल जी ते हुण मैनूं लगदा भी साडा टाइम भी हो गया एक आपां ब्रेक लैके वापसी करदे आं रेडियो हां जी 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
3: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੂੰ ਕਿਸ ਤਰ੍ਹਾਂ ਟੱਪਾ ਹੈ
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
6: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। गिद्दा इंश्योरेंस, शर्ता लागू।
1: हाँ जी हाँ जी, हाँ जी हाँ जी,
2: हाँ जी रेडियो।
3: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
3: फिर लवाइए कित्थों?
4: सन करंट वालिया कोलो 2012 तो मेलबर्न दी एक भरोसेमंद अते अवार्ड विनिंग सोलर कंपनी।
3: आज ही सन करंट नो कॉल करो ते अपना फ्री असेसमेंट बुक करो 0406-021-246 ते। सोना चाहिदा,
5: भरोसा चाहिदा,
3: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनिआं दा एक मजबूत कर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
6: मेरे नाल ता कोई खेड़ता ही नहीं, सब खोल दी लंग जंदे ने।
7: वादवा प्रोडक्शंस अते पेनोरमा स्टूडियोस पेश करदे हन नवी पंजाबी फिल्म बंद अखा नाल किसे अपने नु वेखण दी कहानी कणकां दे ओले।
8: साडा रब वसदा ए कणकां दे ओले दी।
7: स्टारिंग गुरप्रीत गुग्गी, तानिया, किश्तू के अते होर कई साथी कलाकार। रिलीजिंग ऑन 31st July।
3: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सोमर्टन रोड, कैंपलफील्ड। कॉल 0390-866-55 और विजिट tireforce.com.au।
9: ਉਹ ਕਦਾਂ ਬਾਰਡਰ ਟੱਪਾਇਆ ਤੇ ਇਹ ਫਿਲਮ ਰਿਲੀਜ਼ ਹੁਣ ਜਾ ਰਹੀ ਆ ਵੀ ਤੁਹਾਡੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਸੋ ਫਿਲਮ ਜਿਹਦੇ ਵਿੱਚ ਆਪਾਂ ਵੇਖਿਆ ਵੀ ਬਾਪੂ ਇੱਕ ਬੜਾ ਛਾਇਆ ਰਿਹਾ ਭਾਈ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਵੇਖਿਆ ਜਾ ਜਾਸ਼ੀ?
10: ਮੈਂ ਉਹਦੇ ਪ੍ਰੋਮੋ 'ਚ ਦੇਖਿਆ, ਬੜਾ ਮਤਲਬ ਇੰਟਰਸਟਿੰਗ ਜਿਹਾ ਫੈਕਟਰ, ਮਤਲਬ ਐਵੇਂ ਹੁੰਦੇ ਨਾ ਦਾਦਾ ਦਾਦੀ ਦੀ ਇਮੇਜ ਇੱਕ ਇੱਦਾਂ ਦੀ ਹੁੰਦੀ ਹੈ ਕਿ ਪਾਠ ਪੂਜਾ ਕਰਨ ਵਾਲੇ ਦਾਦਾ ਜੀ
9: ਦੀ ਹੁੰਦੀ ਹੈ, ਦਾਦੀ ਦੀ ਤੇ ਨਹੀਂ ਹੁੰਦੀ ਇੱਦਾਂ ਦੀ
10: ਕਿ
9: ਸਾਡੇ ਵੀ ਤੇ ਕੱਲ ਨੂੰ ਪੋਤੇ ਪੋਤੀਆਂ
10: ਹੋਣੀਆਂ,
9: ਪਹਿਲੀ ਵਾਰੀ ਦੱਸੇ ਗਏ ਨੇ ਫਰਕ ਸਿਰਫ ਆ ਪਿਆ। ਚਲੋ ਖੈਰ, ਇਹ ਫਿਲਮ ਤੁਸੀਂ ਜਾ ਕੇ ਅਤੇ ਆਪਣੇ ਲਾਗਲੇ ਪਾਈ ਸਿਨੇਮੇ ਘਰਾਂ ਦੇ ਵਿੱਚ ਵੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕੁਛ ਇੱਕ ਹੋਰ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਜਿੱਦਾਂ ਆਪਾਂ
10: ਹੁਣ ਇਹ ਕਣਕਾਂ ਦੇ ਓਲੇ ਵੀ ਅੱਜ ਜਾਂ ਕੱਲ੍ਹ ਹੀ ਰਿਲੀਜ਼ ਹੋ ਰਹੀ ਹੈ ਨਾ ਹੁਣ?
9: ਹਾਂ, ਮੈਂ ਉਹੀ ਕੱਢ ਰਿਹਾ ਸੀ। ਹਾਂਜੀ, ਅਤੇ ਵੈਸੇ ਇਹ ਫਿਲਮ ਜਿਹੜੀ ਆਲਰੇਡੀ ਰਿਲੀਜ਼ ਹੋ ਚੁੱਕੀ ਹੈ, ਜੇਕਰ ਕਿਸੇ ਨੇ ਵੇਖੀ ਆ ਤੇ ਫਿਰ ਤੁਸੀਂ ਜ਼ਰੂਰ ਦੱਸੋ ਵੀ ਕਿੱਦਾਂ ਲੱਗੀ ਤੁਹਾਨੂੰ ਜੈ ਰੰਧਾਵਾ ਦੀ ਇਹ ਫਿਲਮ, ਤੇ ਇੱਕ ਨਵਾਂ ਤੁਹਾਨੂੰ ਕਿੱਦਾਂ ਦਾ ਲੱਗਾ। ਤੇ ਇਸ ਤੋਂ ਇਲਾਵਾ ਜਿਹੜੀ ਆਪਣਾ ਤੁਸੀਂ ਕੀ ਕਹਿ ਰਹੇ ਹੋ, ਕਣਕਾਂ ਦੇ ਓਲੇ,
10: ਕਣਕਾਂ ਦੇ ਓਲੇ,
9: ਹਾਂ ਕਣਕਾਂ ਦੇ ਓਲੇ ਇਸ ਹਫ਼ਤੇ ਰਿਲੀਜ਼ ਹੋਣੀ ਆ, 31 July ਨੂੰ, ਕੱਲ੍ਹ ਦੇ ਦਿਨ ਰਿਲੀਜ਼ ਹੋ ਜਾਣੀ ਆ। ਸੋ ਇਸ ਫਿਲਮ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗੂਗਾ ਵੀ ਕਣਕਾਂ ਦੇ ਓਲੇ ਕੀ ਆ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਤੇ ਇਸ ਹਫਤੇ ਦੇ ਵਿੱਚ ਮੈਲਬਰਨ ਚ ਆਪਣਾ ਹਰਭਜਨ ਮਾਨ ਹੋਰਾਂ ਦਾ ਸ਼ੋਅ 8 ਤਰੀਕ ਨੂੰ ਮੈਲਬਰਨ ਕਨਵੈਨਸ਼ਨ ਐਂਡ ਐਗਜੀਬਿਸ਼ਨ ਸੈਂਟਰ ਦੇ ਵਿੱਚ ਤੇ ਇਸ ਤੋਂ ਇਲਾਵਾ 8 ਤਰੀਕ ਨੂੰ ਇਹ ਐਤਵਾਰ ਦੇ ਦਿਨ ਤੇ ਇਸ ਤੋਂ ਅਗਲੇ ਦਿਨ ਜਿਹੜਾ ਸੈਟਰਡੇ ਨੂੰ ਆਏ 8 ਤਰੀਕ ਨੂੰ 8 ਅਗਸਤ ਨੂੰ ਤੇ ਐਤਵਾਰ ਦੇ ਦਿਨ 9 ਤਰੀਕ ਨੂੰ ਸ਼ੈਪਟਨ ਦੇ ਵਿੱਚ ਸੋ ਇਹਦੇ ਬਾਰੇ ਕੋਈ ਵਧੇਰੇ ਜਾਣਕਾਰੀ ਚਾਹੀਦੀਆਂ ਤੇ ਉਹ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਜਾ ਕੇ ਲੈ ਸਕਦੇ ਹੋ ਜਾਂ ਫਿਰ ਸੋਸ਼ਲ ਮੀਡੀਆ ਤੋਂ ਜਾ ਕੇ ਲੈ ਸਕਦੇ ਹੋ ਤੇ ਜਾਂ ਫਿਰ ਹਰਭਜਨ ਮਾਨ ਹੋਣੀ ਆਪ ਵੀ ਕਾਫੀ ਐਕਟਿਵ ਰਹਿੰਦੇ ਆ ਉਹਨਾਂ ਦੇ ਪੇਜ ਤੇ ਵੀ ਤੁਸੀਂ ਜਾ ਕੇ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਬੋਲ ਭਾਵੇਂ ਨਾ ਬੋਲੇ ਸਤੰਬਰ ਦੇ ਵਿੱਚ ਫਿਲਮ ਰਿਲੀਜ਼ ਹੋਣੀ ਆ, 4 ਸਤੰਬਰ ਨੂੰ ਰਿਲੀਜ਼ ਹੋਣੀ ਆ, ਸੋ ਇੱਕ ਨਵਾਂ ਅਧਿਆਏ, ਨਵੇਂ ਚਿਹਰੇ ਤੇ ਨਵਾਂ ਕੁਛ ਵੇਖਣ ਨੂੰ ਸਾਨੂੰ ਮਿਲੂਗਾ। ਰਿਦਮ ਬੋਇਜ਼ ਦੀ ਇਹ ਫਿਲਮ ਜਿਹਦੀ ਕਿ ਡੇਟ ਚੇਂਜ ਹੋਈ ਸੀ, ਪੋਸਟਪੋਨ ਹੋਈ ਸੀ, ਹੁਣ ਇਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਟੀਮ ਆਸਟ੍ਰੇਲੀਆ ਟੂਰ ਦੇ ਉੱਤੇ ਵੀ ਸ਼ਾਇਦ ਆਊਗੀ ਤੇ ਫਿਰ ਉਸ ਸਮੇਂ ਤੁਹਾਨੂੰ ਹੋਰ ਵਧੇਰੇ ਜਾਣਕਾਰੀਆਂ ਇਹਦੇ ਬਾਰੇ ਆਪਾਂ ਦੱਸਾਂਗੇ। ਹੋਰ ਇਨ ਬਿਟਵੀਨ ਤੁਸੀਂ ਕੁਛ ਕਹਿ ਰਹੇ ਹੋ?
10: ਬਿਟਵੀਨ ਇਹ 8 ਤਰੀਕ ਨੂੰ ਆਈ ਥਿੰਕ ਉਹ ਵੀ ਹੈ ਪਰਵਾਨੇ।
9: ਹਾਂਜੀ, ਪਰਵਾਨੇ 8 ਤਰੀਕ ਨੂੰ ਹੈ ਜੀ। ਜਿਹੜੇ ਜਿਹੜੇ ਸ਼ਾਇਰ ਨੇ ਲੋਕ, ਸ਼ਾਇਰ ਲੋਕ ਤੇ ਬੜੀ ਲਿਮਿਟਿਡ ਜੀ ਉਹਦੇ 'ਚ ਕਪੈਸਿਟੀ ਹੁੰਦੀ ਹੈ ਤੇ ਮੈਂ ਜੋ ਕ੍ਰਿਸ਼ਨਾ ਜੀ ਮੈਨੂੰ ਦੱਸ ਰਹੇ ਸੀ ਵੀ ਲਗਭਗ ਉਹ ਕਾਫੀ ਹੱਦ ਤੱਕ ਜਿਹੜੇ ਸੀਟਾਂ ਫਿਲ ਹੀ ਨੇ, ਪਰ ਜੇਕਰ ਕੋਈ ਰਹਿ ਗਿਆ ਤਾਂ ਛੇਤੀ ਤੋਂ ਛੇਤੀ ਉੱਥੇ ਦੱਸੇ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਲਿਓ, ਕਿਉਂਕਿ ਇਹ ਜਿਹੜਾ ਇੱਕ ਵੱਖਰਾ ਅੰਦਾਜ਼ ਅਤੇ ਬੜਾ ਥੋੜ੍ਹੀ ਜਿਹੀ ਕੁਆਂਟਿਟੀ ਦੇ, ਥੋੜ੍ਹੀ ਜਿਹੀ ਕਪੈਸਿਟੀ ਦੇ ਵਿੱਚ ਹੁੰਦਾ ਅਤੇ ਤੁਸੀਂ ਜੇਕਰ ਲਿਖਣ ਦੇ ਸ਼ੌਕੀਨ ਹੋ ਅਤੇ ਸੁਣਨ ਦੇ ਸ਼ੌਕੀਨ ਹੋ, ਤੁਸੀਂ ਸੁਣਾਉਣ ਦੇ ਸ਼ੌਕੀਨ ਹੋ, ਕਹਾਣੀ ਸੁਣਾਉਣ ਦੇ ਸ਼ੌਕੀਨ ਹੋ ਤੁਸੀਂ, ਹੈ ਨਾ, ਸਟੋਰੀ ਟੈਲਿੰਗ ਆ ਜਾਂਦੀ ਆ, ਫਿਰ ਇਹ ਓਪਨ ਮਾਈਕ ਪ੍ਰੋਗਰਾਮ ਇਹਦੇ ਵਿੱਚ ਤੁਸੀਂ ਸ਼ਿਰਕਤ ਕਰਨ ਦੇ ਲਈ ਜਲਦ ਤੋਂ ਜਲਦ ਦੱਸ ਕਹਿ ਸਕਦੇ ਹੋ, ਆਪਣੀ ਸੀਟ ਤੁਸੀਂ ਰਿਜ਼ਰਵ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਮਿਰਜ਼ਾਪੁਰ ਵੀ ਰਿਲੀਜ਼ ਹੋਣ ਜਾ ਰਹੀ ਹੈ,
10: ਉਹਦਾ ਮੈਨੂੰ ਇੰਤਜ਼ਾਰ।
9: ਹਾਂ, ਮਿਰਜ਼ਾਪੁਰ ਰਿਲੀਜ਼ ਹੋਣ ਜਾ ਰਹੀ ਹੈ, 4 ਸਤੰਬਰ ਨੂੰ ਇਹ ਵੀ ਰਿਲੀਜ਼ ਹੋਣੀ ਹੈ। ਅਤੇ ਇਸ ਤੋਂ ਇਲਾਵਾ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ, ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਇਸ ਵਾਰੀ 13 ਤਰੀਕ ਨੂੰ ਸ਼ੁਰੂ ਹੋ ਜਾਣਾ ਅਤੇ ਇਸ ਵਾਰੀ ਆ ਰਹੇ ਆ ਰੇਖਾ ਜਮਾ ਦਿਲੋਂ ਕੀ ਧੜਕਨ। ਹਾਂ,
10: ਰੇਖਾ, ਰੇਖਾ ਤੋਂ ਮੈਨੂੰ ਉਹ ਵਾਲੀ ਮੂਵੀ ਯਾਦ ਆ ਜਾਂਦੀ, ਖੂਬਸੂਰਤ, ਉਸ ਖੂਬਸੂਰਤ ਮੂਵੀ ਦੇਖੀ ਪੁਰਾਣੀ?
9: ਕਿਹੜੀ?
10: ਖੂਬਸੂਰਤ ਰੇਖਾ ਦੀ ਮੂਵੀ ਹੈ ਉਹ, ਮਤਲਬ
9: ਰੇਖਾ ਦੀ,
10: ਹਾਂ ਉਹ ਫੈਮਿਲੀ ਮੂਵੀ ਤੇ
9: ਕੋਦੀ ਆ ਨਾ ਆਪਣੇ ਸੰਜੇ ਦੱਤ ਦੀ ਵੀ।
10: ਅੱਛਾ, 3-4 ਖੂਬਸੂਰਤ ਹੋ ਗਿਆ ਐਵੇਂ, ਉਸ ਦੀ ਵੀ ਆਈ ਹੈ ਅਨਿਲ ਕਪੂਰ ਦੀ ਬੇਟੀ ਦੀ ਖੂਬਸੂਰਤ, ਪਰ ਜਿਹੜੀ ਰੇਖਾ ਦੀ ਖੂਬਸੂਰਤ ਹੈ ਇੱਕ ਫੈਮਿਲੀ ਮੂਵੀ ਹੈ ਉਹਦੇ 'ਚ, ਕਿ ਇੱਕ ਬੜੀ ਕੰਜ਼ਰਵੇਟਿਵ ਜੀ ਫੈਮਿਲੀ ਦੇ ਵਿੱਚ ਰੇਖਾ ਦੀ ਵੱਡੀ ਭੈਣ ਦਾ ਵਿਆਹ ਹੁੰਦਾ ਅਤੇ ਉਹ ਕੁਛ ਦਿਨਾਂ ਲਈ ਆਪਣੀ ਭੈਣ ਦੇ ਘਰ ਜਾਂਦੀ ਹੈ ਅਤੇ ਉਹ ਕਿਵੇਂ ਕੋਸ਼ਿਸ਼ ਕਰਦੀ ਹੈ ਉਹ ਜਿਹੜੀ ਉਹਨਾਂ ਦੇ ਵਿੱਚ ਇੰਨੇ ਸਾਰੇ ਕਾਇਦੇ ਨੇ ਉਹਨਾਂ ਨੂੰ ਤੋੜਨ ਦੀ, ਕਿਉਂਕਿ ਉਹ ਚੁਲਬਲੀ ਜੀ ਹੈ ਉਹਦੇ ਵਿੱਚ ਰੇਖਾ, ਬੜੀ ਬੜੀ ਪਿਆਰੀ ਮੂਵੀ ਹੈ।
9: ਖੈਰ ਵਾਪਸ ਆਪਾਂ ਆਉਂਦੇ ਹਾਂ ਤੇ ਗੱਲਾਂ ਬਾਤਾਂ ਆਪਾਂ ਫਿਲਮਾਂ ਦੀਆਂ ਕਰ ਰਹੇ ਹਾਂ, ਬਚਪਨ ਦੀਆਂ ਫਿਲਮਾਂ ਦੀ ਕਰ ਰਹੇ ਹਾਂ, ਬੱਚਿਆਂ ਦੀਆਂ ਫਿਲਮਾਂ ਦੀ ਕਰ ਰਹੇ ਹਾਂ। ਤੇ ਕ੍ਰਿਸ਼ਨ ਜੀ ਕਹਿੰਦੇ ਕਿ ਲਵ ਮੋਚਿੰਗ ਵਾਚਿੰਗ ਲਾਇਨ ਕਿੰਗ ਤੇ ਅਲਾਦੀਨ ਗਰੋਇੰਗ ਅਪ।
10: ਹਾਂ,
9: ਲਾਇਨ ਕਿੰਗ ਤੇ ਆ ਮੇਰੇ ਖਿਆਲ ਹੁਣ ਇੰਜੇ ਵੀ ਆਈ ਸੀ ਨਾ ਇੱਕ, ਅੰਗਰੇਜ਼ੀ
10: ਹੁਣ ਪਹਿਲਾਂ ਤਾਂ ਆਪਾਂ ਬਾਲੀਵੁੱਡ ਦੀ, ਪਰ ਹਾਂ ਹਾਲੀਵੁੱਡ ਮੈਨੂੰ ਤੇ ਜੇ ਜਿਹੜੀ ਹੈਰੀ ਪੋਟਰ ਹੈ ਉਹਦਾ ਤੁਸੀਂ ਹਿੰਦੀ ਵਾਲਾ ਸੁਣ, ਜੇ ਤੁਸੀਂ ਦੇਖੋ ਨਾ ਮਤਲਬ ਉਹਦੀ ਹਿੰਦੀ ਟਰਾਂਸਲੇਟਰ ਵਾਲਾ ਹੈਰੀ ਪੋਟਰ ਦੇ ਪਾਰਟ, ਸਿਹਾਸਸ ਮਤਲਬ ਉਹਨਾਂ ਸ਼ਾਨਦਾਰ ਉਹਨਾਂ ਨੇ ਟਰਾਂਸਲੇਟ ਕੀਤਾ ਨਾ
9: ਕਿਹਦਾ,
10: ਹੈਰੀ ਪੋਟਰ ਦੇ ਵਿੱਚ ਹਿੰਦੀ ਟਰਾਂਸਲੇਟਰ,
9: ਮਤਲਬ
10: ਇੰਗਲਿਸ਼ ਚ ਨਾ ਦੇਖੋ ਜੇ ਤੁਸੀਂ ਹੱਸਣਾ, ਜਿਹੜਾ ਹੁੰਦਾ ਉਸ ਚ ਹੁੰਦਾ ਗਰੁੜ ਦੁਆਰ ਔਰ ਪਤਾ ਨੀ ਕੀ ਕੀ, ਉਹਨੇ ਹਿੰਦੀ ਉਹਦੀ ਟਰਾਂਸਲੇਟ ਕੀਤੀ ਹੋਈ ਹੈ, ਬੜੀ ਫਨੀ।
9: ਉਹ ਜਿਹੜੇ ਪਾਕਿਸਤਾਨੀ ਕਰਦੇ ਆ ਜਿਹੜੇ,
10: ਨਹੀਂ ਨਹੀਂ ਹੈ ਹਿੰਦੀ ਨੋਰਮਲ ਹੈ।
9: ਇੱਕ ਫਿਲਮ ਮੇਰੇ ਵੀ ਧਿਆਨ ਚ ਹੈਗੀ ਆ, ਉਹਦਾ ਮੇਰਾ ਜੇਕਰ ਮੇਰਾ ਵੇਲ ਮਿਲੇ ਨਾ ਤੇ ਮੈਂ ਚਾਹੁੰਦਾ ਵੀ ਉਹਦੀ ਡਬਿੰਗ ਕੀਤੀ ਜਾਵੇ।
10: ਅੱਛਾ,
9: ਹਾਂ ਉਹ ਚ ਬੜੀਆਂ ਥਾਵਾਂ ਮਤਲਬ ਖਾਲੀ ਛੱਡੀਆਂ ਉਹਨਾਂ ਨੇ ਤੇ ਡਾਇਲੋਗ ਬਹੁਤ ਮਤਲਬ ਢਿੱਲੇ ਆ, ਮੇਰਾ ਜੀ ਕਰਦਾ ਵੀ ਆਪਣੇ ਤਰੀਕੇ ਦੇ ਨਾਲ ਉਹਦੇ ਚ
10: ਕਰੋ, ਹਮ ਤੁਹਾਰੇ ਸਾਥ ਹੈ,
9: ਟਾਈਮ ਨਹੀਂ ਲੱਗਦਾ। ਪਰ ਉਹ ਵੀ ਜੇ ਕੋਈ ਕਰੇ ਨਾ
10: ਤੁਸੀਂ ਫ੍ਰੀ ਬੈਡ ਤੋਂ ਸਫਾਈਆਂ ਕਰਨ ਲੱਗ ਜਾਂਦੇ ਹੋ, ਤੁਸੀਂ ਕੀ ਡਬਲ ਕਰ, ਮੈਂ ਕਿਹਾ ਥੋੜਾ ਜਿਹਾ ਫ੍ਰੀ ਹੁੰਦੇ ਹੋ ਸਫਾਈਆਂ ਕਰਨ ਲੱਗ ਜਾਂਦੇ ਹੋ।
9: ਅੱਛਾ, ਆ ਵੀ ਸਫਾਈਆਂ ਹੀ ਹੁੰਦੀਆਂ।
10: ਪਰ ਹੈਰੀ ਪੋਟਰ ਦਾ ਜੇ ਕਿਸੇ ਨੇ ਹਿੰਦੀ ਵਰਜ਼ਨ ਵੇਖਿਆ ਨਾ ਮੈਨੂੰ ਜ਼ਰੂਰ ਦੱਸੋ, ਬੜੀ ਮਤਲਬ ਬੜੀ ਹੱਦ ਕਰਾਈ ਉਹਨਾਂ ਨੇ ਹਿੰਦੀ ਟ੍ਰਾਂਸਲੇਟ ਕਰਕੇ ਉਹਦੀ।
9: ਜਸਵਾਲ ਸਾਹਿਬ ਨੇ ਤਾਂ ਵੇਖਿਆ ਹੋਣਾ, ਹੋਰ ਕਿਸੇ ਨੇ ਵੇਖਿਆ ਜਾਂ ਨਹੀਂ ਵੇਖਿਆ, ਇਹਨਾਂ ਨੇ ਜ਼ਰੂਰ ਵੇਖਿਆ ਹੋਣਾ। ਅਤੇ ਕ੍ਰਿਸ਼ਨਾ ਜੀ ਕਹਿੰਦੇ ਕਿ ਅਮੇਜ਼ਿੰਗ ਫੈਕਟ ਇਜ਼ ਕਿ ਬੋਥ ਲਾਇਨ ਕਿੰਗ ਅਤੇ ਅਲਾਦੀਨ ਕਰੋਸ ਓਵਰ $1 billion ਈਚ ਵੈਨ ਦੇ ਵਰ ਰੀਮੇਡ ਇਨ ਲਾਈਵ ਐਕਸ਼ਨ ਫਾਰਮੈਟ। ਅੱਛਾ, ਬੱਲੇ ਇੰਨਾ ਪੈਸਾ ਕਮਾ ਗਏ ਯਾਰ, ਕਿੱਥੇ ਲੈ ਕੇ ਜਾਂਦੇ ਇੰਨਾ, ਮੈਂ ਮਤਲਬ ਕੁੱਤੇ ਬਿੱਲੀਆਂ ਬਣਾਉਣ 'ਤੇ ਖਰਚ ਦਿੰਦੇ ਇੰਨਾ, ਉਹ ਵੀ ਆਰਟੀਫਿਸ਼ਲ। ਅਤੇ ਪਰਵਾਨੇ ਟੂ, ਹਾਂਜੀ ਪਰਵਾਨੇ ਨਹੀਂ ਆਏ, ਪਰਵਾਨੇ ਟੂ ਆ ਵੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਔਨ ਦਾ ਫਨੀ ਨੋਟ ਕਹਿੰਦੇ ਕਿ ਇਹੋ ਜੇ ਬਾਰਡਰ ਟੱਪ ਕੇ ਥਾਣੇ ਦੇ ਵਿੱਚ ਪੈਰਾਂ ਭਾਰ ਬੈਠ ਕੇ ਮਾਫ਼ੀ ਮੰਗਦੇ ਹੁੰਦੇ ਆ, ਇਹੋ ਤਾਂ ਹੀ ਹੁਣ ਸਾਡੀਆਂ ਪੰਜਾਬੀ ਫਿਲਮਾਂ 'ਚ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਸਾਡੇ ਲੋਕ ਕਿੱਥੇ ਮੰਨਦੇ ਆ ਫਿਲਮ। ਵੇਖੋ ਇੱਕ ਡੀ ਉਹ ਗੱਲ ਆ ਨਾ ਵੀ ਰੀਅਲ ਲਾਈਫ ਦੇ ਵਿੱਚ
10: ਐਕਸੈਪਟੈਂਸ,
9: ਫਿਲਮਾਂ ਦੇ ਵਿੱਚ, ਫਿਲਮਾਂ ਦੇ ਵਿੱਚ ਆਸ਼ਿਕ ਜਿਹੜਾ ਵਾ ਉਹ ਕਿੱਡਾ ਤਰਸਯੋਗ ਪਾਤਰ ਬਣ ਜਾਂਦਾ, ਸਾਰਿਆਂ ਦੀ ਸਿਮਤੀ ਉਹਦੇ ਨਾਲ ਹੋ ਜਾਂਦੀ ਆ, ਉਹ ਜੇ ਰਿਐਲਿਟੀ ਦੇ ਵਿੱਚ ਹੋਏ ਸਾਰੇ ਛੇਤਰ ਬਣ ਕੇ ਤਿਆਰ ਹੁੰਦੇ ਆ, ਬੜਾ ਇਹਨੂੰ ਵੱਡਾ ਆਸ਼ਿਕ ਹੈ। ਤੇ ਜਸਵਾਲ ਸਾਹਿਬ ਕਹਿੰਦੇ ਹਾਤਮਤਾਈ,
10: ਹਾਤਮਤਾਈ
9: ਜਤਿੰਦਰ ਦੀ, ਫਿਰ ਮਾਲਾ ਮਾਲ
10: ਹਾਤਿਮ ਸਾਈ। ਅੱਛਾ, ਉਸ ਜ਼ਮਾਨੇ ਦੇ ਵਿੱਚ ਇੰਨੀ ਵਧੀਆ ਲੱਗਦੀ ਸੀਗੀ, ਪਰ ਹੁਣ ਵਿੱਚ ਇੱਕ ਵਾਰੀ ਮੈਂ ਲਾ ਲਈ, ਮੈਂ ਕਿਹਾ ਕੀ ਬਕਵਾਸ ਹੈ,
9: ਕੀ ਆ
10: ਅਲਿਫ ਲੈ
9: ਲੈ, ਉਹ ਵੀ ਹੀ ਇੱਕ ਅਲਾ 40 ਚੋਰ,
10: ਅਲੀ
9: ਬਾਬਾ 40 ਚੋਰ, ਹਨਾ
10: ਉਹ ਵੀ ਜੇ ਹੁਣ ਦੇਖੋ
9: ਤੇ। ਇਹ ਇੱਕ ਕਹਿੰਦੇ ਨੇ ਜੰਤਰਮ ਮੰਤਰਮ, ਜਵੇਦ ਦੀ ਆਫਰੀ ਦੀ, ਜੰਤਰਮ ਮੰਤਰਮ ਲਿਖਿਆ ਇਹਨਾਂ ਨੇ। ਤੇ ਨਾਗਿਨ ਰਿਸ਼ੀ ਕਪੂਰ ਸ਼ੀਰ ਦੇ ਵਿੱਚ, ਨਾਗਿਨ ਤਾਂ ਬੱਚਿਆਂ ਵਾਲੀ ਮੂਵੀ ਥੋੜ੍ਹੀ ਜਿਹੀ ਨਾਗਿਨੀ ਯਾਰ, ਕਿਆ ਬਾਤ ਹੈ। ਅੱਛਾ, ਸਕੂਲ ਟਾਈਮ ਕਹਿੰਦੇ ਲੈ ਕੇ ਗਏ ਸੀ, ਓਕੇ। ਔਲਾਦ ਜਤਿੰਦਰ ਦੀ ਅਤੇ ਨੰਨੇ ਫਰਿਸ਼ਤੇ ਕਹਿੰਦੇ ਦਿਖਾਈ ਸੀ ਉਹਨਾਂ ਨੇ। ਅਤੇ ਲਾਲ ਜੀ ਕਹਿੰਦੇ ਕਿ ਮੇਬੀ ਅੰਗਲੀ ਦੀ ਗੱਲ ਕਰ ਰਹੇ ਨੇ, ਪਲੀਜ਼ ਚੈੱਕ ਵਿਦ ਹਿਮ, ਅੰਜਲੀ ਜਾਂ ਅੰਗਲੀ ਪਤਾ ਨਹੀਂ ਕੀ ਇਹ ਕਹਿ ਰਹੇ, ਓਕੇ ਚਲੋ ਐਨੀਵੇ। ਅਤੇ ਥੈਂਕ ਯੂ, ਮੈਨੂੰ ਤਾਂ ਵੀ ਨਹੀਂ ਪਤਾ ਲਾਲ ਜੀ ਕਿਹੜੀ ਗੱਲ ਕਰ ਰਹੇ। ਸਿਮਰਨ ਜੀ ਕਹਿੰਦੇ ਨੇ ਕਿ ਚਿੱਲਰ ਪਾਰਟੀ ਬੈਸਟ ਫੇਵਰੇਟ, ਸਾਡੇ ਘਰ ਦੀ ਮੋਸਟ ਰਿਪੀਟਿਡ ਮੂਵੀ ਆ। ਅਤੇ ਮੇਰੀ ਕਹਿੰਦੇ ਕਿ ਪਹਿਲੀ ਯਾਦ ਆ ਕਮਾਂਡੋ ਮੂਵੀ ਦਾ, ਮਿਥੁਨ ਦੀ ਮਾਈ ਫੇਵਰੇਟ, ਅਤੇ ਯੋਈ ਪਾਪਾ ਸਪੈਸ਼ਲੀ ਲੈ ਕੇ ਗਏ ਸੀ

0: लड़ाई हो गई सी साडी गलत गल आ बचाए लगान विच इस्माइल दा रनर टीपू है एक ही गलत गल आ कहिंदे कि बचा है लगान दा इस्माइल दा रनर टीपू है ओके मैं पर मैनु चेता नहीं ना इन्होंने मतलब अच्छा अंजलि ओके अंजलि अंजल है दूध का कर्ज है दूध का कर्ज कितना
1: कर्ज सांप वाली
0: ये बच्चे वाली कितना आ गई
1: नहीं अच्छा ओ तुसी ना पूछ रहे
0: अच्छा अच्छा ओके सप्पा वाली ओके ओके ठीक है ठीक है ते मासूम किड्स मूवी नसीरुद्दीन शाह दी कहंदे कि वन मोर मासूम मूवी सोंग छोटा बच्चा समझ के ना जान के पंजाबी बंदे दा ये वर्क हुंदा
1: ये भी सही गल है अच्छा एक मूवी जिहड़ी सीगी ਉਹਦਾ ਮਤਲਬ ਕਿ ਹਿੰਦੀ ਆ ਕਿਸੇ ਦੇ ਚੈਪਟਰ ਦੇ ਵਿੱਚ ਵੀ ਆਇਆ ਸੀਗਾ ਕਿ ਉਹ ਇੱਕ ਬੰਦਾ ਫਸ ਜਾਂਦਾ ਛੋਟੇ ਛੋਟੇ ਲੋਕ ਹੁੰਦੇ ਆ ਉਸ ਦੇਸ਼ ਦੇ ਵਿੱਚ ਉੱਥੇ ਚਲਾ ਜਾਂਦਾ ਉਹ ਜਾਵੇਦ ਜਾਫਰੀ ਦੀ ਆਈ ਸੀ ਉਹ ਮੂਵੀ
0: ਇਹੋ ਹੀ ਹੋਣੀ ਪਰ ਜੰਤਰ ਮੰਤਰ ਵੀ ਹੋਣੀ
1: ਚਾਹੀਦੀ ਬੜੀ ਵਧੀਆ ਸੀ
0: ਇਹੋ ਹੀ ਹੋਣੀ ਪਰ ਉਹਦੇ ਚ ਇੱਕ ਉਹ ਬੜੀ ਵਧੀਆ ਇੰਗਲਿਸ਼ ਵਾਲੀ ਇੱਕ ਹੈਗੀ ਆ ਬੜੀ ਵਧੀਆ ਉਹ ਜਦੋਂ ਛੋਟਾ ਬਣ ਜਾਂਦਾ ਵਾ
1: ਹਾਂ ਉਹ ਉਹਦਾ ਨਾਮ ਯਾਦ ਸੀਗਾ ਮੈਨੂੰ
0: ਲਿਟਲ ਮੈਨ ਇੱਦਾਂ ਦੇ ਉਹ ਬੜੀ ਵਧੀਆ ਫਿਲਮ ਹੈ ਬਿਲਕੁਲ ਹੀ ਛੋਟੇ ਛੋਟੇ ਜੋ ਹੁੰਦੇ ਉਹ ਐਕਸਪੈਰੀਮੈਂਟ ਜਿਹਾ ਗਲਤ ਹੋ ਜਾਂਦਾ ਉਹਦਾ ਹਨਾ ਤੇ ਫਸਟ ਕਹਿੰਦੇ ਕਿ 3D ਸ਼ਾਰਟ ਮੂਵੀ ਆਫ ਐਕਟਰ ਜੈਕੀ ਸਰਾਫ ਐਂਡ ਪੂਨਮ ਢਿੱਲੋਂ ਸ਼ਿਵਾ ਕਾ ਇਨਸਾਫ 85 ਦੇ ਵਿੱਚ ਵੇਖੀ ਆਫਟਰ ਦੈਟ ਛੋਟਾ ਚੇਤਨ 1998 ਦੇ ਵਿੱਚ ਵੇਖੀ
1: ਓਕੇ
0: ਅੱਛਾ ਤੇ ਜਸਕਿਰੀ ਜੀ ਕਹਿੰਦੇ ਕਿ ਚਿਲਰ ਪਾਰਟੀ ਇਜ਼ ਵੈਰੀ ਗੁੱਡ ਮੂਵੀ ਤੇ ਅਦਰ ਮੂਵੀ ਕਹਿੰਦੇ ਨੇ ਕਿ ਸਟੈਨਲੀ ਕਾ ਡੱਬਾ ਮਾਈ ਫਰੈਂਡ ਗਣੇਸ਼ ਦ ਬਲੂ ਅਮਰੇਲਾ ਤੇ ਚਾਚੀ 420
1: ਚਾਚੀ 420 ਬਲੂ ਅੰਬਰੇਲਾ ਦੇ ਬਾਰੇ ਸੁਣਿਆ ਬਹੁਤ ਹੈ ਪਰ ਮੈਂ ਵੇਖੀ ਨਹੀਂ ਬਲੂ ਅੰਬਰੇਲਾ
0: ਓਕੇ ਤੇ ਕੁੱਲੀ ਕਹਿੰਦੇ ਕਿ 1983 ਉਹਦੇ 'ਚ ਛਪਾਰ ਦੇ ਮੇਲੇ ਤੇ ਮੰਡੀ ਅਹਿਮਦਗੜ੍ਹ ਪਹਿਲੀ ਥੀਏਟਰ ਦੇ ਵਿੱਚ ਫਿਲਮ ਵੇਖੀ ਬਲਜੀਤ ਜੀ ਨੇ
1: ਓਕੇ
0: ਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਨੇ ਕਿ ਬਾਰਡਰ ਫਿਲਮ ਮੇਰੀ ਆਲ ਟਾਈਮ ਫੇਵਰੇਟ ਹੈ ਫਰੋਮ ਚਾਈਲਡਹੁੱਡ ਟੂ ਟਿਲ ਡੇਟ ਅਤੇ ਬਾਰਡਰ 2 'ਚ ਕਹਿੰਦੇ ਨੇ ਕਿ ਉਹ ਗੜਬੜ ਨਹੀਂ ਆ ਗੱਲਬਾਤ ਨਹੀਂ ਆ ਸੋਰੀ ਗੁਰਜਿੰਦਰ ਜੀ ਕਹਿੰਦੇ ਨੇ ਥੈਂਕ ਯੂ ਬਹੁਤ ਇਹੋ ਹੀ ਕਹਿੰਦੇ ਆ ਵੈਸੇ ਪਰ ਉਹਦਾ ਚੱਲ ਗਈ ਚਲੋ ਹਾਥੀ ਮੇਰਾ ਸਾਥੀ ਮੂਵੀ ਕਹਿੰਦੇ ਕਿ ਦੇਖੀ ਸੀ ਵੀਰ ਜੀ ਮੈਂ ਸਕੂਲ ਟਾਈਮ ਥੀਏਟਰ ਦੇ ਵਿੱਚ ਬਲਜੀਤ ਜੀ ਕਹਿੰਦੇ ਨੇ ਓਕੇ ਲਗਭਗ ਸਾਰਿਆਂ ਨੇ ਉਹੋ ਹੀ ਵੇਖਿਆ ਲਗਭਗ ਹੈ ਨਾ ਹਾਂ ਅਤੇ ਲਾਲ ਜੀ ਕਹਿੰਦੇ ਕਿ ਹਾਂਜੀ ਜਸਵਾਲ ਸਾਹਿਬ ਹਾਂਜੀ ਹਾਂਜੀ ਹਾਂਜੀ ਦੈਟ ਵਾਜ਼ ਅੰਜਲੀ
1: ਅੰਜਲੀ
0: ਅੰਜਲੀ ਜੀ ਧੰਨਵਾਦ ਤੁਹਾਡਾ ਕੀ ਫਰਕ ਲੱਗਦਾ ਜੀ ਅਸੀਂ ਤੁਹਾਨੂੰ ਅੱਜ ਕੱਲ੍ਹ ਦੀਆਂ ਅਤੇ
1: ਅੱਜ ਕੱਲ੍ਹ ਦੇ ਮਤਲਬ ਪਹਿਲੇ ਦੀ ਜਿਹੜੀ ਮੂਵੀਜ਼ ਹੁੰਦੀ ਸੀ ਨਾ ਮੈਂ ਜਿਵੇਂ ਗੱਲ ਵੀ ਕਰੀਏ ਹੁਣ ਦੇ ਦੇਖਦੇ ਹਾਂ ਬੱਚਿਆਂ ਦੀ ਹੁਣ ਟੋਟਲੀ ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨਮੈਂਟ ਹੀ ਹੈ ਹੁਣ ਮਤਲਬ ਇੰਨਾ ਕੁਛ ਇਹ ਨਹੀਂ ਹੈ ਕਿ
0: ਕਲਰਸ ਤੇ ਧਿਆਨ ਦਿੱਤਾ ਜਾਂਦਾ ਮਿਊਜ਼ਿਕ ਤੇ ਧਿਆਨ ਦਿੱਤਾ ਜਾਂਦਾ
1: ਮਤਲਬ ਉਹ ਹੁਣ ਗ੍ਰਾਫਿਕਸ ਹੈ ਨਾ ਉਸ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਪਹਿਲੇ ਇਹ ਹੁੰਦਾ ਸੀਗਾ ਕਿ ਜਿਵੇਂ ਮੋਰਲ ਸਾਇੰਸ ਦੇ ਵਿੱਚ ਨਹੀਂ ਐਂਡ ਇਸ ਕਹਾਣੀ ਸੇ ਹਮਕੋ ਇਹ ਸ਼ਿਕਸ਼ਾ ਮਿਲਦੀ ਹੈ ਉਸ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀਗਾ
0: ਮਤਲਬ ਇੱਕ ਹੋਰ ਹੈ ਅੱਜ ਕੱਲ੍ਹ ਇੱਕ ਹੋਰ ਫਰਕ ਮੈਨੂੰ ਲੱਗਦਾ ਅੱਜ ਕੱਲ੍ਹ ਨਾ ਜਿੰਨੀਆਂ ਵੀ ਫਿਲਮਾਂ ਬਣਦੀਆਂ ਨੇ ਇਹਨਾਂ ਦੇ ਵਿੱਚ ਇੱਕ ਚੀਜ਼ ਫੋਕਸ ਹੁੰਦਾ ਵੀ ਉਹਦੇ 'ਚੋਂ ਪ੍ਰੋਡਕਟ ਕਿੱਦਾਂ ਵੇਚਣੇ ਆ ਫੋਰ ਐਗਜ਼ਾਮਪਲ ਜਦੋਂ ਆਪਣੀ ਬੱਚਿਆਂ ਵਾਲੀਆਂ ਫਿਲਮਾਂ ਆਉਂਦੀਆਂ ਤੁਸੀਂ ਵੇਖਿਆ ਹੋਊਗਾ ਥੀਏਟਰਾਂ ਦੇ ਵਿੱਚ ਮਤਲਬ ਉੱਦਾਂ ਦੇ ਗਲਾਸ ਆ ਜਾਂਦੇ ਆ ਹੈ ਨਾ ਉੱਦਾਂ ਦਾ ਹੀ ਕੁਛ ਰਲਦਾ ਮਿਲਦਾ ਜਾਂ ਮਤਲਬ ਕੋਕ ਤੁਸੀਂ ਪੀਣੀ ਆ ਅਤੇ ਉਹੀ ਤੁਹਾਨੂੰ ਉਹ ਦਿੰਦੇ ਮਾਹੌਲ ਹੀ ਸਾਰਾ ਈਵਨ ਇੱਥੋਂ ਤੱਕ ਮੈਂ ਪਿੱਛੇ ਜੇ ਇੱਕ ਵੇਖਿਆ ਬੱਚਿਆਂ ਵਾਲੀ ਫਿਲਮ ਅਤੇ ਲਾਗੇ ਜਿਹੜੀ ਦੁਕਾਨ ਸੀ ਬਰਗਰਾਂ ਵਾਲੀ ਉਹਨਾਂ ਨੇ ਬਰਗਰਾਂ ਦੇ ਰੰਗ ਵੀ ਉੱਦਾਂ ਦੇ ਕੀਤੇ
1: ਉਹਨਾਂ ਨੇ ਈਵਨ ਪੈਕੇਜਿੰਗ ਜਿਹੜੀ ਜਿਸ 'ਚ ਰੈਪ ਕਰਕੇ ਦੇ ਰਹੇ ਸੀਗੇ ਉਹ ਵੀ ਈਵਨ ਉਹ ਇੱਕ ਕੋਂਬੋ ਬਣਾ ਕੇ ਵੇਚ ਰਹੇ ਸੀਗੇ ਮੈਨੂੰ ਤਾਂ ਲਿਟਲ ਅਤੇ ਮੈਨੂੰ ਪਤਾ ਨਹੀਂ ਸੀ ਕਿ ਇਹ ਕੋਈ ਮੂਵੀ ਦਾ ਕਰੈਕਟਰ ਹੈ ਅਤੇ ਮੈਂ ਕਿਹਾ ਆਹ ਕੀ ਨਵੀਂ ਚੀਜ਼ ਹੈ ਤਾਂ ਮੈਨੂੰ ਬੱਚਿਆਂ ਨੇ ਦੱਸਿਆ ਅਤੇ ਕਿੰਨੀ ਖਤਰਨਾਕ ਵਾਲੀ ਮਤਲਬ ਸੋਲਿਡ ਮੈਂ ਜਿਵੇਂ ਐਡਵਰਟਾਈਜ਼ਿੰਗ 'ਚ ਮੈਂ ਇੰਡੀਆ ਕੰਮ ਕਰਕੇ ਆਈ ਹਾਂ ਮੈਂ ਇਹ ਨੋਟਿਸ ਕੀਤਾ ਆਪਣੇ ਉੱਥੇ ਜਿਹੜੇ ਉਸ 'ਤੇ ਕੰਮ ਕਰਦੇ ਹਾਂ ਜਿਹੜੇ ਐਡ ਪੂਰੀ ਫਿਲਮ ਬਣਾ ਕੇ ਸ਼ਾਰਟ ਫਿਲਮ ਜੀ ਐਡ ਚੱਲਦੇ ਜਿਹੜੇ ਇੱਥੇ ਹੁੰਦਾ ਇਹ ਸੋਫਟ ਲਾਂਚ ਕਰਕੇ ਹੈ ਨਾ ਇੱਥੇ ਇਹ ਸਾਰੀ ਮਤਲਬ ਤੁਹਾਨੂੰ ਮਾਰਕੀਟ ਦੇ ਵਿੱਚ ਐਡਲੀ ਦੇ ਵਿੱਚ ਜਾਂ ਕਿਤੇ ਜਾਂ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਸੋਫਟ ਲਾਂਚ ਕਰਕੇ ਤੁਹਾਡੇ ਦਿਮਾਗ 'ਚ ਜਦ ਤੱਕ ਉਹ ਮੂਵੀ ਨਹੀਂ ਆਉਂਦੀ ਤੁਹਾਨੂੰ ਆਲੇ ਦੁਆਲੇ ਪੂਰਾ ਹੀ ਉਹ ਜਿਵੇਂ ਹੁਣ ਬਾਰਬੀ ਆਈ ਸੀ ਮੂਵੀ
0: ਬਾਰਬੀ ਲਾ ਲਓ
1: ਅਤੇ ਉਹ ਉਹਨਾਂ ਨੇ ਕੀ ਕੀਤਾ ਸੀਗਾ ਕਿ ਤੁਸੀਂ ਬਾਰਬੀ ਵਾਂਗ ਡਰੈਸ ਹੋ ਕੇ ਜਾਓ ਉਹ ਚੱਲਿਆ ਸੀਗਾ ਟਾਈਮ ਤੇ ਕਿੰਨਾ ਉਹਨੂੰ ਸੋਸ਼ਲ ਮੀਡੀਆ ਤੇ
0: ਵੱਡੇ ਵੀ
1: ਹਾਂ ਹਾਲਾਂਕਿ ਉਹਦਾ ਕਹਿੰਦੇ ਕਿ ਮਤਲਬ ਉਹ ਜੇ ਮੂਵੀ ਵੇਖੋ ਤੁਸੀਂ ਮਤਲਬ ਮੈਂ ਵੇਖੀ ਨਹੀਂ ਹੈ ਪਰ ਮੈਂ ਸੁਣਿਆ ਹੀ ਹੈ ਸਾਰਿਆਂ ਤੋਂ ਕਿ ਉਸ 'ਚ ਬੱਚਿਆਂ ਦਾ ਕੋਈ ਨਹੀਂ ਹੈ ਇੰਨਾ ਕੰਮ ਮਤਲਬ ਉਹ ਹਾਂ ਕਿ ਉਹਨੂੰ ਬੜਾ ਕਮਰਸ਼ੀਅਲਾਈਜ਼ਡ ਹੈ ਕਿ ਈਵਨ ਤੁਸੀਂ ਬੱਚਿਆਂ ਦੇ ਨਾਂ 'ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਦੇਖਣ ਤੇ ਵਧੀਆ ਵੀ ਨਹੀਂ ਹੈ ਬੱਚਿਆਂ ਲਈ ਉਹ
0: ਸੋ ਇਹ ਚੀਜ਼ਾਂ ਜ਼ਰੂਰ ਆਪਾਂ ਵੇਖਦੇ ਹਾਂ ਵੀ ਚਾਹੇ ਉਹ ਪਹਿਲਾਂ ਚਾਹੇ ਬਾਅਦ ਵਿੱਚ ਕਿੰਨਾ ਕਿੰਨਾ ਸਮਾਂ ਤੱਕ ਕੇ ਮਾਰਟ ਭਰ ਜਾਂਦਾ ਉਸੇ ਪ੍ਰੋਡਕਟ ਦੇ ਨਾਲ, ਮਤਲਬ ਆਸ ਪਾਸ ਤੁਸੀਂ ਜਿਹੜੇ ਵੀ ਤੁਸੀਂ ਸ਼ੋਪਿੰਗ ਮਾਲ ਵਿੱਚ ਜਾਓ,
1: ਇਹਨਾਂ ਦੇ ਪਰਸ ਪੁਰਸ ਆਉਣ ਲੱਗ ਜਾਂਦੇ,
0: ਡਰੈਸ ਬੱਚਿਆਂ ਦੀਆਂ, ਉਹਨਾਂ ਦੀ

0: ਹੈਟਸ ਉਹਨਾਂ ਦੀਆਂ ਛੜੀਆਂ ਛੁੜੀਆਂ ਜਿਹੀਆਂ ਤੇ
1: ਮਾਰਕੀਟਿੰਗ ਤੇ ਬੜਾ ਤਗੜਾ ਮਤਲਬ ਉਹ ਮਤਲਬ ਪੂਰਾ ਵਾਕਈ ਕਮਰਸ਼ੀਅਲਾਈਜ਼ਡ ਸਿਨੇਮਾ ਹੈ ਪਹਿਲਾਂ ਦਾ ਸਿਨੇਮਾ ਵਾਸ ਲਾਈਕ ਐਜੂਕੇਸ਼ਨ ਬੇਸਡ
0: ਪਹਿਲਾਂ ਸ਼ਾਇਦ ਇਹ ਧਿਆਨ ਨਹੀਂ ਹੈ ਕਿਉਂਕਿ ਅੱਜ ਕੱਲ ਇਹੋ ਹੀ ਆ ਨਾ ਵੀ ਆਪਾਂ ਵੱਧ ਤੋਂ ਵੱਧ ਤੇ ਲੌਂਗ ਟਰਮ ਤੇ ਹੋਰ ਕਿੰਨਾ ਪੈਸਾ ਕਮਾ ਸਕਦੇ
1: ਹਾਂ। ਹਾਂ ਇੱਕ ਚੀਜ਼ ਜਿਵੇਂ ਹੁੰਦਾ ਨਾ ਕਿ ਮਤਲਬ ਉਹਨੂੰ ਪੂਰਾ ਨਿਚੋੜ ਕੇ ਜਿਵੇਂ ਚਾਹ ਆਪਾਂ ਪੂਰੀ ਨਿਚੋੜ ਕੇ ਪੂਰਾ ਜਦੋਂ ਪੂਰਾ ਉਹਦਾ ਫਲੇਵਰ ਨਾ ਪੂਰਾ ਸੱਤ ਪੱਤੀ ਤੋਂ ਨਾ ਕੱਢਦੀ ਹੈ ਉਹੀ ਮੈਨੂੰ ਲੱਗਦਾ ਸਿਨੇਮਾ ਦਾ ਹਾਲ ਹੋ ਗਿਆ ਕਿ ਇਟਸ ਨੋਟ ਓਨਲੀ ਐਂਟਰਟੇਨਮੈਂਟ ਉਹਦੇ ਥਰੂ ਮਤਲਬ ਭਾਵੇਂ ਤੁਸੀਂ ਉਹਦੀ ਪ੍ਰੋਮੋਸ਼ਨਸ ਦੀ ਗੱਲ ਕਰ ਲਓ ਭਾਵੇਂ ਉਹਦੇ ਥਰੂ ਐਕਸਟਰਾ ਜਿਹੜੀ ਚੀਜ਼ਾਂ ਹੈ ਕਿ ਕੀ ਚੀਜ਼ਾਂ ਫਰੇਮ ਦੇ ਵਿੱਚ ਕਿਹੜੀ ਚੀਜ਼ਾਂ ਉਹ ਕਿਸ ਕਿਸ ਤਰੀਕੇ ਤੋਂ ਤੁਸੀਂ ਉਹਦਾ ਫਾਇਦਾ ਚੱਕ ਸਕਦੇ
0: ਹੋ ਬੱਚੇ ਕਰਦੇ ਵੀ ਆ ਨਾ ਵੇਖੋ ਫੋਲੋ ਕਰਦੇ ਵੀ ਆ ਉਹ ਚੀਜ਼ਾਂ ਤੇ ਚਲੋ ਆਪਾਂ ਆਪਣੇ ਕਾਲਰ ਵੀ ਨਾਲ ਨਾਲ ਲੈ ਜਾਈਏ ਤੇ ਸਾਡੇ ਨਾਲ ਅੰਮ੍ਰਿਤ ਜੀ ਨੇ ਉਸ ਤੋਂ ਬਾਅਦ ਫਿਰ ਰੁਪਿੰਦਰ ਜੀ ਤੁਹਾਡੀ ਵਾਰੀ। ਹਾਂਜੀ ਅੰਮ੍ਰਿਤ ਜੀ ਤੁਸੀਂ ਆਉਣੇ ਰਹੋ।
1: ਹੁਣ ਮੈਨੂੰ ਪਤਾ ਲੱਗ ਗਿਆ ਕਿ ਕਿਹੜੀ ਭੈਣ ਕਿਹੜੀ ਹੈ ਅੰਮ੍ਰਿਤ ਜੀ ਦੀ ਸ਼ਕਲ ਤੇ ਮੈਨੂੰ ਇੰਨੇ ਟਾਈਮ ਮੈਂ ਦੋਵਾਂ ਚ ਕਨਫਿਊਜ਼ ਹੀ ਹੁੰਦੀ ਸੀਗੀ।
2: ਮੇਰੀ
1: ਤੇ ਖੈਰ ਗੱਲ ਵੱਖਰੀ ਹੈ ਮੈਨੂੰ ਤੇ ਬਸੰਤ ਜੀ ਲਾਲ ਜੀ ਵੀ ਦੋ ਲੱਗਦੇ ਸੀਗੇ ਜਦੋਂ ਮੈਂ ਸੁਣਦੀ ਸੀ ਰੇਡੀਓ ਬਾਅਦ ਚ ਪਤਾ ਲੱਗਿਆ ਇਹ ਬੰਦਾ ਹੀ ਇੱਕ
0: ਬੰਦਾ ਵਾ
1: ਮੈਂ ਕਿਹਾ ਇਹ ਹਰਕਤ ਇੱਕੋ ਜੀ ਦੋਵੇਂ ਪਰ ਹੈ ਨਾ ਦੋ ਬੰਦੇ ਕੀ ਪਤਾ ਭਰਾ ਭਰਾ ਹੋਣ
2: ਮਤਲਬ ਮੇਰੇ ਨਾਲ ਕਾਫੀ ਜਿਆਦਾ ਕਨਫਿਊਜ਼ਨ ਰਹਿੰਦੀ ਆ ਮੈਨੂੰ ਉਹਨੀ ਜੀ ਮੈਨੂੰ ਤਾਂ ਰੂਬੀ ਜੀ ਨੂੰ ਮੈਨੂੰ ਰੂਬੀ ਕਹੀ ਜਾਂਦੇ ਅੰਮ੍ਰਿਤ ਦੱਸੀ ਜਾਂਦੇ ਤੇ ਪਿਕਚਰਾਂ ਦੀ ਗੱਲ ਕਰਦੇ ਜਦ ਅਸੀਂ ਸਕੂਲ ਚ ਸੀ ਨਾ ਅਸੀਂ ਗਾਂਧੀ ਮੂਵੀ ਬਹੁਤ ਵਾਰ ਦੇਖੀ ਹੈ ਜਿੱਦਾਂ ਸਕੂਲ ਚ ਮੂਵੀ ਸਿਖਾਉਂਦੇ ਨਾ ਜਦ ਵੀ ਕੋਈ ਫੰਕਸ਼ਨ ਜਾਂ ਕੁਛ ਵੀ ਆਉਣਾ ਜਿੱਦਾਂ 15 ਅਗਸਤ ਹੈ ਜਾਂ 26 ਜਨਵਰੀ ਆਈ ਹੈ ਸਕੂਲ ਚ ਮੂਵੀ ਦਾ ਟਾਈਮ ਹੈ ਤੇ ਸਾਨੂੰ ਗਾਂਧੀ ਮੂਵੀ ਦਿਖਾਣੀ ਇਹਨਾਂ ਨੇ
1: ਅੱਛਾ
2: ਬਹੁਤ ਚੱਲੀ ਗਾਂਧੀ ਮੂਵੀ
1: ਓਕੇ
2: ਤੇ ਇੱਕ ਉਹ ਤੇ ਅਸੀਂ ਸਾਊਥ ਚ ਰਹਿੰਦੇ ਸੀ ਤੇ ਅਸੀਂ ਜਦ ਵੀ ਪਿਕਨਿਕ ਵਗੈਰਾ ਜਾ ਰਹੇ ਆ ਕਿਤੇ ਜਾ ਰਹੇ ਨਾ ਤਾਂ ਵੀਡੀਓ ਬਸ ਹੁੰਦੀ ਸੀ ਕਹਿੰਦੇ ਜਿੱਦਾਂ ਅੱਗੇ ਸਕਰੀਨ ਲੱਗਿਆ ਹੋਇਆ ਟੀਵੀ ਜੀ ਤੇ ਉਹ ਸਾਊਥ ਇੰਡੀਅਨ ਮੂਵੀ ਹੁੰਦੀ ਸੀ ਕਿਹੜੀ ਆਪਣੀ ਜਿਹੜੀ ਜਿਹ ਚ ਉਹ ਨੀ ਹੈਗਾ
1: ਕਮਲ
2: ਹਸਨ ਦੀ ਮੂਵੀ ਹੈਗੀ ਆ ਤੇ ਉਹ ਸਾਊਥ ਇੰਡੀਅਨ ਫੈਮਿਲੀ ਹੁੰਦੀ ਆ ਕੁੜੀ ਪੰਜਾਬੀ ਫੈਮਿਲੀ ਤੇ ਹੁੰਦੀ ਆ ਉਹ ਦੋਨੋਂ ਮਤਲਬ ਉਹਦੇ ਤੇ ਹੈ ਮੂਵੀ ਤੇ ਉਹ ਮੂਵੀ ਸਾਨੂੰ ਉਹ ਮੂਵੀ ਦਾ ਨਾਮ ਨੀ ਮੈਨੂੰ ਯਾਦ ਆ ਰਿਹਾ ਉਹ ਮੂਵੀ ਅਸੀਂ ਜਦ ਵੀ ਜਾਣਾ ਪਿਕਨਿਕ ਕੋਈ ਕਲਾਸ ਜਾ ਰਹੀ ਉਹੀ ਮੂਵੀ ਸਾਨੂੰ ਦਿਖਾਣੀ ਉਹਨਾਂ ਨੇ
0: ਬੱਚਿਆਂ ਵਾਲੀ ਕਿ ਉਦਾਂ
2: ਨਹੀਂ ਨਹੀਂ ਵੀਰ ਜੀ ਹੈ ਫੈਮਿਲੀ ਮੂਵੀ ਆ ਪਰ ਜ਼ਿਆਦਾਤਰ ਮਤਲਬ ਹੁੰਦਾ ਸੀ ਨਾ ਕਿ ਲੰਬਾ ਰਾਸਤਾ ਤੇ ਤਾਂ ਮੂਵੀ ਕੋਈ ਲਾਣੀ ਕੋਈ ਕਿਉਂਕਿ VCR ਵਾਲੀ TV ਆ ਤੇ ਉਹ ਹੈਗੀ ਇੱਕ ਦੂਜੇ ਕੇ ਲਈ
0: ਓਕੇ ਆਇਆ ਪਿੱਛੋਂ ਪਰਚੀ ਆਈ ਟੀ ਸ਼ਰਟ ਤੇ ਕਢਾਈ ਕਰਕੇ ਲਿਖ ਕੇ ਦੱਸਦਾ ਹੋਵੇ ਦਾਦਾ ਮਸ਼ੀਨ ਘੁਮਾਤੀ ਹੋਣੀ
2: ਨਹੀਂ ਮੈਂ ਕਿਚਨ ਚ ਬੈਠੀ ਸੀ ਉਹ ਖੋਲ ਦੇ ਕੇ ਦਰਵਾਜ਼ਾ ਖੋਲ ਕੇ ਦੱਸ ਕੇ ਗਈ
1: ਜਿਵੇਂ ਤੇਗ ਐਂਬਰ ਕਰ ਰਹੇ ਸੀ ਸਾਰੇ
2: ਸਾਡੇ ਪ੍ਰੂਫ ਕਰਨਾ ਕੰਗੀ ਦਾ ਟਾਈਮ ਮਿਲਦਾ ਸੀ ਮੰਮੀ ਨੂੰ ਅਸੀਂ ਕਾਰਵਾਈ ਕੀਤੀ ਹੈ
0: ਰੱਬ ਇਸੇ ਤਰ੍ਹਾਂ ਬਣਾਈ ਰੱਖੇ
2: ਅਸੀਂ ਧਮਾਲ ਮੂਵੀ ਬੜੀ ਦੇਖੀ ਆ
1: ਅੱਛਾ
2: ਧਮਾਲ ਮੂਵੀ ਬੈਸਟ ਹੈ ਜੋ ਬੱਚਿਆਂ ਨੂੰ ਜਿੰਨੀ ਵਾਰ ਦਿਖਾ ਲੋ
0: ਧਮਾਲ
2: ਹੋ ਗਈ ਕਿ ਹੇ ਬੀਬੀ ਬੇਬੀ ਹੋ ਗਈ ਉਹ ਵੀ ਅੱਛੀ ਮੂਵੀ ਹੈ
1: ਹਾਂ ਹੇ ਬੇਬੀ ਹਾਂ ਥੋੜੀ ਮੈਨੂੰ ਲੱਗਦਾ ਹਾਲੀਵੁੱਡ ਤੋਂ ਕਾਪੀ ਕਰਕੇ ਬਣੀ ਸੀ ਉਹ ਵੀ ਵਧੀਆ ਸੀਗੀ ਲੋ ਤਿੰਨੋਂ ਬੜੇ ਖਰਾਬ ਜੇ ਹੁੰਦੇ ਮੁੰਡੇ ਤੇ ਇੱਕ ਬੱਚਾ ਉਹਨਾਂ ਦੀ ਲਾਈਫ ਚ ਕਿਵੇਂ ਚੇਂਜ ਲੈ ਕੇ ਆਂਦਾ
2: ਮੰਮੀ ਡੈਡੀ ਇੰਡੀਆ ਤੋਂ ਆਏ ਹੋਏ ਸੀ ਮੰਮੀ ਨਾਲ ਰੋਜ਼ ਲਾ ਦੇਣ ਨਾਨਾ ਨਾਨੀ ਤੁਹਾਨੂੰ ਮੂਵੀ ਦਿਖਾ ਦਾ ਡੈਡੀ ਕਹਿੰਦੇ ਕੋਈ ਹੋਰ ਵੀ ਦਿਖਾ ਦੇ
0: ਫਿਲਮ ਦਾ ਪੇਪਰ ਲੈਣਾ ਤੂੰ ਸਾਡਾ ਐਡੀ ਤੂੰ ਤਿਆਰੀ
2: ਕਰਵਾਉਣਾ
0: ਇੱਕ ਇੰਗਲਿਸ਼ ਕਿਸੇ ਨੇ ਵੇਖਣੀ ਹੋਵੇ ਤਾਂ ਬਹੁਤ ਵਧੀਆ ਵਾ ਡੈਡੀ ਡੇ ਕੇਅਰ ਉਦੋਂ ਬੱਚੇ ਨੂੰ ਕਿੱਦਾਂ ਉਹ ਉਹਦੀ ਵਾਰੀ ਆ ਜਾਂਦੀ ਫਿਰ ਉਹ ਘਰ ਰੱਖਦਾ ਵਾ ਉਹਨੂੰ ਕਿੱਦਾਂ ਰੱਖਦਾ ਉਹ ਬਹੁਤ ਵਧੀਆ ਇੰਟਰਸਟਿੰਗ ਮੂਵੀ ਆ ਨੀਤੂ ਜੀ ਤੁਸੀਂ ਆਉਂਦੇ ਹੋ
1: ਜਬ ਜਾਗੋ ਤਭੀ ਸਵੇਰਾ
2: ਫਿਲਮ ਉਹ ਇੰਨਾ ਪਿਆਰਾ ਲੱਗਦਾ ਨਾ ਫਿਲਮ ਚ ਕੁਛ ਵੀ ਪੁੱਛੋ ਹਾਂ ਡਿਫਰੈਂਟ ਜੇ ਸਟਾਈਲ ਨਾਲ ਬੋਲਦਾ ਬੜਾ ਵਧੀਆ ਲੱਗਦਾ ਹੈਗਾ ਉਹ ਤੇ ਬਾਕੀ ਰਹੀ ਫਿਲਮਾਂ ਦੀ ਗੱਲ ਫਿਲਮਾਂ ਚ ਡਿਫਰੈਂਸ ਤਾਂ ਹੈਗਾ ਦੇਖੋ ਮੈਂ ਆਪਣੇ ਤੇ ਵੀ ਆਨੀ ਆ ਮੈਂ ਫਿਲਮਾਂ ਜਿਹੜੀ ਜੀ ਫਸਟ ਦੇਖੀ ਸੀ ਨਾ ਉਹ ਡਿਫਰੈਂਟ ਹੈਗੀ ਆ ਜੋ ਮੈਂ ਕਹੂੰਗੀ ਨਾ ਤੇ ਪਰ ਜੱਪਣ ਦੇ ਨਾਲ ਬੱਚਿਆਂ ਦੇ ਨਾਲ ਫਿਲਮ ਦੇਖਦੇ ਨਾ ਜੱਪਣ ਦਾ ਵੀ ਇੱਕ ਹੁੰਦਾ ਪੰਜਾਬੀ ਫਿਲਮ ਦੇਖਣ ਤੋਂ ਬਾਅਦ ਨਾ ਇੱਕ ਦਿਨ ਕਹਿੰਦਾ ਮੰਮਾ ਮੈਨੂੰ ਸਿਰਫ ਇੱਕ ਚੀਜ਼ ਦੱਸੋ ਇਹ ਪੰਜਾਬੀ ਫਿਲਮਾਂ ਦੇ ਵਿੱਚ ਸਾਰਿਆਂ ਦੀ ਡੈਸਟੀਨੀ ਇੱਕ ਮੈਰਿਜ ਕਿਉਂ ਹੈ ਕਹਿੰਦਾ ਮੁੜ ਤੁੜ ਕੇ ਵਿਆਹ ਹੀ ਦਿਖਾਉਂਦੇ ਰਹਿੰਦੇ ਆ ਮਤਲਬ ਕਿਤੇ ਬਹੁਤ ਜ਼ਿਆਦਾ ਹਾਂ ਮੈਂ ਕਿਹਾ ਉਹ ਤਾਂ ਹੈ ਹੀ ਡੈਸਟੀਨੀ ਹਨਾ ਤੇ ਇੱਦਾਂ ਤੇ ਫਿਰ ਚਲੋ ਅਸੀਂ ਮਿਕਸ ਐਂਡ ਮੈਚ ਮੂਵੀਜ਼ ਦੇਖਦੇ ਰਹਿੰਦੇ ਹਾਂ ਨਾ ਤੇ ਪਰ ਮੈਂ ਜੇ ਗੱਲ ਕਰਾਂ ਨਾ ਇੱਕ ਬਾਲੀਵੁੱਡ ਦੇ ਆਪਣੀ ਆ ਮਿਸਟਰ ਬੀਨ ਹੈ ਨਾ ਜਿਹੜੇ ਉਹਨਾਂ ਦੀ ਮੂਵੀ ਹੈਗੀ ਹੈ ਮੈਨ ਵਰਸਿਸ ਬੇਬੀ ਤੇ ਇੱਕ ਬੀ ਕਰਕੇ ਆ ਹਾਂ ਹਨੀ ਕਰ ਬੀ ਕਰਕੇ ਹੀ ਆ ਮੂਵੀ ਉਹ ਦੋਨੋਂ ਮੂਵੀਜ਼ ਬੱਚੇ ਬੜੀ ਬੜੇ ਹਾਸੇ ਵਾਲੀ ਮੂਵੀ ਆ ਵੈਸੇ ਵੀ ਬੀਨ ਨੂੰ ਨਾ ਕਿੰਨਾ ਪਸੰਦ ਕਰਦੇ ਆ ਸਾਰੇ ਨਾ ਤੇ ਇੱਕ ਜਬ ਮੈਂ ਦਿਖਾਈ ਸੀ ਤੁਹਾਨੂੰ ਯਾਦ ਹੈ ਮੱਖੀ ਮੂਵੀ ਆਈ ਸੀਗੀ ਤੇ ਉਹ ਮੱਖੀ ਹਾਂਜੀ ਜੇ ਕਿਸੇ ਨੇ ਦੇਖੀ ਹੈ ਉਹ ਇੱਕ ਮੱਖੀ ਲਾਸਟ ਦੇ ਵਿੱਚ ਮਤਲਬ ਕਿੱਦਾਂ ਕਰਦੀ ਹੈ ਬਹੁਤ ਸੋਹਣੀ ਮੂਵੀ ਉਹ ਜਪਨ
0: ਖਤਰਨਾਕ
2: ਹੈ ਹਾਂ ਨੀ ਪਰ ਬੱਚੇ ਦੀ ਇੰਟਰਸਟ ਦਿੰਦੇ ਨਾ ਕਈ ਵਾਰ ਮੈਨੂੰ ਪੁੱਛੂ ਕੰਮ ਦੂਜਾ ਮਤਲਬ ਹੁੰਦਾ ਨਾ ਕਿ ਪਾਰਟ ਹੈ ਕਹਿੰਦਾ ਮੈਨੂੰ ਕਹੂਗਾ ਦੂਜਾ ਕਦੋਂ ਆਊਗਾ ਤੇ ਬਾਕੀ ਮੈਂ ਇਹ ਗੱਲ ਕਰਨੀ ਸੀ ਨੀ ਨੀ ਮੈਂ ਤੁਹਾਨੂੰ ਦੱਸਦੀ ਹਾਂ ਜੇ ਪੁਰਾਣਿਆਂ ਦੀ ਕਿਉਂਕਿ ਅਸੀਂ ਪਤਾ ਕੀ ਕਰਦੇ ਹਾਂ ਕਿਉਂਕਿ ਇੰਗਲਿਸ਼ ਵੀ ਚੱਲਦੀ ਹੈ ਵਿੱਚ ਹੋਰ ਥੋੜੇ ਥੋੜਾ ਮਿਕਸ ਐਂਡ ਮੈਚ ਕਰਕੇ ਹੁਣ ਨਾ ਕਈ ਵਾਰ ਅਸੀਂ ਕੀ ਕਰਦੇ ਜਿਹੜੀਆਂ ਪੁਰਾਣੀਆਂ ਫਿਲਮਾਂ ਨੀ ਹੁੰਦੀਆਂ ਸਾਡੀਆਂ 90s ਦੇ ਟਾਈਮ ਦੇ ਵਿੱਚ ਨੇਗੀਆਂ ਪਹਿਲਾਂ ਸਾਨੂੰ ਲੱਗਦਾ ਸੀ ਕਲੈਰਿਟੀ ਨੀ ਹੈਗੀ ਸਟੋਰੀਜ਼ ਹੈ ਨਾ ਕੀ ਆਪਾਂ ਨਵੀਆਂ ਦੇਖੀ ਜਾਂਦੇ ਹਾਂ ਤੇ ਅਸੀਂ ਉਹ ਪੁਰਾਣੀਆਂ ਵੀ ਦੇਖਦੇ ਰਹਿੰਦੇ ਹਾਂ ਤੇ ਮੈਂ ਜਿੱਦਾਂ ਤੁਸੀਂ ਗੱਲ ਕਰੋ ਨਾ ਪੁਰਾਣੇ ਮੈਨੂੰ ਗੂਨ ਬਰੀ ਮਾਂਗ ਫਿਲਮ ਹੈ ਨਾ ਜਿਹੜੀ ਰੇਖਾ ਦੀ ਉਹ ਇੰਨੀ ਕੁ ਅੱਛੀ ਮੂਵੀ ਲੱਗਦੀ ਹੈ ਨਾ ਕਿ ਉਹਦੇ ਚ ਜਿਹੜਾ ਮਦਰ ਦਾ ਜਿਹੜਾ ਦਿਖਾਇਆ ਗਿਆ ਕਿ
0: ਬੱਚਿਆਂ ਦੇ ਨਾਲ ਕਿਵੇਂ ਉਦਾਂ ਬਹੁਤ ਲੰਮੀ ਚੱਲ ਜਾਣੀ ਲਿਸਟ ਆਪਾਂ ਇਸ ਕਰਕੇ ਨਾ ਥੋੜਾ ਜਿਹਾ ਉਹਨੂੰ
1: ਹਾਂਜੀ ਕ੍ਰਿਸਪ ਰੱਖਿਆ
0: ਉੱਥੇ ਰੱਖਿਆ ਸੀ ਵੀ ਮਤਲਬ
1: ਬੱਚਿਆਂ
0: ਕਿਉਂਕਿ ਫਿਰ ਤੇ ਬਹੁਤ ਲਿਸਟ ਲੰਮੀ ਆ ਇਦਾਂ
1: ਜੀ
0: ਬੱਚਿਆਂ ਤੱਕ ਆਪਾਂ ਰੱਖੀਏ ਜਾਂ ਪਹਿਲੀ ਤੁਸੀਂ ਕੋਈ ਵੇਖੀ ਹੈ ਨਾ ਫਸਟ ਕੋਈ ਤੁਸੀਂ ਜਿਹੜੀ ਤੁਹਾਨੂੰ
1: ਨਹੀਂ ਉਹਨੇ ਦੱਸੇ ਮੈਨ ਵਰਸਸ ਬੇਬੀ ਵਾਕਈ ਬਹੁਤ ਪਿਆਰੀ ਹੈ ਬਹੁਤ ਪਿਆਰੀ
2: ਹਾਂ ਤੇ ਦੀ ਵਾਲੀ ਜਿਹੜੀ ਮਿਸਟਰ ਬੀਨ ਦੀ ਵੀ ਹੈਗੀ ਨਾ ਉਹ ਵੀ ਬਹੁਤ ਸੋਹਣੀ ਹੈ ਦੋਨੋਂ ਮੂਵੀਜ਼ ਬਹੁਤ ਸੋਹਣੀਆਂ ਨੇ ਗਿਆ ਹਾਂ
0: ਜੀ ਥੈਂਕ ਯੂ ਤੇ ਲਾਸਟ ਸਾਜ ਨਾ ਹੋਣਗੇ ਰੁਪਿੰਦਰ ਜੀ ਮਾਫੀ ਚਾਹੁੰਦੇ ਜੀ ਹੋਰ ਕਾਲਰ ਨਹੀਂ ਲੈ ਪਾਵਾਂਗੇ ਫਿਰ ਆਪਾਂ ਸਮ ਅਪ ਕਰਦੇ ਹਾਂ ਹਾਂ ਜੀ ਰੁਪਿੰਦਰ ਜੀ
1: ਸਤਿ ਸ੍ਰੀ ਅਕਾਲ
0: ਔਖਾ ਲੈਣਾ
3: ਬਹੁਤ ਵਧੀਆ ਜੀ ਔਖਾ ਗਿਆ ਜੀ ਨਾਮ ਨੂੰ ਸੋਚਣਾ ਪੈਂਦਾ ਦਿਮਾਗ ਦੇ ਵਿੱਚ,
0: ਇਸੇ ਕਰਕੇ ਪਹਿਲੀਆਂ ਚ ਵੇਖਿਆ ਕਈ ਜਦੋਂ ਵਿਆਹ ਕੇ ਆਉਂਦੀਆਂ ਸੀ ਕੁੜੀਆਂ ਤੇ ਉਹਨਾਂ ਦੇ ਨਾਂ ਚੇਂਜ ਕਰ ਲੈਂਦੇ ਹੁੰਦੇ ਸੀ, ਇਹ ਵੀ ਇੱਕ, ਇਹ ਵੀ ਵੈਸੇ ਤਾਂ ਹੋਰ ਵੀ ਰੀਜ਼ਨ ਸੀ ਪਰ ਇਹ ਵੀ ਇੱਕ ਰੀਜ਼ਨ ਹੈ।
1: ਹੁਣ ਜਿਵੇਂ ਕਈ ਵਾਰੀ ਅਰਦਾਸ ਕਰਵਾਉਣੀ ਹੋ ਤੇ ਸਪੈਸ਼ਲੀ ਉਹਨਾਂ ਨੂੰ ਕਹਿਣਾ ਪੈਂਦਾ ਯਈਆ ਜੱਸਾ ਜੱਜਾ ਨਾ ਕਰਦੇ ਤੁਸੀਂ
0: ਬੀਬਾ ਯਸ਼ਪ੍ਰੀਤ ਦੇ ਜਨਮ ਦਿਨ ਦੀ ਖੁਸ਼ੀ,
1: ਉਹ ਹਮੇਸ਼ਾ ਜੱਸ ਫਿਰ ਉਹਨਾਂ ਨੂੰ ਪੂਰਾ ਲਿਖ ਕੇ ਦੇਣਾ ਤੇ ਫਿਰ ਪੜ੍ਹਨਾ ਵੀ ਕਿ ਯਈਆ
0: ਯਈਆ ਪੜ੍ਹਨਾ ਬਹੁਤ ਔਖਾ।
1: ਹਾਂਜੀ ਹਾਂ
3: ਸਾਡੇ ਮਤਲਬ ਅਸੀਂ ਮਾਸੀ ਨੂਸੀ ਦੇ ਬੋਰਨ ਅਠੱਤਰ ਦੇ ਤੇ ਉਦੋਂ ਫਿਲਮਾਂ ਦਾ ਇੰਨਾ ਹੈ ਨੀ ਸੀਗਾ, ਪਰ ਮੈਂ ਅਸੀਂ ਜਿਹੜੀ ਫਿਲਮ ਵੇਖੀ ਨਾ ਪਹਿਲੀ ਸੀਗੀ ਖਲਨਾਇਕ ਵੀਰ ਜੀ ਸੰਜੇ ਦੱਤ ਦੀ,
0: ਪਰ ਬਹੁਤ ਲੇਟ ਜਾ ਕੇ ਵੇਖੀ ਤੁਸੀਂ।
3: ਮੈਂ ਤਾਂ ਬਹੁਤ ਜ਼ਿਆਦਾ ਲੇਟ ਵੇਖੀ ਆ, ਮੈਂ ਬਹੁਤ ਘੱਟ ਮੂਵੀਆਂ ਮੈਨੂੰ ਬਹੁਤ ਘੱਟ ਆ, ਸਾਡਾ ਮੋਗੇ ਦੇ ਨਾਲ ਹੀ ਪਿੰਡ ਸੀਗਾ 5 ਕਿਲੋਮੀਟਰ ਸੀ, 4 ਸਿਨਮੇ ਸੀ ਮੋਗੇ ਮਜੈਸਟਿਕ ਭਾਗ, ਪਰ ਅਸੀਂ ਬਹੁਤ ਲੇਟ ਵੇਖੀ ਆ। ਬਾਪੂ ਦਾ ਡੰਡਾ ਬਹੁਤ ਕਰੜਾ ਸੀ, ਬਾਪੂ
0: ਉਦੋਂ ਚੰਗਾ ਨਹੀਂ ਸਮਝਿਆ ਜਾਂਦਾ,
3: ਚੰਗਾ ਨਹੀਂ ਸਮਝਿਆ ਬਿਲਕੁਲ। ਵੀਰ ਜੀ ਸਾਡੇ ਇੱਕ ਮੋਗੇ ਸਿਨੇਮਾ ਸੀ ਮਜੈਸਟਿਕ, ਅਸੀਂ ਪਹਿਲੀ ਵਾਰ ਗਏ ਉੱਥੇ, ਭਈਆ ਨੇ ਖਾ ਖਾ ਕੇ ਬਹੁਤ ਲਾਲ ਪਾ ਗੰਦ ਪਾਇਆ ਪਿਆ, ਤੇ ਮੈਨੂੰ ਮੇਰੇ ਦਿਮਾਗ ਚ ਉਹੀ ਆ ਵੀ ਫਿਲਮ ਵੇਖਣ ਜਾਣਾ, ਉਹੀ ਸਮੈਲ ਜੀ ਆਈ ਜਾਣੀ, ਮਤਲਬ ਉਦੋਂ ਉਹ ਭਈਏ ਜ਼ਿਆਦਾ ਫਿਲਮਾਂ ਵੇਖਦੇ ਹੁੰਦੇ ਜਿਹੜੇ ਆਪਣੇ ਕੰਮ ਕਾਰ ਵਾਲੇ ਹੁੰਦੇ।
0: ਡਿਪੈਂਡ ਕਰਦਾ ਤੁਸੀਂ ਕਿਹੜੇ ਸਿਨੇਮੇ ਚ ਚਲੇ ਗਏ ਨਾ, ਉਹ ਉਹਨਾਂ ਦੇ ਅਲੱਗ ਸਿਨੇਮੇ ਹੁੰਦੇ ਸੀ, ਸ਼ਾਮ ਨੂੰ ਉਹਨਾਂ ਨੇ ਕੰਮ ਕਾਰ ਨਿਬੇੜ ਕੇ ਬਾਹਰ ਰਿਕਸ਼ਿਆਂ ਦੀ ਲਾਈਨ ਲੱਗੀ ਹੁੰਦੀ ਸੀ, ਰੇਹੜੀਆਂ ਦੀ ਲਾਈਨ,
3: ਪਰ ਇੰਨਾ ਹੈ ਨੀ ਸੀ ਨਾ ਮੋਗੇ ਦੇ ਉਦੋਂ, ਵੱਡਾ ਸਾਡਾ ਸ਼ਹਿਰ ਪੈਂਦਾ ਸੀ ਸਾਨੂੰ ਫਰੀਦਕੋਟ ਸੀਗਾ, ਵੈਸੇ ਤਾਂ ਉਦੋਂ ਸਿਨੇਮੇ ਇੰਨੇ ਹੈ ਵੀ ਨੀ ਸੀ ਆਪਣੇ ਦੇ ਹਿਸਾਬ ਨਾਲ, ਜਿਹੜੇ ਸਿਨੇਮੇ ਹੁਣ ਬਣੇ ਫਿਲਮਾਂ ਵੇਖੀਆਂ ਤੇ, ਪਰ ਹੁਣ ਬੱਚੇ ਫਿਲਮ ਫੁਲਮ ਇਹਨੇ ਵੇਹਦੇ ਨੀ ਦੀਦੀ ਆਪਣੇ ਟਾਈਮ ਚ, ਜਾਂ ਥੋੜੇ ਜੇ ਬਾਅਦ ਲੋਕਾਂ ਨੇ ਵੇਖੀਆਂ, ਅੱਜ ਕੱਲ੍ਹ ਤੇ ਬੱਚੇ ਫਿਲਮਾਂ ਫੁਲਮ ਬਹੁਤ ਘੱਟ ਵੇਹਦੇ ਆ ਮੇਰੇ ਹਿਸਾਬ ਨਾਲ, ਪਤਾ ਨੀ ਆ ਨੈਟਫਲਿਕਸ ਵਗੈਰਾ ਬਹੁਤ ਜ਼ਿਆਦਾ ਆ ਗਿਆ, ਤੇ ਤੁਹਾਡੀ ਵਧੀਆ ਲੱਗਾ, ਮੈਂ ਕਿਹਾ ਚੱਲ ਅਸੀਂ ਵੀ ਸਾਂਝ ਪਾ ਲਈਏ, ਲੇਟ ਵੇਖੀ ਆ ਵੈਸੇ
0: ਫਿਲਮਾਂ। ਥੈਂਕ ਯੂ ਰਵਿੰਦਰ,
3: ਥੈਂਕ ਯੂ ਵੀਰ ਜੀ, ਧੰਨਵਾਦ ਜੀ,
0: ਥੈਂਕ ਯੂ, ਥੈਂਕ ਯੂ। ਹਾਂਜੀ
1: ਪਹਿਲੇ ਤੇ ਟਾਈਮ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਸੀ ਨਾ, ਤੇ ਹੁਣ ਦੀ ਜੇ ਆਪਾਂ ਗੱਲ ਕਰੀਏ ਸਮ ਅਪ, ਮੈਨੂੰ ਇਦਾਂ ਲੱਗਦਾ ਚੇਂਜਸ ਇੱਕ ਚੀਜ਼ ਇਹ ਆਈ ਹੈ ਕਿ ਪਹਿਲਾਂ ਭਾਵੇਂ ਤੁਸੀਂ VCR ਲਾ ਕੇ ਘਰੇ ਵੇਖੋ, ਭਾਵੇਂ ਤੁਸੀਂ ਥੀਏਟਰ 'ਚ ਜਾਓ, ਇੱਕ ਫੈਮਿਲੀ ਬੌਂਡ ਹੁੰਦਾ ਸੀਗਾ ਮੂਵੀ ਵੇਖਣ ਜਾਣਾ ਜਾਂ ਵੇਖਣਾ ਘਰੇ ਵੀ, ਸਾਰਿਆਂ ਨੇ ਬਹਿ ਕੇ ਵੇਖਣੀ ਹੈ, ਭਾਵੇਂ ਪਰਿਵਾਰ ਦਾ ਵੱਡਾ ਹੋਏ ਭਾਵੇਂ ਨਿੱਕਾ ਹੋਏ। ਹੁਣ ਤੇ ਆਪਾਂ ਗੱਲ ਕਰੀਏ ਜੇ ਨੈੱਟਫਲਿਕਸ ਦੀ ਗੱਲ ਕਰੀਏ, ਹੁਣ ਤੇ ਸਾਰਿਆਂ ਕੋਲ ਆਪਣੇ ਆਪਣੇ ਫੋਨ, ਆਪਣੇ ਆਪਣੇ ਟੈਬਲੇਟ, ਈਵਨ ਟੀਵੀ ਦੇ ਵਿੱਚ ਵੀ ਸਾਰਿਆਂ ਦੇ ਆਪਣੀ ਆਪਣੀ ਸਕਰੀਨਸ ਹੁੰਦੀ ਹੈ ਹਨਾ, ਈਵਨ ਕਿਡਸ ਦੀ ਵੀ ਅਲੱਗ ਸਕਰੀਨ ਹੁੰਦੀ ਹੈ, ਤੇ ਉਹ ਉਹਦੇ ਨਾਲ ਹੀ ਕਿੰਨਾ ਡਿਵਾਈਡੇਸ਼ਨ ਹੋ ਗਿਆ ਕਿ ਸਭ ਦੀ ਇੱਕ ਚੋਇਸ ਡਿਫਰੈਂਟ ਹੋ ਗਈ ਹੈ ਤੇ ਸਭ ਦੀ ਟਾਈਮਿੰਗ ਡਿਫਰੈਂਟ ਹੋ ਗਈ ਹੈ, ਹਰ ਇੱਕ ਇਨਸਾਨ ਮਤਲਬ ਹਰ ਇੱਕ ਚੀਜ਼ ਹਰ ਇੱਕ ਨੂੰ ਵਧੀਆ ਵੀ ਨਹੀਂ ਲੱਗਦੀ
0: ਆਪਣੀ ਆਪਣੀ ਚੋਇਸ ਦੇ ਹਿਸਾਬ ਨਾਲ।
1: ਉਹ ਵਧੀਆ ਹੁਣ ਬੱਚਿਆਂ ਦੀ ਗੱਲ ਕਰੀਏ, ਬੜੀ ਸੋਹਣੀ ਸੋਹਣੀ ਮੂਵੀਜ਼ ਵੀ ਬਣਦੀ ਹੈ, ਜਿਵੇਂ ਉਹਨਾਂ ਨੂੰ ਐਜੂਕੇਸ਼ਨ ਬੇਸ ਵੀ ਬਹੁਤ ਸਾਰੇ ਚੈਨਲਸ ਹੈ ਜਿਹੜੀ ਉਹਨਾਂ ਦੀ ਸ਼ਾਰਟ ਫਿਲਮ, ਭਾਵੇਂ ਸਾਇੰਸ ਦੀ ਗੱਲ ਕਰੀਏ, ਫਿਕਸ਼ਨ ਦੀ ਗੱਲ ਕਰੀਏ, ਬੜਾ ਬੜਾ ਕੁਛ ਮੂਵੀਜ਼ ਦੇ ਰਾਹੀਂ ਬੱਚਿਆਂ ਨੂੰ ਸਿੱਖਣ ਨੂੰ ਵੀ ਮਿਲਦਾ ਹੈ। ਡਿਪੈਂਡ ਕਰਦਾ ਕਿਹੜੀ ਮਤਲਬ ਕਿਹੜੀ ਚੀਜ਼ ਤੁਸੀਂ ਮਤਲਬ ਦੇਖ ਮਤਲਬ ਬੱਚਾ ਵੇਖ ਰਿਹਾ ਉਹ ਹੈ, ਤੇ ਹਾਂ ਇਹ ਮੈਨੂੰ ਸਭ ਤੋਂ ਵੱਡਾ ਚੇਂਜ ਲੱਗਿਆ ਕਿ ਪਹਿਲਾਂ ਇੱਕ ਹੀ ਸਕਰੀਨ ਹੁੰਦੀ ਸੀ ਤੇ ਪਰਿਵਾਰ ਸਾਰਾ ਇਕੱਠੇ ਹੁੰਦਾ ਸੀਗਾ, ਹੁਣ ਸਾਰਿਆਂ ਦੇ ਕੋਲ ਡਿਫਰੈਂਟ ਸਕਰੀਨ ਤੇ ਡਿਫਰੈਂਟ ਚੋਇਸਿਸ ਨੇ।
0: ਆਹ ਇਹ ਵੀ ਚੀਜ਼ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਵੰਡ
1: ਦਿੰਦੀ
0: ਆਪਣੇ ਆਪਣੇ ਹਿਸਾਬ ਨਾਲ, ਕਿਉਂਕਿ ਅੱਗੇ ਹੁਣ ਤੁਸੀਂ ਕੋਈ ਵੇਖ ਰਿਹਾ ਵਾ ਅੱਗੇ ਤੁਸੀਂ ਲਾਗੇ ਬਹਿ ਜਾਣਾ, ਹੁਣ ਤੁਹਾਨੂੰ ਇਹ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਆ ਮੇਰੇ ਨਹੀਂ ਮਤਲਬ ਦੀ ਹਨਾ, ਅੱਗੇ ਇਹ ਆਪਸ਼ਨਾਂ ਨੇ ਹੀ ਜਿੱਦਾਂ ਜਿੱਦਾਂ ਚੀਜ਼ਾਂ ਵਧੀਆ ਨੇ, ਇਹ ਵੀ ਫਰਕ ਪਿਆ। ਬੇਬੀ ਡੇ ਆਊਟ ਮੂਵੀ ਕਹਿੰਦੇ ਨੇ ਕਿ ਇਹ ਵੀ ਵਧੀਆ, ਥੈਂਕ ਯੂ ਜੀ। ਤੇ ਇੱਕ ਕਹਿੰਦੇ ਨੇ ਕਿ ਪੁਸ਼ਪਕ ਮੂਵੀ ਵੀ ਬਹੁਤ ਵਧੀਆ ਵਾ, ਪੁਸ਼ਪਕ ਹਾਂਜੀ, ਤੇ ਪਹਿਲੀ ਮੂਵੀ ਕਹਿੰਦੇ ਕਿ ਮੈਂ ਥੀਏਟਰ ਦੇ ਵਿੱਚ ਵੇਖੀ ਸੀ, ਜੀ ਆਇਆਂ ਨੂੰ ਵੇਖੀ ਸੀ, ਸਕੂਲ ਵਾਲਿਆਂ ਨੇ ਦਿਖਾਈ ਸੀ, ਤੇ ਉਸ ਤੋਂ ਪਹਿਲਾਂ ਕਹਿੰਦੇ ਕਿ ਘਰ ਦੇ ਵਿੱਚ ਮੂਵੀ ਦੇਖਣ ਵਾਲਾ ਮਾਹੌਲ ਨਹੀਂ ਸੀ, ਬਟ ਉਹ ਕਹਿੰਦੇ ਕਿ ਦੇਖਣ ਦੇ ਲਈ ਪਾਪਾ ਨੇ ਪਾਪਾ ਦੇ ਕਿੰਨੇ ਤਰਲੇ ਕਰੇ ਸੀ ਕਿ ਮੈਨੂੰ ਹੀ ਪਤਾ ਵਾ, ਤੇ ਬਾਅਦ ਦੇ ਵਿੱਚ ਕਹਿੰਦੇ ਕਿ ਜਦੋਂ ਘਰ ਆ ਕੇ ਦੱਸਿਆ ਤੇ ਬਹੁਤ ਸੋਹਣੀ ਮੂਵੀ ਆ, ਤਾਂ ਪਹਿਲਾਂ ਪਾਪਾ ਨੇ ਸ਼ੋਪ 'ਤੇ ਦੇਖੀ ਅਤੇ ਬਾਅਦ ਵਿੱਚ ਸਾਰੀ ਫੈਮਿਲੀ ਨੂੰ ਨਾਲ ਵਾਲੇ ਸਾਰੇ ਘਰਾਂ ਨੂੰ VCR ਲਿਆ ਕੇ ਦਿਖਾਈ।
1: ਅਸੀਂ ਕਿਰਾਏ ਤੇ ਦਿੰਦੇ ਹੁੰਦੇ ਸੀਗੇ ਤੇ ਉਹ ਵੀ ਮਤਲਬ ਇੱਕ ਕੰਮ ਵਧੀਆ ਪ੍ਰੋਫੈਸ਼ਨ ਸੀਗਾ ਉਸ ਟਾਈਮ ਤੇ ਨਾ, ਕਿ ਜਿਹਨਾਂ ਕੋਲ ਟੀਵੀ ਤੇ ਵੀ ਇਹ ਸਾਰੀ ਕੈਸਟਾਂ ਹੁੰਦੀ ਸੀਗੀ, ਲੋਕਾਂ ਨੇ ਲੈ ਕੇ ਜਾਣਾ ਤੇ ਕਿਉਂਕਿ ਮੇਰੇ ਪਾਪਾ ਦਾ ਕੇਬਲ ਦਾ ਕੰਮ ਹੈ ਤੇ ਪਹਿਲਾਂ ਇਹ ਵੀ ਹੁੰਦਾ ਸੀਗਾ ਕਿ ਹਾਂ ਵੀਸੀਆਰ ਤੇ
0: ਅੱਛਾ ਤੁਹਾਡੇ ਕੀ ਕੀ ਇਹਦੇ ਚ ਪਿੱਛੇ ਫਿਰ ਵੀਸੀਆਰ ਵਾਲਿਆਂ ਦੇ ਵੀ ਤੇ ਆਪਣੇ ਦੁੱਖੜੇ ਹੋਣਗੇ ਵੀ ਟੇਪ ਕੋਈ ਤੋੜ ਕੇ ਦੇ ਗਿਆ ਕੋਈ ਖਰਾਬ
1: ਕਈ ਵਾਰੀ ਵਾਪਸ ਨਹੀਂ ਕਰਦੇ ਹੁੰਦੇ ਸੀ ਕਈ ਵਾਰੀ ਮੁੱਕਰ ਹੀ ਜਾਂਦੇ ਸੀ ਕਿ ਕਰ ਲੋਗੇ ਤੁਸੀਂ
0: ਰੀਲਾਂ ਤੇ ਉਹ ਬੌਂਡ ਨਹੀਂ ਰੱਖਦੇ ਬਿਲਕੁਲ
1: ਟੀਵੀ ਵਾਸਤੇ ਹੁੰਦੇ ਸੀ ਕਈ ਵਾਰੀ ਲੋਕੀ ਕਹਿੰਦੇ ਸੀ ਟੀਵੀ ਸਾਡੇ ਕੋਲ ਹੈ ਸਾਨੂੰ ਕੈਸਟਾਂ ਦੇ ਦੋ ਉਹ ਬੜਾ ਰਿਸਕੀ ਕੰਮ ਹੁੰਦਾ ਸੀਗਾ ਕਈ ਵਾਰੀ ਖਰਾਬ ਕਰ ਦਿੰਦੇ ਸੀਗੇ
0: ਕੈਸਟ ਹੈ ਨਾ ਕੈਸਟ ਤੇ ਖਰਾਬ ਹੋ ਹੀ ਰਹਿੰਦੀ ਸੀਗੀ ਉਦੋਂ
1: ਆਪਣੇ
0: ਦੁੱਖੜੇ ਵੀਸੀਆਰ ਜਿਨ੍ਹਾਂ ਦੇ ਕੋਲ ਹੁੰਦਾ ਸੀ ਕਿਰਾਏ ਤੇ ਦਿੰਦੇ ਸੀ ਉਹਨਾਂ ਦੀ ਬੜੀ ਬਦਮਾਸ਼ੀ ਹੁੰਦੀ ਸੀ ਬੜਾ ਮਤਲਬ ਆਪਣੇ ਆਪ ਚ ਪੂਰਾ ਉਹ ਹੁੰਦਾ ਸੀ ਉਹਨਾਂ ਦਾ
1: ਇੱਕ ਕੇਬਲ ਦਾ ਜਿਹੜਾ ਕੰਮ ਸੀ ਨਾ ਪਾਪਾ ਦਾ ਤੇ ਇੱਕ ਹੁੰਦਾ ਸੀਗਾ ਕਿ ਤੁਸੀਂ ਮੂਵੀ ਵੀ ਲਗਾ ਮਤਲਬ ਦਿਨ ਚ ਇੱਕ ਵਾਰੀ ਤੁਸੀਂ ਚੋਇਸ ਲੈਣੀ ਹੈ ਤੇ ਪਰ ਲਗਾਣੀ ਆਪਣੀ ਪਸੰਦ ਦੀ ਪਹਿਲਾਂ ਹੀ ਕੈਸਟ ਕੱਟ ਕੇ ਰੱਖੀ ਹੋਣੀ ਪਰ ਉਹਦੇ ਵਿੱਚ ਸਾਨੂੰ ਅੱਜ ਕੱਲ ਲਗਵਾ ਦੀ ਯਾਰ ਤੂੰ ਪਾਪਾ ਤੋਂ ਬੋਲ ਕੇ ਆਪਣੀ ਗੱਲ ਉਹ ਵੀ ਬੜਾ ਇੱਕ ਟਾਈਮ ਸੀਗਾ ਮਤਲਬ ਮੈਨੂੰ ਪਤਾ ਹੁੰਦਾ ਸੀਗਾ ਕਿ ਲੱਗਣੀ ਤੇ ਹੈ ਨੀ
0: ਸਕੂਲ ਤੇ ਬੜੀ ਟੌਰ ਹੋਣੀ ਤੁਹਾਡੀ ਵੀ ਵੇਖੀ ਵੇਖਿਆ ਮੈਂ ਲਵਾਉਂਗੀ ਫਿਰ
1: ਈਵਨ ਅੱਜ ਤੱਕ ਵੀ ਮਤਲਬ ਕਿਉਂਕਿ ਜਿਹੜਾ ਸਾਡਾ ਸਕੂਲ ਸੀ ਨਾ ਉਹ ਸਕੂਲ ਦੇ ਵਿੱਚ ਉਸ ਏਰੀਆ ਚ ਮਤਲਬ ਸਾਡੀ ਕੇਬਲ ਕਿਉਂਕਿ ਏਰੀਆ ਹੁੰਦੇ ਸੀ ਨਾ ਕੇਬਲ ਦੇ ਵੀ ਤੇ ਮੇਰਾ ਸਕੂਲ ਜਿਹੜੀ ਸਿਸਟਰ ਸੀਗੀਆਂ ਸਾਡੀ ਟੀਚਰ ਜਿਹੜੇ ਉਹ ਹੁੰਦੇ ਨਾ ਕ੍ਰਿਸਚਨ ਤੇ ਉਹਨਾਂ ਦੇ ਵੀ ਸਾਡੀ ਟੀਵੀ ਲੱਗੀ ਹੋਣੀ ਮਤਲਬ ਸਾਡੇ ਕੇਬਲ ਦੀ ਤੇ ਉਹਨਾਂ ਨੂੰ ਵੀ ਉਹ ਵੀ ਬੜਾ ਵਧੀਆ ਸਾਨੂੰ ਪੁੱਛਦੇ ਸੀਗੇ ਦੋਵੇਂ ਭੈਣਾਂ ਨੂੰ ਕਿ ਕੇਬਲ ਦਾ ਕੰਮ ਇਹਨਾਂ ਦਾ
0: ਇਹਨਾਂ ਨਾਲ ਬਣਾ ਕੇ ਰੱਖੀ ਹੈ ਗੁੱਡ ਤੇ ਉਹ ਕਈ ਵਾਰੀ ਏਦਾਂ ਨਹੀਂ ਹੁੰਦਾ ਵੀ ਤੁਹਾਡਾ ਜੀ ਕਰਨ ਡਿਆ ਵੀ ਆਪਾਂ ਫਿਲਮ ਵੇਖਣੀ ਆ ਤੇ ਉਧਰੋਂ ਕੋਈ ਗਾਹਕ ਆ ਗਿਆ ਤੇ ਪਾਪਾ ਨੇ ਕਿਰਾਏ ਤੇ ਦੇਤਾ ਵੀ ਸਿਰ ਛੋਟਾ ਤੇ ਚੇਤਨ ਵੇਖੀ ਸੀ ਮੈਂ ਸਕੂਲ ਦੇ ਵੱਲੋਂ ਵਾਹ ਓਕੇ ਮੈਨੂੰ ਨਹੀਂ ਪਤਾ ਏਡੀ ਪਹਿਲਾਂ ਦੀਆਂ ਇਹ ਚੀਜ਼ਾਂ ਆ ਗਈਆਂ ਜਸਪ੍ਰੀਤ ਜੀ ਕਹਿੰਦੇ ਫਤਿਹ ਨੇ ਹਰ ਵਾਰ ਕਹਿੰਦੇ ਬੰਦਾ ਬਹਾਦਰ ਐਂਡ ਚਾਰ ਸਾਹਿਬਜ਼ਾਦੇ ਤੇ ਰਮੈਣ ਬਹੁਤ ਵਾਰ ਕਹਿੰਦੇ ਵੇਖੀ ਆ ਤੇ ਭੁੱਲ ਭੁਲੱਈਆ ਵੀ ਕਹਿੰਦੇ ਕਿ ਮੈਂ ਇਹਨਾਂ ਦੇ ਨਾਲ ਹੀ ਦੇਖੀ ਸਾਰੇ ਪਾਠ
1: ਓਕੇ
0: ਜਤਿੰਦਰ ਸਿੰਘ ਜੀ ਕਹਿੰਦੇ ਕਿ ਸਾਰਿਆਂ ਦੇ ਤੇ ਜੀ ਆਇਆਂ ਨੂੰ ਓਕੇ ਸੋਰੀ ਯਸ਼ ਜੀ ਰਣਜੋਤ ਜੀ ਸਤਿ ਸ਼੍ਰੀ ਅਕਾਲ ਮੇਰੀ ਫੇਵਰੇਟ ਮੂਵੀ ਕਹਿੰਦੇ ਨੇ ਕਿ ਫੰਟੂਸ਼ ਆਪਣਾ ਹਾਲੀਵੁੱਡ ਦੀ ਕਿੰਗ ਕੌਂਗ ਓਕੇ ਕਿੰਗ ਕੌਂਗ ਵਾਲੀ ਕੁੜੀ ਆ ਪਿੱਛੇ ਜੀ ਮਰ ਗਈ ਨਾ ਵਿਚਾਰੀ ਛੋਟੀ ਜਿਹੀ ਉਮਰ ਚ ਤੇ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਮੱਖੀ ਅੱਛਾ ਰਕੇਸ਼ ਕੁਮਾਰ ਜੀ ਕਹਿੰਦੇ ਹਾਥੀ ਮੇਰਾ ਸਾਥੀ 75 ਤੇ 76 ਦੇ ਵਿੱਚ ਪਠਾਨਕੋਟ ਦੇ ਵਿੱਚ ਵੇਖੀ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਨੇ ਕਿ ਸਟੂਅਰਟ ਲਿਟਲ ਇਜ਼ ਵੈਰੀ ਗੁੱਡ ਮੂਵੀ
1: ਹਾਂ ਸਟੂਅਰਟ ਲਿਟਲ ਉਹ ਚੂਹੇ ਵਾਲੀ ਜਿਹੜਾ ਚੂਹਾ ਉਹ ਲੋਕ ਲੈਂਦੇ ਆ ਅਡੋਪਟ ਕਰਦੇ
0: ਕ੍ਰਿਸਮਸ ਵਾਲੀਆਂ ਵੀ ਫਿਲਮਾਂ ਬਣਾਈਆਂ ਨਾ ਆਮ ਤੁਸੀਂ ਵੀ ਬਹਿ ਕੇ ਇੰਜੋਏ ਕਰ ਲੈਂਦੇ ਹੋ ਉਹਦੇ ਚ ਸਟੋਰੀ ਜੀ ਇੱਕ ਚੱਲਦੀ
1: ਦੀ ਜਿਹੜੀ ਹੁੰਦੀ ਹੈ ਵਿਦ ਮਿੰਟਾਂ ਦੀ ਜਿਹੜੀ ਹੁੰਦੀ ਹੈ ਛੋਟੀ ਛੋਟੀ ਜੀ ਉਹੀ ਕਿੰਨੀ ਸੋਹਣੀਆਂ ਹੁੰਦੀ ਹੈ ਛੋਟੀ ਛੋਟੀ ਜੀ
0: ਸੋਨਚਾਲ ਜੀ ਕਹਿੰਦੇ ਕਿ ਗੁੱਡ ਮਾਰਨਿੰਗ ਤੇ ਕਹਿੰਦੇ ਕਿ ਡਾਕੂ ਤੋਂ ਯਾਦ ਆਇਆ ਕਿ ਸੇਠੀ ਸਾਹਿਬ ਨਹੀਂ ਆਏ ਬਹੁਤ ਦਿਨ ਹੋਏ ਹੈ ਡਾਕੂ ਤੋਂ ਯਾਦ ਆਇਆ ਤੇ ਬੇਬੀਜ਼ ਡੇ ਅਲੋਨ ਆਲ ਪਾਰਟਸ ਕਹਿੰਦੇ ਬਹੁਤ ਵਧੀਆ ਲਾਪਤਾ ਲੇਡੀਜ਼ ਹਾਂ ਲਾਪਤਾ ਲੇਡੀਜ਼ ਫਿਲਮ ਇੱਕ ਜਿਹ ਚੋ ਕੁੜੀ
1: ਪਰ ਬੱਚਿਆਂ ਦੀ ਨਹੀਂ ਹੈ ਉਹ ਲਾਪਤਾ
0: ਹਾਂ ਲੇਡੀਜ਼ ਵਾਲੀ ਸੁਣੀ ਤੇ ਨਰਿੰਦਰ ਜੀ ਅੱਛਾ ਸਹਿਮੀ ਸਾਹਿਬ ਕਹਿੰਦੇ ਕਿ ਦੂਧ ਕਾ ਕਾਰਜ ਓਕੇ ਜਿਹੜੀ ਉਹ ਸੱਪਾਂ ਵਾਲੀ ਹੈ ਨਾ ਤੇ ਮਿਸਟਰ ਇੰਡੀਆ ਕਹਿੰਦੇ ਕਿ ਸਕੂਲ ਦੇ ਵਿੱਚ ਵੇਖੀ ਸੀ ਸੋਤਾ ਸਾਹਿਬ ਕਹਿੰਦੇ ਨੇ ਕਿ ਗੁਰਵਿੰਦਰ ਜੀ ਕਹਿੰਦੇ ਕਿ ਬਾਈ ਜੀ ਤੁਸੀਂ ਫਿਰ ਕਹਿੰਦੇ ਨੇ ਕਿ ਸਾਇੰਸ ਸਿਟੀ ਕਪੂਰਥਲਾ ਨਹੀਂ ਗਏ ਫਿਰ ਉੱਥੇ ਡਾਕੂਮੈਂਟਰੀ ਦਿਖਾਉਂਦੇ ਆ ਕਿ ਸਕਰੀਨ ਵੀ ਉਹਨਾਂ ਦੀ ਇੱਦਾਂ ਜ਼ਿਆਦਾ ਤੁਸੀਂ ਪਲੇਨ 'ਚ ਬੈਠੇ ਹੋ ਪਾਇਲਟ ਦੇ ਨਾਲ ਓਕੇ ਮੈਂ ਕਹਿੰਦੇ ਕਿ ਮਾਊਂਟ ਐਵਰੈਸਟ ਦੀ ਡਾਕੂਮੈਂਟਰੀ ਫਸਟ ਡਾਕੂਮੈਂਟਰੀ ਅਤੇ ਫਸਟ ਫਿਲਮ ਦੇਖੀ ਸੀ ਓਕੇ ਜੀ ਧੰਨਵਾਦ ਤੁਹਾਡਾ ਜਾਣਕਾਰੀ ਦੇ ਲਈ ਜ਼ਰੂਰ ਆਪਾਂ ਨਾ ਕੋਸ਼ਿਸ਼ ਕਰਾਂਗੇ, ਸਾਡੇ ਭਰਾ ਦੇ ਸਹੁਰੇ ਹੈਗੇ ਉੱਥੇ। ਤੇ ਹਾਂਜੀ ਰੋਮੀ ਜੀ ਤੁਸੀਂ ਆਉਂਦੇ ਰਹੋ।
4: ਭਾਈ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਅੱਛਾ ਜੀ ਭਾਈ ਜੀ, ਬੜੇ ਮੈਨੂੰ ਚੇਤੇ ਕਰਾ ਤਾ ਮੂਵੀ ਤੋਂ, ਪਹਿਲੀ ਮੂਵੀ ਤੋਂ
1: ਜੀ।
4: ਸਕੂਲ ਚ ਸੀਗੇ ਭਾਈ, ਸਕੂਲ ਤੋਂ ਨਾ ਲੈ ਕੇ ਗਏ ਸੀਗੇ ਹਮ ਆਪਕੇ ਹੈਂ ਕੌਣ ਫਿਲਮ ਦਿਖਾਉਣ ਲਈ।
0: ਓਕੇ।
4: ਮੈਂ ਮਤਲਬ ਮੇਰਾ ਥੀਏਟਰ ਵਿੱਚ ਫਸਟ ਐਕਸਪੀਰੀਅੰਸ ਸੀਗਾ ਉਹ
0: ਜੀ।
4: ਤੇ ਜਦੋਂ ਭਾਈ ਬਣੇ ਨਾ, ਤੇ ਹੁਣ ਮੈਂ ਛੋਟਾ ਸੀ, ਮੈਨੂੰ ਵੀ ਪਤਾ, ਮੈਂ ਭੱਜ ਕੇ ਜਾ ਕੇ ਸਭ ਤੋਂ ਪਹਿਲੀ ਸੀਟ ਤੇ ਬਹਿ ਗਿਆ। ਪਿੱਛੇ ਪਿੱਛੇ ਮੁੜ ਕੇ ਦੇਖਾ, ਮੈਂ ਕਿਹਾ ਲੈ ਟੀਚਰ ਦੇਖੋ ਪਰਸ ਲਾਈ ਨੀ ਦੂਰ ਬੈਠੇ ਜਾ ਕੇ। ਜਦੋਂ ਵੱਡੇ ਹੋਏ ਫਿਰ ਪਤਾ ਲੱਗਾ ਕਿ ਉਹ ਸਾਲੀ ਮੂਵੀ ਤਾਂ ਮੂੰਹ ਚੱਕ ਕੇ ਦੇਖੀ।
1: ਜਦੋਂ ਇਹਨਾਂ ਨੇ ਕਿਹਾ ਨਾ ਉਹ ਜਿਹੜੇ ਮੀਮ ਜੇ ਨੀ ਚੱਲਦੇ ਸੀ ਉਸ ਦੇ ਵਿੱਚ ਸ਼ਾਬਾਸ਼, ਤੇ ਮੈਨੂੰ ਦਿਮਾਗ ਚ ਆਇਆ ਉਹ ਆਡੀਓ ਅੱਗੇ ਬੈਠੇ
0: ਤੇ ਤੇ ਫਿਰ ਮਾਧੁਰੀ ਦੀਕਸ਼ਿਤ ਵਾਵਾ ਲਾਗੋਂ ਵੇਖੀ ਆ।
4: ਬੱਚੇ ਸੀਗੇ ਨਹੀਂ ਜਾਂ ਚੀਜ਼ਾਂ ਪਤਾ, ਤੇ ਉਹਨਾਂ ਨੇ ਟਿਕਟ ਚੈੱਕ ਨੀ ਕੀਤੀ ਨਾ, ਤੇ ਉਹ ਸਾਨੂੰ ਸੀਗਾ ਕਿ ਜੇ ਟਿਕਟ ਨੂੰ ਨਹੀਂ ਫਾੜਿਆ ਤੇ ਇਹਦਾ ਮਤਲਬ ਟਿਕਟ ਠੀਕ ਹੀ ਆ। ਫਿਰ ਨੰਬਰ ਨੰਬਰ ਦਾ ਸਾਨੂੰ ਕੀ ਪਤਾ ਟਿਕਟਾਂ ਦੇ ਨੰਬਰ ਹੁੰਦੇ ਆ। ਅੱਜ ਵੀ ਮੂਵੀ ਦੇਖ ਲਈ, ਚਲੋ ਆ ਗਿਆ ਇੱਥੇ ਪੈਸੇ ਦਿੱਤੇ ਟਿਕਟਾਂ ਲਈ। ਅਗਲੇ ਨੇ ਸੋਚਿਆ ਯਾਰ ਟਿਕਟਾਂ ਤਾਂ ਆਪਣੇ ਕੋਲ ਹੈਗੀਆਂ, ਉਹ ਕਿਹੜਾ ਪਾਣੀ ਆ, ਉਹੀ ਮੂਵੀ ਫੇਰ ਦੇਖਣ ਚੱਲ ਪਏ।
0: ਅੱਛਾ।
4: ਤੇ ਉਹ ਉਦੋਂ ਫੜੇ ਗਿਆ ਬਾਈ,
0: ਉਹ ਗੇਟ ਤੇ ਖਿਲਾਰੇ ਹੁੰਦੇ ਉਹਨਾਂ।
4: ਨਹੀਂ ਅੱਧੀ ਮੂਵੀ ਹੋ ਗਈ ਉੱਥੇ, ਮੂਵੀ ਦੇਖਦੇ ਦੇਖਦੇ ਚੈੱਕਾਂ ਨਾਲ ਆ ਗਏ ਟਿਕਟਾਂ ਦਿਖਾਓ। ਮੈਂ ਮੁੜ ਕੇ ਤੂੰ ਦਿਖਾ ਦੇ, ਕਿਉਂਕਿ ਵੀ ਤੂੰ ਦਿਖਾ ਦੇ ਸਭ ਤੋਂ ਬਹੁਤ ਵਧੀਆ। ਚਲੋ ਮੈਂ ਵੀ ਬਹੁਤ ਲੋਕਾਂ ਦੇਖੀ ਵੀ ਹੋਣੀ ਆ, ਅਤੇ ਵਿਲ ਸਮਿਥ ਦੀ ਆ ਭਾਈ ਪਰਸੂ ਆਫ ਹੈਪੀਨੈਸ।
0: ਅੱਛਾ।
1: ਓਕੇ।
4: ਹਾਂਜੀ ਉਹ ਭਾਈ ਬਾਲੀ ਇੰਸਪੀਰੇਸ਼ਨਲ ਮੂਵੀ ਵੀ ਆ, ਤਾਂ ਮਤਲਬ ਜਿਹੜਾ ਮਾੜਾ ਮੋਟਾ ਬੰਦਾ ਕੋਈ ਸੈਂਸ ਰੱਖਦਾ ਨਾ, ਉਹ ਬੜੀ ਵਧੀਆ। ਹਾਂਜੀ ਹਾਂਜੀ, ਉਹ ਮਤਲਬ ਉਹਦੀ ਵਾਈਫ ਇੱਕ ਛੱਡ ਕੇ ਚਲੇ ਜਾਂਦੀ, ਬੰਦੇ ਦਾ ਕੰਮ ਛੁੱਟ ਜਾਂਦਾ, ਉਹਦੀ ਵਾਈਫ ਹੀ ਛੱਡ ਜਾਂਦੀ ਕਿ ਮੈਂ ਨੀ ਤੇਰੇ ਨਾਲ ਰਹਿ ਸਕਦੀ, ਤੂੰ ਕੰਟਰੀਬਿਊਟ ਨੀ ਕਰ ਰਿਹਾ ਜੋ ਇੱਥੋਂ ਦਾ ਹਿਸਾਬ ਦਾ ਵਾ। ਉਹ ਮੁੜ ਕੇ ਉਹ ਆਪਣੇ ਛੋਟੇ ਬੇਟੇ ਦੇ ਨਾਲ ਘਰੋਂ ਵੀ ਬਾਹਰ ਹੋ ਜਾਂਦਾ, ਕਿੱਦਾਂ ਰਾਤ ਨੂੰ ਬਾਥਰੂਮਾਂ ਚ ਰਹਿੰਦਾ, ਫਿਰ ਕਿੱਦਾਂ ਸਟਰਗਲ ਕਰਦਾ। ਉਹ ਬੜੀ ਵਧੀਆ ਮੂਵੀ ਹੈ ਭਾਜੀ, ਮਤਲਬ ਜ਼ਿੰਦਗੀ ਨਾ ਤੁਹਾਨੂੰ ਸਿਖਾ ਦਿੰਦੀ ਹੈ ਵੀ ਕਿੱਦਾਂ, ਜੇ ਕੋਈ ਹਾਰਡ ਟਾਈਮ ਬੰਦਾ ਸੋਚ ਰਿਹਾ ਨਾ, ਉਹ ਚ ਵੀ ਬੰਦਾ ਜੂਝ ਕੇ ਕਿੱਦਾਂ ਕਿੱਦਾਂ ਨਿਕਲ ਸਕਦਾ। ਬੜੀ ਵਧੀਆ ਮੂਵੀ ਹੈ।
1: ਮੋਟਾ ਮੋਟਾ ਹੈ ਕਿ ਹੁਣ ਜਿੰਨਾ ਜਿੰਨੀ ਜਿੰਨੀ ਕਹਿ ਲੋ ਫੈਸਿਲਿਟੀ ਵੱਧ ਰਹੀ ਹੈ, ਉਨੀ ਉਨੀ ਦੂਰੀਆਂ ਵੀ ਆ ਰਹੀਆਂ ਰਿਸ਼ਤਿਆਂ ਦੇ ਵਿੱਚ, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੈ।
0: ਹਾਂ ਬਿਲਕੁਲ, ਪਹਿਲਾਂ ਦੇ ਵਿੱਚ ਇਹ ਹੁੰਦਾ ਸੀ ਵੀ ਤੁਹਾਡੇ ਕੋਲ ਕੋਈ ਚੋਇਸ ਹੀ ਨਹੀਂ, ਚੋਇਸ ਹੀ ਨਹੀਂ
1: ਸੀ, ਬੈਠ ਕੇ ਦੇਖਦੇ ਸੀਗੇ
0: ਜੋ ਵੀ ਤੁਹਾਨੂੰ ਲੱਭਦਾ ਸੀ ਉਹ ਤੁਸੀਂ ਵੇਂਦੇ ਹੀ ਵੇਂਦੇ ਹੋ, ਭਾਵੇਂ ਚੰਗਾ ਸੀ ਮਾੜਾ ਸੀ ਬਹੁਤ ਲਿਮਿਟਿਡ ਸੀ, ਪਰ ਠੀਕ ਸੀ ਇੰਨਾ ਮਾੜਾ ਵੀ ਸ਼ਾਇਦ ਘੱਟ ਵੇਖਣ ਨੂੰ ਮਿਲਦਾ ਸੀ, ਪਰ ਹਾਂ ਤੁਸੀਂ ਉਹ ਵੇਂਦੇ ਹੀ ਵੇਂਦੇ ਹੋ ਜੋ ਵੀ ਆ ਜਾਂਦਾ ਸੀ। ਇੱਕੋ ਹੀ ਮੂਵੀ ਆਉਂਦੀ ਹੁੰਦੀ ਸੀ ਦੂਰਦਰਸ਼ਨ ਤੇ, ਉਹ ਤੁਸੀਂ ਵੇਖਣੀ ਵੇਖਣੀ,
1: ਭਾਵੇਂ ਐਡ ਆਏ ਸਾਰਾ ਕੁਝ ਬਹਿ ਕੇ ਵੇਖਣਾ, ਹੁਣ ਤਾਂ ਸਕਿਪ ਐਡ ਕਰ ਦਿੰਦੇ ਆ ਆਪਾਂ।
0: ਆਪਣਾ ਬਲਵੰਤ ਜੀ ਕਹਿੰਦੇ ਨੇ ਕਿ ਫਸਟ ਮੂਵੀ ਕਹਿੰਦੇ ਕਿ ਅਭਿਮਾਨ ਅਮਿਤਾਭ ਬੱਚਨ ਦੀ ਸੰਧੂ ਜੀਰਾ ਸਿਰਮਾ। ਓਕੇ
1: ਓਕੇ
0: ਗੁੱਡ। ਤੇ
1: ਚਿੰਪੈਂਜੀ
0: ਇਹ ਕਿਹੜੀ ਫਿਲਮ ਹੈ? ਚਿੰਪੈਂਜੀ ਇਜਾਜ਼ਤ ਲੈਣੇ ਭਾਈ, ਤੇ ਜਾਂਦੇ ਜਾਂਦੇ ਫਿਰ ਇੱਕ ਵਾਰੀ ਯਾਦ ਕਰਵਾ ਦਈਏ ਵੀ ਕੱਲ ਦੇ ਦਿਨ ਪ੍ਰੋਗਰਾਮ ਤੇ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ, ਪਰ ਤੁਸੀਂ ਜਿਹੜਾ ਸੈਂਸਿਸ ਆ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਜੋ ਮੈਂ ਵੇਖ ਰਿਹਾ ਵਾਂ। ਤੇ ਆਪਣਾ ਇੱਧਰ ਸਾਨੂੰ ਅਜੀਤ ਬੁੱਟਰ ਜੀ ਨੇ ਭੇਜਿਆ ਵੀ ਮੈਸੇਜ, ਕਹਿੰਦੇ ਮੈਂ ਤਾਂ ਆਪਣਾ ਡਨ ਕਰ ਲਿਆ, ਅਤੇ ਵੀ ਬਾਅਦ 'ਚ ਕਿਸੇ ਵੇਲੇ ਬੰਦਾ ਬਿਜ਼ੀ ਹੁੰਦਾ ਜਦੋਂ ਵੀ ਟਾਈਮ ਲੱਗਦਾ ਵਾ ਤੁਸੀਂ ਔਨਲਾਈਨ ਜਾ ਕੇ ਅਤੇ ਆਪਣਾ ਸੈਂਸਿਸ ਤੁਸੀਂ ਡਨ ਕਰ ਲਿਓ ਤੁਸੀਂ। ਤੇ ਇਹਨਾਂ ਦੀ ABS ਦੀ ਵੈਬਸਾਈਟ ਦੇ ਉੱਤੇ ਜਾ ਕੇ ਤੇ ਜਦੋਂ ਹੀ ਮੌਕਾ ਮਿਲੇ ਭਾਵੇਂ ਸਾਰਾ ਟੱਬਰ ਪੈ ਕੇ ਇਕੱਠਾ ਹੀ ਨਿਬੇੜ ਲਿਓ ਹੈ ਨਾ ਅਤੇ ਤੁਹਾਡਾ ਸੌਖਾ ਹੋ ਜਾਊਗਾ ਅਤੇ ਜਿਹੜੇ ਜਿਹੜੇ ਵੀ ਮਤਲਬ ਕਰ ਚੁੱਕੇ ਨੇ ਉਹਨਾਂ ਦਾ ਚਲੋ ਡਨ ਅਤੇ ਬਾਕੀ ਜਾਣੇ ਜਿਹੜੇ ਆ ਹੌਲੀ ਹੌਲੀ ਤੁਸੀਂ ਇਸ ਪਾਸੇ ਨੂੰ ਵੀ ਥੋੜ੍ਹਾ ਜਿਹਾ ਧਿਆਨ ਰੱਖਿਓ ਤੁਸੀਂ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0260।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ। ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482-407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਛ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ, ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਬਲਕਿਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ ਹੈ।
0: ਓਕੇ,
1: ਤੇ ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ ਜਾਣੀ ਹੈ।
0: ਟੀਚਰ ਹੋਣਾ ਫਿਰ ਤੁਸੀਂ?
1: ਹਾਂ,
0: ਤਾਂ ਕਰਕੇ
1: ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ।
0: ਫੇਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫੇਰ ਹੀ ਦੱਸਣ ਦਾ ਫਾਇਦਾ ਨਾ।
1: ਬਿਲਕੁਲ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ, ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ।
0: ਓਕੇ,
1: ਕਿਉਂਕਿ
0: ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ। ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ, ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼ ਹੁੰਦੀ ਹੈ ਤੇ ਉਹਦੀ ARTI ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ, ਕਈ ਇੰਪਲੋਇਰਸ ARTI ਪਾਉਣ ਦੇ ਫੇਵਰ 'ਚ ਨਹੀਂ ਹੈ।
0: ਓਕੇ,
1: ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਜੇ ਨੋਮੀਨੇਸ਼ਨ ਦੀ ARTI ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ, ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ, ਉਹਦੀ ARTI ਵੀ ਨਹੀਂ ਪਏਗੀ ਵੀਜ਼ਾ ਦੀ।
0: ਓਕੇ,
1: ਇਹ ਰਿਲੇਟਡ ਹੈ। ਤੇ ਜੇ ਨੋਮੀਨੇਸ਼ਨ ਦੀ ARTI ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ARTI ਪੈ ਜਾਏਗੀ, ਔਰ ਉਹਨਾਂ ਨੂੰ ਆਪਣਾ ਚਾਂਸ,
0: ਦੋਵੇਂ ਚੀਜ਼ਾਂ ਇਕੱਠੀਆਂ ਪੈਣਗੀਆਂ ਜੇ ਪੈਣਗੀਆਂ।
1: ਹਾਂ, ਪਹਿਲਾਂ ਇੱਕ ਪਏਗੀ ਫਿਰ ਦੂਜੀ ਪਏਗੀ। ਹੁਣ ਬਹੁਤ ਸਾਰੇ ਇੰਪਲੋਇਰਸ ਹੈ ਜਿਹੜੇ ਨੋਮੀਨੇਸ਼ਨ ਦੀ ARTI ਨਹੀਂ ਪਾਉਣਾ ਚਾਹ ਰਹੇ ਹੈ, ਜਾਂ ਤਾਂ ਉਹਨਾਂ ਨੂੰ ਉਹਦੀ ਲੋੜ ਨਹੀਂ ਹੈ, ਜਾਂ ਉਹ ਇਹ ਸਭ ਝੰਝਟ 'ਚ ਨਹੀਂ ਪੈਣਾ ਚਾਹੁੰਦੇ, ਜਾਂ ਜੋ ਵੀ ਉਹਨਾਂ ਦਾ ਰੀਜ਼ਨ ਹੋਏਗਾ। ਠੀਕ ਹੈ, ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ, ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ, ਜੇ ਤਾਂ ਤੁਹਾਡਾ ਇੰਪਲੋਇਰ ARTI ਪਾ ਰਿਹਾ, ਯੂ ਆਰ ਇਨ ਅ ਗੁੱਡ ਸਟੇਟ, 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ, ਉਹਦੀ ਵੀ ARTI ਪੈ ਜਾਏਗੀ, ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ, 482 ਵੀਜ਼ਾ ਪਾਓ, 190 ਪਾਓ, 189 ਪਾਓ, ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤਾਂ ਦੂਜੀ ਆਪਸ਼ਨ ਇਹ ਹੈਗੀ ਹੈ, ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਹੈ। ਹਲੇ ਵੀ ਇਹ ਮੌਕਾ ਹੈ, ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ, ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਰੈਸਟੋਰੈਂਟ ਬੰਦ ਹੋ ਰਿਹਾ, ਰੈਸਟੋਰੈਂਟ ਕੋਲ ਸਪੋਟ ਹੈ ਨਹੀਂ, ਐਂਡ ਯੂ ਵਾਂਟ ਟੂ ਚੇਂਜ ਇਟ, ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ, ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ, ਪਰ ਉਹਦੇ ਨਾਲ ਕੀ ਹੋਏਗਾ, ਨਿਊ ਨੋਮੀਨੇਸ਼ਨ ਜੇ ਪੈ ਜਾਏਗੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ, ਤੇ ਜਿਹੜਾ 30 ਸਪਟੈਂਬਰ ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
0: ਓਕੇ,
1: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 ਸਪਟੈਂਬਰ ਦਾ ਰਾਊਂਡ, ਤੇ 2 ਮਹੀਨੇ ਰਹਿ ਗਏ ਹੈ, ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਈ ਸਾਈਡ ਕਰ ਰਹੇ ਹੋ, ਉਹਦੇ ਲਈ ਤੁਸੀਂ ਐਲੀਜੀਬਲ ਹੋ, ਯੂ ਮਸਟ ਫਾਈਂਡ ਅਨਦਰ ਵੇ, ਕਿਉਂਕਿ ਜੇ ਇੰਪਲੋਇਰ ART ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ART ਨਹੀਂ ਪਏਗੀ। ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ, ਜਾਂ ਤੇ ਇਹਨਾਂ ਨੂੰ ART ਪਾਉਣੀ ਪੈਣੀ ਹੈ ਜਾਂ ਨਵਾਂ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ। ਤੇ ਦੇ ਹੈਵ ਟੂ ਆਪਸ਼ਨਸ,
0: ਓਕੇ, ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਆ।
1: ਜਾਂ 4-8 ਵੀਜ਼ਾ ਵਿਦਡਰਾ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 4-8-2-1-8-6 ਉਹ ਪਾ ਦਿਓ,
0: ਓਕੇ।
1: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ
0: ਕਿਹੜੇ ਪਾਸੇ ਨੇ ਜਾਣਾ,
1: ਹਾਂ ਕਿ ਤੂੰ ਤੁਹਾਡਾ ਕਰੰਟ ਵੀਜ਼ਾ ਕਿਹੜਾ, ਕਿਉਂ ਤੁਸੀਂ ਕੀ ਪਾ ਸਕਦੇ ਹੋ, ਕਿੱਦਾਂ ਪਾ ਸਕਦੇ ਹੋ। ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਬਹੁਤ ਰਸਤੇ ਹੈ, ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ। ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ, ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ, ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ, ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ।
0: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ, ਇਹਦੀ ਵੀ ਕੋਈ ਲਿਮਿਟ ਆ?
1: ਹਾਂ, ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ, ਰਿਵਿਊ ਰਾਈਟਸ ਚਲੇ ਜਾਣਗੇ। ਦੇਖੋ 407 ਕਿਸੇ ਨੇ ਵੀ ਰੈਂਕਸ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ, ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ। 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ, ਦੈਨ ਯੂ ਆਰ ਲੈਕਿੰਗ ਬਿਹਾਈਂਡ। ਜੇ ਹਲੇ ਵੀ ਤੁਸੀਂ ਜੋ ਆਲਰੇਡੀ ਨਹੀਂ ਕੰਪਲੀਟ ਕੀਤਾ, PT ਦੇ ਬੈਂਡ ਨਹੀਂ ਲਿੱਤੇ, ਤੁਸੀਂ NAT ਦਾ ਟੈਸਟ ਨਹੀਂ ਕਲੀਅਰ ਕੀਤਾ, ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ, ਤੁਸੀਂ ਤੁਹਾਡੀ ਕਮੀ ਹੈ, ਫਿਰ ਤੁਸੀਂ ਭਰੋ ਆਪਣੀ ਕਮੀਆਂ। ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ। 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ, ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ, ਆਪਣਾ ਪਾਥਵੇ ਬਣਾਓ PR ਦਾ।
0: ਜੀ, ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ 189 ਜੀ, ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ, ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ?
1: ਦੇਖੋ, ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਹੋਇਆ ਉਹਦੇ 'ਚ ਉਹਨਾਂ ਨੇ ਸਾਰੀ ਪ੍ਰੈਫਰੈਂਸ ਕੰਸਟਰਕਸ਼ਨ ਸੈਕਟਰ ਨੂੰ ਦਿੱਤੀ ਸੀ। ECT 'ਚ ਇੱਕ ਵੀ ਇਨਵਾਈਟ ਨਹੀਂ ਆਇਆ ਸੀ, ਨਾ ਸ਼ੈਫ 'ਚ ਨਾ IT। ਕਾਰਪੈਂਟਰ 'ਤੇ 65 ਪੁਆਇੰਟਸ 'ਤੇ ਵੀ ਇਨਵਾਈਟ ਆਏ ਸੀ ਅਤੇ 80 'ਤੇ ਵੀ ਆਏ ਸੀ। ਸਿਮਿਲਰਲੀ ਟਾਇਲਰ, ਪੇਂਟਰ ਵਾਜ਼ ਦਾ ਓਨਲੀ ਆਪਸ਼ਨ ਜਿਹਦੇ ਵਿੱਚ ਕੋਈ ਵੀ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਵੀ ਹੋਪ ਸੇਮ, ਪਰ ਅਸੀਂ ਇਹ ਵੀ ਕਹਿੰਦੇ ECT ਵਾਲਿਆਂ ਨੂੰ ਵੀ ਕੋਈ ਇਨਵਾਈਟ ਆ ਜਾਏ, ਫਿੰਗਰਸ ਕ੍ਰੋਸਡ। ਪਰ ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ, 65 'ਤੇ ਪੁਰਾਣੀ EOIs ਨੂੰ ਪ੍ਰੈਫਰੈਂਸ ਦਿੱਤੀ ਗਈ ਸੀ, ਨਵੀਂ EOIs ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ।
0: ਓਕੇ,
1: ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ, ਤੁਸੀਂ ਅੱਜ ਹੀ ਆਪਣੀ EOI ਲਾਂਚ ਕਰੋ, ਤੁਹਾਡਾ PT ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ, ਉਹਨਾਂ RT ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ।
0: ਓਕੇ,
1: ਠੀਕ ਹੈ, ਪਰ EOI ਲਾਂਚ ਕਰੋ, ਉਹ ਐਟਲੀਸਟ EOI ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਊ 'ਚ ਤਾਂ ਲੱਗੋ, ਇਨਵਾਈਟ ਆ ਜਾਏ, ਐਂਡ ਵੀ ਹੋਪ ਇਨਵਾਈਟ ਆ ਜਾਣ, ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਓਰਿਟੀ ਦਿੱਤੀ ਜਾਏਗੀ।
0: ਤੇ ਜਿਹੜਾ ਮੰਨ ਲਓ ਅੱਜ ਆਪਾਂ ਲਾਂਚ ਕਰ ਦਿੰਦੇ ਹਾਂ, ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ, ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ, ਪਰ ਡੇਟ ਆਫ ਜਿਹੜੀ ਲਾਂਚ ਆ ਉਹ ਅੱਜ ਦੀ ਹੀ ਗਿਣੀ ਜਾਊਗੀ?
1: ਡੇਟ ਆਫ ਲਾਂਚਮੈਂਟ ਅੱਜ ਦੀ ਆ ਜਾਏਗੀ, ਡੇਟ ਆਫ ਇਫੈਕਟ ਚੇਂਜ ਹੋਏਗਾ। ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ, ਦੈਟ ਇਜ਼ ਯੋਰ ਸੋਲੀ ਲੱਕ, ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ, ਨੋਟ ਓਨਲੀ ਲੱਕ। ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ, ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਓਰਟੀ।
0: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ, ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ।
1: ਹੁਣ ਨਾਟੀ ਕਰੋ, ਹੁਣ PT ਕਰੋ, 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ, ਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ, ਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ। ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ,
0: ਤੇ ਮੇਨ EOI ਤੇ ਹੀ ਸਾਰਾ ਕੁਝ,
1: ਸਾਰਾ EOI ਤੇ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, 189 ਦਾ ਜਦੋਂ ਇਨਵਾਈਟ ਆਉਂਦਾ ਹੈ, ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੋਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ।
0: ਓਕੇ,
1: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ। ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ, ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ, ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ। ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ, ਉੱਥੇ ਕੋਈ ਬੰਦਾ ਬੈਠ ਕੇ ਨਹੀਂ ਦੇਖ ਰਿਹਾ ਅੱਛਾ ਇਹ ਮਨੀਸ਼ਾ ਇਹਦੇ 65 ਪੁਆਇੰਟ ਹੈ ਪਰ ਇਹ ਕਾਰਪੈਂਟਰ ਦਾ ਕੰਮ ਕਰ ਰਹੀ ਹੈ ਇਹਨੂੰ ਇਨਵਾਈਟ ਦੇ ਦਈਏ ਨੋ ਦੈਟ ਇਜ਼ ਨੋਟ ਹਾਊ ਇਟ ਵਰਕਸ ਉਹਨਾਂ ਨੇ ਇਹ ਦੇਖਣਾ ਬਲਕੀਰਤ ਹੈ ਇਹਦੇ 80 ਪੁਆਇੰਟਸ ਹੈ ਇਹਦੇ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਹੈ ਲੈਟਸ ਗਿਵ ਹਿਮ ਇਨਵਾਈਟ ਉਹ ਪੁਆਇੰਟ ਬੇਸਡ ਹੈ ਐਂਡ ਇਟ ਇਜ਼ ਆਲ ਕੰਪਿਊਟਰਾਈਜ਼ਡ ਉੱਥੇ ਨਹੀਂ ਇਹ ਮੈਟਰ ਕਰਦਾ ਪਰ ਹੁਣ ਸਟੇਟ ਨੋਮੀਨੇਸ਼ਨ ਤੇ ਜੇ ਤੁਸੀਂ ਆ ਜਾਓ ਉੱਥੇ ਸਾਰਾ ਕੁਛ ਮੈਟਰ ਕਰਦਾ ਉੱਥੇ ਦਾ ਰਸਤਾ ਹੀ ਅਲੱਗ ਹੈ ਹੁਣ ਤਸਮੇਨੀਆ ਦੇਖੋ ਉਹਨਾਂ ਨੇ ਅਲੱਗ ਅਲੱਗ ਫੀਲਡਸ ਬਣਾਤੀਆਂ ਨਿਊ ਸਾਊਥ ਵੇਲ ਦੀ ਅਲੱਗ ਕੰਡੀਸ਼ਨ ਸੀ 6 ਮਹੀਨੇ ਤੋਂ ਕੰਮ ਕਰ ਰਹੇ ਹੋ ਜਾਂ ਰਹਿ ਰਹੇ ਹੋ ਜਾਂ 3 ਮਹੀਨੇ ਤੋਂ ਕੰਮ ਕਰ ਰਹੇ ਹੋ ਸੇਮ ਕੁਈਨਸਲੈਂਡ ਨੇ ਕਰਤਾ ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਹੈ ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ ਤੇ ਸਟੇਟ ਨੋਮੀਨੇਸ਼ਨ ਤੇ ਇਹ ਚੀਜ਼ ਡਿਪੈਂਡ ਕਰਦੀ ਹੈ ਹੁਣ ਸਟੇਟ ਸੀਟ ਐਲੋਕੇਸ਼ਨ ਵੀ ਹੋਣ ਲੱਗ ਗਈਆਂ ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ ਤੇ 491 ਦੀ 800 ਹੋਏਗੀ ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ ਕੰਪਲੀਕੇਟਡ ਟੇਬਲ ਇੱਕ ਆਉਂਦਾ ਹੁੰਦਾ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟਾਗਰੀ 'ਚ ਆਓਗੇ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟਾਗਰੀ 'ਚ ਆਓਗੇ ਉਹ ਜਿਹੜੇ ਰੂਲਸ ਹੈ ਉਹ ਕਿਸੇ ਵੀ ਸਟੇਟ ਦੇ ਹਲੇ ਨਹੀਂ ਆਏ ਆ
0: ਓਕੇ ਇਹ ਜਸਟ ਨੰਬਰ ਸੀ ਹਲੇ ਆਏ ਨੇ
1: ਪਹਿਲਾਂ ਸਟੇਟਸ ਹਲੇ ਸਿਰਫ ਤਸਮੇਨੀਆ ਨੇ ਅਨਾਊਂਸ ਕੀਤਾ ਹੈ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ
0: ਓਕੇ
1: ਬਟ ਦੇ ਹੈਵ ਨਾਟ ਰਿਲੀਜ਼ਡ ਇਟ ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਹਲੇ ਤੱਕ ਪਰ ਤਸਮੇਨੀਆ ਨੇ ਅਨਾਊਂਸ ਕਰਤਾ ਹੈ ਦੈਟ ਮੀਨਸ ਸਟੇਟ ਐਲੋਕੇਸ਼ਨ ਸ਼ੁਰੂ ਹੋ ਚੁੱਕੀ ਹੈ
0: ਓਕੇ ਰਾਈਟ ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੁਸੀਂ ਦੱਸਿਆ 800 491 ਦਾ ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ ਕੋਈ ਕਿ ਸੇਮ ਨੇ
1: ਮੈਨੂੰ ਬਿਲਕੁਲ ਯਾਦ ਨਹੀਂ ਹੈ ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ 800 which is not bad but sirf 300 seat da farak hai 190 te 491 da te 800 seat 491 tasmania state vich choti hai par ik dikkat hai sare desiyon ko tasmania jana hai sabko wahan pe usi field mein job karni hai bhed chal kinne log utthe move ho gaye hai main keh rahi hu koi ginti nahi hai ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ ਤੇ ਪਰਥ ਦੋ ਏਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ ਤੇ ਤਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨਸ ਜਿੱਦਾਂ ਕਿ ਸ਼ੈਫ ਹੈ ਉਹਨਾਂ ਨੂੰ ਵੀ 65 ਤੇ ਇਨਵਾਈਟ ਆਏ ਸੀ ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ ਉਹ ਗ੍ਰੈਜੂਏਟ ਸੀਗੇ ਬਹੁਤ ਸਾਰੇ ਫੈਕਟਰ ਸੀਗੇ ਹੁਣ ਤਸਮੇਨੀਆ ਬੱਚਿਆਂ ਨੇ ਆਈ ਫਿੰਗਰਸ ਕ੍ਰੋਸ ਸਭ ਨੂੰ ਇਨਵਾਈਟ ਆਏ ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਤੇ ਕੰਪੀਟੀਸ਼ਨ ਕਿਨ ਉਹ ਵੀ ਮੈਟਰ ਕਰਦਾ ਬਹੁਤ ਜ਼ਿਆਦਾ 1250 ਸਿਰਫ ਸੀਟਸ ਹੈ 190 ਦੀ ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ ਬਹੁਤ ਉੱਥੇ ਬੱਚੇ ਹੋਣੇ ਇਟ ਇਜ਼ ਆਲਮੋਸਟ ਓਨਲੀ 2000 ਸੀਟਸ 2050 ਸੀਟਸ ਹੋਈ ਨਾ ਤੇ 2000 ਸੀਟਸ ਹੈ ਟੋਟਲ 190 ਤੇ 491 ਦੀ
0: 1250
1: 1250 190 ਕੀ 800 491 ਕੀ ਤੋ ਟੋਟਲ ਹੋ ਗਈ 2050 ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050
0: ਉਹ ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ ਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਪਾਪੂਲੇਸ਼ਨ ਵੱਧ ਗਈ ਆ
1: ਹਾਂ ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ ਕਿਉਂਕਿ ਜਿਹੜੇ ਹਾਇਰ ਪੁਆਇੰਟਸ ਤੇ ਹੈ ਉਹਨਾਂ ਨੂੰ ਹੀ ਪ੍ਰਾਇਰਿਟੀ ਮਿਲੇਗੀ ਇੱਕ ਹਾਇਰ ਪੁਆਇੰਟ ਆ ਜਾਣਗੇ ਸਭ ਤੋਂ ਜ਼ਿਆਦਾ ਪ੍ਰਾਇਰਿਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜਿਆ ਹੋਇਆ ਉਹਨੂੰ ਪ੍ਰਾਇਰਿਟੀ ਦੇਣਗੇ ਫਿਰ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ ਉਹਦੀ ਕਿੰਨੀ ਸੈਲਰੀ ਹੈ ਸਾਰੇ ਫੈਕਟਰਸ ਉਹਦੇ ਵਿੱਚ ਕਾਊਂਟ ਹੋਣਗੇ
0: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ
1: ਨੋ
0: ਮੈਂ ਜਿੱਥੇ ਹੈਗੇ ਬਸ
1: ਹਾਂ ਰੂਲਸ ਦੀ ਵੇਟ ਕਰੋ ਐਵਰੀ ਟਾਈਮ ਸੀ ਕਹਿੰਦੇ
0: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ
1: ਬਿਲਕੁਲ
0: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ ਕੀ ਲੱਗਦਾ ਕਦੋਂ ਕੁ ਤੱਕ ਇਹ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ
1: ਦੇਖੋ ਔਗਸਟ ਤੇ ਸੈਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ ਸੈਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ ਹੈ ਲਾਸਟ ਈਅਰ ਵਿਕਟੋਰੀਆ ਨੇ ਸੈਪਟੈਂਬਰ 'ਚ ਅਨਾਊਂਸ ਕੀਤਾ ਸੀ ਤੇ NSW ਨੇ ਉਸ ਤੋਂ ਵੀ ਲੇਟ ਕੀਤਾ ਸੀ
0: ਓਕੇ
1: ਬਟ ਔਗਸਟ ਵੀ ਐਕਸਪੈਕਟ ਕਿ ਤਸਮੇਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਮੈਟ੍ਰਿਕਸ ਵਿਕਟੋਰੀਆ ਇਹ ਸਾਰੇ ਆਪਣੇ ਜਿਹੜੇ ਕਿ ਸੀਟਸ ਤੇ ਰੂਲਸ ਦੋਨੋਂ ਦੱਸ ਦੇਣ
0: ਜੀ ਬਿਲਕੁਲ ਮਨੀਸ਼ਾ ਜੀ, ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ, ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ, ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇ ਡੇ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ TFN 'ਤੇ ਕੰਮ ਕਰਦੇ ਹੋ, ਈਧਰ ਤੁਸੀਂ ABN 'ਤੇ ਕੰਮ ਕਰਦੇ ਹੋ, ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ, ਯਾਨੀ 4 ਨਾਈਟਲੀ ਅਤੇ 4 ਨਾਈਟਲੀ, ਮੰਥਲੀ ਆ ਮੰਥਲੀ, ਵੀਕਲੀ ਅਤੇ ਵੀਕਲੀ, ਅਤੇ ਉਹਦੇ ਚੱਲਦੇ ਜਿਹੜੀ ABN ਦੇ ਉੱਤੇ ਕੰਡੀਸ਼ਨ ਲੱਗੀ ਆ ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ?
1: ਹੁਣ ABN 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਆ ਆਪਣੇ ਇੰਪਲੋਇਰਸ ਨਾਲ, ਉਹਨਾਂ ਨੂੰ ਲੌਂਗ ਟਰਮ, ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ, ਸਾਨੂੰ ਅੱਜ ਹੀ ਨਹੀਂ ਅਸੀਂ ਲੌਂਗ ਟਰਮ ਇੰਪਲੋਏ ਹੋ ਗਏ, ਆਈ ਥਿੰਕ ਆਫਟਰ ਅਰਾਊਂਡ ਲੈਟਸ ਸੇ 3 ਮਹੀਨੇ ਬਾਅਦ, ਤੁਹਾਨੂੰ ਪਤਾ ਹੈ ਤੁਸੀਂ JRP ਕਰ ਰਹੇ ਹੋ ਆਪਣੇ ਇੰਪਲੋਇਰ ਨਾਲ, ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਹੈ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ABN 'ਤੇ, ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ, ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ, ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ, ਵਿਦ ਐਵਰੀ ਪੇ ਤੁਹਾਡਾ ਸੁਪਰ ਪੈਣਾ ਚਾਹੀਦਾ, ਦੈਟ ਇਜ਼ ਵਾਟ ਦਾ ਰੂਲ ਇਜ਼ ਨਾਓ। ਹੁਣ ਇਹ ਚੀਜ਼ JRP ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ, ਹੈ ਨਾ, ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ। ਫੋਰ ਐਗਜ਼ਾਮਪਲ, ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ, 12% ਸੁਪਰ ਇਜ਼ $240, ਵਿਦ ਐਵਰੀ ਪੇ ਤੁਹਾਡਾ $240 ਜੇ 2000 ਪੇ ਹੈ ਤੁਹਾਡੇ ਸੁਪਰ ਅਕਾਊਂਟ 'ਚ ਵੀ ਜਾਣਗੇ। ਜੇ ਤੁਸੀਂ GST ਰਜਿਸਟਰਡ ਹੋ ਦੈਨ ਉਹ GST 'ਤੇ ਨਹੀਂ ਸੁਪਰ ਪਏਗਾ, ਬੇਸ ਪੇ 'ਤੇ ਹੀ ਸੁਪਰ ਪਏਗਾ।
0: ਓਕੇ,
1: ਜੇ ਤੁਸੀਂ GST ਵੀ ਦੇ ਰਹੇ ਹੋ ਤੁਹਾਨੂੰ ਜਿੱਦਾਂ ਵੀ ਤੁਹਾਡਾ ਆਪਣਾ ਅਗਰੀਮੈਂਟ ਜਾਂ ਕੰਮ ਹੈ ਜਾਂ ਤੁਹਾਡੀ ਕਿੰਨੀ ਇਨਕਮ ਹੈ ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ 'ਤੇ ਡਿਸਾਈਡ ਹੋਇਆ ਉਹਦੇ 'ਤੇ ਤੁਸੀਂ ਦੇਖੋਗੇ, ਜੇ ਤੁਸੀਂ ਤੁਹਾਡੀ GST ਪਾ ਕੇ 2200 ਪੇ ਬਣ ਰਹੀ ਹੈ, ਹੁਣ 2000 'ਤੇ ਸੁਪਰ ਪਏਗਾ, 2200 'ਤੇ ਸੁਪਰ ਨਹੀਂ ਪਏਗਾ, ਡੋਂਟ ਮੇਕ ਦਿਸ ਮਿਸਟੇਕ।
0: ਓਕੇ,
1: ਠੀਕ ਹੈ, ਤੋ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ, ਦੇ ਹੈਵ ਬਿਕਮ ਮੋਰ ਰਿਸਪੋਂਸੀਬਲ ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ,
0: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ।
1: ਬਿਲਕੁਲ, ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ ਖਾਸ ਤੌਰ ਤੇ, ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫੋਰ ਯੋਰ ਜੋਬ ਰੈਡੀ, ਜਦੋਂ ਅਸੀਂ PR ਪਾਉਂਦੇ ਹਾਂ 189190 ਦੀ ਐਪਲੀਕੇਸ਼ਨ, 482186 ਦੀ ਐਪਲੀਕੇਸ਼ਨ ਪਾਉਂਦੇ ਹਾਂ, ਉਦੋਂ ਵੀ ਚਾਹੇ ਤੁਸੀਂ ABN 'ਤੇ ਕੰਮ ਕੀਤਾ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ, ਬਹੁਤ ਵਾਰੀ ਕੇਸ ਆਫਿਸਰ ਸੁਪਰ ਸਟੇਟਮੈਂਟ ਮੰਗਦੇ ਆ। ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ, ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ, ਅਤੇ ਤੁਸੀਂ ਮੇਕ ਸ਼ੋਰ ਕਰੋ, ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ, ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ, ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ, ਉਹ ਬਿਜ਼ਨਸ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਅਤੇ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ। So it is their responsibility, it is not your responsibility, but when your 189 visa application or 190 visa application will be lodged, then they will ask for the bank statements and the invoices and the tax and the super statement. So that is your thing.
0: Then it's come your responsibility.
1: Yeah, then it becomes your responsibility. Ki tusi kar sakde ho apne employer nu chase? Nahi kar sakde ho. Chhadta hoega, ladke chhadta hoega. We don't know. ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ।
0: ਜੀ ਬਿਲਕੁਲ, ਕਿਉਂਕਿ ਬਾਅਦ ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ। ਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਢੇ ਤੇ ਆ, ਹਨਾ, ਖਤਮ ਹੋ ਚੱਲਿਆ, ਤੇ ਜੇ ਹੁਣ ਤੱਕ ਜਿਹੜੀ 1-2 ਪਈਆਂ ਨਿਕਲੀਆਂ ਜੁਲਾਈ ਦੇ ਵਿੱਚ ਉਹ ਨਹੀਂ, ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ, ਉਹਦਾ ਵੀ ਕੁਛ ਹੋ ਸਕਦਾ ਕਿ?
1: ਬਿਲਕੁਲ, ਹੁਣ ਉਹ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ। ਦੇਖੋ ਇਹ ਤੁਹਾਨੂੰ ਪਤਾ ਹੈ ਇਹ ਜੋਬ ਰੈਡੀ ਕਰ ਰਹੇ ਆ, ਤੁਸੀਂ ਸਾਲ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ, ਜਿੱਦਾਂ ਵੀ ਕਰਨਾ, ਤੁਹਾਡੀ ਫਾਈਲ ਲੱਗਣੀ ਹੈ। ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ, ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ, ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ, ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ 'ਤੇ ਰੱਖ ਕੇ ਨਹੀਂ ਦੇ ਰਹੇ ਹੋ। ਇਟ ਇਜ਼ ਨੋਟ ਓਨਲੀ ਫੋਰ ਇੰਪਲੋਇਸ, ਇਟ ਇਜ਼ ਬੋਥ ਵੇ, ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ, ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ, ਤੋ ਆਪ ਆਪਣੀ ਮੇਨਟੇਨ ਰੱਖੋ।
0: ਜੀ ਬਿਲਕੁਲ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ, ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ, ਇਹੀ ਬੈਸਟ ਆ। ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ, ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਏ ਸ਼ਾਇਦ
1: ਏ ਵੀ ਹੁੰਦਾ ਬੀ ਵੀ ਹੁੰਦਾ ਸੀ ਈ
0: ਬੀ ਓ ਹੁੰਦਾ ਜਿਹੜਾ
1: ਟਰੈਵਲ
0: ਕਰਨ ਲਈ ਰਹਿਣਾ, ਤੇ ਏ ਹੁੰਦਾ ਮਿਲਦਾ ਆ ਜਦੋਂ ਕੋਈ ਵੀਜ਼ਾ ਪਾਈਏ, ਤੇ ਉਹ ਸੀ ਹੀ ਉਹਨਾਂ ਕੋਲ, ਤੇ ਉਹ ਕਹਿੰਦੇ ਕਿ ਸਾਡੇ ਕੋਲ ਹੁਣ ਆਪਸ਼ਨ ਨਹੀਂ ਆ ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ, ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ, ਨਾ ਹੀ ਉੱਧਰ ਨੂੰ ਜਾ ਸਕਦੇ ਨੇ, ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ, ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ?
1: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ 'ਤੇ ਜਾਂਦੇ ਆ।
0: ਓਕੇ,
1: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ 'ਤੇ ਗਏ ਹੋ, ਫਿਰ ਅਲੱਗ ਕੇਸ ਹੈ।
0: ਓਕੇ,
1: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ, ਫਿਰ ਅਲੱਗ ਕੇਸ ਹੈ। ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ 'ਤੇ ਹੋ,
0: ਹਾਂਜੀ,
1: ਫਿਰ ਤੁਸੀਂ 189, 482, 186 ਸਾਰੇ ਲਈ ਐਲੀਜੀਬਲ ਹੋ।
0: ਓਕੇ,
1: ਯੂ ਆਰ ਫੋਰਚੂਨੇਟ। ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ, ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ 'ਤੇ, ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ, ਠੀਕ ਹੈ। ਇਹਦਾ ਮਤਲਬ ਕੀ ਹੈਗਾ, ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ, ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ, ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ, ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ, ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ, ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਨੀ ਹੀ ਆਨੀ ਹੈ। 99% ਕੋਈ ਇਦਾਂ ਦਾ ਹੈ ਨਹੀਂ ਕਿ ਨਾ ਆਏ, ਠੀਕ ਹੈ। ਪਰ ਹੁਣ ਇਹ ਵੀ ਨਹੀਂ ਹੈ, ਨਹੀਂ ਜਾ ਸਕਦੇ, ਜਾਣਾ ਚਾਹੁੰਦੇ ਨਹੀਂ ਹੈ, ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
0: ਜੀ।
1: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ, ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ, ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਜਾਂ ਐਜ਼ ਅ ਮੋਟਰ ਮਕੈਨਿਕ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ
0: ਜੀ,
1: ਸਕਿੱਲ ਅਸੈਸਮੈਂਟ ਹੈ, 6 ਈਚ ਹੈ, ਜੋ ਵੀ ਬੇਸਿਕ ਸਾਰੀਆਂ ਰਿਕੁਆਇਰਮੈਂਟਸ ਹੈ, ਅਤੇ ਤੁਸੀਂ 494 ਜੋ ਕਿ ਰੀਜਨਲ ਸਪੋਂਸਰਡ ਵੀਜ਼ਾ ਹੈ ਉਹ ਪਾ ਸਕਦੇ ਹੋ।
0: 494, ਓਕੇ,
1: ਤੁਸੀਂ ਇਹ ਵੀਜ਼ਾ ਪਾ ਸਕਦੇ ਹੋ। ਇਟ ਇਜ਼ ਅ ਪ੍ਰੋਵਿਜ਼ਨਲ PR, ਬ੍ਰਿਜਿੰਗ ਵੀਜ਼ਾ ਸੀ 'ਤੇ, ਅਤੇ ਜੇ ਤੁਹਾਡੇ 'ਤੇ ਵੀਜ਼ਾ ਰਿਫਿਊਜ਼ਡ ਵੀ ਹੈ ਤਾਂ ਵੀ ਤੁਸੀਂ ਔਨ ਸ਼ੋਰ ਰਹਿ ਕੇ ਵੀ 494 ਪਾ ਸਕਦੇ ਹੋ,
0: ਅਤੇ ਇਹੀ ਆਪਸ਼ਨ ਹੈ ਉਹਨਾਂ ਕੋਲੇ।
1: ਜਾਂ ਤਾਂ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ, ਸਿਰਫ 3 ਵੀਜ਼ਾ ਹੀ ਪਾ ਸਕਦੇ ਹੈ ਔਨ ਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ। ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ, ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਤਾਂ ਅੱਛੀ ਕੋਈ ਆਪਸ਼ਨ ਹੀ ਨਹੀਂ, ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ। ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂਨੋ ਚੀਜ਼ਾਂ ਨਹੀਂ ਹੈਗੀਆਂ, ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ, ਮੈਮ ਨਹੀਂ ਆਉਣੇ, 7 ਇੰਚ ਨਾਟੀ ਨਹੀਂ ਹੋਣੀ ਹੈ, ਬਾਰ ਵੀ ਲੱਗ ਗਈ ਹੈ, ਹੈ ਨਾ, ਸ਼ੈਫ ਹੈ, ਮੈਂ ਤਾਂ ਹੀ ਸ਼ੈਫ ਅਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਰਹੇ। 3 ਸਾਲ ਦਾ ਐਕਸਪੀਰੀਅੰਸ ਹੈ, ਸਕਿੱਲ ਅਸੈਸਮੈਂਟ ਹੈ, ਫਾਇੰਡ ਅ ਰੀਜਨਲ ਇੰਪਲੋਇਰ, ਗੋ ਦੇਅਰ, ਵਰਕ ਫੋਰ ਹਿਮ, ਆਸਕ ਹਿਮ ਟੂ ਸਪੋਂਸਰ ਯੂ, ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤਾਂ ਅਸੀਂ ਕੁਛ ਤਾਂ PR ਲੈਣ ਦਾ ਕਿਹੜਾ ਤਰੀਕਾ ਹੈ। 3 ਸਾਲ ਦਾ ਐਕਸਪੀਰੀਅੰਸ ਅਤੇ 494 ਇੱਥੇ ਰਹਿ ਕੇ ਪਾ ਸਕਦੇ ਹੈ, ਔਰ ਜਦੋਂ 494 ਗ੍ਰਾਂਟ ਹੋ ਗਿਆ ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ, ਪ੍ਰੋਵਿਜ਼ਨਲ ਮੈਡੀਕੇਅਰ ਕਾਰਡ, ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ, ਅਤੇ ਫਿਰ ਤੁਸੀਂ PR ਹੋ, ਚਾਹੇ ਉਹ ਪ੍ਰੋਵਿਜ਼ਨਲ PR ਹੈ, ਬਟ ਦੈਟ ਇਜ਼ ਅ PR
0: ਐਟਲੀਸਟ ਨਹੀਂ, ਇਟਸ ਵੈਰੀ ਗੁੱਡ ਥਿੰਗ, ਤੇ ਉੱਤੋਂ ਤੁਸੀਂ PR ਵੀ ਹੋ ਰਹੇ ਹੋ, ਚਲੋ ਭਾਵੇਂ ਪ੍ਰੋਵਿਜ਼ਨਲੀ।
1: ਦੇਖੋ ਜਦੋਂ ਕੋਈ ਪਾਰਟਨਰ, ਕੋਈ ਅਸੀਂ PR ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ PR ਤੇ ਹੀ ਆਉਂਦੇ ਆ, ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ PR ਤੇ ਰਹਿੰਦੇ ਆ। ਵਾਟ ਇਜ਼ 491
0: ਪ੍ਰੋਵਿਜ਼ਨਲ PR?
1: ਹਾਂ, 5 ਸਾਲ ਦੀ ਪ੍ਰੋਵਿਜ਼ਨਲ PR 491 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ PR 494 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ PR 820 ਤੇ ਗ੍ਰਾਂਟ ਹੁੰਦੀ ਹੈ।

0: पर अपने को ले रास्ता है
1: जी,
0: रीजनल एम्प्लॉयर होना चाहिए
1: जी, बिल्कुल बस यो ही है कि तुम एक रीजनल एम्प्लॉयर लभना
0: और बाकी काम करना है दो तीन साल
1: जी,
0: पर पीआर होने तो बाद विच इज द बेस्ट थिंग
1: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ ਪੀ ਆਰ ਤੋਂ ਬਾਅਦ ਪਤਾ ਨਹੀਂ ਕੀ ਕਰ ਦੇਣਾ, ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ।
0: ਹਾਂ ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ, ਮੈਂ ਕਿ ਨਹੀਂ ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ
1: ਹੈ, ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੈਠਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ, ਪਰ ਸਾਰਾ ਕੁਝ ਉਦਾਂ ਹੀ ਰਹਿੰਦਾ, ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ ਆ।
0: ਦੈਟ ਇਜ਼ ਵੈਰੀ ਇੰਪੋਰਟੈਂਟ ਫੋਰ ਯੋਰ ਗਰੋਥ, ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
1: ਜੀ। ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ, ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ,
0: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ।
1: ਹਾਂਜੀ, ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
0: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ, ਉੱਥੇ ਵੀ ਤਾਂ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
1: ਜੀ,
0: ਕਰ ਰਹੇ ਹੋ ਨਾ, ਉਹ ਵੀ ਤਾਂ ਤੁਹਾਨੂੰ ਸਪੋਂਸਰ ਕਰ ਰਹੇ ਹੈ, ਇੰਪਲੋਇਜ਼ ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ, ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
1: ਜੀ। ਬਿਲਕੁਲ, ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ, ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ?
0: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਜ਼ ਟੂ 3 ਮੰਥਸ।
1: ਓਕੇ, ਅਪ ਟੂ
0: 3 ਮੰਥਸ। ਬਾਕੀ ਕੇਸ ਆਫੀਸਰ ਤੇ ਹੈ, ਉਹਦਾ ਦਿਲ ਕਰੇ 28 ਦਿਨ ਲਏ, ਉਹਦਾ ਦਿਲ ਕਰੇ 4 ਮਹੀਨੇ ਲਏ, ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ।
1: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਹੈ ਕੀ ਕਰਾਂ ਜੀ। ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ, ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ, ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਯਾਨੀ 0482610000 ਤੇ ਤੁਸੀਂ ਕਾਲ ਕਰੋ, ਅਪੁਆਇੰਟਮੈਂਟ ਬਣਾਓ, ਜਾਂ ਟਰਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ, ਜਾਂ CBD ਦੇ ਵਿੱਚ, ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ। ਬਾਕੀ ਜੇ ਤੁਸੀਂ ਕੁਛ ਐਡ ਆਊਟ ਕਰਨਾ ਤਾਂ ਦੱਸ ਦਿਓ।
0: ਨਹੀਂ ਨਹੀਂ, ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ, ਵਿਜ਼ਿਟ ਕਰੋ, ਤੁਹਾਡੀ ਸਾਰੀ ਹੈਲਪ ਕਰਾਂਗੇ
1: ਜੀ। ਬਿਲਕੁਲ, ਅਤੇ ਇੱਕ ਹੋ ਰਿਹਾ ਜੀ, ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ, WA ਗ੍ਰੈਜੂਏਟ, 1985 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ, ਵਿਦ 7 ਬੈਂਡਸ, ਸੁਜੈਸ਼ਨਸ ਇਹਦੇ ਵਿੱਚ
0: ਕੋਈ ਕੁਐਸਚਨ ਇਹ ਹੈ ਕਿ ਸੁਜੈਸ਼ਨ ਦੋ ਕੀ ਹੈ,
1: ਕੀ ਮਤਲਬ ਹੋਊਗਾ
0: ਸਾਡੇ ਤੋਂ ਪੁੱਛ ਰਹੇ ਹੈ, ਸੁਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ, ਮੈਨੂੰ ਮੇਰੇ ਪੁਆਇੰਟ ਹੈਗੇ ਹੈ।
1: ਓਕੇ,
0: ਵੇਟ ਕਰੋ ਇਨਵਾਈਟ ਦੀ, ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰੋ ਹੈ ਨਾ,
1: ਤੇ ਫਿਰ ਦੋਵੇਂ ਫਿੰਗਰਸ ਕਰੋਸ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ,
0: ਤੇ ਬੈਕਅਪ ਪਲਾਨ ਨਾਲ ਨਾਲ ਕ੍ਰੀਏਟ ਕਰ ਲਓ
1: ਜੀ। ਬਾਕੀ ਤੇ ਤੁਸੀਂ ਸਾਰਾ ਕੁਛ ਕਰ ਹੀ ਲਿਆ ਵਾ, 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੁਸੀਂ ਮਾਰ ਲਿਆ, ਤੇ ਚਲੀਏ ਫਿਰ ਲਈਏ ਮਨੀਸ਼ਾ ਜੀ ਜਾਂਚ, ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ?
0: ਆਲ ਡਨ
1: ਜੀ, ਥੈਂਕ ਯੂ ਜੀ ਸਾਥ ਦੇਣ ਦੇ ਲਈ, ਤੇ ਇਸ ਦਾ ਰਿਪੀਟ ਜੇ ਸੁਣ ਰਹੇ ਹੋ ਤੇ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ, ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ, ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ, ਜਿੱਦਾਂ ਜਿੱਦਾਂ ਆਉਣਗੀਆਂ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ। ਬਾਕੀ ਅਪੁਆਇੰਟਮੈਂਟ ਲੈਣੀ ਆ ਅਤੇ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ, 0482610000, ਜਾਂ ਫਿਰ ਟਰਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਆਫਿਸ, ਜਾਂ ਫਿਰ CBD ਦੇ ਵਿੱਚ ਮੈਲਬਰਨ ਸਿਟੀ ਦੇ ਵਿੱਚ। ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ, ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ। 0406 01

0: ਕੋਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ ਓ

0: ਜਦੋਂ ਇਹ ਨਾਂ ਲੈਂਦੇ ਹਾਂ ਤਾਂ ਸ਼ਾਇਦ ਤੁਹਾਨੂੰ ਊਧਮ ਸਿੰਘ ਦੀ ਯਾਦ ਆ ਜਾਂਦੀ ਹੋਏਗੀ। ਪਰ ਜਿੱਦਾਂ ਇਸ ਗੀਤ ਦੇ ਵਿੱਚ ਕੁਛ ਗੱਲਾਂ ਕਹੀਆਂ, ਕੁਛ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਕੁਛ ਦੇ ਉੱਤੇ ਸਵਾਲ ਕੀਤੇ ਜਾ ਸਕਦੇ ਨੇ, ਅਤੇ ਕਈਆਂ ਦੇ ਨਾਲ ਤਾਂ ਸਹਿਮਤ ਵੀ ਨਹੀਂ ਹੋਇਆ ਜਾ ਸਕਦਾ। ਰਾਮ ਮੁਹੰਮਦ ਸਿੰਘ ਆਜ਼ਾਦ, ਇਹਦੇ 'ਤੇ ਇਤਰਾਜ਼ ਕੀਤਾ ਜਾ ਸਕਦਾ। ਕਈ ਨਾਮ ਬਦਲੇ ਮੈਂ, ਇਹਦੇ 'ਤੇ ਸਵਾਲ ਕੀਤੇ ਜਾ ਸਕਦੇ ਨੇ ਕਿ ਨਾਮ ਬਦਲੇ ਜਾਂ ਵਾਕਈ ਕੋਈ ਨਾਮ ਨਹੀਂ ਸੀ। ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਜਾਂ ਉਹਨਾਂ ਦੇ ਨਾਂ ਦੇ ਉੱਤੇ ਅੱਜ ਕੱਲ੍ਹ ਇੱਕ ਸ਼ਹਿਰ ਵੀ ਹੈ, ਅੱਜ ਕੱਲ੍ਹ ਤਾਂ ਕੀ ਪਹਿਲਾਂ ਤੋਂ ਹੀ ਹੈ, ਜਦੋਂ ਤੋਂ ਉਹ ਪੈਦਾ ਹੋਏ ਉੱਥੇ, ਸੁਨਾਮ ਊਧਮ ਸਿੰਘ ਵਾਲਾ। ਤਰਾਸਦੀ ਸਾਡੀ ਇਹ ਹੈ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਗੁਜਰਾਤ ਦੇ ਸੂਬੇ ਦੀ ਇੱਕ ਰਾਜਧਾਨੀ ਹੋਇਆ ਪੂਰੀ, ਅਤੇ ਅਸੀਂ ਊਧਮ ਸਿੰਘ ਜਾਂ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜਧਾਨੀ ਤਾਂ ਬਹੁਤ ਦੂਰ ਦੀ ਗੱਲ, ਜਿਹੜੇ ਸ਼ਹਿਰ ਹੈਗੇ ਵੀ ਨੇ ਉਹਨਾਂ ਨੂੰ ਵੀ ਬਚਾ ਬਸਾ ਨਹੀਂ ਪਾ ਰਹੇ। ਐਸਾ ਕੀ ਹੈ ਉੱਥੇ ਜਿਹੜਾ ਊਧਮ ਸਿੰਘ ਦੇ ਨਾਲ ਜੁੜਿਆ ਹੋਇਆ? ਇੱਕ ਉਹ ਹਵੇਲੀ, ਔਰ ਉੱਥੇ ਵੀ ਕੋਈ ਰਿਸਰਚ ਨਹੀਂ, ਗਾਂਧੀਅਨ ਸਟੱਡੀ ਹੁੰਦੀ ਹੈ। ਇੱਦਾਂ ਨਹੀਂ ਕਿ ਗਾਂਧੀ ਦੇ ਉੱਤੇ ਨਹੀਂ ਹੋਣਾ ਚਾਹੀਦਾ, ਪਰ ਊਧਮ ਸਿੰਘ ਦੇ ਉੱਤੇ ਵੀ ਹੋਵੇ, ਕਿਉਂਕਿ ਇਹ ਇੱਕ ਐਸਾ ਕਰੈਕਟਰ ਹੈ ਜਿਹਦੇ ਬਾਰੇ ਸ਼ਾਇਦ ਇਤਿਹਾਸ ਨੇ ਵੀ ਜਸਟਿਸ ਨਹੀਂ ਕੀਤਾ, ਅਸੀਂ ਵੀ ਨਹੀਂ ਕਰ ਰਹੇ ਹੈਗੇ। ਅਸੀਂ ਬਸ ਇੰਨਾ ਕੁ ਦਿਖਾ ਦਿੰਦੇ ਹਾਂ ਕਿ 21 ਸਾਲ, ਜਿਵੇਂ ਫਿਲਮ ਵੀ ਆਈ ਸੀਗੀ ਜਿਹੜੀ ਵਿੱਕੀ ਕੌਸ਼ਲ ਵਾਲੀ, ਉਹ 'ਚ ਤੁਸੀਂ ਦੇਖਿਆ ਹੋਣਾ ਹੈ ਕਿ ਹਾਥੀ ਅਤੇ ਪੰਜਾਬੀ ਕਦੇ ਵੀ ਕੋਈ ਭੁੱਲਦੇ ਨਹੀਂ ਹੈਗੇ। ਦਿਖਾਇਆ ਇਹ ਗਿਆ ਕਿ ਪੰਜਾਬੀਆਂ ਦੀ ਐਲੀਫੈਂਟ ਮੈਮਰੀ ਹੁੰਦੀ ਹੈ ਅਤੇ ਕਈ ਗੱਲਾਂ ਨੂੰ ਯਾਦ ਰੱਖਦੇ ਨੇ। 21 ਸਾਲ ਬਾਅਦ ਜਾ ਕੇ ਬਦਲਾ ਲੈ ਲਿਆ ਜਲ੍ਹਿਆਂਵਾਲੇ ਬਾਗ ਦਾ, ਦੈਟ ਇਜ਼ ਨੋਟ ਦੀ ਕਰੈਕਟ ਸਟੋਰੀ, ਜਾਂ ਫਿਰ ਦੈਟ ਇਜ਼ ਨੋਟ ਦੀ ਕੰਪਲੀਟ ਸਟੋਰੀ। ਕੰਪਲੀਟ ਸਟੋਰੀ ਦੇ ਵਿੱਚ ਬੜੇ ਸਾਰੇ ਐਸਪੈਕਟ ਲੁਕ ਵੀ ਜਾਂਦੇ ਨੇ। ਪਿੱਛੇ ਜੇ ਮੈਂ ਇੱਕ ਕਿਸੇ ਪੋਡਕਾਸਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਜਦੋਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਕਰਾਕਦੇ ਹਾਂ ਕਿ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦੇ ਵਿੱਚ ਫਾਂਸੀ 'ਤੇ ਟੰਗਿਆ ਗਿਆ, ਪਰ ਉਹ ਨੌਜਵਾਨ ਦੀਆਂ ਕੁਝ ਆਪਣੀਆਂ ਸਧਰਾਂ ਵੀ ਹੋਣਗੀਆਂ। ਨੌਜਵਾਨਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਦੇਖਦੇ ਹੀ ਨਹੀਂ ਅਸੀਂ, ਫਰੀਡਮ ਫਾਈਟਰਸ ਦੀ ਜਦੋਂ ਗੱਲ ਆਉਂਦੀ ਹੈ ਉਹਨਾਂ ਦੀ ਆਪਣੀ ਪਰਸਨਲ ਲਾਈਫ ਕੀ ਰਹੀ ਹੋਏਗੀ। ਊਧਮ ਸਿੰਘ ਦੇ ਕੇਸ ਦੇ ਵਿੱਚ ਤਾਂ ਹੋਰ ਵੀ ਬੜੀ ਅਜੀਬ ਕਹਾਣੀ ਹੈਗੀ ਹੈ, ਜਿਹਨੂੰ ਛੋਟੇ ਹੁੰਦੇ ਹੀ ਇੱਕ ਜਿਹਨੇ ਮਾਂ ਪਿਓ ਨਹੀਂ ਹੈਗੇ ਅਤੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਅੰਕਲ ਨੇ ਉਹਨਾਂ ਨੂੰ ਇੱਕ ਔਰਫਨੇਜ 'ਚ ਪਾ ਦਿੰਦੇ ਨੇ, ਇੱਕ ਅਨਾਥ ਆਸ਼ਰਮ ਦੇ ਵਿੱਚ ਪਾ ਦਿੰਦੇ ਨੇ। ਅਨਾਥ ਆਸ਼ਰਮ ਦੀ ਵੀ ਆਪਣੀ ਇੱਕ ਜ਼ਿੰਦਗੀ ਹੋਏਗੀ, ਅਤੇ ਉੱਥੇ ਊਧਮ ਉਹਨਾਂ ਨੂੰ ਨਾਮ ਕਿਸੇ ਨੇ ਦਿੱਤਾ ਜਾਂ ਕੋਈ ਹੋਰ ਨਾਮ ਸੀ, ਇਹ ਵੀ ਅਲੱਗ ਕਹਾਣੀਆਂ ਨੇ। ਅਤੇ ਊਧਮ ਨਾਮ ਅਸੀਂ ਪੰਜਾਬੀ 'ਚ ਜਾਣਦੇ ਹਾਂ ਕਿ ਊਧਮ ਮਚਾਉਣ ਵਾਲਾ, ਯਾਨੀ ਕਿ ਤਬਾਹੀ ਮਚਾਉਣ ਵਾਲਾ, ਬਟ ਉੱਥੋਂ ਬਿਲਕੁਲ ਅਲੱਗ ਕਰੈਕਟਰ ਇੱਕ ਹੈਗਾ, ਅਤੇ ਉਹ ਕਰੈਕਟਰ ਦੇ ਬਾਰੇ ਅੱਜ ਦੇ ਦਿਨ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਹਾਂ। ਪਰ ਇਸ ਪ੍ਰੋਗਰਾਮ ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੀ, ਇਹਦੇ 'ਚ ਗੱਲ ਮੈਂ ਨਹੀਂ ਕਰ ਸਕਦਾ, ਕਿਉਂਕਿ ਊਧਮ ਸਿੰਘ ਦੇ ਬਾਰੇ ਜਿਹੜੀ ਜਿਸ ਜ਼ਹਿਨੀਅਤ ਦੇ ਨਾਲ ਗੱਲ ਕਰਨੀ, ਪਿਛਲੀ ਵਾਰ ਵੀ ਕੀਤਾ ਸੀ, ਪਿਛਲੇ ਸਾਲ ਵੀ ਐਪੀਸੋਡ ਕੀਤਾ ਸੀ, ਪਰ ਉਹਦੇ 'ਚ ਕੁਝ ਵੱਖਰੀਆਂ ਗੱਲਾਂ ਅੱਜ ਦੇ ਦਿਨ ਕਰਨੀਆਂ ਹੈਗੀਆਂ ਨੇ। ਕਿਸੇ ਉਸੇ ਲੀਕ ਦੇ ਉੱਤੇ ਅਸੀਂ ਵੀ ਉਸੇ ਲੀਕ ਦੇ ਫਕੀਰ ਨਾ ਬਣ ਜਾਈਏ। ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਲੀਕ ਤੋਂ ਕੁਝ ਵੱਖਰੀ ਗੱਲ ਕਰਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ।
0: ਜੀ ਬਹੁਤ
1: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ
0: ਭਾਜੀ, ਇੱਕ ਗੱਲ ਜਿਹੜੀ ਊਧਮ ਸਿੰਘ ਦੇ ਨਾਲ ਜੁੜੀ, ਮੈਂ ਇੱਕ ਦਿਨ ਆਪਾਂ ਵੀ ਫੋਨ ਦੇ ਉੱਤੇ ਵੀ ਗੱਲ ਕਰ ਰਹੇ ਸੀ, ਪਰ ਮੈਂ ਇੱਕ ਦਿਨ ਸੋਚ ਰਿਹਾ ਸੀ ਔਰ ਉਹ ਸਾਰੀਆਂ ਗੱਲਾਂ ਆਪਸ 'ਚ ਜੁੜ ਗਈਆਂ, ਅਤੇ ਉਹ ਇਹ ਸੀ, ਇੱਕ ਤਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਵਾਲਾ, ਉਹ ਇੱਕ ਅਲੱਗ ਬਹਿਸ ਚੱਲਦੀ ਰਹਿੰਦੀ ਹੈ, ਉਹਦੇ 'ਤੇ ਵੀ ਤੁਸੀਂ ਆਪਣਾ ਦੱਸ ਦਿਓ। ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈ, ਹੋਰ ਬਹੁਤ ਕੁਛ ਕਿਹਾ ਜਾਂਦਾ, ਪਰ ਇਹ ਸਾਰੇ ਟਾਈਟਲਸ ਦੇਣ ਦੇ ਨਾਲ ਕਿ ਉਸ ਇੱਕ ਪੂਰੇ ਕਰੈਕਟਰ ਨੂੰ ਅਸੀਂ ਜਸਟੀਫਾਈ ਕਰ ਦਿੰਦੇ ਹਾਂ। ਅਤੇ ਜਿਹੜੀ ਮੈਂ ਸਟਾਰਟਿੰਗ 'ਚ ਇੱਕ ਰੈਫਰੈਂਸ ਦੇ ਰਿਹਾ ਸੀ ਕਿ ਊਧਮ ਸਿੰਘ ਦੇ, ਮਤਲਬ ਜਦੋਂ ਇੱਕ ਅਸੀਂ ਕਿਸੇ ਦੇ ਕਿਰਦਾਰ ਦੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹਦੇ ਫਾਈਨਲ ਚੈਪਟਰ 'ਤੇ ਹੀ ਪਹੁੰਚ ਜਾਂਦੇ ਹਾਂ। ਜਦੋਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਖਾਲਸਾ ਪੰਥ ਸਾਜਣ ਜਾਂ ਹੋਰ ਲੜਾਈਆਂ ਪੜ੍ਹਾਈਆਂ ਦੀ ਗੱਲ ਕਰਕੇ ਖਤਮ ਕਰ ਦਿੰਦੇ। ਉਸ ਇੱਕ ਕਿਰਦਾਰ ਦਾ ਆਪਣਾ ਇੱਕ ਪੂਰੀ ਲਾਈਫ ਜਰਨੀ ਰਹੀ ਹੋਏਗੀ, ਠੀਕ ਉਸੇ ਤਰੀਕੇ ਦੇ ਨਾਲ ਊਧਮ ਸਿੰਘ ਦੀ ਪਹਿਲਾਂ ਦੀ ਲਾਈਫ, ਉਹ ਕਹਿ ਦਿੰਦੇ ਨੇ ਕਿ ਅਨਨੋਨ ਚੈਪਟਰਸ ਦੇ ਵਿੱਚ ਹੀ ਹੈ, ਪਰ ਕਿਸੇ ਨੇ ਤਾਂ ਰਿਕਾਰਡ ਕੀਤੀ ਹੋਣੀ ਹੈ ਨਾ, ਔਰਫਨ ਏਜ ਦੇ ਵਿੱਚ ਜਦੋਂ ਰਹਿ ਰਹੇ ਸੀ ਕਿਵੇਂ ਰਹੇ, ਉੱਥੇ ਹੋਰ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਪਾਰਟੀਸਪੇਟ ਕਰਦੇ, ਉਹਨਾਂ ਦਾ ਪਹਿਲੇ ਨਾਮ ਕੀ ਸੀਗੇ, ਜਾਂ ਉਹ ਨਾਮਾਂ ਦੇ ਪਿੱਛੇ ਦੀਆਂ ਵੀ ਆਪਣੀਆਂ ਕਹਾਣੀਆਂ ਹੋਣਗੀਆਂ। ਫਿਰ ਉਹ ਹੌਲੀ ਹੌਲੀ ਵੱਡੇ ਹੋਏ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦਾ ਇੱਕ ਸੇਕ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀਗਾ, ਬਟ ਇੱਕ ਬੱਚੇ ਦੇ ਲਈ ਐਡਾ ਜਿਗਰਾ ਕਰਨਾ ਕਿਵੇਂ ਪੋਸੀਬਲ ਹੈ? ਫਿਰ ਇੱਕ ਅਲੱਗ ਅਲੱਗ ਸ਼ਹਿਰਾਂ ਦੀ ਜਰਨੀ, ਉਹ ਜਰਨੀ ਦੇ ਵਿੱਚ ਵੀ ਕਿ ਉਹ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਇੱਕ ਬਦਲਾ ਬਦਲਾ ਬਦਲਾ ਇੱਦਾਂ ਰਹਿੰਦਾ ਹੋਊਗਾ, ਜਾਂ ਸ਼ਹੀਦ ਊਧਮ ਸਿੰਘ ਦੀ ਆਪਣੀ ਵੀ ਇੱਕ ਪਰਸਨੈਲਿਟੀ ਹੋਊਗੀ, ਉਹਦੇ 'ਚੋਂ ਸ਼ਹੀਦ ਅੱਖਰ ਹਟਾ ਕੇ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ, ਜੋ ਵੀ ਉਹਦੀ ਪਰਸਨੈਲਿਟੀ, ਉਹ ਉਸ ਪਰਸਨੈਲਿਟੀ ਨੂੰ ਅਸੀਂ ਕਦੇ ਸਮਝ ਪਾਵਾਂਗੇ? ਮੇਰਾ ਗਾਂਧੀ ਸਟੱਡੀ ਦੇ ਉੱਤੇ ਗੱਲ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਆਪਾਂ ਉਹਨਾਂ ਨੂੰ ਡੀਫੇਮ ਕਰ ਰਹੇ ਹਾਂ, ਬਟ ਊਧਮ ਸਿੰਘ ਸਟੱਡੀ, ਭਗਤ ਸਿੰਘ ਸਟੱਡੀ, ਇਸ ਕਿਸਮ ਦੀਆਂ ਸਟੱਡੀਜ਼ ਵੀ ਤਾਂ ਹੋਣੀਆਂ ਚਾਹੀਦੀਆਂ ਨੇ।
1: ਨਹੀਂ ਬਿਲਕੁਲ, ਤੁਹਾਡੀ ਗੱਲ ਗੌਤਮ ਜੀ ਇਹ ਬਿਲਕੁਲ ਦਰੁਸਤ ਹੈ ਕਿ ਜਿਹੜੇ ਸਾਡੇ ਨਾਇਕ ਨੇ ਜਿਹੜੇ ਸਾਡੇ ਹੀਰੋ ਨੇ ਤੇ ਜੰਗੇ ਆਜ਼ਾਦੀ ਦੇ ਹੀਰੋ ਹੀਰੋ ਨੇ ਜਾਂ ਹੋਰ ਸੋਸ਼ਲ ਲਾਈਫ ਦੇ ਵਿੱਚ ਪੋਲੀਟੀਕਲ ਲਾਈਫ ਦੇ ਵਿੱਚ ਉਹਨਾਂ ਨੇ ਵੱਡਾ ਕੰਮ ਕੀਤਾ ਤੇ ਉਹ ਕਈ ਵਾਰੀ ਜਦੋਂ ਬਾਅਦ ਦੇ ਵਿੱਚ ਉਹਦਾ ਇੱਕ ਲੈਜੰਡ ਘੜਿਆ ਜਾਂਦਾ ਤੇ ਉਹਦੇ ਵਿੱਚ ਫਿਰ ਜਿਹੜੀ ਇੱਕ ਮਾਰਕੇਬਾਜ਼ੀ ਵਾਲੀ ਗੱਲ ਹੈ ਤੇ ਉੱਥੇ ਜਿਹੜੀ ਸਾਰੀ ਗੱਲ ਕੇਂਦਰਿਤ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਕਈ ਵਾਰੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਵਗੈਰਾ ਚ ਦੇਖਦੇ ਹਾਂ ਊਧਮ ਸਿੰਘ ਦੀ ਵਾਰ ਅਕਸਰ ਗਾਈ ਜਾਂਦੀ ਹੈ, ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ, ਤੇ ਜਾਂ ਅਕਸਰ ਇਹ ਹੁੰਦਾ ਢੱਡ ਸਾਰਗੀ ਤੇ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਜਿਹੜਾ ਸੀ ਉਹ ਬੋਲੀ ਸੁਣੀ ਜਦੋਂ ਅੜਵਾਇਰ ਦੀ ਸ਼ੇਰਕੁਰ ਨੇ ਚੋ ਉੱਠਿਆ, ਇਹ ਇੱਦਾਂ ਦੀਆਂ ਜਿਹੜੀਆਂ ਉਹ ਨੇ ਠੀਕ ਹੈ, ਉਹ ਇੱਕ ਲੈਜੰਡ ਨੂੰ ਦੱਸਣ ਵਾਸਤੇ, ਇੱਕ ਬਹਾਦਰੀ ਨੂੰ ਦੱਸਣ ਵਾਸਤੇ ਜਾਂ ਬੰਦੇ ਦੀ ਦ੍ਰਿੜਤਾ ਨੂੰ ਡਿਟਰਮੀਨੇਸ਼ਨ ਨੂੰ ਦੱਸਣ ਵਾਸਤੇ ਉਹ ਠੀਕ ਹੈ, ਤੇ ਪਰ ਉਹਦੇ ਚ ਫਿਰ ਜਿਹੜੀ ਉਹਨਾਂ ਦੀ ਜ਼ਿੰਦਗੀ ਕੀ ਸੀ, ਜਿਹੜੀ ਅਸਲ ਜਿਹੜੀ ਲੈਜੰਡ ਹੈ ਉਹ ਕੀ ਸੀ, ਉਹ ਰੁਲ ਜਾਂਦੀ ਹੈ ਤੇ ਅਕਸਰ ਇਹ ਹੁੰਦਾ। ਤੇ ਦੂਜੀ ਇਹਦੇ ਚ ਨਾਲ ਜਿਹੜੀ ਗੱਲ ਹੈ, ਕਿਉਂਕਿ ਜਦੋਂ ਆਪਾਂ ਤੁਸੀਂ ਗਾਂਧੀ ਦੀ ਗੱਲ ਕੀਤੀ ਹੈ ਜਾਂ ਨਹਿਰੂ ਦੀ ਗੱਲ ਕਰਦੇ ਹਾਂ, ਇਹ ਕਿ ਚਲੋ ਉਹ ਵੀ ਕੋਈ ਛੋਟੇ ਨਾਇਕ ਨਹੀਂ ਹੈਗੇ, ਗਾਂਧੀ ਵੀ ਵੱਡੇ ਨਾਇਕ ਸੀ ਜੰਗੇ ਆਜ਼ਾਦੀ ਦੇ, ਤੇ ਪਰ ਕਿਉਂਕਿ ਗਾਂਧੀ ਜਿਹੜੇ ਸੀ ਉਹ ਬਹੁਤ ਵੱਡੇ ਰਈਸ ਪਰਿਵਾਰ ਚ ਪੈਦਾ ਹੋਏ, ਇੱਦਾਂ ਹੀ ਨਹਿਰੂ ਜਿਹਨੂੰ ਆਪਾਂ ਕਹਿੰਦੇ ਕਿ ਮੂੰਹ ਚ ਚਾਂਦੀ ਦਾ ਚਮਚਾ ਲੈ ਕੇ ਜੰਮੇ ਸੀ, ਅਕਸਰ ਇਹ ਇਹਦੇ ਲਈ ਤਸ਼ਬੀਹ ਵਰਤੀ ਜਾਂਦੀ, ਹਾਲਾਂਕਿ ਚਲੋ ਅੰਗਰੇਜ਼ੀ ਦਾ ਇਹ ਮੁਹਾਵਰਾ। ਤੇ ਹੁਣ ਉਹ ਤਾਂ ਨਾਲ ਜਿਹਨਾਂ ਆਪਣੇ ਨੋਟਸ ਲਿਖਦੇ ਰਹੇ, ਉਹਨਾਂ ਨੇ ਬੁੱਕਸ ਵੀ ਲਿਖੀਆਂ, ਅਖਬਾਰ ਕੱਢੇ, ਸਾਰਾ ਇਹ ਸਾਰਾ ਕੁਛ ਕੀਤਾ, ਪਰ ਜਿਹੜੇ ਸਾਡੇ ਇਹ ਹੀਰੋ ਨੇ ਤੇ ਇਹਨਾਂ ਨੇ ਐਕਟੀਵਿਟੀ ਕੀਤੀ ਤੇ ਉਹ ਐਕਟੀਵਿਟੀ ਕਰਦੇ ਗਏ, ਅੱਗੇ ਤੁਰਦੇ ਗਏ, ਤੇ ਪਰ ਇਹ ਵੀ ਜਦੋਂ ਉਹਨਾਂ ਦੀ ਉਸ ਪੈੜ ਨੂੰ ਨੱਪਣ ਵਾਲਾ ਜਿਹੜਾ ਸਾਡੇ ਜਿਹੜਾ ਇਤਿਹਾਸਕਾਰਾਂ ਦਾ ਫਰਜ਼ ਬਣਦਾ, ਤੇ ਉਵੇਂ ਜਿਹੜੀ ਉਹ ਪੈੜ ਨਹੀਂ ਨੱਪੀ ਗਈ। ਇਹੀ ਜਿਹੜਾ ਸਾਰਾ ਕੁਛ ਊਧਮ ਸਿੰਘ ਨਾਲ, ਸ਼ਹੀਦ ਊਧਮ ਸਿੰਘ ਨਾਲ ਹੋਇਆ। ਸ਼ਹੀਦ ਊਧਮ ਸਿੰਘ ਦੀਆਂ ਜਿਹੜੀਆਂ ਦੋ ਹੀ ਵੱਡੀਆਂ ਗੱਲਾਂ, ਇੱਕ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉੱਥੇ ਕਤਲੇਆਮ ਹੋਇਆ ਪੰਜਾਬੀਆਂ ਦਾ, ਤੇ ਦੂਜਾ ਜਿਹੜਾ ਹੈਗਾ ਕੈਕਸਟਨ ਹਾਲ ਦੇ ਵਿੱਚ ਜਿਹੜਾ ਹੈ ਉਹ ਡਵਾਇਰ ਨੂੰ ਜਿਹੜਾ ਗੋਲੀ ਮਾਰਨ ਦੀ ਘਟਨਾ। ਇਹ ਊਧਮ ਸਿੰਘ ਦੀ ਸਾਰੀ ਲਾਈਫ, ਸਾਰੀ ਜ਼ਿੰਦਗੀ, ਸਾਰੀ ਇੱਥੇ ਅਸੀਂ ਲਿਆ ਕੇ ਕੇਂਦਰਿਤ ਕਰਕੇ ਛੱਡ ਦਿੰਦੇ ਹਾਂ, ਸਾਨੂੰ ਇਹ ਲੱਗਦਾ ਕਿ ਬਸ ਗੱਲ ਕਹਾਣੀ ਇਹ ਖਤਮ ਹੋ ਗਈ। ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ, 31 ਜੁਲਾਈ ਨੂੰ ਉਹਨਾਂ ਨੂੰ ਜਿਹੜਾ ਸੀਗਾ ਪੈਂਟੋ ਵਿਲਾ ਜਿਹੜੀ ਜੇਲ੍ਹ ਹੈ ਤੇ ਉੱਥੇ ਉਹਨਾਂ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ। ਤੇ ਠੀਕ ਜਿਹੜੀ ਇਹ ਘਟਨਾ ਸੀ ਕੈਕਸਟਨ ਹਾਲ ਦੀ, ਤੇ 13 ਮਾਰਚ 1940 ਨੂੰ ਵਾਪਰੀ, ਉਸ ਤੋਂ ਠੀਕ ਜਿਹੜਾ ਹੈ 4.5 ਮਹੀਨਿਆਂ ਦੇ ਬਾਅਦ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਛ ਛੇਤੀ ਛੇਤੀ ਜਿਹੜਾ ਹੈ ਇਹ ਟ੍ਰਾਇਲ ਕੰਪਲੀਟ ਕਰਕੇ ਜਿਹੜਾ ਹੈ ਉਹਨਾਂ ਨੂੰ ਫਾਂਸੀ ਭੇਜ ਦਿੱਤੀ ਗਈ ਸੀਗੀ। ਤੇ ਇਸ ਕਰਕੇ ਵੀ ਚਲੋ ਇਹ ਇੱਕ ਸਬੱਬ ਬਣਿਆ ਉਹਨਾਂ ਬਾਰੇ ਗੱਲ ਕਰਨ ਦਾ। ਜਿਹੜੀ ਤੁਸੀਂ ਸ਼ੁਰੂ ਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਮੇਰਾ ਖਿਆਲ ਹੈ ਕਿ ਉਹ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸੋਚਣ ਵਾਲਾ ਬੰਦਾ ਜਾਂ ਥੋੜਾ ਜਿਹਾ ਇਤਿਹਾਸ ਨੂੰ ਸਮਝਣ ਵਾਲਾ ਬੰਦਾ ਜਾਂ ਇਤਿਹਾਸ ਤੇ ਝਾਤੀ ਮਾਰਨ ਵਾਲਾ ਬੰਦਾ, ਉਹ ਫਿਰ ਜ਼ਰੂਰ ਉਹਨੂੰ ਲੱਗਦਾ ਕਿ ਕੁਛ ਨਾ ਕੁਛ ਜਿਹੜੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਜਾਂ ਜਿਹਨਾਂ ਬਾਰੇ ਭੁਲੇਖੇ ਨੇ ਜਾਂ ਜਿਹਨਾਂ ਗੱਲਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਹ ਵੀ ਇੱਕ ਸ਼ਹੀਦ ਦੇ ਨਾਲ ਅਨਿਆਂ ਹੁੰਦਾ ਜਦੋਂ ਅਸੀਂ ਕੋਈ ਵਾਧੂ ਗੱਲਾਂ ਉਹਨਾਂ ਦੇ ਨਾਲ ਜੋੜ ਲੈਂਦੇ ਹਾਂ, ਜਿਵੇਂ ਪਹਿਲੀ ਗੱਲ ਉਹਨਾਂ ਦੇ ਨਾਂ ਤੋਂ ਹੀ ਹੈ ਤੇ ਜਿਸ ਬਾਰੇ ਇਹ ਕਿਹਾ ਜਾਂਦਾ। ਤੇ ਠੀਕ ਹੈ, ਊਧਮ ਸਿੰਘ ਸ਼ੇਰ ਸਿੰਘ ਦੇ ਨਾਂ ਤੇ ਪੈਦਾ ਹੋਏ, ਮਾਂ ਪਿਓ ਨੇ ਸ਼ੇਰ ਸਿੰਘ ਰੱਖਿਆ ਨਾਂ ਜਦੋਂ ਪੈਦਾ ਹੋਏ, ਤੇ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਉਹਨਾਂ ਦਾ ਨਾਂ ਸਾਧੂ ਸਿੰਘ ਰੱਖਿਆ, ਤੇ ਬਹੁਤ ਹੀ ਛੇਤੀ ਜਿਹੜਾ ਹੈ ਉਹ ਮਾਤਾ ਜੀ ਚਲੇ ਗਏ ਪਹਿਲਾਂ, ਫਿਰ ਪਿਤਾ ਜੀ ਚਲੇ ਗਏ ਛੋਟੀ ਉਮਰ ਦੇ ਵਿੱਚ ਹੀ, ਜਿਹੜੇ ਸੀ ਉਹ ਇੱਕ ਤਰੀਕੇ ਦੇ ਯਤੀਮ ਹੋ ਗਏ ਦੋਨੇ ਭਰਾ। ਤੇ ਹੁਣ ਜਿਹੜੀ ਉਹਨਾਂ ਦੀ ਉਹ ਲਾਈਫ ਹੈ ਜਿਹੜੀ ਸੁਨਾਮ ਦੇ ਵਿੱਚ ਪੈਦਾ ਹੁੰਦੇ ਆ ਜਿੱਥੇ, ਤੇ ਉਦੋਂ ਬਾਅਦ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਹੈ, ਮਾਤਾ ਦਾ ਸੰਘਰਸ਼ ਹੈ, ਤੇ ਪਿਤਾ ਲੇਬਰ ਕਰਦੇ ਆ, ਹਾਲਾਂਕਿ ਉੱਥੇ ਜਿਹੜੀ ਉਹ ਕਮਿਊਨਿਟੀ ਦੇ ਵਿੱਚ ਪੈਦਾ ਹੋਏ, ਤੇ ਹੁਣ ਭਾਵੇਂ ਕਮਿਊਨਿਟੀ ਉਹ ਮਾਣ ਕਰਦੀ ਹੈ, ਚਲੋ ਕਰਨਾ ਵੀ ਚਾਹੀਦਾ, ਤੇ ਕੰਬੋਜ ਬਰਾਦਰੀ ਦੇ ਵਿੱਚ ਉਹ ਪੈਦਾ ਹੋਏ, ਉਹਨਾਂ ਕੋਲ ਜ਼ਮੀਨਾਂ ਵੀ ਨੇ ਸੁਨਾਮ ਦੇ ਵਿੱਚ ਵੀ ਹੈਗੀਆਂ, ਪਰ ਉਹਨਾਂ ਕੋਲ ਜ਼ਮੀਨ ਹੈ ਨਹੀਂ ਸੀ, ਤੇ ਉਹ ਜਿਹੜਾ ਸੀ ਲੇਬਰ ਦਾ ਕੰਮ ਉਹਦੇ ਪਿਤਾ ਕਰਦੇ, ਉਦੋਂ ਨਹਿਰਾਂ ਦੀ ਖੁਦਾਈ ਹੋ ਰਹੀ ਸੀ ਤੇ ਨਹਿਰ ਪੁੱਟੀ ਜਾ ਰਹੀ ਸੀ, ਤੇ ਆਪਣਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਉਪਜੀਵਿਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਤਰ੍ਹਾਂ ਦਾ ਜਿਹੜਾ ਰਿਜ਼ਕ ਸੀ ਜਿਹੜਾ ਉਹਨਾਂ ਦਾ ਉਹ ਸੀ। ਤੇ ਉਦੋਂ ਬਾਅਦ ਉਹਨਾਂ ਨੇ ਰੇਲਵੇ ਫਾਟਕ ਸੁਨਾਮ ਦੇ ਨਾਲ ਹੀ ਉਪਲੀ ਤੇ ਉੱਥੇ ਜਿਹੜਾ ਸੀਗਾ ਚੌਕੀਦਾਰ ਦੇ ਵਜੋਂ ਵੀ ਕੰਮ ਕੀਤਾ। ਤੇ ਪਰ ਜਦੋਂ ਮਾਤਾ ਦੀ ਡੈਥ ਹੋਣ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਉੱਥੇ ਹੀ ਉਹਦੇ ਪਿਤਾ ਬਿਮਾਰ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਸ ਕਰਕੇ ਉਹਨਾਂ ਦੇ ਤਾਇਆ ਜੀ ਨੇ ਜਿਹੜਾ ਸੀ ਉਹਨਾਂ ਨੂੰ ਦੋਨੇ ਭਰਾਵਾਂ ਨੂੰ ਉੱਥੇ ਜਿਹੜਾ ਸੈਂਟਰਲ ਖਾਲਸਾ ਯਤੀਮ ਖਾਨਾ ਉਹ ਹੁਣ ਵੀ ਹੈਗਾ ਪਰ ਹੁਣ ਬਹੁਤਾ ਚਰਚਾ ਚ ਨਹੀਂ ਕਿਉਂਕਿ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾਲਾ ਦੀ ਜ਼ਿਆਦਾ ਚਰਚਾ ਹੋਣ ਕਰਕੇ ਤੇ ਜਿਹੜਾ ਹੁਣ ਉਹ ਉਵੇਂ ਉਹ ਚਰਚਾ ਚੋਂ ਰਿਹਾ ਨੀ ਜਿਹੜਾ ਔਰਫਨੇਜ ਜਿਹਦਾ ਸੈਂਟਰਲ ਖਾਲਸਾ ਯਤੀਮ ਖਾਨਾ। ਤੇ ਉਸ ਵੇਲੇ ਕਿਉਂਕਿ ਉਹਦਾ ਨਾਂ ਸੀ ਉੱਥੇ ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਜਿੱਥੇ ਇਹ ਦੋ ਭਰਾ ਦੋਨੇ ਭਰਾ ਉੱਥੇ ਜਿਹੜੇ ਸੀ ਉਹ ਰਹੇ, ਉਹਨਾਂ ਦੀ ਪਰਵਰਿਸ਼ ਹੋਈ ਤੇ ਵੱਡੇ ਭਰਾ ਨੇ ਵੀ ਬਹੁਤਾ ਸਮਾਂ ਸਾਥ ਨਾ ਦਿੱਤਾ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਨਾਂ ਜਿਹੜਾ ਸੀ ਉੱਥੇ ਕਿਉਂਕਿ ਜਦੋਂ ਉੱਥੇ ਉਹ ਆਪਣਾ ਨਾਂ ਜਿਹੜਾ ਸੀ ਰੱਖਦੇ ਸੀਗੇ ਜਿਸ ਤਰ੍ਹਾਂ ਇਹਨਾਂ ਦਾ ਨਾਂ ਊਧਮ ਸਿੰਘ ਰੱਖਿਆ ਗਿਆ, ਇਹਨਾਂ ਦੇ ਭਰਾ ਦਾ ਨਾਂ ਮੁਕਤਾ ਸਿੰਘ ਰੱਖਿਆ ਗਿਆ ਤੇ ਮੁਕਤਾ ਸਿੰਘ ਵੀ ਲੰਬਾ ਸਮਾਂ ਜਿਹੜਾ ਉਹ ਸਾਥ ਨਹੀਂ ਦਿੱਤਾ, ਉਹ ਵੀ ਬਿਮਾਰ ਹੋ ਗਏ, ਬਿਮਾਰ ਹੋਣ ਤੋਂ ਬਾਅਦ ਅਕਾਲ ਚਲਾਵਾਂ ਕਰ ਗਏ। ਤੇ ਹੁਣ ਊਧਮ ਸਿੰਘ ਜਦੋਂ ਯੰਗ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇੱਛਾ ਸੀ ਕਿ ਉਹ ਫੌਜ ਚ ਜਾਣ ਕਿਉਂਕਿ ਇੱਕ ਤਾਂ ਉਹ ਦਿਮਾਗੀ ਤੌਰ ਤੇ ਫਿਜ਼ੀਕਲੀ ਦੋਨੇ ਤਰ੍ਹਾਂ ਉਹ ਤਕੜੇ ਸੀ ਤੇ ਉਹ ਜਦੋਂ ਫੌਜ ਦੇ ਵਿੱਚ ਜਾਂਦੇ ਆ ਉਹ ਸਿੱਖ ਪਾਇਨੀਅਰ ਉਦੋਂ ਰੈਜੀਮੈਂਟ ਦੇ ਵਿੱਚ ਸ਼ਾਇਦ 32ਵੀਂ ਸਿੱਖ ਪਾਇਨੀਅਰ ਰੈਜੀਮੈਂਟ ਦੇ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਬਿਲਕੁਲ ਹੇਠਲੇ ਰੈਂਕ ਤੇ ਜਿੱਥੇ ਲੇਬਰ ਲੈਵਲ ਦਾ ਜਿਹੜਾ ਕੰਮ ਹੁੰਦਾ, ਰੇਲਵੇ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਜਾ ਰਹੀਆਂ ਸੀ, ਬਸਰੇ ਚਲੇ ਗਏ, ਏਦਾਂ ਦੀ ਗੱਲ। ਤੇ ਉੱਥੋਂ ਉਹਨਾਂ ਨੂੰ ਕੁਛ ਗੱਲਾਂ ਦੀ ਜਿਹੜੀ ਉਹ ਸਮਝ ਪਈ ਕਿ ਇਨਸਾਨ ਕੀ ਹੈ, ਰਾਜ ਕੌਣ ਕਰਦਾ, ਇਹ ਸਾਰੀਆਂ ਜਿਹੜੀਆਂ ਇਹ ਗੱਲਾਂ। ਪਰ ਇਹ ਵੀ ਸਾਡੀ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਗੱਲਾਂ ਉਵੇਂ ਦਰਜ ਨਹੀਂ ਹੋਈਆਂ ਜਿਹੜੀਆਂ ਜਿਵੇਂ ਜਿਸ ਤਰੀਕੇ ਨਾਲ ਉਹ ਦਰਜ ਹੋਣੀਆਂ ਚਾਹੀਦੀਆਂ। ਠੀਕ ਆ, ਹੁਣ ਉਸ ਤੋਂ ਬਾਅਦ ਕੰਮ ਹੋ ਰਿਹਾ ਉਹਨਾਂ ਦੇ ਉੱਤੇ PhD ਹੋ ਰਹੀ ਹੈ, ਪੋਲੀਟੀਕਲ ਸਾਇੰਸ ਦੇ ਸਟੂਡੈਂਟ, ਹਿਸਟਰੀ ਦੇ ਸਟੂਡੈਂਟ ਜਿਹੜਾ ਕੰਮ ਕਰ ਰਹੇ ਨੇ, ਕਾਫੀ ਕੁਛ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਪਰ ਇਹ ਸੀ ਕਿ ਜਿਹੜੇ ਸਾਡੇ ਮੁੱਢਲੇ ਇਤਿਹਾਸਕਾਰ, ਠੀਕ ਹੈ, ਡਾਕਟਰ ਫੌਜਾ ਸਿੰਘ ਵਰਗਿਆਂ ਨੇ ਵੀ ਉਹਨਾਂ ਤੇ ਕੰਮ ਕੀਤਾ, ਡਾਕਟਰ ਗੰਡਾ ਸਿੰਘ ਹੋਰਾਂ ਨੇ, ਜਾਂ ਸਾਡੇ ਹੋਰ ਜਿਹੜੇ ਇਤਿਹਾਸਕਾਰ ਹੈਗੇ ਆ ਗੁਪਤਾ ਵਰਗੇ ਹੋਏ। ਤੇ ਪਰ ਉਹ ਸਾਰੀ ਗੱਲ ਜਿਵੇਂ ਇੱਕ ਆਉਣੀ ਚਾਹੀਦੀ ਸੀ ਇੱਕ ਵੱਡੇ ਨਾਇਕ ਦੀ, ਇੱਕ ਵੱਡੇ ਹੀਰੋ ਦੀ, ਉਵੇਂ ਨਹੀਂ ਆਈ। ਤੇ ਅਸਲ ਵਿੱਚ ਲੋਕਾਂ ਦਾ ਵੀ ਉਵੇਂ ਕਸੂਰ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਸਾਡੀਆਂ ਉਦੋਂ ਬਾਅਦ 47 ਤੋਂ ਬਾਅਦ ਆਜ਼ਾਦ ਹੋ ਗਏ, ਫਿਰ ਸਰਕਾਰਾਂ ਦਾ ਫਰਜ਼ ਬਣਦਾ ਸੀ ਤੇ ਇਸ ਸਭ ਕਾਸੇ ਨੂੰ ਇਸ ਤਰੀਕੇ ਨਾਲ ਲਿਆਂਦਾ ਜਾਂਦਾ ਕਿਉਂਕਿ ਸਰਕਾਰਾਂ ਵੀ ਜਿਹੜਾ ਉਹ ਬੋਚ ਬੋਚ ਕੇ ਪੈਰ ਧਰਦੀਆਂ ਨੇ, ਉਹ ਦੇਖਣਾ ਹੁੰਦਾ ਉਹਨਾਂ ਨੇ ਕਿ ਸਾਨੂੰ ਰਾਜ ਕਰਨ ਵਾਸਤੇ ਕਿਹੜੀਆਂ ਗੱਲਾਂ ਸੂਤ ਬੈਠਦੀਆਂ ਨੇ, ਕਿਹੜੀਆਂ ਨਹੀਂ ਬੈਠਦੀਆਂ। ਭਾਵੇਂ ਗਿਆਨੀ ਜੈਲ ਸਿੰਘ ਦੇ ਰਜੀਮ ਵੇਲੇ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਲੰਡਨ ਤੋਂ ਜਿਹੜੀਆਂ ਸੀ ਉੱਥੋਂ ਲਿਆਂਦੀਆਂ ਗਈਆਂ, ਇੱਥੇ ਫਿਰ ਜਲ ਪ੍ਰਵਾਹ ਕੀਤੀਆਂ ਗਈਆਂ, ਕੁਛ ਕਲਸ਼ ਜਿਹੜੇ ਅਜੇ ਵੀ ਹੈਗੇ ਆ ਮਿਊਜ਼ੀਅਮ ਦੇ ਵਿੱਚ, ਏਦਾਂ ਉਹ ਰੱਖੇ ਗਏ। ਤੇ ਉਹ ਉਸ ਲੈਵਲ ਤੱਕ ਦਾ, ਤੇ ਪਰ ਉਹਦੇ ਤੇ ਕੋਈ ਰਿਸਰਚ, ਕੋਈ ਖੋਜ, ਕੋਈ ਚੇਅਰ, ਉਹ ਅਕੈਡਮਿਕ ਲੈਵਲ ਦਾ ਕੰਮ ਨਾ ਹੋਣ ਕਰਕੇ ਸਾਰੀ ਜਿਹੜੀ ਸੱਚਾਈ ਫਿਰ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਇਸ ਕਰਕੇ ਆਪਾਂ ਇਹ ਥੋੜਾ ਜਿਹਾ ਆਪਾਂ ਇਹਨੂੰ ਗੱਲ ਨੂੰ ਇੱਕ ਪਾਸੇ ਛੱਡਦੇ ਹਾਂ ਕਿ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਅਕਸਰ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਦੀ ਘਟਨਾ ਹੋਈ ਉੱਥੇ ਊਧਮ ਸਿੰਘ ਪਾਣੀ ਪਿਆ ਰਹੇ ਸੀ, ਇਹ ਵੀ ਸੱਚਾਈ ਨਹੀਂ ਹੈ। ਤੇ ਊਧਮ ਸਿੰਘ ਉੱਥੇ ਹੈ ਹੀ ਨਹੀਂ ਸੀ, ਤੇ ਉਹ ਊਧਮ ਸਿੰਘ ਨੂੰ ਅਗਲੇ ਦਿਨ ਪਤਾ ਲੱਗਦਾ ਵੀ ਇੱਥੇ ਇਹ ਘਟਨਾ ਹੋਈ, ਅਗਲੇ ਦਿਨ ਉਹ ਗਏ ਉਹ ਥਾਂ ਤੇ, ਉਹ ਦੇਖਿਆ। ਤੇ ਜਦੋਂ ਆਪਾਂ ਇਮੋਸ਼ਨਲ ਟੱਚ ਦਿੰਦੇ ਹਾਂ ਕਿ ਉੱਥੋਂ ਮਿੱਟੀ ਚੱਕੀ ਮੱਥੇ ਨਾਲ ਲਾਈ, ਠੀਕ ਹੈ, ਕੋਈ ਮਾੜੀ ਗੱਲ ਨੀ ਕਿਸੇ ਗੱਲ ਨੂੰ ਇੱਕ ਜਜ਼ਬਾਤੀ ਤਰੀਕੇ ਨਾਲ ਪੇਸ਼ ਕਰਨ ਵਾਸਤੇ, ਤੇ ਪਰ ਊਧਮ ਸਿੰਘ ਦੇ ਜਿਹੜਾ ਇੱਕ ਮਨ ਦੇ ਵਿੱਚ ਆਈ ਕਿ ਆਹ ਗੱਲ ਜਿਹੜੀ ਇਸ ਤਰ੍ਹਾਂ ਇਸ ਕਰਕੇ ਹੋਈ ਤੇ ਸਾਡੇ ਨੇ ਹੱਥੇ ਲੋਕਾਂ ਤੇ ਗੋਲੀ ਚਲਾਈ, ਉਹ ਜਿੱਦਾਂ ਤੁਸੀਂ ਸ਼ੁਰੂ ਚ ਗੌਤਮ ਜੀ ਕਿਹਾ ਸੀ ਨਾ ਕਿ ਹਾਥੀ ਤੇ ਪੰਜਾਬੀ ਖੋਰ ਨੀ ਗਵਾਉਂਦੇ, ਤੇ ਉਹ ਗੱਲ ਭਾਵੇਂ ਇਕੱਲੀ ਖੋਰ ਗਵਾਉਣ ਵਾਲੀ ਗੱਲ ਨੀ ਸੀ, ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਨਾਲ ਨਾਲ ਇਹ ਚੱਲਦੀਆਂ ਸੀ। ਉਹਦੇ ਚ ਇੱਕ ਗੱਲ ਇਹ ਵੀ ਸੀ ਕਿਉਂਕਿ ਜੇ ਇਸ ਘਟਨਾ ਨੂੰ ਸਿਰਫ ਬਦਲੇ ਤੱਕ ਜੋ ਆਪਾਂ ਸੀਮਿਤ ਕਰਦੇ ਹਾਂ ਨਾ, ਫਿਰ ਗੱਲ ਛੋਟੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਭਗਤ ਸਿੰਘ ਦੀ ਵੀ ਤੁਸੀਂ ਦੇਖੋ ਗੱਲ ਕੀਤੀ ਸੀ ਕਿ ਉਹ ਸਿਰਫ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ, ਕਿਉਂਕਿ ਪੇਸ਼ ਏਦਾਂ ਕੀਤਾ ਜਾਂਦਾ ਇਤਿਹਾਸ ਦੇ ਵਿੱਚ ਵੀ ਸਰਕਾਰਾਂ ਵੱਲੋਂ ਵੀ, ਤੇ ਫਿਰ ਉਹਨਾਂ ਦੀ ਜਿਹੜੀ ਬਾਕੀ ਪਰਸਨੈਲਿਟੀ ਆ ਉਹ ਕਿਤੇ ਹੋਰ ਪਾਸੇ ਰਹਿ ਜਾਂਦੀ ਹੈ। ਤੇ ਉਹਨਾਂ ਦੇ ਜਿਹੜੇ ਕਿਉਂਕਿ ਉਹ ਫੌਜ ਚ ਰਹੇ, ਦੋ ਵਾਰੀ ਉਹ ਫੌਜ ਚ ਗਏ, ਤੇ ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ ਤੇ ਦੁਬਾਰਾ ਫੇਰ ਬਗਦਾਦ ਵਗੈਰਾ ਇੱਧਰ ਗਏ, ਇੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁਨੀਆਂ ਦੇ ਵਿੱਚ ਕਿਵੇਂ ਜਾਂਦੇ ਆ, ਕਿਹੜੇ ਰਸਤੇ ਆ। ਕਿਉਂਕਿ ਜਦੋਂ ਉਹ ਉਹਨਾਂ ਤੋਂ ਜਦੋਂ ਗਦਰ ਪਾਰਟੀ ਨਾਲ ਉਹ ਜੁੜਦੇ ਆ ਤੇ ਕਿਉਂਕਿ ਉਹਨਾਂ ਨਾਲ ਇਹ ਗਦਰ ਪਾਰਟੀ ਵਾਲਾ ਜਿਹੜਾ ਚੈਪਟਰ ਇਹ ਵੀ ਬਹੁਤਾ ਖੋਲਿਆ ਨੀ ਗਿਆ ਤੇ ਕਿਉਂਕਿ ਗਦਰ ਪਾਰਟੀ ਨਾਲ ਉਦੋਂ ਜੁੜਦੇ ਆ ਜਦੋਂ ਇੱਥੇ ਜਿਹੜੀ ਸਾਡੇ ਜਿਹੜੀ ਸੀ ਇੱਕ ਤਰੀਕੇ ਦੀ ਗਦਰ ਦੀ ਜਿਹੜੀ ਮੂਵਮੈਂਟ ਸੀ ਤੇ ਉਹ ਫੇਲ ਹੋ ਚੁੱਕੀ ਸੀ ਜਾਂ ਆਪਾਂ ਇਹ ਕਹਿ ਸਕਦੇ ਚਲੋ ਜਾਂ ਨਾਕਾਮ ਹੋ ਗਈ ਜਾਂ ਕਾਮਯਾਬ ਨਹੀਂ ਹੋਈ ਕੋਈ ਵੀ ਸ਼ਬਦ ਵਰਤ ਲਓ ਉਸ ਤੋਂ ਬਾਅਦ ਉਹਨਾਂ ਕੋਲੋਂ ਹਥਿਆਰ ਗਦਰ ਦਾ ਲਿਟਰੇਚਰ ਉਹ ਫੜਿਆ ਜਾਂਦਾ ਉਹਨਾਂ ਨੂੰ 5 ਸਾਲ ਦੀ ਸਜ਼ਾ ਹੁੰਦੀ ਹੈ ਤੇ ਹੁਣ ਉਹ ਜਿਹੜਾ ਜੇਲ੍ਹ ਦਾ ਟਾਈਮ ਹੈ ਤੇ ਉੱਥੇ ਉਹਨਾਂ ਨੂੰ ਕਿਵੇਂ ਬਿਤਾਏ ਕਿਵੇਂ ਇਹ ਜਿਹੜਾ ਹੈ ਉਹ ਸਾਰਾ ਕੁਛ ਹੋਇਆ ਕਿਉਂਕਿ ਜਦੋਂ ਸਜ਼ਾ ਹੁੰਦੀ ਹੈ 5 ਸਾਲ ਦੀ ਜਿਹੜੀ ਆ ਉਹ ਸਜ਼ਾ ਤੋਂ ਬਾਅਦ ਜਦੋਂ ਫਿਰ ਉਹ ਬਾਹਰ ਆਉਂਦੇ ਆ ਕਿਉਂਕਿ 1924 ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 1931 ਦੇ ਵਿੱਚ ਜਿਹੜਾ ਹੈਗਾ ਉਹ ਆ ਕੇ ਉਹ ਰਿਹਾ ਹੁੰਦੇ 1931 ਦੇ ਵਿੱਚ ਨੀ 1925 ਦੇ ਵਿੱਚ ਇਹ ਸਾਰਾ ਕੁਛ ਹੋ ਕੇ 31 ਦੇ ਵਿੱਚ ਉਹ ਰਿਹਾ ਹੁੰਦੇ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਜਿਹੜੀ ਇੱਥੇ ਬਰਤਾਨਵੀ ਸਰਕਾਰ ਉਹ ਤੇ ਨਿਗਾਹ ਰੱਖ ਰਹੀ ਹੈ ਲਗਾਤਾਰ ਕਿ ਇਹ ਬੰਦਾ ਕਿਸ ਪਾਸੇ ਰਹੀ ਕਿਹੜੀਆਂ ਸਰਗਰਮੀਆਂ ਕਰਦਾ ਕਿਹਦੇ ਨਾਲ ਇਹ ਨੀ ਸੀ ਕਿ ਊਧਮ ਸਿੰਘ ਇਕੱਲੇ ਆਪਣੇ ਲੈਵਲ ਸਾਰਾ ਕੁਛ ਕਰ ਰਹੇ ਸੀ ਇਹਦਾ ਮਤਲਬ ਇੱਥੇ ਇੱਕ ਸੈਟਅਪ ਕੁਛ ਸੀਗਾ ਜਿਹਦੇ ਨਾਲ ਉਹ ਜੁੜ ਕੇ ਇਹ ਸਾਰਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਕਰ ਰਹੇ ਸੀ ਪਰ ਅਸੀਂ ਕਿਉਂਕਿ ਬਿਲਕੁਲ ਸੋਸਾਇਟੀ ਤੋਂ ਅਲੱਗ ਕੱਢ ਲੈਂਦੇ ਹਾਂ ਸਾਡੇ ਨਾਇਕ ਨੂੰ ਤੇ ਕਿਉਂਕਿ ਨਾਇਕ ਦੇ ਜਿਹੜੇ ਕਾਰਨਾਮੇ ਨੇ ਜਾਂ ਕਰਤੱਵ ਨੇ ਉਹਨਾਂ ਨੂੰ ਆਪਾਂ ਹੋਰ ਤਰੀਕੇ ਨਾਲ ਦੇਖਦੇ ਹਾਂ ਉਹਨਾਂ ਨੂੰ ਜਾਦੂਮਈ ਇਸ ਤਰੀਕੇ ਦੇ ਨਾਲ ਨਾ ਤਲਸਮੀ ਤਰੀਕੇ ਨਾਲ ਦੇਖਦੇ ਹਾਂ ਆਪਾਂ ਰੀਅਲਿਸਟਿਕ ਹੋ ਕੇ ਨੀ ਦੇਖਦੇ ਵੀ ਕਿਵੇਂ ਇਹ ਗੱਲ ਚੱਲਦੀ ਹੈ ਹੁਣ ਇੱਥੇ ਮੈਂ ਇੱਕ ਗੱਲ ਜ਼ਿਕਰ ਕਰਨ ਚਾਹੁੰਦਾ ਕਿ ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਕਿਤਾਬਾਂ ਪੜ੍ਹਦੇ ਇਸੇ ਕਰਕੇ ਉਹਨਾਂ ਦੀ ਅੰਗਰੇਜ਼ੀ ਬਹੁਤ ਵਧੀਆ ਸੀ ਹੋਰ ਭਾਸ਼ਾਵਾਂ ਉਰਦੂ ਜਾਣਦੇ ਸੀ ਤੇ ਹਿੰਦੀ ਪੰਜਾਬੀ ਚਲੋ ਉਹ ਤਾਂ ਉੱਥੇ ਤਾਂ ਉਹ ਪੜ੍ਹੇ ਸੀਗੇ ਤੇ ਲਿਟਰੇਚਰ ਦੇ ਵਿੱਚ ਵਾਰਿਸ ਸ਼ਾਹ ਦੀ ਹੀਰੋਇਨ ਬਹੁਤ ਚੰਗੀ ਲੱਗਦੀ ਸੀ ਵਾਰਿਸ ਸ਼ਾਹ ਦੀ ਹੀਰੋ ਨਾਲ ਰੱਖਦੇ ਸੀ ਜਦੋਂ ਪਹਿਲਾਂ ਉਹ ਜੇਲ੍ਹ ਚ ਰਹੇ ਉਦੋਂ ਵੀ ਉਹਨਾਂ ਨੇ ਨਾਲ ਰੱਖਿਆ ਇੱਥੋਂ ਤੱਕ ਕਿ ਕਹਿੰਦੇ ਵੀ ਜਦੋਂ ਬਾਅਦ ਦੇ ਵਿੱਚ ਇਹ ਓਡ ਵਾਇਰ ਉੱਪਰ ਜਿਹੜੀ ਹੈ ਗੋਲੀ ਚਲਾਉਣ ਜਾਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹੀ ਉਹਨਾਂ ਨੇ ਡਿਮਾਂਡ ਕੀਤੀ ਕਿ ਉਹਨਾਂ ਨੂੰ ਜਿਹੜੀ ਸੀ ਉਹ ਲਿਆ ਕੇ ਦਿੱਤੀ ਜਾਵੇ ਜਿਹੜੀ ਉਹਨਾਂ ਦੇ ਕੋਲ ਰੱਖਦੇ ਸੀ ਉਹ ਤੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਸੀ ਇਹ ਨੀ ਸੀ ਕਿ ਉਹ ਸਿਰਫ ਤੇ ਸਿਰਫ ਇੱਕ ਬਦਲਾ ਲੈਣ ਦੀ ਭਾਵਨਾ ਨੂੰ ਲੈ ਕੇ ਚੱਲੇ ਸੀ ਜਿਵੇਂ ਸਾਡੀਆਂ ਫਿਲਮਾਂ 'ਚ ਦਿਖਾ ਦਿੰਦੇ ਆ ਤੇ ਉਹਨਾਂ ਦੇ ਕੋਲੇ ਕੋਈ ਹੋਰ ਗੱਲ ਜਾਂ ਹੋਰ ਉਹਨਾਂ ਦੀ ਲਾਈਫ ਹੈ ਨੀ ਸੀ ਤੇ ਸੋ ਇਹ ਜਿਹੜਾ ਇੱਕ ਆਪਾਂ ਪੱਖ ਹੈ ਜਿਸ ਤਰੀਕੇ ਦੇ ਨਾਲ ਫਿਰ ਉਹ ਕਸ਼ਮੀਰ ਰਹਿੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ CID ਉਹਨਾਂ ਦਾ ਪਿੱਛਾ ਕਰਦੀ ਹੈ ਕਸ਼ਮੀਰ ਦੇ ਰਸਤੇ ਫਿਰ ਦੁਬਾਰਾ ਉਹ ਕਾਬਲ ਵਗੈਰਾ ਹੋ ਕੇ ਇਧਰੋਂ ਫਿਰ ਜਰਮਨੀ ਚਲੇ ਜਾਂਦੇ ਤੇ ਫਿਰ ਇੰਗਲੈਂਡ ਜਿਹੜਾ ਹੈ ਉਹ ਪਹੁੰਚਦੇ ਇਹ ਇਸ ਜਿਹੜਾ ਇੱਕ ਸਾਰਾ ਇੱਕ ਤਰੀਕੇ ਦਾ ਹੈ ਵੀ ਉੱਥੋਂ ਤੱਕ ਕੈਕਸਟਨ ਹਾਲ ਤੱਕ ਪਹੁੰਚਣ ਤੱਕ ਦੀ ਜਿਹੜੀ ਇਹ ਜਰਨੀ ਹੈ ਤੇ ਉਹ ਕਿਸ ਤਰ੍ਹਾਂ ਦੀ ਹੈ ਕਿੱਥੇ ਕਿੱਥੇ ਉਹ ਰਹਿੰਦੇ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਊਧਮ ਸਿੰਘ ਦੀਆਂ ਤਸਵੀਰਾਂ ਆਮ ਤੌਰ ਤੇ ਆਉਂਦੀਆਂ ਨੇ ਸਾਡੇ ਸਾਹਮਣੇ ਤੇ ਉਹ ਊਧਮ ਸਿੰਘ ਦੀਆਂ ਤਸਵੀਰਾਂ ਕੈਮਰੇ ਦੀਆਂ ਹੈ ਨੀ ਉਹ ਬਣਾਈਆਂ ਹੋਈਆਂ ਨੇ ਇੱਥੋਂ ਤੱਕ ਕਿ ਊਧਮ ਸਿੰਘ ਦੀ ਜਿਹੜੀ ਟਿਕਟ ਜਾਰੀ ਕੀਤੀ ਗਈ ਭਾਰਤ ਸਰਕਾਰ ਨੇ 1992 ਦੇ ਵਿੱਚ ਜਿਹੜੀ ਉਹਦੇ ਤੇ ਵੀ ਤਸਵੀਰ ਲੱਗੀ ਹੋਈ ਹੈ ਤੇ ਡਾਕ ਟਿਕਟ ਦੇ ਉਹ ਵੀ ਊਧਮ ਸਿੰਘ ਦੀ ਅਸਲੀ ਤਸਵੀਰ ਨਹੀਂ ਹੈ ਊਧਮ ਸਿੰਘ ਦੀਆਂ ਅਸਲੀ ਤਸਵੀਰਾਂ ਜਿਹੜੀਆਂ ਨੇ US ਦੇ ਵਿੱਚ ਗੁਰਦੁਆਰਾ ਸਾਹਿਬ ਨਾਲ ਉਹਨਾਂ ਦਾ ਬਹੁਤ ਨੇੜਤਾ ਸੀ ਤੇ ਉਹ ਜਾਂਦੇ ਲੰਗਰ ਦੀ ਸੇਵਾ ਕਰਦੇ ਸੀ ਤੇ ਇੱਕ ਥਾਂ ਤੇ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੁਣ ਉਹ ਜਿਹੜੀ ਤਸਵੀਰ ਅੱਜ ਕੱਲ ਉਹਨਾਂ ਦੀ ਚੱਲ ਰਹੀ ਹੈ ਤੇ ਪਰ ਜਿੰਨੇ ਵੀ ਉਹਨਾਂ ਦੇ ਸਟੈਚੂ ਆ ਕਿਤੇ ਮੈਨੂੰ ਸਟੈਚੂ ਚ ਉਹ ਤਸਵੀਰ ਕਿਤੇ ਨਜ਼ਰ ਨੀ ਆਈ ਜਿੱਥੇ ਉਹ ਗੁਰਦੁਆਰਾ ਸਾਹਿਬ ਚ ਜਿਹੜੀਆਂ ਪੂਰੀਆਂ ਵੇਲ ਰਹੇ ਆ ਉੱਥੇ ਉਹਨਾਂ ਦੇ ਇੱਕ ਤੌੜੇ ਵਾਲੀ ਪੱਗ ਬੰਨੀ ਹੋਈ ਹੈ ਤੇ ਵੈਸੇ ਕਲੀਨ ਸ਼ੇਵ ਨੇ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੈਮਰਾ ਤਸਵੀਰਾਂ ਜਿਹੜੀਆਂ ਖਿੱਚੀਆਂ ਹੋਈਆਂ ਨੇ ਤੇ ਉਹ ਅੱਜ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਨਹੀਂ ਹੈ ਏਦਾਂ ਹੋਰ ਵੀ ਬਹੁਤ ਸਾਰੇ ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਤਸਵੀਰ ਉਹ ਵੀ ਕਿਤੇ ਅਸਲੀ ਨਹੀਂ ਨਸ਼ਰ ਕੀਤੀ ਜਾਂਦੀ ਹਾਂ ਠੀਕ ਆ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਕੁਛ ਜਿਹੜਾ ਹੋ ਰਿਹਾ ਇਹ ਆ ਜਾਂਦੀਆਂ ਨੇ ਗੱਲਾਂ ਤੇ ਫਿਰ ਇੱਕ ਉਹਨਾਂ ਦੀ ਜਿਹੜੀ ਇੱਕ ਇੱਕ ਲਾਈਫ ਖਾਸ ਕਿਸਮ ਦੀ ਰਹੀ ਲਾਈਫ ਜਦੋਂ ਉਹਨਾਂ ਨੇ ਜਾ ਕੇ ਜਿਹੜੀ ਆ ਉਹ ਫੈਮਿਲੀ ਲਾਈਫ ਇੱਕ ਉਹ ਕ੍ਰੀਏਟ ਕਰਦੇ ਆ ਤੇ ਉਹ ਜਦੋਂ ਜਿਹੜਾ ਹੈਗਾ 1920 ਤੋਂ ਬਾਅਦ ਜਾ ਕੇ ਅਮੈਰੀਕਾ ਦੇ ਵਿੱਚ ਇੱਕ ਮੈਕਸੀਕਨ ਔਰਤ ਦੇ ਨਾਲ ਸ਼ਾਦੀ ਕਰਾਉਂਦੇ ਆ ਤੇ ਉਸ ਹਾਲਾਂਕਿ ਵੈਸੇ ਕਈ ਤਾਂ ਕਹਿੰਦੇ ਕਿ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇੱਕ ਮੈਰਿਜ ਕਰਾ ਲਈ ਸੀ, ਪਰ ਉਹਦੇ ਕੋਈ ਬਹੁਤ ਐਵੀਡੈਂਸ ਹੈ ਨਹੀਂ। ਪਰ ਜਿਹੜਾ ਹੈ ਲਿਊ ਫਰਨਾਂਡੀਜ਼ ਦੇ ਜਿਨ੍ਹਾਂ ਦੇ ਨਾਲ 1920 ਤੋਂ ਬਾਅਦ ਉਹਨਾਂ ਦੀ ਸ਼ਾਦੀ ਹੁੰਦੀ ਹੈ, ਤੇ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਮਿਲਦਾ ਹੈ। ਇਹ ਵੀ ਕਹਿ ਦਿੰਦਾ ਕਿ ਉਹਨਾਂ ਦੇ 2 ਪੁੱਤਰ ਵੀ ਸੀ, ਤੇ ਫਿਰ ਕਿਉਂਕਿ ਫਿਰ ਉੱਥੇ ਇੱਕ ਕਾਨੂੰਨ ਬਣਾਤਾ ਸੀਗਾ ਤੇ ਅੰਗਰੇਜ਼ਾਂ ਨੇ, ਤੇ ਉਸ ਕਾਨੂੰਨ ਕਰਕੇ ਜਿਹੜਾ ਇੱਕ ਇਮੀਗ੍ਰੇਸ਼ਨ ਐਕਟ 1924 ਦੇ ਵਿੱਚ ਆਇਆ, ਉਹਨਾਂ ਨੂੰ ਫਿਰ ਉਹ ਛੱਡਣਾ ਪਿਆ, ਸਾਰਾ ਕੁਛ ਆਪਣਾ ਵਿਆਹ ਵੀ ਤੋੜ ਕੇ ਆਉਣਾ ਪਿਆ। ਤੇ ਹੁਣ ਜਿਹੜੀਆਂ ਉਸ ਤੋਂ ਬਾਅਦ, ਕਿਉਂਕਿ ਸਾਡੇ ਕੋਲ ਅਜੇ ਉਹ ਵੀ ਐਵੀਡੈਂਸ ਨਹੀਂ ਕਿ ਫਿਰ ਉਹਨਾਂ ਦੀ ਜਿਹੜੀ ਫਰਨਾਂਡੀਜ਼ ਸੀ ਉਹ ਕਿੱਥੇ ਗਏ, ਉਹਨਾਂ ਦੇ ਬੱਚੇ ਕਿੱਥੇ ਗਏ, ਉਹਦਾ ਅਜੇ ਕੋਈ ਐਵੀਡੈਂਸ ਉਸ ਰੂਪ ਚ ਅਜੇ ਸਾਹਮਣੇ ਨਹੀਂ ਆਇਆ। ਬਾਅਦ ਦੇ ਵਿੱਚ ਵੀ ਚਲੋ ਹੌਲੀ ਹੌਲੀ ਇਹ ਤੇ ਰਿਸਰਚ ਹੁੰਦੀ ਹੈ, ਗੱਲਾਂ ਵੀ ਆ ਜਾਣਗੀਆਂ। ਫਿਰ ਜਿਹੜਾ ਜਿਸ ਤਰ੍ਹਾਂ ਉਹਨਾਂ ਦੀ ਇੱਕ ਪੋਲੀਟੀਕਲ ਜਿਹੜੀ ਜਰਨੀ ਹੈ, ਜਿੱਦਾਂ ਮੈਂ ਕਹਿ ਕੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਤੇ ਜਦੋਂ ਜਰਮਨੀ ਤੋਂ ਲੰਡਨ ਦੇ ਵਿੱਚ ਜਾਂਦੇ ਆ, ਤੇ ਲੰਡਨ ਦੇ ਵਿੱਚ ਵੀ ਉੱਥੇ ਦੀਆਂ ਜਿਹੜੀਆਂ ਪੋਲੀਟੀਕਲ ਐਕਟੀਵਿਟੀ ਹੈ, ਇੰਡੀਆ ਹਾਊਸ ਦੇ ਉਹ ਮੈਂਬਰ ਬਣਦੇ ਆ ਖਾਸ ਕਰਕੇ, ਤੇ ਜਿੱਥੇ ਸਾਡੇ ਹੋਰ ਵੀ ਦੇਸ਼ ਭਗਤ ਜਿਹੜੇ ਰਹੇ ਸੀ, ਤੇ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਕੇਸ ਵੀ ਜਿਹੜਾ ਪਰਸੂ ਉੱਥੋਂ ਵਕੀਲਾਂ ਰਾਹੀਂ ਉਹ ਕੀਤਾ ਜਾਂਦਾ, ਤੇ ਉੱਥੋਂ ਫਿਰ ਉਹ ਸਾਰਾ ਜਿਹੜਾ ਹੈ ਐਕਸਪਲੋਰ ਕਰਦਾ। ਐਕਚੁਲੀ ਜਿਹੜਾ ਸੀਗਾ ਊਧਮ ਸਿੰਘ ਨੂੰ ਇਹ ਸੀ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ, ਤੇ ਜਿਹੜਾ ਇੱਥੇ ਸੀ ਤਾਂ ਉਹਦਾ ਕੈਪਟਨ ਛੋਟਾ ਰੈਂਕ ਸੀ, ਕਿਉਂਕਿ ਉਹਨੂੰ ਬ੍ਰਿਗੇਡੀਅਰ ਜਨਰਲ ਦਾ ਜਿਹੜਾ ਰੈਂਕ ਦੇ ਕੇ ਭੇਜਿਆ ਗਿਆ ਉੱਥੇ ਆਪਣਾ ਅੰਮ੍ਰਿਤਸਰ ਜਲੰਧਰ ਛਾਉਣੀ ਦੇ ਵਿੱਚੋਂ, ਤੇ ਉਹ ਸੀਗਾ ਡਾਇਰ, ਤੇ ਡਾਇਰ ਦਾ ਕਾਫੀ ਵੈਸੇ ਲੰਬਾ ਨਾਂ ਸੀਗਾ, ਤੇ ਹੈਰੀ ਰੈਜੀਨਾਲਡ ਡਾਇਰ, ਤੇ ਉਹ ਕਿਉਂਕਿ ਡਾਇਰ ਵੈਸੇ ਉਦੋਂ ਉਹਦਾ ਰੈਂਕ ਜਿਹੜਾ ਹੈ ਕਰਨਲ ਲੈਵਲ ਦਾ ਰੈਂਕ ਸੀ, ਉਹਨੂੰ ਫਿਰ ਸਪੈਸ਼ਲ ਰੈਂਕ ਬ੍ਰਿਗੇਡੀਅਰ ਜਨਰਲ ਦਾ ਦੇ ਕੇ ਉੱਥੇ ਭੇਜਿਆ ਗਿਆ ਤਾਂ ਕਿ ਕੰਟਰੋਲ ਕਰੇ ਜਦੋਂ 1919 ਦੀ ਜਿਹੜੀ ਘਟਨਾ ਹੁੰਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 3-4 ਘਟਨਾਵਾਂ ਏਦਾਂ ਦੀਆਂ ਵਾਪਰੀਆਂ ਸੀ, ਖਾਸ ਕਰਕੇ ਜਦੋਂ ਸਤਿਆਪਾਲ ਤੇ ਸੈਫੂਦੀਨ ਕਿਚਲੂ ਜਿਹੜੇ ਕਾਂਗਰਸ ਦੇ ਲੀਡਰ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿਤੇ ਅੰਮ੍ਰਿਤਸਰ ਥਾਂ ਤੇ ਜਿਹੜੀ ਬਰਤਾਨਵੀ ਪੁਲਿਸ ਲੈ ਗਈ ਸੀ, ਇਸੇ ਕਰਕੇ ਜਿਹੜਾ ਹੈਗਾ ਜਲਸਾ ਹੋ ਰਿਹਾ ਸੀ ਜਿਹੜਾ ਜਲਿਆਂਵਾਲੇ ਬਾਗ ਦਾ, ਕਿਉਂਕਿ ਇਹ ਸਾਰਾ ਜਿਹੜਾ ਸਾਰਾ ਕੁਛ ਰੋਇਲ ਟੈਕਟ ਲੈ ਕੇ ਆਏ ਸੀ ਉਦੋਂ ਬਰਤਾਨਵੀ ਹਕੂਮਤ, ਉਹਦੇ ਖਿਲਾਫ ਗੱਲ ਚੱਲ ਰਹੀ ਸੀ, ਤੇ ਅਸਲ ਦੇ ਵਿੱਚ ਉਹ ਬੰਦਾ ਕਿਉਂਕਿ ਜਦੋਂ ਗੋਲੀ ਚਲਾਈ ਲੋਕ ਮਾਰੇ ਗਏ, ਹੁਣ ਕਿਉਂਕਿ ਅਜੇ ਤੱਕ ਮੈਂ ਜਲਿਆਂਵਾਲੇ ਬਾਗ ਦਾ ਵੀ ਘਟਨਾ ਦਾ ਪਤਾ ਨਹੀਂ ਕਿ ਉਹ ਚ 400 ਮਾਰੇ ਗਏ ਤੇ 2000 ਮਾਰੇ ਗਏ, 2500 ਮਾਰੇ ਗਏ, 3000 ਮਾਰੇ ਗਏ, ਕਿਉਂਕਿ ਅਲੱਗ ਅਲੱਗ ਨੇ ਜਿਹੜੀ ਜਿਹੜੀ ਓਫੀਸ਼ੀਅਲ ਜਿਹੜੀ ਲਿਸਟ ਹੈ ਉਹ 400 ਕੁਛ ਦੇ ਕਰੀਬ ਜਿਹੜੀ ਹੈਗੀ ਹੈ। ਤੇ ਉਹ ਹੁਣ ਉਹ ਬੰਦਾ ਜਿਹੜਾ ਜਿਹਨੂੰ ਅੰਗਰੇਜ਼ਾਂ ਨੇ ਇੰਨਾ ਅਧਿਕਾਰ ਦੇ ਕੇ ਤੋੜਿਆ, ਤੇ ਉਹਨੇ ਆਪਣੇ ਲੈਵਲ ਤੇ ਗੋਲੀ ਚਲਾਈ ਜਾਂ ਕਿਹਦੇ ਕਹਿਣ ਤੇ ਚਲਾਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬੰਦਾ ਊਧਮ ਸਿੰਘ ਦੀ ਗੋਲੀ ਦਾ ਨਿਸ਼ਾਨਾ ਬਣਦਾ, ਤੇ ਜਿਹੜਾ ਸਰ ਮਾਈਕਲ ਓ ਡਵੈਰ ਜਿਹਦਾ ਨਾਂ ਸੀਗਾ, ਤੇ ਸਰ ਮਾਈਕਲ ਓ ਡਵੈਰ ਜਿਹੜਾ ਸੀਗਾ, ਤੇ ਇਹ ਉਹਨਾਂ ਦਿਨਾਂ ਦੇ ਵਿੱਚ ਲੈਫਟੀਨੈਂਟ ਜਨਰਲ ਸੀ ਪੰਜਾਬ ਦਾ ਜਦੋਂ ਇਹ ਘਟਨਾ ਵਾਪਰਦੀ, ਤੇ ਕਿਉਂਕਿ ਕੁਦਰਤੀ ਹੈ ਕਿ ਲੈਫਟੀਨੈਂਟ ਜਨਰਲ ਜਦੋਂ ਸੀ ਉਹਦੇ ਧਿਆਨ ਚ ਤਾਂ ਸਾਰਾ ਕੁਛ ਸੀਗਾ ਕਿੱਥੇ ਕੀ ਵਾਪਰ ਰਿਹਾ, ਤੇ ਉਹਦੇ ਆਰਡਰ ਤੋਂ ਬਿਨਾਂ ਜਦੋਂ ਮਾਰਸ਼ਲ ਲਾ ਲਾਇਆ ਹੈਗਾ ਤੇ ਉਹਦੇ ਆਰਡਰ ਤੋਂ ਬਿਨਾਂ ਤਾਂ ਲੱਗ ਨੀ ਸਕਦਾ, ਤੇ ਇਸ ਕਰਕੇ ਫਿਰ ਇਹ ਲੱਗਦਾ ਸੀ ਵੀ ਉਹ ਵੀ ਜ਼ਿੰਮੇਵਾਰ ਹੈ, ਕਿਉਂਕਿ ਜਿਹੜੀ ਊਧਮ ਸਿੰਘ ਦੀ ਡੈਰੀ ਜਿਹੜੀ ਬਾਅਦ ਚ ਮਿਲੀ ਜਿਹਦੇ ਤੋਂ ਬਾਅਦ ਹਿਸਟੋਰੀਅਨਸ ਨੇ ਵੀ ਰੈਫਰੈਂਸ ਦਿੱਤੇ, ਤੇ ਉਹ ਡੈਰੀ ਦੇ ਵਿੱਚ ਵੀ ਊਧਮ ਸਿੰਘ ਨੇ ਓ ਡਵੈਰ ਦਾ ਨਾਂ ਨੀ ਕਿਤੇ ਲਿਖਿਆ, ਡੈਰ ਹੀ ਲਿਖਿਆ ਹਰ ਥਾਂ ਤੇ, ਤੇ ਉਹ ਕਹਿੰਦੇ ਕਿ ਡੈਰ ਦੀ ਜਿਹੜੀ ਹੈ ਉਹ ਭਾਲ ਦੇ ਵਿੱਚ ਸੀ, ਤੇ ਕਿਉਂਕਿ ਡੈਰ ਉਹਨੂੰ ਉਧਰੰਗ ਹੋ ਗਿਆ ਸੀ, ਤੇ ਉਸ ਤੋਂ ਬਾਅਦ ਕਾਫੀ ਉਹਦਾ ਕੇਸ ਵੀ ਚੱਲਿਆ ਜਦੋਂ ਹੰਟਰ ਕਮਿਸ਼ਨ ਬਣਿਆ, ਜਲਿਆਂਵਾਲੀ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਿ ਉਹਨੇ ਜਿਹੜਾ ਅਣਮਨੁੱਖੀ ਕੀਤਾ, ਤੇ ਉਹਦੇ ਖਿਲਾਫ ਫਿਰ ਕੋਰਟ ਮਾਰਸ਼ਲ ਵੀ ਹੋਇਆ, ਪਰ ਕਿਉਂਕਿ ਜਿਹੜਾ ਹਾਊਸ ਆਫ ਲਾਰਡ ਸੀ ਉਦੋਂ ਬਹੁਤ ਸਟਰੋਂਗ ਸੀ ਇੰਗਲੈਂਡ ਦਾ,

ਰੱਖਿਆ ਹੋਇਆ ਸੀ ਤੇ ਪਰ ਉਹ ਇਹ ਹੈ ਕਿ ਇੱਕ ਉਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਦੁਸ਼ਮਣ ਤਾਂ ਚੱਲ ਵਸਿਆ ਤੇ ਪਤਨੀ ਨਾਲ ਮੇਰਾ ਕੀ ਬੈਰ ਹੈ ਤੇ ਉਹ ਚਲੋ ਉਹਨਾਂ ਨੂੰ ਫਿਰ ਉਹ ਧਿਆਨ ਇਸ ਪਾਸੇ ਗਿਆ ਜਿਹੜਾ ਉਹ ਡਵੈਰ ਵੱਲ ਤੇ ਉਹ ਉਸ ਉਹ ਕਿਉਂਕਿ ਉਹ ਬੰਦਾ ਉਦੋਂ ਉਹਦੇ ਸਾਈਨ ਹੋਏ ਸੀ ਜਿਵੇਂ ਮਾਰਸ਼ਲ ਲਾ ਦੀ ਸਾਰੀ ਗੱਲ ਉੱਥੇ ਚੱਲੀ ਜਿਵੇਂ ਹੁਣ ਆਪਾਂ ਕਹਿੰਦੇ ਕਿ ਦਫਾ 144 ਲਾ ਤੀ ਉਦੋਂ ਇਹ ਸ਼ਬਦ ਜ਼ਿਆਦਾ ਜੋ ਵਰਤਿਆ ਜਾਂਦਾ ਸੀਗਾ ਤੇ ਹੁਣ ਉਹ ਜਿਹੜੀ ਇਹ 13 ਮਾਰਚ 1940 ਵਾਲੀ ਘਟਨਾ ਉਸ ਤੇ ਉਹਨੇ ਪਹਿਲਾਂ ਨਿਗਾਹ ਰੱਖੀ ਹੋਈ ਸੀ ਕਿ ਇੱਥੇ ਜਿਹੜੀ ਹੈਗੀ ਹੈ ਇਹ ਘਟਨਾ ਇਹ ਇੱਕ ਮੀਟਿੰਗ ਹੋਣੀ ਹੈ ਕੈਕਸਟਨ ਹਾਲ ਦੇ ਵਿੱਚ ਤੇ ਉਹ ਉਹਦੇ ਲਈ ਬੜੀ ਇਹ ਵੱਡੀ ਗੱਲ ਸੀ ਤੇ ਉਹ ਕਹਿੰਦੇ ਆ ਕਿ ਉਹ ਆਪਣੀ ਪਤਨੀ ਦੇ ਨਾਂ ਤੇ ਜਿਹੜਾ ਉਹਦਾ ਟਿਕਟ ਹਾਸਲ ਕਰਨ ਚ ਉਹ ਕਾਮਯਾਬ ਹੋ ਗਿਆ ਕਿਉਂਕਿ ਇਹ ਇਹ ਜਿਹੜਾ ਫੰਕਸ਼ਨ ਵੀ ਰੱਖਿਆ ਗਿਆ ਸੀ ਤੇ ਉਹ ਰੱਖਿਆ ਗਿਆ ਸੀ ਈਸਟ ਇੰਡੀਆ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਆ ਸੋਸਾਇਟੀ ਵੱਲੋਂ ਤੇ ਜਿਹੜੀ ਹੈ ਜਿਹੜੇ ਰੋਇਲ ਏਸ਼ੀਅਨ ਸੋਸਾਇਟੀ ਉਹਦੇ ਸਾਰੇ ਜਿਹੜੇ ਉਹ ਟੌਪ ਦੇ ਜਿਹੜੇ ਲੋਕ ਸੀ ਜਿਹੜੇ ਕਿਸੇ ਵੇਲੇ ਭਾਰਤ ਦੇ ਵਿੱਚ ਬਰਮਾ ਦੇ ਵਿੱਚ ਹੋਰਨਾਂ ਥਾਵਾਂ ਤੇ ਵੱਡੀਆਂ ਪੋਸਟਾਂ ਤੇ ਰਹੇ ਸੀ ਤੇ ਉੱਥੇ ਉਹ ਸਪੀਕਰ ਸੀ ਜਿਹਦੇ ਵਿੱਚ ਲੂਸ ਬੇਨ ਲਾਰੈਂਸ ਦੰਦਾਸ ਤੇ ਜਿਹੜਾ ਸੀਗਾ ਚਾਰਲਸ ਬੈਲੇ ਤੇ ਇਹ ਲੋਕ ਸੀਗੇ ਤੇ ਨਾਲ ਆਪਣਾ ਓਲਡ ਵਾਇਰ ਸੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਚਲੋ ਸਾਡੇ ਢਾਡੀਆਂ ਨੇ ਥੋੜਾ ਜਿਹਾ ਇਹਨੂੰ ਹੋਰ ਤਰੀਕੇ ਦੇ ਨਾਲ ਕਰ ਲਿਆ ਇੱਕ ਕਿਉਂਕਿ ਜਦੋਂ ਕਿਸੇ ਗੱਲ ਨੂੰ ਪੇਸ਼ ਕਰਨਾ ਹੋਵੇ ਨਾ ਨਾਟਕੀ ਢੰਗ ਦੇ ਨਾਲ ਤੇ ਫਿਰ ਉਹ ਸਾਰੀ ਗੱਲ ਨੂੰ ਐਕਸਟ੍ਰੀਮ ਤੇ ਲਿਜਾਣ ਵਾਸਤੇ ਜਾਂ ਆਪਾਂ ਇਹ ਕਹਿੰਦੇ ਹਾਂ ਕਿ ਉਹਨੂੰ ਕਲਾਈਮੈਕਸ ਵੱਲ ਲਿਜਾਣ ਵਾਸਤੇ ਉਦਾਂ ਦੀ ਗੱਲ ਹੈ ਜਿਵੇਂ ਹੁਣ ਆਪਣੇ ਇਹ 12 ਕਹਾਉਂਦੇ ਉਹ ਕਹਿੰਦੇ ਆ ਕਿ ਉਹ ਐ ਬੋਲਿਆ ਕਿ ਉੱਥੇ ਭਾਰਤੀਆਂ ਨੇ ਏਦਾਂ ਕੀਤਾ ਉਹਨਾਂ ਨਾਲ ਜੇ ਮੈਨੂੰ ਦੁਬਾਰਾ ਫੇਰ ਭੇਜਿਆ ਜਾਵੇ ਮੈਂ ਉੱਥੇ ਐ ਕਰੂੰਗਾ ਜਾ ਕੇ ਤੇ ਪਰ ਉਹ ਏਦਾਂ ਦਾ ਨੀ ਸੀ ਕੁਛ ਉੱਥੇ ਕਿਉਂਕਿ ਉਹਦੇ ਤਾਂ ਰੈਫਰੈਂਸ ਸਾਰੇ ਰਿਕਾਰਡਡ ਨੇਗੇ ਤੇ ਉਹ ਉੱਥੇ ਗੱਲ ਉਹੀ ਚੱਲ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਏਸ਼ੀਅਨ ਸੋਸਾਇਟੀ ਆ ਉੱਥੇ ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਜਾਂ ਕੀਤਾ ਜਾ ਸਕਦਾ ਏਦਾਂ ਦੀਆਂ ਗੱਲਾਂ ਸੀ ਤੇ ਪਰ ਕਿਉਂਕਿ ਉਹ ਅਖਤਨ ਸੀਗਾ ਬਾਕੀ ਬੰਦੇ ਕੁਛ ਬੋਲ ਚੁੱਕੇ ਸੀ ਤੇ ਜਦੋਂ ਇਹ ਜਿਹੜਾ ਹੈਗਾ ਜਿਹੜਾ ਮਾਈਕਲ ਓਲਡ ਵਾਇਰ ਜਦੋਂ ਬੋਲਣ ਲੱਗਿਆ ਤੇ ਉਹਨਾਂ ਨੂੰ ਇੰਟਰੋਡਿਊਸ ਵੀ ਕਰਾਇਆ ਗਿਆ ਕਿ ਏਦਾਂ ਉਹ ਜਿਹੜਾ ਇੱਕ ਵੱਡਾ ਕ੍ਰਾਂਤੀਕਾਰੀਆਂ ਦਾ ਐਪੀ ਸੈਂਟਰ ਰਿਹਾ ਉੱਥੇ ਉਹ ਤਾਇਨਾਤ ਸੀ ਪੰਜਾਬ ਦੇ ਵਿੱਚ ਕਿਉਂਕਿ ਉਦੋਂ ਦੋ ਹੀ ਵੱਡੇ ਜਿੱਥੋਂ ਬਗਾਵਤ ਉੱਠ ਰਹੀ ਸੀ ਇੱਕ ਬੰਗਾਲ ਸੀ ਤੇ ਦੂਜਾ ਪੰਜਾਬ ਸੀ ਵੱਡੀਆਂ ਇਹੀ ਪ੍ਰੋਵਿੰਸ ਜਾਂ ਕਹਿ ਲਓ ਜਾਂ ਇਲਾਕੇ ਕਹਿ ਲਓ ਤੇ ਉਹ ਫੇਰ ਉਦੋਂ ਉਹ ਦਾਤ ਕਾ ਕੇ ਜਿਹੜਾ ਸੀ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਦੂਜਿਆਂ ਨੂੰ ਵੀ ਸੱਟਾਂ ਲੱਗੀਆਂ ਸੀ ਉਹ ਵੀ ਜ਼ਖਮੀ ਹੋ ਗਏ ਸੀ ਪਰ ਬਚ ਗਏ ਤੇ ਇਹ ਜਿਹੜਾ ਓਲਡ ਵਾਇਰ ਸੀ ਉਹਦੀ ਜਿਹੜੀ ਥਾਂ ਤੇ ਇੱਕ ਤਰੀਕੇ ਦੀ ਉਹ ਮੌਤ ਹੋ ਗਈ ਹੁਣ ਇਹਦੇ ਬਾਰੇ ਵੀ ਜਿਹੜੇ ਅਕਸਰ ਗੱਲਾਂ ਕਈ ਵਾਰੀ ਆਉਂਦੀਆਂ ਨੇ ਇੱਥੋਂ ਤੱਕ ਕਿ ਕਈ ਕਿਤਾਬਾਂ ਦੇ ਵਿੱਚ ਵੀ ਮੁੱਢਲੇ ਦੇ ਰਹੇ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਕਤਾਰ ਦੇ ਵਿੱਚ ਜਿਹੜਾ ਸੀ ਉਹ ਰਿਵਾਲਵਰ ਲੈ ਕੇ ਗਿਆ ਸੀ ਲੁਕੋ ਕੇ ਤੇ ਪਰ ਉਹ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਕਿਉਂਕਿ ਉਹਨਾਂ ਕੋਲ ਕਿਤਾਬ ਸੀਗੀ ਤੇ ਪਰ ਉਹਦੇ ਕੋਈ ਏਦਾਂ ਦਾ ਐਵੀਡੈਂਸ ਨਹੀਂ ਹੈ ਉਹ ਕਹਿੰਦੇ ਵੀ ਉਹ ਜਿਹੜਾ ਰਿਵਾਲਵਰ ਉਹਨਾਂ ਦੀ ਜੇਬ ਦੇ ਵਿੱਚ ਸੀ ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਜਾਂ ਜਿਸ ਤਰ੍ਹਾਂ ਦੀ ਡਰੈਸ ਦੇ ਵਿੱਚ ਉਹ ਗਿਆ ਤੇ ਇੱਕ ਬਿਲਕੁਲ ਏਦਾਂ ਬਣ ਕੇ ਕਿ ਸੂਟਡ ਬੂਟਡ ਜਿਹੜਾ ਹੈ ਇੰਡੀਅਨ ਹੈ ਤੇ ਟਿਕਟ ਵੀ ਉਹਨਾਂ ਨੇ ਜਿਹੜਾ ਸੀ ਉਹ ਜਿੱਦਾਂ ਮੈਂ ਦੱਸਿਆ ਕਿ ਉਹ ਕਾਮਯਾਬ ਹੋ ਗਿਆ ਸੀ ਆਪਣੀ ਵਾਈਫ ਦੇ ਨਾਂ ਤੇ ਟਿਕਟ ਲੈਣ ਵਾਸਤੇ ਤੇ ਉਹ ਸਿੰਪਲ ਉਹ ਆਪਣੇ ਰਿਵਾਲਵਰ ਜੇਬ ਦੇ ਵਿੱਚ ਹੀ ਜਿਹੜਾ ਸੀ ਉਹ ਲੈ ਗਿਆ ਸੀਗਾ ਤੇ ਕਿਉਂਕਿ ਹੈਟ ਵਗੈਰਾ ਲੈ ਕੇ ਤੇ ਸੂਟ ਪਾ ਕੇ ਬਕਾਇਦਾ ਇਸ ਤਰੀਕੇ ਨਾਲ ਹੋਰ ਕਿਸੇ ਨੇ ਸ਼ੱਕ ਹੀ ਨੀ ਕੀਤਾ ਕੋਈ ਬੰਦੇ ਕੋਲੇ ਕੋਈ ਹਥਿਆਰ ਹੋ ਸਕਦਾ ਤੇ ਨਾ ਹੀ ਉਸ ਵੇਲੇ ਕੋਈ ਏਦਾਂ ਦੀ ਇਹ ਕੋਈ ਮਸਲਾ ਸੀਗਾ ਕਿ ਕੋਈ ਇੱਥੇ ਤਲਾਸ਼ੀ ਲੈਣੀ ਹੈ ਕਿਉਂਕਿ ਇੱਕ ਇਸ ਤਰ੍ਹਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕੀਤਾ ਤੇ ਉਹਨੇ ਉੱਥੋਂ ਦੌੜਿਆ ਨੀ ਵੈਸੇ ਦੌੜ ਸਕਦਾ ਸੀ ਕਿਉਂਕਿ ਕੋਈ ਉੱਥੇ ਏਦਾਂ ਦਾ ਕੋਈ ਤਾਂ ਹੈ ਨੀ ਸੀ ਕਿ ਕੋਈ ਬਹੁਤ ਜ਼ਿਆਦਾ ਕੋਈ ਪੁਲਿਸ ਫੌਜ ਤਾਇਨਾਤ ਸੀ ਤੇ ਪਰ ਉੱਥੇ ਉਹਨੇ ਆਪਣੀ ਜਿਹੜੀ ਸੀ ਅਰੈਸਟ ਜਿਹੜੀ ਉਹ ਦੇਤੀ ਹੁਣ ਦੇਖੋ ਜਿਹੜਾ ਉਦੋਂ ਬਾਅਦ ਟ੍ਰਾਇਲ ਹੈ ਊਧਮ ਸਿੰਘ ਦਾ 13 ਮਾਰਚ ਤੋਂ ਲੈ ਕੇ ਤੇ ਜਿਹੜਾ ਉਹਨਾਂ ਨੂੰ ਫਾਂਸੀ ਸਜ਼ਾ ਤੱਕ ਸਜ਼ਾ ਸੁਣਾਉਣ ਤੱਕ ਜਿਹੜਾ ਚੱਲ ਹੈ ਤੇ ਉਹਦੇ ਚ ਊਧਮ ਸਿੰਘ ਨੇ ਜਿਹੜਾ ਹੈਗਾ ਆਪਣਾ ਕਨਫੈਸ਼ਨ ਹੈ ਜਿਹੜਾ ਤੇ ਉਹ ਜੱਜ ਦੇ ਸਾਹਮਣੇ ਕੀਤਾ ਉਹ ਵੀ ਹੁਣ ਰਿਕਾਰਡ ਤੇ ਹੈ ਉਹ ਆ ਗਿਆ ਤੇ ਉਹ ਜਿਹੜਾ ਉਹਦੇ ਚ ਉਹਨਾਂ ਜਿਹੜਾ ਉਹਨੂੰ ਆਪਾਂ ਭਾਸ਼ਣ ਕਹਿ ਲਈਏ ਜਾਂ ਕੁਛ ਵੀ ਕਹਿ ਲਈਏ ਅਦਾਲਤ ਦੇ ਸਾਹਮਣੇ ਜੋ ਉਹ ਬੋਲਿਆ
ਤੇ ਪਰ ਉਹ ਜ਼ਰੂਰ

0: ਪੜ੍ਹਨ ਵਾਲਾ। ਮੇਰਾ ਖਿਆਲ ਹੈ ਕਿ ਉਹ ਜ਼ਰੂਰ ਜਿਹੜਾ ਹੈ ਪੰਜਾਬੀਆਂ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਊਧਮ ਸਿੰਘ ਕੀ ਸੋਚਦੇ ਸੀਗੇ ਅੰਗਰੇਜ਼ਾਂ ਬਾਰੇ, ਇੱਥੋਂ ਦੀ ਹਕੂਮਤ ਬਾਰੇ, ਤੇ ਉਹਨਾਂ ਦੇ ਅੰਦਰ ਕਿਸ ਕਿਸਮ ਦਾ ਜਿਹੜਾ ਸੀ ਉਹ ਇੱਕ ਗੁੱਸਾ ਸੀ ਜਾਂ ਇਹ ਸਾਰਾ, ਜਾਂ ਉਹ ਆਪਣੀ ਮੌਤ ਬਾਰੇ ਜਾਂ ਫਾਂਸੀ ਬਾਰੇ, ਇਹ ਸਾਰਾ ਉਹ ਆਪਣੇ ਜੱਜ ਦੇ ਸਾਹਮਣੇ ਜਿਹੜੀ ਉਹ ਸਾਰੀ ਕਨਫੈਸ਼ਨ ਇੱਕ ਤਰੀਕੇ ਦੀ ਹੋਵੇ। ਕਨਫੈਸ਼ਨ ਇਹ ਨਹੀਂ ਕਿ ਕੋਈ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੰਦੇ ਨੇ ਆਹ ਇਨਕਸ਼ਾਫ ਕੀਤਾ ਜਾਂ ਇੱਦਾਂ ਦੀਆਂ ਗੱਲਾਂ ਕੀਤੀਆਂ। ਉਹ ਜਿਹੜੀ ਗੱਲ ਕਹਿਣੀ ਚਾਹੁੰਦੇ ਸੀ ਤੇ ਇੱਕ ਦੇਸ਼ ਭਗਤ ਦੇ ਤੌਰ ਤੇ ਇੱਕ ਉਹ ਗੱਲ ਉਹਨਾਂ ਨੇ ਕਹੀ, ਤੇ ਮੈਨੂੰ ਲੱਗਦਾ ਕਿ ਜੇ ਉਹ ਗੱਲ ਨੂੰ ਅਸੀਂ ਬਾਕੀ ਸਾਰੀਆਂ ਗੱਲਾਂ ਛੱਡ ਕੇ ਲੋਕਾਂ ਤੱਕ ਪਹੁੰਚਾਈਏ ਤਾਂ ਉਹਨਾਂ ਜਿਹੜਾ ਅਸਲੀ ਨੈਤਿਕ ਉਸ ਤੋਂ ਜਿਹੜਾ ਹੈ ਉਹ ਸਾਹਮਣੇ ਆਉਂਦਾ ਕਿ ਇੱਕ ਵਿਅਕਤੀ ਦਾ ਜਿਹੜਾ ਇੱਕ ਵਿਅਕਤੀਤਵ ਜਿਹੜਾ ਹੈ ਕਿਸ ਤਰ੍ਹਾਂ ਹੁੰਦਾ। ਉਹਨਾਂ ਨੇ ਵਾਰ ਵਾਰ ਜਿਹੜੀ ਉਹ ਗੱਲ ਆਪਣੀ ਰਿਪੀਟ ਕੀਤੀ ਕਿ ਤੁਸੀਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਤੁਸੀਂ ਲੋਕ ਹੋ, ਤੇ ਉਹ ਕੋਈ ਗੱਲ ਘਬਰਾਇਆ ਨੀ ਜਾਂ ਵੀ ਮੈਨੂੰ ਉਹਨਾਂ ਨੇ ਬੜੇ ਜਿਹੜੇ ਹੈਗੇ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਤੇ ਇੱਦਾਂ ਰਾਜ ਕਰ ਰਹੇ ਹੋ ਜਾਂ ਭਾਰਤੀਆਂ ਤੇ ਤਸ਼ੱਦਦ ਕਰ ਰਹੇ ਹੋ, ਜਿਹੜੀਆਂ ਉਹਦੀਆਂ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ ਤੇ ਉੱਥੇ ਉਹ ਕੀਤੀਆਂ। ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨੀ, ਮੈਨੂੰ ਫਾਂਸੀ ਹੋ ਰਹੀ ਹੈ, ਮੈਂ ਨਾ ਫਾਂਸੀ ਤੋਂ ਡਰਦਾ, ਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ। ਤੇ ਪਰ ਉਹਨਾਂ ਨੇ ਸਾਰੀ ਗੱਲ ਸਾਹਮਣੇ ਰੱਖੀ ਕਿ ਤੁਹਾਡੇ ਕਰਕੇ ਸਾਡੇ ਲੋਕ ਤੁਹਾਡੇ ਤਸ਼ੱਦਦ ਦਾ ਸ਼ਿਕਾਰ ਨੇ, ਤੇ ਕਿਵੇਂ ਜਿਹੜਾ ਹੈ ਵੀ ਅਸੀਂ ਇਹ ਸ਼ੁਰੂਆਤ ਕਰਤੀ ਹੈ ਉੱਥੋਂ ਦੇਸ਼ ਜਿਹੜਾ ਹੈ ਆਪਣਾ ਆਜ਼ਾਦ ਕਰਾਉਣ ਦੀ, ਤੇ ਇਹ ਹੋ ਕੇ ਰਹੂਗਾ, ਇਹ ਗੱਲ ਵੀ ਜਿਹੜੀ ਆ ਉਹ ਨਾਲ ਕੀਤੀ। ਚਲੋ ਉਹ ਜਿਹੜੀਆਂ ਨੇ ਉਹ ਬਾਅਦ ਦੀਆਂ ਗੱਲਾਂ। ਹੁਣ ਜਿਹੜੀ ਇੱਕ ਉਹਨਾਂ ਦੀ ਲਾਈਫ ਬਚਪਨ ਦੀ, ਇੱਕ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਯਤੀਮ ਖਾਨੇ ਦੀ, ਤੇ ਫਿਰ ਉਸ ਤੋਂ ਬਾਅਦ ਇੱਕ ਫੌਜ ਦੇ ਵਿੱਚ ਜਾ ਕੇ ਇੱਕ ਬਕਾਇਦਾ ਇੱਕ ਡਿਸਿਪਲਿਨ ਫੋਰਸ ਦੇ ਵਿੱਚ ਬੰਦਾ ਕਿਵੇਂ ਰਹਿੰਦਾ, ਉੱਥੋਂ ਕੀ ਕੁਛ ਸਿੱਖਦਾ, ਉਹ ਫਿਰ ਸਾਰਾ ਕੁਛ, ਫਿਰ ਗਦਰ ਪਾਰਟੀ ਨਾਲ ਜਿਹੜੀ ਰੋਣੇ ਜੁੜੇ ਜਿਹੜੀ ਰਹਿਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਅੰਡਰਗਰਾਊਂਡ ਲਾਈਫ, ਤੇ ਕਿੰਨੇ ਉਹ ਦੇਸ਼ਾਂ ਦੇ ਵਿੱਚ ਜਿਹੜੇ ਉਹ ਜਾਂਦੇ ਆ, ਤੇ ਫਿਰ ਅਖੀਰ ਤੇ ਜਾ ਕੇ ਜਿਹੜੀ ਇਹ ਘਟਨਾ। ਤੇ ਹੁਣ ਇਹਦੇ ਨਾਲ ਨਾਲ ਕਿੰਨੀ ਜਿਹੜੀਆਂ, ਕਿਉਂਕਿ ਪੋਲੀਟੀਕਲੀ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਪਾਰਟੀ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਇਹ ਵੀ ਕਹਿੰਦੇ ਕਿ ਉਹ ਭਗਤ ਸਿੰਘ ਹੋਰਾਂ ਤੋਂ ਕਾਫੀ ਪ੍ਰਭਾਵਿਤ ਸੀ ਕਿਉਂਕਿ ਉਸ ਵੇਲੇ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਸੀ, ਤੇ ਕਈ ਲਿਖਦੇ ਆ ਕਿ ਉਹ ਵੀ HRA ਦੇ ਦੀਆਂ ਸਰਗਰਮੀਆਂ ਚ ਰਹੇ ਨੇ, ਤੇ ਪਰ ਕੋਈ ਇਹਦੇ ਚ ਕੋਈ ਮਤਲਬ ਬਹੁਤਾ ਵੱਡਾ ਐਵੀਡੈਂਸ ਉਹ ਨਹੀਂ ਮਿਲਦਾ ਕਿ ਕਿਸੇ ਮੀਟਿੰਗ ਚ HRA ਦੀ ਜਾਂ ਕਿਸ ਤਰੀਕੇ ਨਾਲ ਗਏ। ਹਾਂ, ਗਦਰ ਮੂਵਮੈਂਟ ਦੇ ਨਾਲ ਜਿਹੜੇ ਹੈਗੇ ਉਹ ਜ਼ਰੂਰ ਮਿਲਦੇ। ਤੇ ਫਿਰ ਉਹਨਾਂ ਦੀ ਇਹ ਇੱਕ ਸਮਾਜਿਕ ਜ਼ਿੰਦਗੀ, ਉਹਨਾਂ ਦੀ ਸ਼ਾਦੀ ਕਰਾਉਣੀ, ਫਿਰ ਉੱਥੇ ਵਾਪਸ ਆਉਣਾ, ਤੇ ਪਰ ਨਾਲ ਗੱਲ ਜਿਹੜੀ ਇਹ ਹੈ ਤੇ ਜਿਹਦੇ ਤੇ ਅਕਸਰ ਸਾਡੇ ਲੋਕ ਮਾਣ ਕਰਦੇ ਆ, ਬਦਲਾ ਲੈਣ ਵਾਲੀ ਗੱਲ, ਉਹ ਕਿਤੇ ਨਾ ਕਿਤੇ ਹੈ ਸੀ ਕਿ ਜੇ ਉਹ ਇੱਕ ਇਹ ਸਬਕ ਸਿਖਾਉਂਦੇ ਆ ਜਾਂ ਏਦਾਂ ਦੇ ਉਹ ਸਬਕ, ਕਿਉਂਕਿ ਬੰਦਾ ਤਾਂ ਚਲੋ ਗੋਲੀ ਮਾਰੀ ਮਾਰਿਆ ਗਿਆ, ਤੇ ਪਰ ਇਹ ਹੈ ਕਿ ਬਾਕੀਆਂ ਲਈ ਫਿਰ ਜਿਹੜਾ ਹੈਗਾ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ, ਤੇ ਆਪਣੇ ਦੇਸ਼ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਕ ਹਰੂਣਾ ਦੇਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਿ ਆਜ਼ਾਦੀ ਦੇਸ਼ ਨੂੰ ਆਜ਼ਾਦ ਕਰਾਉਣ ਦਾ ਹੈਗਾ ਇੱਕ ਆਹ ਵੀ ਤਰੀਕਾ, ਤੇ ਬਾਕੀ ਜਿਹੜੇ ਇੱਥੇ ਤਸ਼ੱਦਦ ਕਰਦੇ ਸੀ ਉਹਨਾਂ ਨੂੰ ਸਬਕ ਸਿਖਾਉਣ ਵਾਲੀ ਗੱਲ ਵੀ ਹੋ ਸਕਦੀ ਹੈ, ਹੋ ਜਾਂਦੀ ਹੈ ਕਿ ਤੁਸੀਂ ਜਿਹੜਾ ਹੈ ਜਿੰਨਾ ਮਰਜ਼ੀ ਇੱਥੇ ਆਪਣੇ ਜ਼ੋਰ ਦੇ ਨਾਲ, ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਰ ਲਓ, ਪਰ ਬਾਅਦ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਹਸ਼ਰ ਏਦਾਂ ਦਾ ਵੀ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਸੋ ਜਿਹੜਾ ਇੱਕ ਬਾਂਕਾ ਪਾਣਾ ਜਿਹੜਾ ਪੰਜਾਬ ਦਾ, ਤੇ ਜਿਹਨੂੰ ਆਪਾਂ ਕਹਿੰਦੇ ਉਹ ਵੀ ਇਹਦੀ ਗੱਲ ਚੋਂ ਇਹ ਜਿਹੜਾ ਉਹ ਝਲਕਦਾ, ਇਹਦੇ ਤਾਂ ਤੁਸੀਂ ਖੈਰ ਸ਼ੁਰੂ ਚ ਹੀ ਉਦਾਹਰਣ ਦਿੱਤੀ ਸੀ, ਤੇ ਸੋ ਮੈਂ ਸਮਝਦਾ ਕਿ ਜਿਹੜੇ ਇਹ ਪੱਖ ਨੇ ਜਿਹੜੇ, ਤੇ ਇਹਨਾਂ ਪੱਖਾਂ ਦੇ ਉੱਪਰ ਵੀ ਜਿਹੜੀ ਇਹ ਗੱਲ ਉਹ ਚੱਲਣੀ ਚਾਹੀਦੀ ਹੈ। ਤੇ ਜਿੱਦਾਂ ਹੁਣ ਯਾਦਗਾਰਾਂ ਬਹੁਤ ਥਾਂ ਤੇ ਬਣ ਗਈਆਂ ਨੇ, ਊਧਮ ਸਿੰਘ ਦੀਆਂ, ਸੁਨਾਮ ਦਾ ਨਾਂ ਵੀ ਉਹਨਾਂ ਨੇ ਜਿਹੜਾ ਸੀਗਾ ਸੁਨਾਮ ਊਧਮ ਸਿੰਘ ਵਾਲਾ ਰੱਖਿਆ, ਪਰ ਕੋਈ ਲਿਖਦਾ ਨੀ ਬੋਲਦਾ ਨੀ, ਠੀਕ ਆ ਕਾਗਜ਼ਾਂ ਚ ਹੈ। ਤੇ ਜਦੋਂ ਮਾਇਆਵਤੀ ਸਰਕਾਰ ਸੀ ਯੂਪੀ ਦੇ ਵਿੱਚ, ਤੇ ਉਦੋਂ ਜਿਹੜਾ ਇਹ ਤਰਾਈ ਦੇ ਵਿੱਚ ਜਿਹੜਾ ਇਲਾਕਾ ਜਿਹੜਾ ਜ਼ਿਲ੍ਹੇ ਦਾ ਨਾਂ ਬਦਲ ਕੇ ਫਿਰ ਸ਼ਹੀਦ ਊਧਮ ਸਿੰਘ ਨਗਰ ਰੱਖਿਆ ਗਿਆ ਉਹਦਾ, ਤੇ ਚਲੋ ਬਾਅਦ ਦੇ ਵਿੱਚ ਉਹ ਇਲਾਕਾ ਉੱਤਰਾਖੰਡ ਚਲਾ ਗਿਆ ਜਦੋਂ ਉੱਤਰਾਖੰਡ ਅਲੱਗ ਬਣਿਆ। ਤੇ ਹੋਰਨਾਂ ਜਿਹੜੀਆਂ ਹੈਗੀਆਂ ਥਾਵਾਂ ਤੇ ਏਦਾਂ ਦੀਆਂ ਗੱਲਾਂ, ਜਾਂ ਉੱਥੋਂ ਜਿਹੜਾ ਕਾਲਜ ITI ਹੈ ਸੁਨਾਮ ਦੀ, ਉਹਨਾਂ ਦੇ ਨਾਂ ਤੇ ਜਿਹੜੇ ਰੱਖੇ ਗਏ। ਤੇ ਸੋ ਮੈਂ ਸਮਝਦਾ ਕਿ ਇੱਕ ਇਹਦੇ ਚ ਜਿਹੜੀ ਉਹਨਾਂ ਦੀ ਜਿੱਦਾਂ ਮੈਂ ਸ਼ੁਰੂ ਹੀ ਦੱਸਿਆ ਕਿ ਬਰਾਦਰੀ ਹੈ, ਕੋਈ ਮਾੜੀ ਗੱਲ ਨਹੀਂ, ਬਰਾਦਰੀ ਨੂੰ ਮਾਣ ਕਰਨਾ ਚਾਹੀਦਾ ਆਪਣੇ ਨਾਇਕਾਂ ਦੇ ਉੱਪਰ। ਤੇ ਪਰ ਇਹ ਹੈ ਕਿ ਉਹ ਜਿਹੜੀ ਇੱਕ ਜਫਾ ਮਾਰਨ ਵਾਲੀ ਗੱਲ ਕਿ ਉਹ ਸਾਡੇ ਹੀ ਸੀ, ਹਾਲਾਂਕਿ ਨਾ ਉਹਨਾਂ ਨੇ ਕਦੇ ਖੁਦ ਕਿਤੇ ਜ਼ਿਕਰ ਕੀਤਾ ਕਿ ਮੇਰੀ ਆਹ ਬਰਾਦਰੀ ਹੈ ਜਾਂ ਏਦਾਂ, ਤੇ ਪਰ ਉਹ ਇਸ ਰੂਪ ਦੇ ਵਿੱਚ ਉਹ ਸਾਂਝੇ ਹੋਣੇ ਚਾਹੀਦੇ ਨੇ ਸਾਰਿਆਂ ਦੇ, ਤੇ ਸਾਰੇ ਲੋਕਾਂ ਨੂੰ ਜਿਹੜਾ ਇਸ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇਹ ਨਾਇਕ ਨੇ ਉਹਨਾਂ ਜਿਹੜਾ ਆਹ ਪੱਖ ਹੈ ਸਾਡੇ ਨਾਇਕਾਂ ਦਾ, ਉਹ ਉਸ ਪੱਖ ਨੂੰ ਵੀ ਜਿਹੜਾ ਉਹ ਜਾਣਨਾ ਬਹੁਤ ਜ਼ਰੂਰੀ ਹੈ। ਜਿਵੇਂ ਭਗਤ ਸਿੰਘ ਨੂੰ ਅਸੀਂ ਬੰਦੂਕਾਂ ਬੀਜਣ ਵਾਲਾ ਭਗਤ ਸਿੰਘ, ਜਾਂ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਡੱਬ ਚ ਪਿਸਤੌਲ ਪਾਇਆ ਹੋਇਆ ਉਹ ਚੰਦਰ ਸ਼ੇਖਰ ਆਜ਼ਾਦ, ਤੇ ਜਾਂ ਬਦਲਾ ਲੈਣ ਵਾਲਾ ਜਾਂ ਊਧਮ ਸਿੰਘ ਨੂੰ ਵੀ। ਸੋ ਉਹ ਊਧਮ ਸਿੰਘ ਮੈਂ ਸਮਝਦਾ ਕਿ ਇੱਕ ਪੰਜਾਬ ਦੇ ਉਹ ਨਾਇਕ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਵਾਲੀ ਜਿਹੜੀ ਇੱਕ ਸਾਰਾ ਜਿਹੜਾ ਕਿਰਦਾਰ ਹੈ ਜਿਹੜਾ ਉਹ ਕਰੈਕਟਰ ਹੈ ਹਰ ਪੱਖ ਤੋਂ। ਤੇ ਜਿੱਦਾਂ ਉੱਥੇ ਗੁਰਦੁਆਰਾ ਸਾਹਿਬ ਚ ਰਹਿੰਦੇ ਆ, ਹਰ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ, ਕਿਉਂਕਿ ਉਹ ਵੀ ਇੱਕ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ ਉਹ ਨਾਲ ਨਾਲ ਚੱਲਦੀ ਹੈ। ਤੇ ਸੋ ਇਹ ਨੀ ਕਿ ਸਿਰਫ ਤੇ ਸਿਰਫ ਗੱਲ ਇੰਨੀ ਸੀ ਉਹਨਾਂ ਨੇ ਆਹ ਕੀਤਾ ਤੇ ਅਸੀਂ ਹੁਣ ਆਹ ਕਰਨਾ। ਤੇ ਸੋ ਇਸ ਰੂਪ ਚ ਮੈਂ ਸਮਝਦਾ ਕਿ ਇੱਕ ਸ਼ਹੀਦ ਨੂੰ ਜਿਹੜਾ ਹੈ ਉਹ ਯਾਦ ਕੀਤਾ ਜਾਣਾ ਚਾਹੀਦਾ
1: ਜੀ। ਇੱਕ ਨਾ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਇੱਕ ਮੈਂ ਪਿੱਛੇ ਜੇ ਇੱਕ ਇਸ ਵਿਸ਼ੇ ਦੇ ਨਾਲ ਜੁੜਿਆ, ਇੱਕ ਕੈਨੇਡੀਅਨ ਰਾਈਟਰ ਹੈਗੇ ਨੇ ਪ੍ਰੀਤਮ ਭਾਅ ਜੀ, ਲੂਈ ਈ ਫੈਨਿਜ, ਹੁਣ ਉਹਨਾਂ ਨੇ ਪੰਜਾਬੀ 'ਤੇ ਵੀ ਪੜ੍ਹਾਈ ਕੀਤੀ ਹੈ, ਵੈਸੇ ਕੈਨੇਡਾ ਤੋਂ ਨੇ, ਅਤੇ ਬ੍ਰਜ ਭਾਸ਼ਾ ਵੀ ਪੜ੍ਹੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਭਾਈ ਨੰਦ ਲਾਲ ਗੋਆ ਹੋਰਾਂ ਦਾ ਜਿੰਨਾ ਵੀ ਲਿਟਰੇਚਰ ਵਰਕ ਸੀਗਾ ਉਹਨਾਂ ਦੇ ਬਾਰੇ ਪੜ੍ਹਨਾ, ਫਿਰ ਬਾਅਦ 'ਚ ਜ਼ਫਰਨਾਮਾ ਅਤੇ ਸ਼ਾਹਨਾਮਾ ਦਾ ਆਪਸ ਦੇ ਵਿੱਚ ਕੀ ਲਿੰਕ ਸੀ ਇਹਦੇ 'ਤੇ, ਅਤੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀ ਦੀ ਸਿੱਖੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਕਿਤਾਬਾਂ ਦੇ ਉੱਤੇ ਰਿਸਰਚ ਕੀਤੀ ਅਤੇ ਲਿਖੀਆਂ। ਇੱਕ ਬੁੱਕ ਹੈ ਉਹਨਾਂ ਦੀ, ਦੀ ਵੇ ਸਿੱਖਸ ਰਿਮੈਂਬਰ ਊਧਮ ਸਿੰਘ, ਅਤੇ ਉਹਦੇ 'ਚ ਉਹ ਜ਼ਿਕਰ ਕਰਦੇ ਨੇ ਕਿ 1999 ਦਾ ਜਿਹੜਾ ਸਾਲ ਸੀਗਾ ਉਹ, ਕਿਉਂਕਿ 300 ਸਾਲਾ ਜਿਹੜਾ ਦਿਵਸ ਅਸੀਂ ਮਨਾ ਰਹੇ ਸੀ, ਖਾਲਸਾ ਦੀ ਸ਼ਤਾਬਦੀ ਦਿਵਸ ਮਨਾ ਰਹੇ ਸੀਗੇ, ਉਸ ਪੂਰੇ ਸਾਲ ਨੂੰ ਮਨਾ ਰਹੇ ਸੀ, ਅਤੇ ਉਹੀ 1999 ਸਾਲ ਸੀ ਜਦੋਂ ਜੈਤੋ ਦੇ ਮੋਰਚੇ ਦੀ, ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ 75 ਸਾਲ ਪੂਰੇ ਹੁੰਦੇ ਨੇ। ਪਰ ਉਹ ਕਹਿੰਦਾ ਵੀ ਉਸ ਸਾਲ 100 ਸਾਲ ਵੀ ਪੂਰੇ ਹੋਏ ਸੀਗੇ ਊਧਮ ਸਿੰਘ ਦੇ ਜਨਮ ਦਿਨ, ਕਿਉਂਕਿ 1899 ਵੈਸੇ ਅੱਜ ਦਾ ਅਸੀਂ ਐਪੀਸੋਡ ਵੀ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ 31 ਜੁਲਾਈ ਨੂੰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ। ਅਤੇ ਉਹਨਾਂ ਨੇ ਬੜੀ ਵਧੀਆ ਚੀਜ਼ ਮੈਨਸ਼ਨ ਕੀਤੀ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਜਿਵੇਂ ਅਨੀਤਾ ਨੰਦ ਨੇ ਵੀ ਕਿਤਾਬ ਲਿਖੀ ਹੈ, ਕਹਿੰਦੇ ਕਿ ਇੱਕ ਅਨਾਥ ਦੇ ਤੌਰ 'ਤੇ ਊਧਮ ਸਿੰਘ ਨੂੰ ਜਾਣੀਏ, ਇੱਕ ਹੀਰੋ ਦੇ ਤੌਰ 'ਤੇ, ਇੱਕ ਜਾਸੂਸ ਦੇ ਤੌਰ 'ਤੇ ਜਾਣੀਏ। ਪਰ ਲੂਈ ਫੈਨਿਜ ਨੇ ਇੱਕ ਬੜਾ ਵਧੀਆ ਐਂਗਲ ਦਿੱਤਾ, ਕਹਿੰਦੇ ਕਿ ਜਿਹੜੇ ਬੰਦੇ ਦੇ, ਇੱਕ ਤਾਂ ਹੁੰਦਾ ਕਿ ਬਦਲਾ ਲੈਣ ਵਾਲਾ ਕਿ ਬਚਪਨ ਤੋਂ ਹੀ ਪੈਦਾ ਹੋਇਆ ਤਾਂ ਇੱਕ ਕੜਵਾਹਟ ਭਰੀ ਹੋਈ, ਪਰ ਤੁਸੀਂ ਜਿੱਦਾਂ ਵੀ ਜਿੱਦਾਂ ਤੁਸੀਂ ਵੀ ਹੁਣ ਦੱਸੀ ਹੈ ਸਾਰੀ ਸਟੋਰੀ, ਊਧਮ ਸਿੰਘ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਦੇ ਵਧਦੇ ਨੇ, ਠੀਕ ਹੈ ਇੱਕ ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਇੱਕ ਜਿਹੜਾ ਇੱਕ ਉਹਨਾਂ ਦੇ ਜ਼ਹਿਨ ਦੇ ਵਿੱਚ ਰਹਿ ਜ਼ਰੂਰ ਜਾਂਦਾ ਇੱਕ ਚੈਪਟਰ, ਪਰ ਉਹ ਫਿਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ 'ਚ ਜਾਂਦੇ ਨੇ। ਤੁਸੀਂ ਦੱਸਿਆ ਕਿ ਉਹਨਾਂ ਨੂੰ ਇੱਕ ਪਤਾ ਲੱਗ ਗਿਆ ਸੀਗਾ ਵੀ ਕਿਵੇਂ ਟਰੈਵਲ ਕਰਨਾ, ਫਿਰ ਅਮਰੀਕਾ ਦੇ ਵਿੱਚ ਚਲੋ ਜੌਨ ਰੀਡ ਲਾਅ ਨੇ ਉਹਨਾਂ ਨੂੰ ਬਾਹਰ ਕੱਢਤਾ, ਪਰ ਉਹ ਆਪਣਾ ਇੱਕ ਗ੍ਰਸਤੀ ਜੀਵਨ ਉੱਥੇ ਸ਼ੁਰੂ ਕਰ ਚੁੱਕੇ ਸੀ, ਨਹੀਂ ਤਾਂ ਅਮਰੀਕਾ 'ਚ ਹੀ ਰਹਿਣਾ ਸੀ, ਫਿਰ ਯੂਰਪ ਆਉਂਦੇ ਨੇ, ਬ੍ਰਿਟਿਸ਼ ਫਿਲਮਾਂ 'ਚ ਕੰਮ ਕਰਦੇ ਨੇ, ਇਹ ਉਹ ਬਹੁਤ ਕੁਝ ਹੋ ਰਿਹਾ। ਸੋ ਆਪਣੀ ਇੱਕ ਰੂਟੀਨ ਲਾਈਫ ਵੀ ਇੱਕ ਬੰਦਾ ਜੀ ਰਿਹਾ ਹੈਗਾ, ਇੱਦਾਂ ਨਹੀਂ ਕਿ ਉਹ ਬਦਲੇ ਦੀ ਅੱਗ ਦੇ ਵਿੱਚ ਹੀ ਦਹਿਕ ਰਹੇ ਸੀਗੇ, ਔਰ ਇਨਫੈਕਟ ਉਹਨਾਂ ਨੂੰ ਮੌਕੇ ਵੀ ਮਿਲੇ ਨੇ ਔਡਵਾਇਰ ਨੂੰ ਮਿਲਣ ਦੇ ਇੱਕ ਦੋ, ਅਤੇ ਜਦੋਂ ਉਹਨਾਂ ਨੂੰ ਸਹੀ ਲੱਗਦਾ ਉਦੋਂ ਮਾਰ ਦਿੰਦੇ ਨੇ ਅਤੇ ਫਿਰ ਭੱਜਦੇ ਨਹੀਂ। ਇਹਦਾ ਮਤਲਬ ਕਿ ਉਹ ਸ਼ਖਸ ਜਿਹੜਾ ਉਹ ਆਪਣੀ ਇੱਕ ਰੂਟੀਨ ਲਾਈਫ ਨੂੰ ਜੀਣਾ ਚਾਹੁੰਦਾ ਸੀਗਾ, ਪਰ ਹਾਂ ਇੱਕੋ ਚੀਜ਼ ਜ਼ਰੂਰ ਸੀਗੀ ਕਿ ਚਲੋ ਠੀਕ ਹੈ, ਹੁਣ ਇੱਕ ਹਰ ਇੱਕ ਬੰਦੇ ਦਾ ਇੱਕ ਜ਼ਿੰਦਗੀ ਦੇ ਵਿੱਚ ਇੱਕ ਮਕਸਦ ਹੁੰਦਾ, ਊਧਮ ਸਿੰਘ ਨੇ ਉਹ ਮਕਸਦ ਪਛਾਣ ਲਿਆ ਹੋਣਾ। ਮੈਂ ਇਹ ਸਮਝਣਾ ਚਾਹੁੰਦਾ ਕਿ ਜਦੋਂ ਮਤਲਬ ਚਾਹੇ ਬ੍ਰਿਟਿਸ਼ ਰਾਈਟਰਸ ਨੇ ਉਹਨਾਂ 'ਤੇ ਲਿਖਿਆ ਜਾਂ ਕੈਨੇਡੀਅਨ ਨੇ ਲਿਖਿਆ ਜਾਂ ਹੋਰ ਬਾਹਰ ਬੈਠ ਕੇ ਲਿਖਿਆ, ਊਧਮ ਸਿੰਘ ਦੇ ਉੱਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ 19 ਸਟੱਡੀ ਪੰਜਾਬ ਦੇ ਵਿੱਚ ਨਹੀਂ ਹੋਈ ਹੈਗੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਊਧਮ ਸਿੰਘ ਦੇ ਕਿਰਦਾਰ ਦੇ ਕੁਝ ਅੰਸ਼ ਜਿਹੜੇ ਨੇ ਉਹ ਅੱਜ ਵੀ ਮਿਸ ਨੇ, ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਾਡੇ ਤੱਕ ਪਹੁੰਚਾਏ ਨਹੀਂ ਗਏ ਹੈਗੇ, ਜਾਂ ਫਿਰ ਉਹੀ ਅਗੇਨ ਸੇਮ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀਗੀ ਵੀ ਜਿੰਨਾ ਵੀ ਇਤਿਹਾਸ ਹੈਗਾ ਜਾਂ ਅਸੀਂ ਪੁਰਤਗੀਜ਼ ਦੇ ਜ਼ਰੀਏ ਸਮਝਦੇ ਹਾਂ ਜਾਂ ਫਰੈਂਚ ਦੇ ਜ਼ਰੀਏ ਸਮਝਦੇ ਹਾਂ, ਆਪਣੇ ਇਤਿਹਾਸ ਨੂੰ ਉਸ ਤਰੀਕੇ ਦੇ ਨਾਲ ਸੰਭਾਲ ਨਹੀਂ ਸਕੇ। ਹੁਣ ਊਧਮ ਸਿੰਘ ਦੇ ਬਾਰੇ ਸੁਨਾਮ ਦੇ ਵਿੱਚੋਂ ਨਹੀਂ ਕਿ ਗੱਲਾਂ ਚੱਕੀਆਂ ਜਾ ਸਕਦੀਆਂ ਹੈਗੀਆਂ ਕਿ ਊਧਮ ਸਿੰਘ ਦੇ ਅੱਗੇ ਫਿਰ, ਹੁਣ ਤਾਂ ਚਲੋ ਅਸੀਂ ਗੱਲ ਕਰ ਰਹੇ ਹਾਂ ਕਿ ਹੁਣ ਤੱਕ ਨਹੀਂ ਸਾਂਭਿਆ ਗਿਆ, ਹੁਣ ਪੋਸੀਬਲ ਹੈਗਾ ਹੈ ਕਿ ਊਧਮ ਸਿੰਘ ਦੇ ਜ਼ਿੰਦਗੀ ਦੇ ਉਹ ਪੱਖ ਜਿਹੜੇ ਅਣਗੌਲੇ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਾਂ ਸਾਨੂੰ ਸ਼ੌਂਕ ਹੈ ਉਹਦੇ 'ਚ ਹੈਗਾ ਜਾਂ ਸਾਨੂੰ ਅਚੀਵਮੈਂਟ ਹੀ ਉਹਦੇ 'ਚ ਮਹਿਸੂਸ ਹੁੰਦੀ ਹੈ ਕਿ ਅਡਵਾਇਰ ਨੂੰ ਮਾਰਤਾ ਬਦਲਾ ਲੈ ਲਿਆ, ਬਸ ਦੈਟਸ ਇਟ, ਉਹ ਸਾਡੀ ਅਚੀਵਮੈਂਟ ਹੈ ਐਜ਼ ਐਨ ਊਧਮ ਸਿੰਘ ਦੇ ਅੰਸ਼ ਹੈ ਜੇ ਉਹਦੇ ਅਸੀਂ ਵੰਸ਼ਜ ਆਪਣੇ ਆਪ ਨੂੰ ਕਹਾਈਏ ਤਾਂ।
0: ਦੇਖੋ ਗੌਤਮ ਜੀ ਜਿਹੜੀ ਇੱਕ ਗੱਲ ਹੈ ਨਾ, ਚਲੋ ਮੈਂ ਉਦੋਂ ਇਹ ਗੱਲ ਵਿੱਚੋਂ ਮਿਸ ਕਰ ਗਿਆ, ਮੈਂ ਸ਼ੁਰੂ ਥੋੜਾ ਜਿਹਾ ਰੈਫਰੈਂਸ ਦਿੱਤਾ ਤੁਹਾਡੀ ਕਹਿ ਕੇ, ਜਿਹੜੀ ਜਿਹੜਾ ਸਾਡਾ ਫੋਕ ਹੈ ਨਾ, ਅਸਲ ਵਿੱਚ ਨਾਇਕ ਵੀ ਸਾਡਾ ਫੋਕ ਫੋਕ ਕਲਚਰ ਹੀ ਨਾਇਕ ਬਣਾਉਂਦਾ। ਤੇ ਜੇ ਸਰਕਾਰਾਂ ਚਾਹੁਣ ਜਾਂ ਇਹ ਸਿਸਟਮ ਚਾਹੇ ਜਾਂ ਸਟੇਟ ਚਾਹੇ, ਫਿਰ ਏਦਾਂ ਕੋਈ ਨਾਇਕ ਨਹੀਂ ਬਣਦਾ ਹੁੰਦਾ। ਹੁਣ ਊਧਮ ਸਿੰਘ ਸਾਡੇ ਲੋਕ ਗੀਤਾਂ ਚ ਆਇਆ, ਸਾਡੀਆਂ ਢਾਡੀ ਬਾਰਾਂ ਚ ਆਇਆ, ਸਾਡੀਆਂ ਉਹਨਾਂ ਦੇ ਵਿੱਚ ਆਇਆ, ਫਿਲਮਾਂ ਚ ਆਇਆ, ਤੇ ਉਹ ਜਿੰਨਾ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਉਹ ਉਹੀ ਲਿਆ ਆਂਦਾ। ਤੇ ਹੋਰ ਬਹੁਤ ਸਾਰੇ ਬਾਰੇ ਏਦਾਂ ਜਿਹੜਾ ਹੈ ਇਕੱਲੇ ਊਧਮ ਸਿੰਘ ਬਾਰੇ ਨੀ, ਹੋਰ ਸਾਡੇ ਨਾਇਕਾਂ ਬਾਰੇ। ਤੇ ਦੂਜੀ ਇੱਕ ਗੱਲ ਜਿਹੜੀ ਗੌਤਮ ਜੀ ਜਿਹੜੀ ਮੈਂ ਮਿਸ ਕਰ ਗਿਆ, ਚਲੋ ਚੰਗਾ ਕੀਤਾ ਤੁਸੀਂ ਸਵਾਲ ਕੀਤਾ। ਇੱਕ ਪੰਜਾਬੀਆਂ ਦਾ ਇੱਕ ਸੁਭਾਅ ਹੈ ਵੀ ਇਹ ਜਿਹੜਾ ਸਭ ਤੋਂ ਵੱਧ ਡਿਗਨੀਫਾਈ ਕਰਦਾ ਨਾ, ਇਹ ਬਾਂਕੇ ਪਾਉਣ ਨੂੰ, ਤੇ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਾਬਰੀ, ਨਾਬਰੀ ਨੂੰ ਜ਼ਿਆਦਾ ਡਿਗਨੀਫਾਈ ਕਰਦੇ ਆ। ਬਾਕੀ ਜਿਹੜੀਆਂ ਗੱਲਾਂ ਕੋਈ ਸੈਂਸਿਟਿਵ ਗੱਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਸਦਾਚਾਰਕ ਰੂਪ ਦੇ ਵਿੱਚ ਤਾਂ ਲੈ ਲੈਂਦੇ ਸਾਡੇ ਕਿੱਸਿਆਂ ਚ ਆਉਂਦਾ। ਪਰ ਜਿਹੜੀਆਂ ਇਹ ਘਟਨਾਵਾਂ ਨੇ, ਤੇ ਇੱਥੇ ਜਿਉਣਾ ਮੌੜ ਹੋਇਆ, ਇੱਥੇ ਸੁੱਚਾ ਹੋਇਆ ਹੋਰ, ਹਾਲਾਂਕਿ ਡਾਕੂ ਸੀ ਉਹ, ਤੇ ਊਧਮ ਸਿੰਘ ਦਾ ਤਾਂ ਕੋਈ ਓਦਾਂ ਦੀ ਲਾਈਫ ਨਹੀਂ ਸੀ, ਤੇ ਉਹ ਤਾਂ ਉਹਦੇ ਦਾ ਬਹੁਤ ਬਹੁਤ ਪੱਖੀ ਜਿਹੜਾ ਸੀਗਾ ਉਹ ਤਾਂ ਵਰਸਟਾਈਲ ਪਰਸਨੈਲਿਟੀ ਸੀ। ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਰੁੜ ਜਾਂਦੀਆਂ। ਉਹ ਫਿਰ ਫਿਲਮਾਂ ਵਾਲੇ ਵੀ ਜਿਹੜੀ ਸਾਡੀ ਚੀਜ਼ ਵਿਕਣੀ ਕੀ ਹੈ, ਸਾਡੇ ਲੋਕਾਂ ਨੇ ਕਿਹਨਾਂ ਲੋਕਾਂ ਨੇ ਕਿਹੜੀ ਗੱਲ ਤੇ ਬੱਲੇ ਬੱਲੇ ਕਰਨੀ, ਉਹ ਜਿਹੜਾ ਚੱਕਦੇ ਆ। ਤੇ ਉਹ ਜਿੱਦਾਂ ਮੈਂ ਤੁਹਾਨੂੰ ਇਹ ਉਦਾਹਰਨ ਦਿੱਤੀ ਵੀ ਤੁਹਾਡੀ ਸੁਣਦੇ ਵੀ ਉਹ ਓੜ ਵਾਰ ਇਹ ਕਹਿ ਰਿਹਾ ਸੀ ਕਿ ਮੈਂ ਉਹਨਾਂ ਦੇ ਮੂੰਹ ਚ ਮਿੱਟੀ ਭਰ ਕੇ ਉੱਤੇ ਅੱਡੀ ਮਾਰ ਕੇ ਆਇਆ, ਏਦਾਂ ਦੀਆਂ ਗੱਲਾਂ ਕਰ, ਹਾਲਾਂਕਿ ਉਦਾਂ ਦੀ ਉੱਥੇ ਕੋਈ ਲੈਕਚਰ ਚ ਉਹ ਗੱਲ ਹੈ ਵੀ ਨਹੀਂ ਸੀ। ਤੇ ਉਹ ਇੱਕ ਜਿਹੜਾ ਹੈਗਾ ਇੱਕ ਇੱਕ ਕਾਰਨ ਹੈ ਵੱਡਾ, ਕਿ ਫੋਕ ਜਿਹੜਾ ਹੈਗਾ, ਫੋਕਲੋਰ ਜਿਹੜੀ ਹੈਗੀ, ਕਲਚਰ ਹੈਗਾ, ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਅੱਗੇ ਲੈਜੈਂਡ ਬਣਦੀਆਂ ਨੇ, ਫਿਰ ਉਹਦੇ ਚੋਂ ਹਿਸਟਰੀ ਬਾਅਦ ਦੇ ਵਿੱਚ ਘੋਖੀ ਜਾਂਦੇ ਨਾ ਕਿ ਇਹਦੇ ਵਿੱਚ ਕੀ ਸੀ। ਆਮ ਲੋਕਾਂ ਦਾ ਇਤਿਹਾਸ ਤੱਕ ਉਵੇਂ ਐਕਸੈਸ ਨਹੀਂ ਹੁੰਦਾ। ਇਹ ਤਾਂ ਹੁਣ ਆਹ ਬਲੂਸਾ ਆਪਰੇਸ਼ਨ ਨੂੰ ਅਜੇ ਕਿੰਨੇ ਕੁ ਸਾਲ ਹੋਏ ਆ, ਇਹਦੇ ਤੇ ਇੰਨੀਆਂ ਜ਼ਿਆਦਾ ਮਨਘੜਤ ਕਹਾਣੀਆਂ ਲੋਕ ਸੁਣੀ ਵੀ ਜਾਂਦੇ, ਸੁਣਾਈ ਵੀ ਜਾਂਦੇ, ਇੰਨਾ ਕੁਛ ਚੱਲਦਾ, ਕੋਈ ਬਹੁਤਾ ਪੁਰਾਣਾ ਨਹੀਂ, ਇੰਨੀਆਂ ਕਿਤਾਬਾਂ ਇਹ ਤੇ ਅਥੈਂਟਿਕ ਲਿਖੀਆਂ ਗਈਆਂ ਨੇ। ਤੇ ਹੁਣ ਇਹ ਤਾਂ ਜਿਹੜੀ ਆ ਗੱਲ ਇੰਨੀ ਸਮਝ ਲਓ ਆਪਾਂ ਵੀ ਪੁਰਾਣੀ ਹੋ ਗਈ, ਤੇ ਜੇ ਆਪਾਂ ਉਹਨੂੰ ਇਸ ਤਰੀਕੇ ਨਾਲ ਲਿਆ ਜਾਵੇ। ਤੇ ਸੋ ਇਸ ਤਰ੍ਹਾਂ ਦਾ ਇਹ ਇੱਕ ਸਭ ਤੋਂ ਵੱਡਾ ਜਿਹੜਾ ਇਹ ਕਾਰਨ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਜਿਹੜੀ ਦੂਜੀ ਗੱਲ ਸਾਡੇ ਪੰਜਾਬੀਆਂ ਦੇ ਵੀ ਸੁਭਾਅ ਚ ਹੈ ਕਿ ਉਹ ਅਸੀਂ ਸੁਣਨੇ ਨਹੀਂ ਚਾਹੁੰਦੇ। ਊਧਮ ਸਿੰਘ ਬਾਰੇ ਤੁਸੀਂ ਸੈਮੀਨਾਰ ਰੱਖ ਲਓ, ਉੱਥੇ ਮਸਾਂ ਮੁਸ਼ਕ ਕਰਨ ਵਾਲਾ 40 ਬੰਦੇ ਇਕੱਠੇ ਹੋਣਗੇ। ਹਾਂ ਤੁਸੀਂ ਇਹ ਰੱਖ ਲਓ ਕਿ ਉੱਥੇ ਮੇਲਾ ਹੈ, ਤੇ ਉੱਥੇ ਫਿਰ ਉਹ ਢਾਡੀ ਵਾਲਾ ਚੱਲਣੀਆਂ, ਉੱਥੇ ਹੁੰਮਾ ਮਾਰ ਕੇ ਜਿਹੜਾ ਲੋਕ ਪਹੁੰਚ ਜਾਣਗੇ। ਇਹ ਜਿਹੜੀ ਇੱਕ ਇਸ ਪਾਸੇ ਤੁਸੀਂ ਜਿਹੜੀ ਉਹਦੀ ਲੂਈ ਫੈਂਸ ਦੀ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਹ ਬਿਲਕੁਲ ਸਹੀ ਹੈ ਕਿ ਅਸੀਂ ਉਸ ਨੂੰ ਜਿਹੜਾ ਅਕਾਡੈਮਿਕ ਪੱਖ ਤੋਂ ਜਿਹੜਾ ਹੈਗਾ, ਜਦੋਂ ਬੰਦਾ ਅਣਗੌਲਿਆ ਰਹਿ ਜਾਂਦਾ ਹੈ, ਫਿਰ ਉਹਦੇ ਬਹੁਤ ਸਾਰੇ ਪੱਖ ਵੀ ਜਿਹੜੇ ਹੈ ਉਹ ਮਾਈਨਸ ਹੋ ਜਾਂਦੇ ਆ।
1: ਰਾਈਟ, ਨਹੀਂ ਥੈਂਕ ਯੂ ਸੋ ਮੱਚ ਪ੍ਰੀਤਮ ਜੀ ਐਨਲਾਈਟ ਕਰਨ ਦੇ ਲਈ। ਇੱਕ ਇੱਕ ਵੱਖਰਾ ਪ੍ਰਸਪੈਕਟਿਵ ਸੀਗਾ ਜਿਹਦੇ 'ਤੇ ਅੱਜ ਗੱਲ ਕਰਨੀ ਬਣਦੀ ਸੀ, 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਦੇ ਨਾਲ ਜੁੜੀ ਹੋਈ, ਅਤੇ ਉਸ ਤੋਂ ਬਾਅਦ ਕੀ ਕੁਛ ਹੁੰਦਾ, ਕਿਵੇਂ ਭਾਰਤ ਦੀਆਂ ਜਿਹੜੀਆਂ ਅਲੱਗ ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਦੀਆਂ ਅਸਥੀਆਂ ਬਾ ਦਿੱਤੀਆਂ ਜਾਂਦੀਆਂ, ਉਹਦੇ ਸਾਰੇ ਬਾਰੇ ਪਿਛਲੇ ਸਾਲ ਅਸੀਂ ਐਪੀਸੋਡ ਦੇ ਵਿੱਚ ਗੱਲ ਕਰ ਲਈ ਸੀ। ਸੋ ਉਹਦੇ ਤੋਂ ਵੱਖਰੀ ਇੱਕ ਗੱਲ ਕਰਨੀ ਬਣਦੀ ਸੀ, ਪਰ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਭਾਜੀ।
0: ਹਾਂਜੀ, ਸ਼ੁਕਰੀਆ ਜੀ।
1: ਸੋ ਊਧਮ ਸਿੰਘ ਜਾਂ ਮੁਹੰਮਦ ਸਿੰਘ ਆਜ਼ਾਦ ਜਾਂ ਜਿਹਨੂੰ ਕੱਚਾ ਨਾਮ, ਜਿਹੜਾ ਕੱਚਾ ਨਾਮ ਜਾਂ ਇੱਕ ਬਨਾਵਟੀ ਨਾਮ ਜਿਹਦੇ ਅੱਗੇ ਅਸੀਂ ਰਾਮ ਆਪਣੇ ਆਪ ਜੋੜ ਦਿੰਦੇ ਹਾਂ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਕਿ ਇੱਕ ਤਿੰਨ ਧਰਮ ਦਿਖਾਉਣੇ ਸੀ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੈਗੀਆਂ ਨੇ। ਕਈ ਵਾਰ ਨਾ ਇਤਿਹਾਸ ਦੇ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ ਹਿਸਟੋਰੀਕਲ ਰੈਫਰੈਂਸਿਸ ਦੇ ਵਿੱਚ, ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ ਹੁੰਦੇ, ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਉਦਾਹਰਨ ਦੇ ਤੌਰ ਦੇ ਉੱਤੇ ਜਿੱਦਾਂ ਭਾਅ ਜੀ ਨੇ ਬੜੇ ਸਹਿ ਸੁਭਾਅ ਕਿਹਾ ਕਿ ਕੰਬੋਜ ਬਰਾਦਰੀ ਇਸ ਚੀਜ਼ ਦੇ ਉੱਤੇ ਪ੍ਰਾਊਡ ਜ਼ਰੂਰ ਮਹਿਸੂਸ ਕਰੇਗੀ, ਬਟ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦੇਣਗੇ ਕਿ ਉਸ ਦੌਰ ਦੇ ਵਿੱਚ ਤਾਂ ਉਹਨਾਂ ਦੇ ਮਾਂ ਪਿਓ ਨੂੰ ਹੇਠਲੇ ਦਰਜੇ ਦੀਆਂ ਨੌਕਰੀਆਂ ਕਰਨ ਦੇ ਲਈ, ਨੌਕਰੀ ਜਾਂ ਕਾਹਦੀ ਕੀ ਕਹੀਏ ਕਿ ਲੇਬਰ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਹ ਵੀ ਗੱਲ ਅਸੀਂ ਇਗਨੋਰ ਕਰ ਦਾਂਗੇ ਕਿ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੇ ਇੱਕ ਵਾਰ ਤਾਂ ਜਦੋਂ ਅਡਵਾਇਰ ਨੂੰ ਮਾਰਿਆ ਸੀ ਊਧਮ ਸਿੰਘ ਨੇ, ਤਾਂ ਉਦੋਂ ਪਾਰਲੀਮੈਂਟ ਦੇ ਵਿੱਚ ਕਹਿਤਾ ਸੀਗਾ ਕਿ, ਔਰ ਉਦੋਂ ਪਾਰਲੀਮੈਂਟ ਭਾਰਤ ਦੀ ਆਜ਼ਾਦ ਹੋਣ ਵਾਲੀ ਪਾਰਲੀਮੈਂਟ ਨਹੀਂ ਸੀ, ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲਦੀ ਸੀ, ਕਿ ਚੰਗਾ ਨਹੀਂ ਕੀਤਾ। ਪਰ ਉਹੀ ਨਹਿਰੂ ਬਾਅਦ ਦੇ ਵਿੱਚ ਲੇਟਰ ਔਨ 60s ਦੇ ਦੌਰ 'ਚ ਕਹਿੰਦੇ ਨੇ ਕਿ ਨਹੀਂ, ਸਾਡਾ ਨਾਇਕ ਊਧਮ ਸਿੰਘ। ਇਹੀ ਊਧਮ ਸਿੰਘ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਬਸਰ ਵੀ ਸ਼ੁਰੂ ਕੀਤਾ ਸੀ ਇੱਕ ਮੈਕਸੀਕਨ ਜਨਾਨੀ ਹਰਨਾਂਡੇਜ਼ ਦੇ ਨਾਲ, ਜਿਵੇਂ ਦੱਸ ਰਹੇ ਸੀ ਪ੍ਰੀਤਮ ਭਾਅ ਜੀ ਕਿ ਉਹਦੇ ਨਾਲ ਗ੍ਰਹਿਸਥੀ ਵੀ ਸ਼ੁਰੂ ਕਰ ਲਈ ਸੀ। ਅਤੇ ਜੇ ਕਿਤੇ ਉਦੋਂ ਜੌਨ ਰੀਡ ਕਾਨੂੰਨ ਨਾ ਬਣਿਆ ਹੁੰਦਾ ਅਮਰੀਕਾ 'ਚ, ਕਿਉਂਕਿ ਅਮਰੀਕਾ ਨੇ ਉਸ ਵਕਤ ਸਾਰੇ ਜਿਹੜੇ ਗੈਰ ਯੂਰੋਪੀਅਨ ਲੋਕ ਸੀ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਕਿ ਅਮਰੀਕਾ ਦੀ ਹੋਂਦ ਖਤਮ ਨਾ ਹੋ ਜਾਵੇ, ਤਾਂ ਊਧਮ ਸਿੰਘ ਨੂੰ ਵੀ ਉਦੋਂ ਬਾਹਰ ਕੱਢ ਦਿੱਤਾ ਗਿਆ, ਡਿਪੋਰਟੇਸ਼ਨ ਏਸ਼ੀਅਨਸ ਦੀ ਕੀਤੀ ਗਈ। ਅਤੇ ਨਹੀਂ ਤਾਂ ਫਿਰ ਇਹ ਚੱਲਦੀ ਕਹਾਣੀ ਜਿਹੜੀ ਉਹ ਵੱਖਰੇ ਪਾਸੇ ਚੱਲਣੀ ਸੀਗੀ, ਫਿਰ ਕਿਹਨੂੰ ਯਾਦ ਰਹਿਣਾ ਸੀਗਾ ਕੌਣ ਊਧਮ ਸਿੰਘ ਜਾਂ ਜੋ ਵੀ ਉਹਨਾਂ ਦਾ ਉਸ ਵਕਤ ਨਾਮ ਹੋਊਗਾ। ਸੋ ਇਸ ਤਰੀਕੇ ਦੇ ਨਾਲ ਇਤਿਹਾਸ ਕਿਵੇਂ ਕਿਹਦੇ ਨਾਲ ਕਿੰਨਾ ਕੁ ਜਸਟੀਫਾਈ ਕਰਦਾ, ਇਹ ਤੁਹਾਡੀ ਸਮਝ ਦੀ ਗੱਲ ਹੈਗੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ ਚਾਹੁੰਦੇ ਹੋ, ਕਿਹੜੀ ਨੂੰ ਨਹੀਂ ਅਪਣਾਉਣਾ ਚਾਹੁੰਦੇ। ਬਾਕੀ ਇਹ ਹੈ ਕਿ ਬਗਦੀ ਦਾ ਬਹਾ ਹੈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹਾ ਤੋਂ ਉਲਟ ਗੱਲ ਵੀ ਨਹੀਂ ਕਰਨਾ ਚਾਹੁੰਦੇ, ਉਹ ਨਹੀਂ ਨਹੀਂ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਹੈਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਫਿਰ ਸਾਡੀ ਜਿਹੜੀ ਆਪਣੀ ਇੱਕ ਸੋਚ ਹੈਗੀ ਉਹਨੂੰ ਨਹੀਂ ਨਾ ਫਿਰ ਅਸੀਂ ਜਸਟੀਫਾਈ ਕਰ ਪਾਉਂਦੇ। ਅਸੀਂ ਆਪਣੇ ਆਪ ਤੋਂ ਹੀ ਆਪਣੀ ਸੋਚ ਤੋਂ ਉੱਪਰ ਉੱਠ ਕੇ ਜਾਂ ਉਸ ਪ੍ਰਿਜ਼ਮ ਤੋਂ ਬਾਹਰ ਨਿਕਲ ਕੇ ਸੋਚਣਾ ਨਹੀਂ ਚਾਹੁੰਦੇ ਹੈਗੇ। ਐਨੀਵੇਜ਼, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ ਦਾ ਧੰਨਵਾਦ। ਆ ਵੀ ਇੱਕ ਗਾਣਾ ਆਇਆ ਸੀਗਾ, ਹੁਣ ਊਧਮ ਸਿੰਘ ਦੀ ਪਰਸਨੈਲਿਟੀ ਨੂੰ ਕਿੰਨਾ ਵਾਇਲੈਂਟ ਪਰਸਨੈਲਿਟੀ ਦਿਖਾਇਆ ਹੋਇਆ, ਗੱਲ ਇਹਦੀ ਵੀ ਤਾਂ ਕਰਨੀ ਪੈਣੀ ਹੈ। ਇਹ ਵੀ ਗਾਣਾ ਸੁਣ ਲਓ ਤੁਸੀਂ।

0: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
1: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ।
0: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
2: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
0: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
3: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
0: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
4: Homes, अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनिया दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
5: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
6: Wow, teri sabji di khushbu ate taste vich kuch ta kamal hai. Mainu vi dass de secret.
7: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
6: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
9: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai dal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford.
11: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
12: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
13: ਕੀ ਹੋਇਆ?
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
13: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
13: ਜਾਂ ਈਮੇਲ info@vyimmigration.com.au।
12: ਯਾਦ ਰੱਖੋ 9077-9733।
13: VY Immigration and Education Consultant,
12: ਹਰ ਕਦਮ ਤੁਹਾਡੇ ਨਾਲ।
14: ਆ ਕਿੱਥੇ ਵੱਜ ਗਈ ਤੇਰੀ ਗੱਡੀ?
15: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
14: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਹਾਂਜੀ ਰੇਡੀਓ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਰਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
1: ਤੇ ਉਸ ਵਿਅਕਤੀ ਨੇ ਅੱਜ ਦੇ ਦਿਨ ਇਹਨੂੰ ਇਹ ਕਿਹਾ ਸੀ ਕਿ ਰੁੱਖ ਦੇ ਉੱਤੇ ਸਭ ਤੋਂ ਉੱਚੀ ਟਾਹਣੀ ਦੇ ਉੱਤੇ ਜਾ ਕੇ ਤੂੰ ਇਹ ਪੋਟਲੀ ਬੰਨਣੀ। ਇਹ ਵਿਅਕਤੀ ਜਿਹੜਾ ਰੁੱਖ ਦੀ ਉੱਚੀ ਟਾਹਣੀ ਦੇ ਉੱਤੇ ਚੜਿਆ ਸੀ ਤੇ ਪੋਟਲੀ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਕੋਸ਼ਿਸ਼ ਦੇ ਦਰਮਿਆਨ ਉੱਤੋਂ ਥੱਲੇ ਡਿੱਗਿਆ ਤੇ ਸਾਧੂ ਨੇ ਕਿਹਾ ਕਿ ਤੈਨੂੰ ਵਾਕਈ ਯਕੀਨ ਜੇਕਰ ਕਿਸੇ ਤਾਂਤਰਿਕ ਦੇ ਪੋਟਲੀ ਤੈਨੂੰ ਦਿੱਤਿਆਂ ਤੇ ਇਹ ਪੋਟਲੀ ਰੁੱਖ ਦੀ ਉਤਲੀ ਟਾਹਣੀ ਦੇ ਉੱਤੇ ਜਾ ਕੇ ਬੰਨਿਆ ਤੇਰੇ ਦੁੱਖ ਦੂਰ ਹੋ ਜਾਣਗੇ। ਤੇ ਉਸ ਵਿਅਕਤੀ ਨੇ ਕਿਹਾ ਸਾਧੂ ਮਹਾਰਾਜ ਮੈਨੂੰ ਕੀ ਪਤਾ, ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਬਹੁਤ ਦੁਖੀ ਹਾਂ, ਜ਼ਿੰਦਗੀ ਦਾ ਰਸ ਜਿਹਾ ਨਹੀਂ ਰਿਹਾ, ਚਾਰ ਸ਼ਫੇਰਿਓਂ ਦੁੱਖ ਮਿਲਦੇ ਨੇ, ਜਿੱਥੇ ਕੋਈ ਜਿੱਦਾਂ ਦਾ ਇਲਾਜ ਦੱਸਦਾ ਉਦਾਂ ਦਾ ਕਰਨ ਤੁਰ ਪੈਂਦਾ, ਹੋਰ ਮੈਂ ਕਰਾਂ ਵੀ ਕੀ। ਜੇ ਤੁਸੀਂ ਮੇਰਾ ਕੋਈ ਹੱਲ ਕਰ ਸਕਦੇ ਹੋ ਤਾਂ ਤੁਸੀਂ ਦੱਸ ਦਿਓ, ਜੇ ਤੁਹਾਨੂੰ ਲੱਗਦਾ ਇਹ ਪੋਟਲੀ ਬੰਨਣ ਦੇ ਨਾਲ ਮੇਰਾ ਕੁਛ ਨਹੀਂ ਹੋਣ ਲੱਗਾ ਤਾਂ ਤੁਸੀਂ ਕੋਈ ਦੂਸਰਾ ਰਾਹ ਦੱਸ ਦਿਓ। ਸਾਧੂ ਨੇ ਕਿਹਾ ਹੁਣ ਤੂੰ ਜਾ ਕੇ ਆਪਣੇ ਘਰ ਆਪਣੇ ਜ਼ਖਮਾਂ ਦੇ ਉੱਤੇ ਥੋੜ੍ਹਾ ਸੇਕ ਦੇ, ਤੇਰਾ ਕੋਈ ਦੁੱਖ ਜਾਂ ਤੇਰਾ ਇਹ ਪਰੇਸ਼ਾਨੀ ਦਾ ਸਬੱਬ ਕੋਈ ਏਡਾ ਵੱਡਾ ਨਹੀਂ ਜਿਹਦਾ ਹੱਲ ਨਾ ਹੋ ਸਕੇ। ਇੱਥੋਂ ਲਾਗੇ ਫਲਾਣੇ ਫਲਾਣੇ ਥਾਂ ਮੈਂ ਸਵੇਰੇ ਤੈਨੂੰ ਉਸ ਜਗ੍ਹਾ ਦੇ ਉੱਤੇ ਮਿਲੂੰਗਾ, ਤੂੰ ਕੱਲ੍ਹ ਆ ਜੀ। ਉਹ ਵਿਅਕਤੀ ਅਗਲੇ ਦਿਨ ਟਾਈਮ ਤੋਂ ਪਹਿਲਾਂ ਪਹੁੰਚ ਜਾਂਦਾ ਤੇ ਜਾ ਕੇ ਪੁੱਛਣ ਲੱਗਦਾ ਸਾਧੂ ਮਹਾਰਾਜ ਦੱਸੋ ਜੇ ਮੇਰੇ ਦੁੱਖ ਦਾ ਕੋਈ ਹੱਲ ਕਰ ਸਕਦੇ ਹੋ। ਸਾਧੂ ਨੇ ਕੁਛ ਦੇਰ ਲਈ ਅੱਖਾਂ ਮੀਟੀਆਂ, ਉਸ ਵਿਅਕਤੀ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਕਹਿਣ ਲੱਗਾ ਤਿੰਨ ਲੋਕ ਨੇ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਕਾਰਨ ਨੇ। ਤੇ ਉਸ ਵਿਅਕਤੀ ਦਾ ਜਿੱਦਾਂ ਚਿਹਰਾ ਖਿੜ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਉਹਦੇ ਦੁੱਖ ਬੁੱਝ ਲਏ ਹੋਣ। ਇਸ ਤੋਂ ਪਹਿਲਾਂ ਕਿ ਸਾਧੂ ਅੱਗੇ ਕੁਛ ਬੋਲਦਾ ਪਹਿਲਾਂ ਹੀ ਕਹਿਣ ਲੱਗਾ ਹਾਂਜੀ ਦੋ ਬਾਰੇ ਤਾਂ ਮੈਨੂੰ ਲੱਗਦਾ ਮੈਨੂੰ ਪਤਾ, ਸ਼ਾਇਦ ਤੀਸਰੇ ਦਾ ਮੈਨੂੰ ਕੋਈ ਬਹੁਤਾ ਕਲੀਅਰ ਨਹੀਂ। ਸਾਧੂ ਨੇ ਉੱਦਾਂ ਜਿੱਦਾਂ ਉਹਦੀ ਸੁਣੀ ਅਣਸੁਣੀ ਕਰਕੇ ਗਾਂਹ ਬੋਲਿਆ ਕੀ ਤੂੰ ਜਾਣਨਾ ਚਾਹੇਗਾ ਉਹ ਤਿੰਨ ਲੋਕ ਕਿਹੜੇ ਨੇ। ਇੱਕ ਤਾਂ ਉਹ ਜਿਹਨੂੰ ਤੂੰ ਸਭ ਤੋਂ ਵੱਧ ਪਿਆਰ ਕਰਦਾ। ਤੇ ਉਹ ਵਿਅਕਤੀ ਨੇ ਥੋੜ੍ਹਾ ਹੱਥ ਪਿਛਾਂਹ ਖਿੱਚ ਕੇ ਮਨ ਦੇ ਵਿੱਚ ਸ਼ੰਕਾ ਲੈ ਕੇ ਕਿਹਾ ਮਹਾਰਾਜ ਸਭ ਤੋਂ ਵੱਧ ਪਿਆਰ ਤਾਂ ਮੈਂ ਆਪਣੇ ਪੁੱਤ ਨੂੰ ਕਰਦਾ, ਮੇਰਾ ਇਕਲੌਤਾ ਪੁੱਤਰ, ਮੇਰੀ ਜਾਨ ਤੋਂ ਵੀ ਪਿਆਰਾ, ਉਹ ਮੇਰਾ ਦੁਸ਼ਮਣ ਕਿੱਦਾਂ ਹੋ ਸਕਦਾ। ਸਾਧੂ ਨੇ ਕਿਹਾ ਇੱਕ ਵਾਰੀ ਤੂੰ ਚੁੱਪ ਕਰਕੇ ਸੁਣ ਮੇਰੀ ਗੱਲ, ਫਿਰ ਕੋਈ ਸਵਾਲ ਹੋਊਗਾ ਤਾਂ ਫਿਰ ਜ਼ਰੂਰ ਕਰੀ। ਪਹਿਲਾ ਸਭ ਤੋਂ ਵੱਧ ਜਿਹਨੂੰ ਤੂੰ ਪਿਆਰ ਕਰਦਾ ਉਹ ਤੇਰਾ ਦੁਸ਼ਮਣ, ਅਤੇ ਦੂਸਰਾ ਜਿਹਨੂੰ ਤੂੰ ਸਭ ਤੋਂ ਵੱਧ ਨਫ਼ਰਤ ਕਰਦਾ ਉਹ ਤੇਰਾ ਦੁਸ਼ਮਣ। ਅਤੇ ਹੁਣ ਉਹਦੇ ਬਾਰੇ ਵੀ ਇਹਨੇ ਸੋਚ ਲਿਆ ਉਹ ਕੌਣ ਹੈ। ਤੀਸਰਾ ਤੈਨੂੰ ਮੈਂ ਤਾਂ ਦੱਸੂੰਗਾ ਜੇ ਇਹਨਾਂ ਦੋਵਾਂ ਦੇ ਬਾਰੇ ਪਹਿਲਾਂ ਤੂੰ ਸੁਣ ਸਕੇਗਾ। ਤੇਰਾ ਪੁੱਤ ਜਿਹਨੂੰ ਤੂੰ ਲੋੜੋਂ ਵੱਧ ਪਿਆਰ ਕਰਦਾ, ਕੀ ਤੈਨੂੰ ਉਹਦੇ ਕਰਕੇ ਦੁੱਖ ਨਹੀਂ ਮਿਲ ਰਿਹਾ? ਅਤੇ ਥੋੜ੍ਹਾ ਜਿਹਾ ਸੋਚ ਕੇ ਕਹਿੰਦਾ ਹਾਂ, ਮੈਂ ਨਿੱਕੇ ਹੁੰਦੇ ਤੋਂ ਬੜੇ ਔਖੇ ਹੋ ਕੇ ਪਾਲਿਆ ਉਹਨੂੰ, ਪਰ ਹੁਣ ਉਹ ਮੇਰੀ ਮਨ ਦਾ ਸੁਣਦਾ ਹੀ ਨਹੀਂ, ਹੁਣ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ, ਮੈਂ ਕਈ ਵਾਰੀ ਬੁਲਾਉਂਦਾ ਤਾਂ ਮੈਨੂੰ ਸਿੱਧੇ ਮੂੰਹ ਬੁਲਾਉਂਦਾ ਵੀ ਨਹੀਂ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਜਿੰਨਾ ਮੈਂ ਨੇੜੇ ਜਾਂਦਾ ਉਹਨਾਂ ਉਹ ਮੇਰੇ ਤੋਂ ਦੂਰ ਹੋਈ ਜਾਂਦਾ। ਮੈਂ ਹੋਰ ਕਰ ਵੀ ਕੀ ਸਕਦਾ? ਅਤੇ ਦੂਸਰਾ ਮੇਰਾ ਮਿੱਤਰ, ਕਦੀ ਇੱਕ ਟਾਈਮ ਦੇ ਉੱਤੇ ਆਪਾਂ ਇਕੱਠੇ ਕੰਮ ਕਰਦੇ ਸੀ, ਬੜਾ ਵਧੀਆ ਸਾਰਾ ਕੁਛ ਠੀਕ ਚੱਲ ਰਿਹਾ ਹੈ, ਕੁਛ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਦੇ ਕਰਕੇ, ਨਿੱਕੀਆਂ ਨਿੱਕੀਆਂ ਗਲਤ ਫਹਿਮੀਆਂ ਦੇ ਕਰਕੇ ਉਹਨੇ ਮੇਰੇ ਬਾਰੇ ਗਲਤ ਸੋਚ।

0: ਸੋਚਣਾ ਸ਼ੁਰੂ ਕੀਤਾ। ਬਸ ਇੱਥੋਂ ਹੀ ਕਹਾਣੀ ਵਿਗੜਦੀ ਵਿਗੜਦੀ ਵਿਗੜ ਗਈ। ਅੱਜ ਦੀ ਡੇਟ 'ਚ ਮੈਂ ਉਹਨੂੰ ਸਭ ਤੋਂ ਵੱਧ ਨਫ਼ਰਤ ਕਰਦਾ। ਮੈਂ ਉਹਦੇ ਲਈ ਬਹੁਤ ਕੀਤਾ ਪਰ ਉਹਨੇ ਮੇਰੇ ਕਿਸੇ ਕੀਤੇ ਦਾ ਕੋਈ ਮੁੱਲ ਨਹੀਂ ਪਾਇਆ। ਸਾਧੂ ਨੇ ਕਿਹਾ, ਹੁਣ ਜ਼ਰਾ ਸੋਚ, ਤੂੰ ਸੁਖੀ ਰਹਿ ਕਿੱਦਾਂ ਸਕਦਾ? ਸਾਰਾ ਦਿਨ ਜਾਂ ਤਾਂ ਤੂੰ ਆਪਣੇ ਪਿਆਰ ਬਾਰੇ ਸੋਚਦਾ ਰਹਿੰਦਾ ਅਤੇ ਜਾਂ ਆਪਣੀ ਦੁਸ਼ਮਣੀ ਬਾਰੇ। ਆਪਣਾ ਪੁੱਤ ਜਿਹਨੂੰ ਜਿੰਨਾ ਜ਼ਿਆਦਾ ਘੁੱਟ ਕੇ ਫੜਨ ਦੀ ਕੋਸ਼ਿਸ਼ ਕਰੇਗਾ, ਜਿੰਨਾ ਜ਼ਿਆਦਾ ਲਾਗੇ ਜਾਣ ਦੀ ਕੋਸ਼ਿਸ਼ ਕਰੇਗਾ, ਉਹ ਉਹਨਾਂ ਤੇਰੇ ਤੋਂ ਦੂਰ ਜਾ ਰਿਹਾ ਹੈ ਅਤੇ ਜਾਵੇਗਾ। ਅਤੇ ਉਹ ਮਿੱਤਰ ਜਿਹਦੇ ਬਾਰੇ ਮਨ ਦੇ ਵਿੱਚ ਤੂੰ ਇੰਨਾ ਜ਼ਿਆਦਾ ਗਰੱਜ ਭਰ ਕੇ ਤੁਰਿਆ ਫਿਰਦਾ, ਇੰਨਾ ਜ਼ਿਆਦਾ ਤੂੰ ਨਫ਼ਰਤ ਨੂੰ ਲੈ ਕੇ ਫਿਰਦਾ, ਉਹ ਨਫ਼ਰਤ ਉਹਦੇ ਤੱਕ ਚਾਹੇ ਪਹੁੰਚਦੀ ਜਾਂ ਨਹੀਂ ਪਹੁੰਚਦੀ, ਪਰ ਤੇਰਾ ਤਾਂ ਨੁਕਸਾਨ ਕਰ ਰਹੀ ਹੈ। ਸ਼ਾਇਦ ਉਹ ਦਿਲੋਂ ਤੇਰਾ ਮਾੜਾ ਨਹੀਂ ਚਾਹੁੰਦਾ, ਉਹ ਤਾਂ ਤੇਰੇ ਨਾਲ ਅੱਜ ਵੀ ਬਹੁਤ ਪਿਆਰ ਕਰਦਾ, ਕੋਸ਼ਿਸ਼ ਕਰਦਾ ਤੇਰੇ ਨਾਲ ਅੱਗੇ ਹੋ ਕੇ ਗੱਲ ਕਰਨ ਦੀ, ਪਰ ਤੂੰ ਆਪਣੇ ਮਨ ਦੇ ਵਿੱਚ ਇੰਨਾ ਗੁਬਾਰ ਭਰੀ ਫਿਰਦਾ। ਪਰ ਇਹਨਾਂ ਦੋਵਾਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਵੀ ਉਹਦੀ ਸੰਤੁਸ਼ਟੀ ਨਹੀਂ, ਕਿਉਂਕਿ ਹਲੇ ਉਹਨੇ ਤੀਸਰੇ ਬਾਰੇ ਜਾਣਨਾ ਹੈ। ਮਨੀ ਮਨ ਇਹ ਸੋਚੀ ਜਾ ਰਿਹਾ ਕਿ ਉਹ ਤੀਸਰਾ ਹੈਗਾ ਕੌਣ ਹੈ, ਅਤੇ ਇਹਨਾਂ ਬਾਰੇ ਪੂਰੀ ਗੱਲ ਵੀ ਨਹੀਂ ਸੁਣੀ ਤਾਂ ਪੁੱਛ ਲਿਆ, ਮਹਾਰਾਜ ਉਹ ਤੀਸਰਾ ਕੌਣ ਹੈ, ਮੈਨੂੰ ਉਹਦੀ ਨਹੀਂ ਸਮਝ ਆ ਰਹੀ, ਕਿਤੇ ਉਹ ਫਲਾਣਾ ਫਲਾਣਾ ਤਾਂ ਨਹੀਂ, ਉਹ ਮੇਰੇ ਨਾਲ ਕੰਮ ਕਰਦਾ, ਉਹ ਜਾਂ ਉਹ ਜਾਂ ਉਹ ਰਿਸ਼ਤੇਦਾਰ। ਅਤੇ ਸਾਧੂ ਨੇ ਕਿਹਾ, ਨਹੀਂ, ਉਹ ਜਿਹੜੇ ਤੂੰ ਸੋਚ ਰਿਹਾ ਉਹਨਾਂ ਦੇ ਨਾਲੋਂ ਵੀ ਕਿਤੇ ਵੱਡਾ ਉਹ ਦੁਸ਼ਮਣ ਹੈ ਤੇਰਾ, ਬਾਕੀ ਸਾਰਿਆਂ ਨੂੰ ਮਿਲਾ ਲਈਏ ਅਤੇ ਤਾਂ ਇੱਕ ਬੰਦਾ, ਉਹ ਕਿਹੜਾ ਹੈ ਜਿਹਦੇ ਬਾਰੇ ਮੈਨੂੰ ਨਹੀਂ ਪਤਾ। ਸਾਧੂ ਨੇ ਕਿਹਾ, ਉਹ ਤੂੰ ਆਪ, ਮੈਂ ਆਪਣੇ ਆਪ ਦਾ ਭਲਾ ਦੁਸ਼ਮਣ ਕਿੱਦਾਂ ਹੋ ਸਕਦਾ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ, ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਕਿੰਨੇ ਤੈਅ ਕੀਤਾ, ਤੂੰ ਕਿਸੇ ਨੂੰ ਕਿੰਨਾ ਪਿਆਰ ਕਰਨਾ ਇਹ ਕਿੰਨੇ ਤੈਅ ਕੀਤਾ, ਤੂੰ ਕਿਹਦੇ ਬਾਰੇ ਕਿੱਦਾਂ ਦਾ ਸੋਚਣਾ ਇਹ ਕੌਣ ਤੈਅ ਕਰ ਰਿਹਾ, ਤੂੰ ਕਿਹੜੇ ਬਾਬੇ ਕੋਲ ਜਾਣਾ, ਕਿਹੜੇ ਤਾਂਤਰਿਕ ਕੋਲ ਜਾਣਾ, ਕਿਹਦੀ ਸੁਣਨੀ ਕਿਹਦੀ ਨਹੀਂ ਸੁਣਨੀ, ਕੌਣ ਤੈਅ ਕਰਦਾ, ਤੂੰ ਕਿੰਨਾ ਪੈਸਾ ਕਮਾਉਣਾ, ਕਿੱਦਾਂ ਕਮਾਉਣਾ, ਕਿਹਦੇ ਨਾਲ ਕਿੱਦਾਂ ਦਾ ਲਾਲਚ ਕਰਨਾ, ਕਿੱਦਾਂ ਦੀ ਬੇਈਮਾਨੀ ਕਰਨੀ, ਸਭ ਕੁਛ ਤੂੰ ਹੀ ਤੇ ਤੈਅ ਕਰਦਾ, ਤੇ ਫਿਰ ਤੇਰਾ ਸਭ ਤੋਂ ਵੱਡਾ ਦੁਸ਼ਮਣ ਤੂੰ ਨਾ ਹੋਇਆ। ਕੋਸ਼ਿਸ਼ ਕਰੇ ਨਾ ਤਿੰਨਾਂ ਦੁਸ਼ਮਣਾਂ ਤੋਂ ਨਜਾਤ ਪਾਉਣ ਦੀ, ਜਾ ਕੇ ਅੱਜ ਆਪਣੇ ਪੁੱਤ ਨਾਲ ਖੁੱਲ ਕੇ ਗੱਲ ਕਰ, ਪਿਆਰ ਵੀ ਉਹਨਾਂ ਕੁ ਕਰ ਜਿਹੜਾ ਨਫ਼ਰਤ ਵਿੱਚ ਨਾ ਬਦਲ ਜੇ, ਜਾ ਕੇ ਆਪਣੇ ਦੋਸਤ ਨਾਲ ਗੱਲ ਕਰ, ਨਫ਼ਰਤ ਵੀ ਉਨੀ ਕੁ ਕਰ ਕਿ ਨਾ ਹੋਵੇ ਤੂੰ ਹੋਰ ਵੀ ਕਿਸੇ ਨਾਲ ਵੀ ਪਿਆਰ ਕਰਨਾ ਭੁੱਲ ਜਾਏ, ਆਪਣੇ ਆਪ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰ। ਇਹ ਜ਼ਿੰਦਗੀ ਆ, ਦੁੱਖ ਇਹਦੇ 'ਚ ਆਉਂਦੇ ਰਹਿਣੇ, ਜੇ ਤੂੰ ਘੁੱਟ ਕੇ ਨਾ ਫੜੇਗਾ ਤਾਂ ਫਿਰ ਆਪਣੇ ਆਪ ਚਲੇ ਵੀ ਜਾਣੇ, ਅਤੇ ਜੇ ਤੂੰ ਜੱਫਾ ਮਾਰ ਕੇ ਬਹਿ ਗਿਆ ਚਾਹੇ ਪਿਆਰ ਨੂੰ ਅਤੇ ਚਾਹੇ ਨਫ਼ਰਤ ਨੂੰ, ਫਿਰ ਇਹ ਹਮੇਸ਼ਾ ਦੇ ਲਈ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਅਤੇ ਜੇ ਸਾਡੇ 'ਚੋਂ ਵੀ ਕੋਈ ਦੁਖੀ ਆ, ਜੇ ਸਾਡੇ 'ਚੋਂ ਵੀ ਕਿਸੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਿਤੇ ਪਿਆਰ ਕਰਨ ਦੇ ਉੱਤੇ ਵੀ ਉਹਨੂੰ ਸੁੱਖ ਨਹੀਂ ਮਿਲਦਾ, ਬਹੁਤ ਜ਼ਿਆਦਾ ਨਫ਼ਰਤ ਕਰਨ ਦੇ ਉੱਤੇ ਵੀ ਤੁਸੀਂ ਸੁਖੀ ਨਹੀਂ ਹੋ, ਤਾਂ ਫਿਰ ਆਪਣੇ ਤੀਸਰੇ ਦੁਸ਼ਮਣ ਨਾਲ ਤੁਸੀਂ ਵੀ ਜ਼ਰੂਰ ਧਿਆਨ ਮਾਰ ਲਿਓ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

SMG.

0: ਚੱਲੇ ਮਿੱਤਰਾਂ ਦਾ ਨਾ ਤਾਂ ਹੀ ਬੈਰੀ ਦੇ ਬਣੇ ਰਿਹਾ ਤੇ
1: ਟੈਨਸ਼ਨ ਨੀ ਦੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077973
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ

0: कारपेट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252
1: ते ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ

ਅਦਿਰਸੈ ਅਦਿਰਸੈ ਅਕਿਰਸੈ ਭਗਵਤੀ ਛੰਤੋ ਪ੍ਰਸਾਦ ਕਥਤੇ ਕਿ ਆਛੇ ਜਦੇਸੈ ਕਿ ਆ ਭਿਜ ਵੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿਤ ਸੋਕੈ ਕਿ ਅਵਧੂਤ ਵਰਨੈ ਕਿ ਬੇਭੂਤ ਕਰਨੈ ਕਿ ਰਾਜੂ ਪ੍ਰਵਾਹ ਹੈ ਕਿ ਧਰਮਕ ਤੁਜਾ ਹੈ ਕਿ ਆ ਸੁਖ ਵਰਨੈ ਕਿ ਸਰਵਾ ਅਵਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਅਨੁਪਉ ਅਨੂਪੇ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਕਰੰ ਬਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾ ਕੈ ਰਹੀਮੈ ਰਹਾ ਕੈ ਕਿ ਪਾਕ ਬੇਅਬ ਹੈ ਕਿ ਗੈਬਿਲ ਗੈਬ ਹੈ ਕਿ ਅਫਲ ਗੁਣਾ ਹੈ ਕਿ ਸਾਹਲ ਸੁਣਾ ਹੈ ਕਿ ਕਾਰਨ ਕੁਨੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਮੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੀਏ ਕਿ ਸਰਬਤਰ ਦਾਨੀਏ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸੇ ਕਿ ਸਰਬਤਰ ਪੇਸੇ ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ ਕਿ ਸਰਬਤ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾਓ ਕਿ ਸਰਬਤਰ ਪਾਓ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਨੈ ਕਿ ਸਰਬਤਰ ਪ੍ਰਾਨੈ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨੀਐ ਸਦੈਵ ਪ੍ਰਧਾਨੀਐ ਕਿ ਸਰਬਤਰ ਜਾਪੀਐ ਕਿ ਸਰਬਤਰ ਥਾਪੀਐ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰਗ ਫਹੀਮੈ ਕਿ ਅਕਾਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਵਜੂ ਹੈ ਤਮਾਮਲ ਰਜੂ ਹੈ ਹਮੇਸ਼ੁਰ ਸਲਾਮੈ ਸਲੀਖ ਦੁਦਾਮੈ ਗਨੀ ਬੁਲ ਸ਼ਿਕਸਤੇ ਗਰੀ ਬੁਲ ਪਲਸਤੇ ਮੁਲੰਦਰ ਮੁਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜ਼ੂ ਅਲ ਨਿਦਾਨੇ ਹਰੀਫ ਉਲ ਅਜ਼ੀਮੇ ਰਜਾਇ ਯਕੀਨੇ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀ ਮੁਲ ਖਿਰਾਜ਼ ਹੈ ਨਿਰਕਾ ਸਰੂਪ ਹੈ ਤਿਰਮੁਕਤ ਬਭੂਤ ਹੈ ਪ੍ਰਭਗਤ ਪ੍ਰਭਾ ਹੈ ਸੋ ਜੁਗ ਸੁਦਾ ਹੈ ਸਦੈਵਕ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਕਲਾਮ ਹੈ ਨਿਰਵਾਸ ਸਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤਿਰਵਰਗਨ ਤਿਰਵਾਦੇ ਅਗਜੇ ਅਗਾਧੇ ਸੁਭੰਗ ਸਰੂਪਾਗੇ ਸੋ ਸਰਵਾਨ ਰਾਗੇ ਤਿਰਭੁਗਤ ਸਰੂਪ ਹੈ ਅਛਜ ਹੈ ਛੂਤ ਹੈ ਕਿ ਨਰਕੰ ਪ੍ਰਨਾਸ ਹੈ ਪ੍ਰਿਥੁਲ ਪ੍ਰਵਾਸ ਹੈ ਨਿਰਕਤ ਪ੍ਰਵਾਹ ਹੈ ਸਦੈਵਕ ਸਦਾ ਹੈ ਬੇਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨਉਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਭੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿਤ ਹੈ ਅਲਿਖ ਹੈ ਅਧਿਖ ਹੈ ਅਲੇਖ ਹੈ ਅਭੇਖ ਹੈ ਅਡਾਹ ਹੈ ਅਗਾਹ ਹੈ ਅਸੰਭ ਹੈ ਅਭੰਗ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਤ ਹੈ ਚਾਰਪੜ ਚੰਤੋ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਨੰਗ ਸਰਵੰ ਤ੍ਰਾਨੰਗ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰੁਆਲ ਚੰਦ ਤੋ ਪ੍ਰਸਾਦ ਨਮੋ ਨਰਗਨਾਸੇ ਸਦੈਵ ਪ੍ਰਗਾਸੇ ਅਨੰਗ ਸਰੂਪੇ ਅਭੰਗ ਬਭੂਤੇ ਪਰਮਾਤਮ ਪਰਮਾਤੇ ਸਦਾ ਸਰਵਸਾਤੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨਿਰਸਾਗ ਸਰੀਕ ਹੈ ਅਮਿਤੋ ਅਮਿਕ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਾਗਵਤੀ ਛੰਦ ਤੋ ਪ੍ਰਸਾਦ ਕਿ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸ਼ਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜਕ ਰਹੰਦ ਹੈ ਕਰੀਮੁਲ ਕੁਮਾਲ ਹੈ ਕਿ ਹੁਸਨ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਕਨ ਹੈ ਹਿਰਾਸਲ ਫਕਨ ਹੈ ਕਲੰਕੰ ਪ੍ਰਨਾਸ ਹੈ ਸੁਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸੁਮਸਤਲ ਜੁਬਾ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕੰ ਪ੍ਰਨਾਸ ਹੈ ਬਿਸਤਲ ਨਿਵਾਸ ਹੈ ਕਿ ਸਰਬਗਵਨ ਹੈ ਕਿ ਹਮੇਸ਼ਲ ਰਵਨ ਹੈ ਤਮਾਮ ਤਮੀਜ਼ ਹੈ ਸਮਸਤਲ ਅਦੀਸ ਹੈ ਪਰੰਗ ਪਰੰਗ ਈਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਅਭੇਸਲ ਅਭੇਖ ਹੈ ਜ਼ਮੀਨ ਜੁਮਾ ਹੈ ਅਮੀਕ ਨੁਮਾ ਹੈ ਕਰੀਮਲ ਕੁਮਾਲ ਹੈ ਕਿ ਜੁਰ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ

0: ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ।

ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਗਣੀ ਦੇ ਵਿੱਚ ਇਹ ਪਾਵਨ ਪਵਿੱਤਰ ਜੋ ਬਾਣੀ ਹੈ ਇਹ ਸ਼ਾਂਤ ਦਾ ਅਰਥ ਹੈ। ਜਾਸ ਰੂਪ ਬਾਣੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਜਿਸ ਬਾਣੀ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਾਸ ਭਰਿਆ ਹੋਵੇ, ਜਿਸ ਬਾਣੀ ਅੰਦਰ ਪਰਮਾਤਮਾ ਦੇ ਨਾਮ ਦੀ ਕੀਰਤੀ ਹੋਵੇ ਉਹਨੂੰ ਸ਼ਾਂਤ ਕਿਹਾ ਜਾਂਦਾ ਹੈ। ਇਹ ਸ਼ਾਂਤ ਜਿਹੜੀ ਜਾਸ ਰੂਪ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਨਾਲ ਗਾਇਨ ਕਰਨ ਦਾ ਢੰਗ ਵੀ ਸਤਿਗੁਰੂ ਜੀ ਨੇ ਲਿਖ ਦਿੱਤਾ ਵੀ ਜਦੋਂ ਸੰਗੀਤ ਦੀ ਨਿਜਮਾਵਲੀ ਦੇ ਮੁਤਾਬਕ ਇਹ ਸ਼ਬਦ ਗਾਉਣਾ ਹੈ ਕਿਸੇ ਗੁਰੂ ਪਿਆਰੇ ਨੇ, ਘਰ ਦੂਜਾ ਦੂਸਰੇ ਘਰ ਤਾਲ ਦੇ ਵਿੱਚ ਪਾ ਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਜਾਸ ਰੂਪ ਬਾਣੀ

ਵਾਹਿਗੁਰੂ ਜੀ ਦੇ ਸਰੂਪ ਦਾ ਇੱਥੇ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ, ਜਿਸ ਵਿੱਚ ਨਿਰਣਾ ਹੋ ਜਾਵੇ ਪਰਮਾਤਮਾ ਦੇ ਸਰੂਪ ਦਾ ਉਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਪਰਮਾਤਮਾ ਵਾਹਿਗੁਰੂ ਕੀ ਹੈ? ਉਹ ਇੱਕ ਅਦੁੱਤੀ ਹੈ, ਸੋਭਾ ਤੋਂ ਰਹਿਤ ਹੈ, ਇੱਕ ਜਵਾਨ ਨਾਲ ਕੀ ਤੇ ਜੇ ਹਜ਼ਾਰਾਂ ਵੀ ਲੱਖਾਂ ਕਰੋੜਾਂ ਜਵਾਨਾਂ ਵੀ ਪਰਮਾਤਮਾ ਵਾਹਿਗੁਰੂ ਦਾ ਜਸ ਕਰਨ, ਇੰਨੀਆਂ ਜਵਾਨਾਂ ਤੋਂ ਵੀ ਪਰਮਾਤਮਾ ਦਾ ਜਸ ਸਮਸ਼ਟੀ ਰੂਪ ਦੇ ਵਿੱਚ ਨਹੀਂ ਹੋ ਸਕਦਾ। ਇਸ ਕਰਕੇ ਅਦੁੱਤੀ ਕਿਹਾ ਪਰਮਾਤਮਾ ਨੂੰ, ਇੱਕ ਅਦੁੱਤੀ ਹੈ। ਓਅੰਕਾਰ ਉਹ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਪਹਿਲਾਂ ਵਾਹਿਗੁਰੂ ਨੇ ਇਹ ਜੀਵ ਪੈਦਾ ਕੀਤੇ, ਫਿਰ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਪ੍ਰਕਾਸ਼ ਕਹੀਏ, ਉਹਨਾਂ ਦੀ ਪਾਲਣਾ ਦੇਖ ਰੇਖ ਵੀ ਆਪ ਹੀ ਕਰ ਰਿਹਾ ਸਾਰਿਆਂ ਦੀ। ਇੱਕ ਅਦੁੱਤੀ ਸਰੂਪ ਪਰਮਾਤਮਾ, ਓਅੰਕਾਰ ਉਚਾਰਨ ਮਾਤਰ ਸਾਰਿਆਂ ਦੀ ਰੱਖਿਆ ਕਰਨ ਵਾਲਾ ਪਰਮਾਤਮਾ, ਏਕਾ ਗਣਿਤ ਵਿਦਿਆ ਦਾ ਊੜਾ, ਅੱਖਰੀ ਵਿਦਿਆ ਵਿੱਚੋਂ ਊੜੇ ਤੇ ਲੱਗੀ ਹੋਈ ਕਾਰ ਇਸ਼ਾਰਾ ਵਿਦਿਆ ਦਾ ਜਨਾਇਕ ਹੈ। ਇਹ ਤਿੰਨ ਤਰ੍ਹਾਂ ਦੀਆਂ ਵਿਦਿਆ ਦੇਣ ਵਾਲਾ ਇੱਕ ਅਦੁੱਤੀ ਸਰੂਪ ਪਰਮਾਤਮਾ ਵਾਹਿਗੁਰੂ ਹੈ। ਉਹਦਾ ਸਰੂਪ ਕਿਹੋ ਜਿਹਾ? ਸਤਿਗੁਰੂ ਕਹਿੰਦੇ ਸਤ ਗੁਰ ਪ੍ਰਸਾਦ। ਸਤ ਇੱਥੇ ਤੱਤੇ ਨੂੰ ਸਿਹਾਰੀ ਲਾ ਕੇ ਸੱਚ ਦਾ ਵਾਚਕ ਬਣਾਇਆ। ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਪਿੱਛੇ ਭੂਤ ਕਾਲ ਵਿੱਚ ਵੀ ਸੱਚ ਸੀ, ਵਰਤਮਾਨ ਵੀ ਸੱਚ ਹੈ, ਭਵਿੱਖਤ ਸਮੇਂ ਦੇ ਵਿੱਚ ਵੀ ਸੱਚ ਹੋਵੇਗਾ। ਤਿੰਨਾਂ ਸਮਿਆਂ ਦੇ ਵਿੱਚ ਇੱਕ ਰਸ ਰਹਿਣ ਕਰਕੇ ਪਰਮਾਤਮਾ ਨੂੰ ਸਤ ਸੱਚ ਸਰੂਪ ਕਿਹਾ ਹੈ। ਤੇ ਗੁਰ ਦਾ ਅਰਥ ਹੁੰਦਾ ਚੇਤਨ ਸਰੂਪ, ਜਾਂ ਗੋ ਇਤ ਅੰਧਕਾਰ ਸ਼ਿਵ ਭਾਖਾ ਰੂਪ ਪ੍ਰਕਾਸ਼ ਵੇਦ ਮਤ ਸਾਖਾ। ਗੋ ਦਾ ਅਰਥ ਹੁੰਦਾ ਅਗਿਆਨਤਾ ਦਾ ਹਨੇਰਾ, ਰੂਪ ਦਾ ਅਰਥ ਹੁੰਦਾ ਪ੍ਰਕਾਸ਼। ਜਿਹੜਾ ਪਰਮਾਤਮਾ ਸਿੱਖ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਚੁੱਕ ਕਰਕੇ ਦੂਰ ਕਰਕੇ ਅੰਦਰ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਸਤਿਗੁਰੂ ਕਹਿੰਦੇ ਨੇ। ਐਸਾ ਪਰਮਾਤਮਾ ਸਤ ਨਾਸ ਤੋਂ ਰਹਿਤ ਗੁਰ ਚੇਤਨ ਹੈ। ਤੇ ਪ੍ਰਸਾਦ ਦਾ ਅਰਥ ਹੁੰਦਾ ਆਨੰਦ ਸੁੱਖ ਸਰੂਪ। ਜਿਸ ਨੇ ਵੀ ਆਨੰਦ ਪ੍ਰਾਪਤ ਕਰਨਾ ਤੇ ਪਰਮਾਤਮਾ ਇੱਕ ਓਅੰਕਾਰ ਦੇ ਨਾਲ ਜੁੜ ਜਾਵੇ, ਜਿਹਨੇ ਜ਼ਿੰਦਗੀ ਵਿੱਚ ਸੁੱਖ ਲੈਣੇ ਨੇ, ਇੱਕ ਓਅੰਕਾਰ ਪਰਮਾਤਮਾ ਦਾ ਚਿੰਤਨ ਸਿਮਰਨ ਕਰੇ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਸੁੱਖਾਂ ਦੀ ਇੱਛਾ ਵਾਲੇ ਨੂੰ ਸੁੱਖ ਦਿੰਦਾ ਹੈ, ਆਨੰਦ ਦੀ ਇੱਛਾ ਵਾਲੇ ਨੂੰ ਪਰਮਾਤਮਾ ਆਨੰਦ ਉਹਦੀ ਝੋਲੀ ਵਿੱਚ ਪਾ ਦਿੰਦਾ। ਇਸ ਲਈ ਪ੍ਰਸਾਦ ਆਨੰਦ ਸੁੱਖ ਸਰੂਪ ਪਰਮਾਤਮਾ ਵਾਹਿਗੁਰੂ ਹੈ। ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਤ ਗੁਰ ਪ੍ਰਸਾਦ। ਪੂਰੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪਰਮਾਤਮਾ

ਵਿੱਚ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਪੈਂਦੇ ਨੇ, ਉਹਨਾਂ ਨੂੰ ਕੀ ਮਿਲਦਾ? ਪਾਪ ਭਾਗੇ। ਉਹਨਾਂ ਦੇ ਜਿੰਨੇ ਵੀ ਕੀਤੇ ਹੋਏ ਪਾਪ ਨੇ, ਚਾਹੇ ਵਜਰ ਪਾਪ ਵੀ ਕਿਉਂ ਨਾ ਕੀਤਾ ਹੋਵੇ, ਚਾਹੇ ਸਮਾਨ ਪਾਪ ਬੰਦੇ ਨੇ ਕੀਤੇ ਨੇ, ਪਰਮਾਤਮਾ ਦਾ ਚਿੰਤਨ ਕਰਨੇ ਕਰਕੇ, ਪਰਮਾਤਮਾ ਨਾਲ ਰੰਗ ਪ੍ਰੇਮ ਲੱਗਣ ਕਰਕੇ ਜਿਹੜੇ

सन जिन्ना चिर परमात्मा नाल प्रेम नहीं लग्या सी ओनी देर मनमुख बंदियां दा ही मिलाप हुंदा सी। ਇਹ ਤੇ ਪਰਮਾਤਮਾ ਵਾਹਿਗੁਰੂ ਨੇ ਇੱਕ ਕੁਦਰਤੀ ਨਿਯਮ ਬਣਾਇਆ ਹੋਇਆ ਵੀ ਜਿਹੜਾ ਅਮਲੀ ਬੰਦਾ ਉਹਨੂੰ ਅਮਲੀਆਂ ਦਾ ਮਿਲਾਪ ਹੋ ਹੀ ਜਾਣਾ, ਜਿਹੜਾ ਮਨਮੁਖ ਬੰਦਾ ਉਹਨੂੰ ਮਨਮੁਖ ਹੀ ਮਿਲਣੇ ਨੇ, ਜਿਹੜਾ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਉਹਨੂੰ ਗੁਰਮੁਖ ਗੁਰਸਿੱਖਾਂ ਦਾ ਮਿਲਾਪ ਹੁੰਦਾ। ਸਤਿਗੁਰੂ ਕਹਿੰਦੇ ਜਦੋਂ ਪਰਮਾਤਮਾ ਨਾਲ ਰੰਗ ਪ੍ਰੇਮ ਲੱਗ ਗਿਆ, ਗਿਆਨ ਜਾਗਰਤ ਅਵਸਥਾ ਦੇ ਵਿੱਚ ਜੀਵ ਤੋਂ ਜਾਗ ਪਿਆ, ਤੇਰੇ ਸਾਰੇ ਪਾਪ ਭੱਜ ਜਾਣੇ, ਦੂਰ ਹੋ ਜਾਣੇ ਨੇ, ਫਿਰ ਤੈਨੂੰ ਮਿਲਾਪ ਕਿਹਦਾ ਹੋਵੇਗਾ। ਮਿਲੇ ਸੰਤ ਪਿਆਰਿਆ, ਜਿਹੜੇ ਸੰਤ ਸਵਾਸ ਸਵਾਸ ਬੰਦਗੀ ਕਰਨ ਵਾਲੇ, ਉਹਨਾਂ ਗੁਰੂ ਦੇ ਪਿਆਰਿਆਂ ਦਾ ਤੈਨੂੰ ਮਿਲੇ ਮਿਲਾਪ ਹੋ ਜਾਣਾ। ਕਿਉਂਕਿ ਜਦੋਂ ਕੋਈ ਸਿਮਰਨ ਕਰਦਾ, ਪਰਮਾਤਮਾ ਦਾ ਚਿੰਤਨ ਕਰਦਾ, ਤੇ ਸਤਿਗੁਰੂ ਪਾਤਸ਼ਾਹ ਫਿਰ ਉਹਦੇ ਅੰਦਰ ਫੁਰਨਾ ਰੱਖ ਕੇ ਉਹ ਗੁਰਮੁਖਾਂ ਦੇ ਨਾਲ ਜਾ ਕੇ ਮਿਲਾ ਦਿੰਦੇ ਨੇ। ਇਉਂ ਸਿਮਰਨ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਮੁਖ ਜਿਨ੍ਹਾਂ ਨੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾਇਆ ਹੋਇਆ, ਉਹਨਾਂ ਦਾ ਮਿਲੇ

ਅੱਗੇ ਲੱਗਣ ਕਰਕੇ ਹੋਰ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਕਹਿੰਦੇ ਭਰਮ ਭਾਗੇ ਜਿਹੜਾ ਤੇਰੇ ਅੰਦਰ ਭਰਮ ਪਿਆ ਹੋਇਆ। ਭਰਮ ਕੀ ਹੁੰਦਾ? ਭੁਲੇਖੇ ਨੂੰ ਭਰਮ ਕਹਿੰਦੇ ਨੇ ਵੀ ਪਰਮਾਤਮਾ ਵਾਹਿਗੁਰੂ ਪਤਾ ਨਹੀਂ ਦੇਖਦਾ ਜਾਂ ਨਹੀਂ ਦੇਖਦਾ, ਗੁਰੂ ਨੇ ਅਰਦਾਸ ਮੇਰੀ ਸੁਣੀ ਜਾਂ ਨਾ ਸੁਣੀ, ਜਦੋਂ ਮੈਂ ਅਰਦਾਸ ਕਰਦਾ ਸੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਸੀ ਜਾਂ ਗੈਰ ਹਾਜ਼ਰ ਸਨ। ਇਹ ਮਨ ਦੇ ਅੰਦਰ ਜਿਹੜੀ ਦੁਬਦਾ ਭੁਲੇਖਾ ਪਿਆ ਰਹਿਣਾ, ਇਹਨੂੰ ਭਰਮ ਕਹਿੰਦੇ ਨੇ। ਵੈਸੇ ਤਾਂ ਵਿਦਵਾਨਾਂ ਨੇ ਪੰਜ ਤਰ੍ਹਾਂ ਦੇ ਭਰਮ ਮੰਨੇ ਨੇ, ਭੇਦ ਭਰਮ, ਕਰਤੱਤ ਭਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਕੋਈ ਵੀ ਭਰਮ ਹੋਵੇ ਪੰਜ ਪ੍ਰਕਾਰ ਦਾ, ਗੁਰੂ ਦੇ ਚਰਨਾਂ ਨਾਲ ਜਦੋਂ ਗੁਰੂ ਦਾ ਸਿੱਖ ਲਾਗੇ ਲੱਗ ਗਿਆ, ਇਹ ਪੰਜੇ ਤਰ੍ਹਾਂ ਦੇ ਭਰਮ ਹੀ ਭਾਗੇ ਭੱਜ ਜਾਂਦੇ ਨੇ। ਪੰਜ ਪ੍ਰਕਾਰ ਦੇ ਭਰਮ ਦੀ ਜਿਹੜੀ ਨਿਵਿਰਤੀ ਗੁਰੂ ਦੇ ਚਰਨਾਂ ਨਾਲ ਲੱਗਣ

ਦੁਨਿਆਵੀ ਕਾਰਜ ਹੈ ਗੁਰਸਿੱਖ ਦਾ ਉਹ ਵੀ ਸਤਿਗੁਰੂ ਸਵਾਰ ਦਿੰਦੇ ਨੇ ਤੇ ਜਾਂ ਫਿਰ ਪਰਮਾਰਥ ਸਿੱਧ ਕਰਨ ਦਾ ਜਿਹੜਾ ਕਾਰਜ ਹੈ ਇਹ ਵੀ ਗੁਰੂ ਸਾਹਿਬ ਸਵਾਰਦੇ ਨੇ ਜਿਹੜਾ ਸਿਮਰਨ ਕਰਨ ਤੋਂ ਪਹਿਲਾਂ ਕੋਈ ਮਨ ਵਿੱਚ ਫੁਰਨੇ ਹੁੰਦੇ ਸਿਮਰਨ ਕਰਨ ਕਰਕੇ ਉਹ ਸਤਿਗੁਰੂ ਉਹਦੇ ਪਿਛਲੇ ਫੁਰਨੇ ਪੂਰੇ ਕਰ ਦਿੰਦੇ ਨੇ ਸਿਮਰਨ ਦੇ ਸਦਕਾ ਅੱਗੇ ਵਾਸਤੇ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਉੱਠਦਾ ਗੁਰਸਿੱਖ ਦੇ ਫਿਰ ਕਾਰਜ ਕਿਹੜਾ ਰਹਿ ਜਾਂਦਾ ਇੱਕ ਮੁਕਤੀ ਦਾ ਕਾਰਜ ਰਹਿ ਜਾਂਦਾ ਉਹ ਜਿਹੜਾ ਮੁਕਤੀ ਦਾ ਕਾਰਜ ਹੈ ਉਹ ਆਪ ਮੇਰੇ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਗੁਰਸਿੱਖ ਦਾ

ਜਿਹੜੇ ਸ਼ਰਵਣ ਕੰਨ ਹਨ ਇਹਨਾਂ ਦੋਹਾਂ ਕੰਨਾਂ ਦੇ ਨਾਲ ਸੁਣ ਸ਼ਰਵਣ ਬਾਣੀ ਪਰਮਾਤਮਾ ਗੁਰੂ ਦੀ ਬਾਣੀ ਨੂੰ ਸੁਣਿਆ ਕਰ ਜੀ, ਕਿਉਂਕਿ ਜਿਹੜੀ ਗੁਰਬਾਣੀ ਜਦੋਂ ਕੰਨਾਂ ਦੇ ਨਾਲ ਸੁਣਾਂਗੇ ਮਨ ਦੇ ਉੱਤੇ ਇਹਦਾ ਜਾ ਕੇ ਅਸਰ ਹੋਵੇਗਾ। ਕੋਈ ਦੁਨਿਆਵੀ ਬੋਲ ਕਿਸੇ ਦਾ ਕੰਨ ਵਿੱਚ ਪੈ ਜਾਵੇ ਬੰਦੇ ਦੇ ਦਿਮਾਗ ਤੱਕ ਉਹ ਗੱਲ ਪਹੁੰਚ ਜਾਂਦੀ, ਕਿਸੇ ਨੇ ਕੋਈ ਬੋਲ ਬੋਲਿਆ ਤੇ ਮਨ ਦੇ ਤੱਕ ਉਹਦਾ ਅਸਰ ਜਾਂਦਾ ਹੈ। ਇਸ ਤਰ੍ਹਾਂ ਜਦੋਂ ਗੁਰੂ ਦੀ ਬਾਣੀ ਕਿਤੇ ਪੜ੍ਹੀ ਜਾਂਦੀ ਹੋਵੇ, ਗੁਰਬਾਣੀ ਦਾ ਉਚਾਰਨ ਹੋਵੇ, ਬੰਦਾ ਕੰਨ ਲਾ ਕੇ ਗੁਰਬਾਣੀ ਸੁਣਨ ਲੱਗ ਜਾਵੇ, ਫਿਰ ਭਾਈ ਗੁਰਬਾਣੀ ਦਾ ਅਸਰ ਕਿਉਂ ਨਾ ਮਨ ਦੇ ਉੱਤੇ ਹੋਵੇਗਾ।

ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਨੇ, ਕਹਿੰਦੇ ਅਸੀਂ ਤੇ ਬਿਨਵੰਤ ਬੇਨਤੀ ਕਰਦੇ ਹਾਂ। ਬੇਨਤੀ ਪੂਰਵਕ ਬਚਨ ਕਹਿੰਦੇ ਹਾਂ ਕਿ ਉਹ ਸਵਾਮੀ ਸਰਬ ਜੀਆਂ ਦਾ ਜਿਹੜਾ ਮਾਲਕ ਪਰਮਾਤਮਾ, ਉਹਦੀ ਸ਼ਰਨ ਵਿਚ ਅਸੀਂ ਪੈ ਗਏ ਹਾਂ। ਗੁਰੂ ਦੇ ਪਿਆਰੇ ਗੁਰਸਿੱਖੋ, ਤੁਸੀਂ ਵੀ ਸਵਾਮੀ ਮਾਲਕ

ਦਾ ਸ਼ਬਦ ਹੈ ਉਪਦੇਸ਼, ਇਹ ਅਨਹਤ ਦਾ ਅਰਥ ਹੈ ਹੱਦ ਤੋਂ ਰਹਿਤ ਹੈ, ਜਿਸ ਦੀ ਕੋਈ ਸੀਮਾ ਨਹੀਂ ਹੈ, ਜਿਸ ਦਾ ਕੋਈ ਬੰਨਾ ਨਹੀਂ, ਜਿਸ ਦੀ ਕੋਈ ਸਾਧ ਸੰਗਤ ਦੀ ਹੱਦ ਨਹੀਂ ਕਹੀ ਜਾ ਸਕਦੀ। ਹੱਦ ਤੋਂ ਰਹਿਤ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਉਹ

ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ। ਗੁਣ ਇਹ ਨਹੀਂ ਵੀ ਕੋਈ ਤੰਤੀ ਸਾਜ ਹੋਣਗੇ ਤਾਂ ਹੀ ਗੁਣ ਗਾਏ ਜਾ ਸਕਦੇ ਨੇ। ਗੁਣ ਤੇ ਭਗਤ ਨਾਮਦੇਵ ਜੀ ਨੂੰ ਜਦੋਂ ਪੰਡਿਆਂ ਨੇ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ, ਉੱਥੇ ਆਪਣੇ ਚਰਨਾਂ ਦੇ ਜਿਹੜੇ ਪਹੁਗੇ ਖੜਾਮਾ ਸੀ ਉਹੀ ਬਜਾ ਕਰਕੇ ਗੁਣ ਗਾਉਣ ਲੱਗ ਪਏ। ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਉਹਨਾਂ ਨੇ ਸਖਿਆਤ ਕਰ ਲਿਆ ਸੀ। ਇਸ ਕਰਕੇ ਜਿਹੜੇ ਗੁਣਾਂ ਨੂੰ ਗਾਉਣਾ, ਕੱਲਾ ਬੈਠ ਕੇ ਵੀ ਪਰਮਾਤਮਾ ਦੇ ਪਿਆਰ ਵਿੱਚ ਉਹਦੇ ਗੁਣਾਂ ਨੂੰ ਗਾ ਸਕਦਾ ਜੀਵ, ਤਿੰਨ ਚਾਰ ਗੁਰਮੁਖ ਪਿਆਰੇ ਮਿਲ ਕੇ ਤਾਂਤੀ ਸਾਜਾਂ ਨਾਲ ਵੀ ਗਾ ਸਕਦੇ ਨੇ, ਹਜ਼ਾਰਾਂ ਲੱਖਾਂ ਸੰਗਤਾਂ ਮਿਲ ਕੇ ਪਰਮਾਤਮਾ ਦਾ ਜਸ ਕਰ ਸਕਦੀਆਂ ਨੇ। ਜਿਵੇਂ ਵੀ ਹੁੰਦਾ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਮਨਾਂ ਤੋਂ ਗਾਇਆ ਕਰ, ਤੇ ਜਦੋਂ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਵੇਗਾ ਦੁੱਖ ਨਾਸੇ। ਜਿੰਨੇ ਵੀ ਦੁੱਖ ਨੇ ਵੈਸੇ ਤਾਂ ਵੱਡੇ ਦੋ ਦੁੱਖ ਮੰਨੇ ਨੇ, ਇੱਕ ਜਨਮ ਲੈਣ ਦਾ ਜੰਮਣ ਦਾ ਦੁੱਖ ਹੈ, ਇੱਕ ਮਰਨ ਦਾ ਦੁੱਖ ਹੈ। ਕਿਉਂਕਿ ਜਨਮ ਦੇ ਸਮੇਂ 9 ਮਹੀਨੇ ਮਾਤਾ ਦੇ ਉਦਰ ਵਿੱਚ ਪੁੱਠਾ ਲਟਕਣਾ ਪੈਂਦਾ, ਤੇ ਮਰਨ ਦੇ ਸਮੇਂ ਜਿਵੇਂ 10,000 ਬਿੱਛੂ ਇਕੱਠਾ ਡੰਗ ਮਾਰਦਾ, ਇੰਨਾ ਦੁੱਖ ਲੱਗਦਾ ਜਦੋਂ ਜੀਵ ਕਲਾ ਸਰੀਰ ਚੋਂ ਕੱਢੀ ਜਾਂਦੀ, ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ, ਜਾਂ ਜਿਹੜੀ ਲੋਹੇ ਦੀ ਕੰਡਿਆਲੀ ਤਾਰ ਹੋਵੇ ਮੂੰਹ ਥਾਈ ਪਾ ਕੇ ਗੁਦਾ ਥਾਈ ਖਿੱਚ ਦਿੱਤੀ ਜਾਵੇ, ਆਂਦਰਾਂ ਨਾੜਾਂ ਖਿੱਚੀਆਂ ਜਾਂਦੀਆਂ, ਇੰਨਾ ਦੁੱਖ ਮੌਤ ਦਾ ਲੱਗਦਾ ਹੈ। ਇਹ ਜਿਹੜੇ ਵੱਡੇ ਦੋ ਦੁੱਖ ਨੇ ਇਹ ਨਾਸੇ ਤੇਰੇ ਨਾਸ ਹੋ ਜਾਣਗੇ। ਨਾ ਤੈਨੂੰ ਜਨਮ ਦਾ ਦੁੱਖ ਹੋਵੇਗਾ, ਜੇ ਜਨਮ ਲੈਣਾ ਵੀ ਪੈ ਗਿਆ ਅੱਗੇ ਤੇ ਫਿਰ ਜਨਮ ਮਰਨ ਦੋਹੋਂ ਮਹਿ ਨਾਹੀਂ ਜਨ ਪਾਰੋ ਪਕਾਰੀ ਆਏ। ਰੱਬ ਦੇ ਪਿਆਰੇ ਸਿਮਰਨ ਕਰਨ ਵਾਲੀਆਂ ਰੂਹਾਂ ਜਿਹੜੀਆਂ ਉਹਦੇ ਹੁਕਮ ਨਾਲ ਆਉਂਦੀਆਂ, ਉਹਨਾਂ ਦੀ ਜੀਵ ਕਲਾ ਉਸ ਵੇਲੇ ਆ ਕੇ ਪੈਂਦੀ ਸਰੀਰਾਂ ਵਿੱਚ ਜਦੋਂ ਮਾਤਾ ਦੇ ਉਦਰ ਤੋਂ ਵਜੂਦ ਉਹਨਾਂ ਦੇ ਬਾਹਰ ਆ ਜਾਂਦੇ ਨੇ। ਸਾਡੇ ਵਾਂਗੂ 9 ਮਹੀਨੇ ਪੁੱਠੇ ਲੜ ਕਰਕੇ ਦੁੱਖ ਨਹੀਂ ਚੱਲਦੇ। ਇਸ ਲਈ ਰੱਬ ਦੇ ਪਿਆਰਿਆਂ ਨੂੰ ਕਿਹਾ ਵੀ ਜੰਮਣ ਮਰਨ ਤੋਂ ਬਾਹਰੇ ਹੋ ਜਾਂਦੇ ਨੇ, ਸਰੀਰ ਇਉਂ ਛੱਡਦੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾ ਕੇ ਰੱਖ ਦੇਵੇ, ਉਹਨੂੰ ਦੁੱਖ ਤਕਲੀਫ ਨਹੀਂ ਹੁੰਦੀ ਹੈ, ਇਉਂ ਉਹਨਾਂ ਦਾ ਜਾਣਾ ਹੁੰਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਜਿਸ ਦੇ ਸਦਕਾ ਤੇਰੇ

ਘਣਾ ਬਹੁਤ ਜ਼ਿਆਦਾ ਰਹੱਸ ਜਿਹੜਾ ਆਨੰਦ ਹੈ ਉਪਜੈ ਪੈਦਾ ਹੋਵੇਗਾ। ਜਿਹੜਾ ਆਨੰਦ ਖਾਣ ਵਿੱਚੋਂ ਨਹੀਂ ਮਿਲਦਾ, ਜਿਹੜਾ ਰਸ ਪੀਣ ਵਿੱਚੋਂ ਨਹੀਂ ਕਦੇ ਦੇਖਿਆ, ਜਿਹੜਾ ਰਸ ਕਦੇ ਭੋਗਣ ਵਿੱਚੋਂ ਨਹੀਂ ਪ੍ਰਾਪਤ ਹੁੰਦਾ, ਉਹ ਰਸ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਵਿੱਚੋਂ ਪ੍ਰਾਪਤ ਹੋ ਜਾਂਦਾ। ਘਣਾ ਬਹੁਤ ਜ਼ਿਆਦਾ ਜਿਹੜਾ ਰਹੱਸ ਆਨੰਦ ਹੈ ਉਹ ਮਨ ਹਿਰਦੇ

0: ਸਰੂਪ ਦੇ ਦਰਸ਼ਨਾਂ ਨੂੰ ਵੇਖ ਲਵੇਗਾ ਫਿਰ ਤੇਰਾ ਜਿਹੜਾ ਮਨ ਹੈ ਹਿਰਦਾ ਇਹ ਵੀ ਨਿਰਮਲ ਮੈਲ ਤੋਂ ਰਹਿਤ ਹੋ ਜਾਣਾ ਤੇ ਤਨ ਜਿਹੜਾ ਸਰੀਰ ਹੈ ਇਹ ਵੀ ਮੈਲ ਤੋਂ ਰਹਿਤ ਹੋ ਜਾਣਾ ਜਿਹੜੇ ਤਨ ਕਰਕੇ ਪਾਪ ਕੀਤੇ ਨੇ ਇਹ ਵੀ ਧੋਤੇ ਜਾਣਗੇ ਜਿਹੜੇ ਮਨ ਕਰਕੇ ਪਾਪ ਕੀਤੇ ਇਹ ਵੀ ਧੋਤੇ ਜਾਣਗੇ ਤੇ ਜਦੋਂ ਗੁਰੂ ਪਰਮਾਤਮਾ ਦੇ ਤੈਨੂੰ ਦਰਸ਼ਨ ਪ੍ਰਾਪਤ ਹੋ ਗਏ ਇਸੇ ਵਾਸਤੇ ਕਿਹਾ ਏਕ ਵਾਰ ਹੋਏ ਦਰਸ਼ਨ ਜਾ ਕੋ ਵੇਖਣ ਯੋਗ ਰਹੇ ਪੁੰਨ ਨਾ ਕੋ ਫਿਰ ਕੋਈ ਵਸਤੂ ਬਾਕੀ ਦੇਖਣੀ ਅਧੂਰੀ ਨਹੀਂ ਰਹਿ ਜਾਂਦੀ ਜੇ ਗੁਰੂ ਪਰਮਾਤਮਾ ਦੇ ਇੱਕ ਵਾਰੀ ਦਰਸ਼ਨ ਹੋ ਜਾਣ ਮਨ ਵੀ ਨਿਰਮਲਾ ਉਜਲਾ ਹੋ ਜਾਂਦਾ ਤੇ ਤਨ ਵੀ ਜਿਹੜਾ ਹੈ ਨਿਰਮਲ ਉਜਲਾ ਬਣ ਜਾਂਦਾ ਗੁਰੂ ਪਰਮਾਤਮਾ ਦੇ ਦਰਸ਼ਨਾਂ ਨੂੰ ਦੇਖਣ ਦੇ ਨਾਲ
1: ਨਾਮ ਪ੍ਰਭ ਕਾ ਮੁਖ ਪਣਾ
0: ਜਿਹੜੇ ਜੀਵ ਪ੍ਰਭੂ ਪਰਮਾਤਮਾ ਪਰਮੇਸ਼ਰ ਜੀ ਦਾ ਨਾਮ ਆਪਣੇ ਮੁਖ ਰਸਨਾ ਦੇ ਦੁਆਰਾ ਭਣਾ ਉਚਾਰਦੇ ਨੇ ਅਵਸਥਾ ਹੀ ਪਹਿਲੀ ਇਹ ਹੈ ਸਿਮਰਨ ਰਸਨਾ ਦੇ ਨਾਲ ਹੋਵੇਗਾ ਫਿਰ ਕੰਠ ਵਿੱਚ ਅੱਗੇ ਜਾਵੇਗਾ ਅਗਲੀ ਅਵਸਥਾ ਹੈ ਫਿਰ ਅੱਗੇ ਜਾ ਕੇ ਹਿਰਦੇ ਵਿੱਚ ਉਤਰੇਗਾ ਫਿਰ ਨਾਭੀ ਵਿੱਚ ਜਾਵੇਗਾ ਫਿਰ ਰੋਮ ਰੋਮ ਦੇ ਵਿੱਚੋਂ ਅੰਗਾਂ ਅੰਗਾਂ ਵਿੱਚੋਂ ਨਾਮ ਸੁਣਾਈ ਦੇਵੇਗਾ ਫਿਰ ਜਿੰਨੇ ਵੀ ਇਹ ਬ੍ਰਹਿਮੰਡ ਦੇ ਪੰਜ ਤੱਤ ਨੇ ਪਰਮਾਤਮਾ ਨੇ ਪੈਦਾ ਕੀਤੇ ਇਹਨਾਂ ਵਿੱਚੋਂ ਪਰਮਾਤਮਾ ਦਾ ਨਾਮ ਸੁਣਦਾ ਤੇ ਜਿੰਨੇ ਵੀ ਜਲ ਜੰਤੂ ਜਾਂ ਮ੍ਰਿਗ ਹਰਨ ਆਦਿਕ ਜਾਨਵਰ ਨੇ ਜਿੰਨੇ ਪਰਿੰਦੇ ਜਿਹੜੇ ਉੱਡਦੇ ਨੇ ਪੰਛੀ ਇਹਨਾਂ ਦੀਆਂ ਆਵਾਜ਼ਾਂ ਚੋਂ ਵੀ ਪਰਮਾਤਮਾ ਦਾ ਨਾਮ ਸੁਣਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਪ੍ਰਭ ਕਾ ਮੁਖ ਭਣਾ ਤੂੰ ਆਪਣੇ ਮੁਖ ਰਸਨਾ ਦੇ ਦੁਆਰਾ

0: ਜ਼ਿੰਦਗੀ ਦੇ ਵਿੱਚ ਕੋਈ ਸਾਧੂ ਮਿਲਦਾ ਹੈ। ਸਾਧੂ ਕਿਹਨੂੰ ਕਿਹਾ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਥੰਮੈ ਕੋਏ ਨਾ ਸਾਧ ਵੇਨਾ, ਸਾਧ ਨਾ ਦਿਸੈ ਜਗ ਵਿੱਚ ਕੋਆ। ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਧੂ ਕਿਹਾ ਭਾਈ ਗੁਰਦਾਸ ਜੀ ਨੇ, ਤੇ ਬਾਕੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਸਤਿਗੁਰੂ ਸਾਧੂ ਕੌਣ ਹੈ? ਸਤਿਗੁਰੂ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਸ ਦੇ ਭਾਈ ਨਿਰਮਲ ਉਜਲੇ ਕਰਮ ਨੇ, ਜ਼ਿੰਦਗੀ ਵਿੱਚ ਨੇਕ ਕਰਮਾਂ ਨੂੰ ਕਰਦਾ, ਉਹ ਸਾਧੂ ਹੈ। ਅੰਨ ਮਤਾਂ ਦੇ ਵਿੱਚ ਵੇਖਿਆ ਜਾਵੇ, ਸ਼ਾਸਤਰਾਂ ਦੇ ਵਿੱਚੋਂ ਵੇਖੀਏ, ਉਹ ਕਹਿੰਦੇ ਨਿਜ ਕਾਰਜ ਸਿੱਧ ਤੇ ਪਰ ਕਾਰਜ ਧਾਇਤ ਹੀ ਸਾਧ। ਜਿਹਦਾ ਆਪਣਾ ਕਾਰਜ ਪੂਰਾ ਹੋ ਗਿਆ ਪਰਮਾਤਮਾ ਨੂੰ ਮਿਲਣ ਦਾ, ਦੁਨੀਆਂ ਨੂੰ ਮਿਲਾਉਣ ਵਾਸਤੇ ਦਿਨ ਰਾਤ ਭੱਜਿਆ ਦੌੜਿਆ ਫਿਰਦਾ ਪਰਉਪਕਾਰ ਕਰਦਾ, ਉਹਨੂੰ ਸਾਧੂ ਕਹਿੰਦੇ ਨੇ। ਇਸ ਲਈ ਤੈਨੂੰ ਗੁਰੂ ਜਿਹੜਾ ਸਾਧੂ ਹੈ, ਗੁਰੂ ਗੁਰੂ ਦਾ ਪਿਆਰਾ ਗੁਰਸਿੱਖ ਨੇਕ ਉਜਲੇ ਕਰਮ ਕਰਨ ਵਾਲਾ ਕਿਤੇ ਜ਼ਿੰਦਗੀ ਵਿੱਚ ਮਿਲ ਜਾਵੇ। ਹੋਏ ਰੇਣ ਸਾਧੂ ਉਹਨਾਂ ਸਾਧੂਆਂ ਦੀ, ਰੇਣ ਤੂੰ ਚਰਨਾਂ ਦੀ ਧੂੜੀ ਬਣ ਜਾ। ਹੋਵੇ ਸਾਧੂ ਅਸਲ ਵਿੱਚ ਜੁੜਿਆ ਹੋਇਆ, ਤੇ ਜੁੜਿਆ ਹੋਇਆ ਤੈਨੂੰ ਵੀ ਜੋੜ ਕੇ ਰੱਖ ਦੇਵੇਗਾ। ਜੇਕਰ ਕਿਤੇ ਨਕਲੀ ਕੋਈ ਪਖੰਡੀ ਦੇਹ ਧਾਰੀ ਮਿਲ ਗਿਆ, ਉਹ ਤੇਰਾ ਬੇੜਾ ਵੀ ਗਰਕ ਕਰ ਦੇਵੇਗਾ। ਗੁਰਬਾਣੀ ਅੰਦਰ ਕਬੀਰ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਆਪ ਵੀ ਡੁੱਬਣਾ ਤੇ ਚੇਲਿਆਂ ਨੂੰ ਵੀ ਡੁੱਬ ਲੈਂਦੇ ਨੇ। ਪੂਰਨ ਸਾਧੂ ਗੁਰੂ, ਪੂਰਨ ਸਾਧੂ ਗੁਰੂ ਦਾ ਸਿੱਖ ਜੁੜਿਆ ਹੋਇਆ, ਜਿਹਨੇ ਮਨ ਸਾਧ ਲਿਆ, ਮਨ ਉਜਲਾ ਹੋ ਗਿਆ, ਤੈਨੂੰ ਜ਼ਿੰਦਗੀ ਵਿੱਚ ਕਿਤੇ ਮਿਲ ਜਾਵੇ। ਫਿਰ ਦੌੜ ਕਰਕੇ ਉਹਦੇ ਰੇਣ ਚਰਨਾਂ ਦੀ ਖਾਕ ਬਣ ਜਾ, ਚਰਨਾਂ ਦਾ ਸੇਵਕ ਬਣ ਜਾ, ਤੇਰਾ ਮਨ ਵੀ ਸਾਧਿਆ ਜਾਵੇਗਾ। ਪ੍ਰਭ ਅਰਾਧੂ, ਫਿਰ ਪਰਮਾਤਮਾ ਵਾਹਿਗੁਰੂ ਦਾ ਅਰਾਧਨ ਉਹਨੇ ਕੀਤਾ, ਸਾਧੂ ਨੇ, ਤੈਨੂੰ ਵੀ ਅਰਾਧਨਾ ਕਰਨ ਵਾਲਾ ਬਣਾ ਦੇਵੇਗਾ। ਜੁੜਿਆ ਸੰਤ ਸਾਨੂੰ ਜੋੜ ਕੇ ਸੰਤ ਬਣਾ ਸਕਦਾ ਹੈ, ਜੁੜਿਆ ਸਾਧੂ ਸਾਨੂੰ ਪਰਮਾਤਮਾ ਵਾਹਿਗੁਰੂ ਨਾਲ ਜੋੜ ਕੇ ਸਾਨੂੰ ਵੀ ਸਾਧ ਦੀ ਅਵਸਥਾ ਦਿਖਾ ਸਕਦਾ। ਇਸ ਕਰਕੇ ਪੂਰਨ ਸਾਧੂ ਦਾ ਤੈਨੂੰ ਕਿਤੇ ਮੇਲ ਹੁੰਦਾ, ਦੌੜ ਕੇ ਚਰਨਾਂ ਦੀ ਖਾਕ ਬਣ ਜਾ, ਸੇਵਾ ਵਿੱਚ ਹਾਜ਼ਰ ਹੋ ਜਾ, ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਅਰਾਧਨ ਕਰਿਆ ਕਰ।
1: ਆਪਣੇ ਪ੍ਰਭ ਭਾਵਾ,
0: ਫਿਰ ਤੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਭਾਵਾ ਭਾ ਜਾਵੇਗਾ। ਪਰਮਾਤਮਾ

ਪਰ ਇੱਕ ਸਮੁੰਦਰ ਦੀ ਨਿਆਈ ਹੈ, ਇਸ ਨੂੰ ਤਰਿਆ ਜੇ ਕਿਸੇ ਨੇ ਤਰਨਾ ਤੇ ਗੁਰੂ ਨੂੰ ਮਿਲ ਕੇ ਤਰਿਆ ਜਾ ਸਕਦਾ। ਜਿਵੇਂ ਪ੍ਰਤੱਖ ਜਿਹੜੇ ਸਾਗਰ ਸਮੁੰਦਰ ਨੇ ਉਹ ਬੇੜਿਆਂ ਦੇ ਰਾਹੀਂ ਕੋਈ ਸ਼ਿਪ ਜਹਾਜ਼ਾਂ ਦੇ ਰਾਹੀਂ ਤਰੇ ਜਾਂਦੇ ਨੇ, ਇਧਰ ਜਿਹੜੇ ਗੁਰੂ ਸਾਹਿਬ ਸਾਡੇ ਇੱਕ ਸਾਧ ਸੰਗਤ ਜੀ ਐਸੇ ਇੱਕ ਜਹਾਜ਼ ਦੀ ਨਿਆਈ ਹਨ। ਬੇੜੇ ਦੀ ਨਿਆਈ ਗੁਰੂ ਸਾਹਿਬ ਸੇਵਕਾਂ ਦੇ ਪੂਰਾਂ ਦੇ ਪੂਰ ਭਰ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ, ਉਹਨਾਂ ਜਹਾਜ਼ਾਂ ਦੀਆਂ ਟਿਕਟਾਂ ਲੈਣੀਆਂ ਪੈਂਦੀਆਂ। ਇਧਰ ਗੁਰੂ ਦੇ ਜਹਾਜ਼ ਦੀ ਜਿਹੜੀ ਟਿਕਟ ਨਾਮ ਦੀ ਟਿਕਟ ਹੈ, ਜਿਹੜਾ ਨਾਮ ਜਪੇਗਾ ਸਿਮਰਨ ਕਰੇਗਾ ਗੁਰੂ ਸਾਹਿਬ ਨੇ ਬਾਂਹ ਪਕੜ ਕੇ ਸੰਸਾਰ ਸਮੁੰਦਰ ਤੋਂ ਆਟੋਮੈਟਿਕ ਹੀ ਪਾਰ ਕਰ ਦੇਣਾ। ਗੁਰ ਮਿਲ, ਗੁਰੂ ਦੇ ਨਾਲ ਮਿਲ ਤੇ ਸਾਗਰ ਤਰਿਆ, ਫਿਰ ਤੇਰਾ ਸੰਸਾਰ

ਚਾਰਾਂ ਕਵਲਾਂ ਨੂੰ ਜਾਪਤ ਜਾਪਦੇ ਨੇ। ਚਰਨ ਕਵਲ ਕੀ ਨੇ? ਗੁਰੂ ਸਾਹਿਬ ਦੇ ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਨਾਮ ਰੂਪੀ ਚਰਨ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਜਿਹੜੇ ਨਾਮ ਰੂਪੀ ਚਰਨਾਂ ਨੂੰ ਜਪਤ ਜਪਦੇ ਨੇ, ਨਿਸ ਪਰਪੰਚ ਅਵਿਦਿਆ ਵਾਲੇ ਐਸੇ ਸੰਸਾਰ ਤੋਂ ਤਰੇ

0: ਭਾਏ ਭਗਤ ਦਾ ਅਰਥ ਪ੍ਰੇਮਾ ਭਗਤੀ ਕਰਦੇ ਨੇ। ਸੋ ਭਾਏ ਹਰ ਜਪ ਉਹ ਸੋ ਭਾਏ ਸੋਤੇ ਸਿੱਧੀ ਪਰਮਾਤਮਾ ਦੇ ਹਰੀ ਨਾਮ ਨੂੰ ਜਪਦੇ ਨੇ। ਜਿਹਦੇ ਅੰਦਰ ਪ੍ਰੇਮਾ ਭਗਤੀ ਆ ਗਈ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਲੋਕ ਦਿਖਾਵੇ ਵਾਸਤੇ ਨਾ ਹੋਵੇ ਤੇ ਜਿਹੜੀ ਪ੍ਰੇਮਾ ਭਗਤੀ ਚਾਹੇ ਪਿਆਰ ਵਿਚ ਭਿੱਜ ਕੇ ਇਕ ਮਿੰਟ ਹੀ ਬੈਠ ਗਿਆ ਗੁਰਸਿੱਖ ਤੇ ਸਾਧ ਸੰਗਤ ਜੀ ਉਹਦਾ ਜਿਹੜਾ ਫਲ ਕੀ ਮਿਲਣਾ। ਸੋ ਭਾਏ ਹਰ ਜਪ ਸੋਤੇ ਸਿੱਧੀ ਹਰੀ ਪਰਮਾਤਮਾ ਦਾ ਨਾਮ ਉਹ ਜਪਦਾ ਹੈ। 24 ਘੰਟੇ ਬੈਠਾ ਹੈ ਪ੍ਰੇਮਾ ਭਗਤੀ ਕਰਨ ਵਾਲਾ ਗੁਰਸਿੱਖ ਪਰਮਾਤਮਾ ਦੇ ਨਾਮ ਨੂੰ ਸੋਤੇ ਸਿੱਧੀ ਉਹ ਜਪੀ ਜਾਂਦਾ ਹੈ
1: ਆਪਣੇ ਪ੍ਰਭ ਭਾਵਾ।
0: ਫਿਰ ਉਹ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਭਾਵਾ ਭਾ ਜਾਂਦਾ ਪਿਆਰਾ ਲੱਗਦਾ ਪ੍ਰੇਮਾ ਭਗਤੀ ਕਰਦਾ ਹੋਵੇ ਹਰੀ ਪਰਮਾਤਮਾ ਦਾ ਨਾਮ ਜਪਦਾ ਹੋਵੇ ਫਿਰ ਪਰਮੇਸ਼ਰ ਜੀ ਨੂੰ

ਜਪ ਜਪਿਆ ਕਰ ਮਹਾਰਾਜ ਕਿਹਨੂੰ ਜਪਣਾ ਹੈ। ਦੁਨੀਆਂ ਦੇ ਅੰਦਰ ਕਿੰਨੇ ਦੇਵੀ ਦੇਵਤੇ ਨੇ, ਕਿੰਨੇ ਪੀਰ ਪੈਗੰਬਰ ਔਲੀਏ ਅਵਤਾਰ ਬੈਠੇ ਨੇ, ਕਿੰਨੇ ਸ਼ਕਤੀਆਂ ਵਾਲੇ ਸਿੱਧ ਨਾਥ ਜਤੀ ਸਤੀ ਬੈਠੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਪ ਜਪ ਜਪਿਆ ਕਰ ਏਕ ਇੱਕ ਪਰਮਾਤਮਾ ਨੂੰ। ਉਹ ਕਿਹੋ ਜਿਹਾ ਪਰਮਾਤਮਾ? ਅਲੱਖ ਲਖਣੇ ਤੋਂ ਰਹਿਤ ਹੈ, ਅਸ਼ੁੱਧ ਮਨ ਦੇ ਦੁਆਰਾ ਉਹ ਲਖਿਆ ਜਾਣਿਆ ਨਹੀਂ ਜਾਂਦਾ। ਅਪਾਰ ਦਾ ਅਰਥ ਉਹ ਪ੍ਰਕਿਰਤੀ ਤੋਂ ਪਰੇ ਹੈ, ਪ੍ਰਕਿਰਤੀ ਸਾਰੀ ਉਰੇ ਰਹਿ ਜਾਂਦੀ, ਪਰਮਾਤਮਾ ਪਰੇ ਹੈ। ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਅਪਾਰ ਦਾ ਅਰਥ ਪ੍ਰਕਿਰਤੀ ਤੋਂ ਪਰੇ, ਪੂਰਨ ਦਾ ਅਰਥ ਉਹ ਸਾਰਿਆਂ ਵਿੱਚ ਪੂਰਿਆ ਹੋਇਆ ਭਰਿਆ ਹੋਇਆ, ਐਸੇ

ਜਿਸ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਦੁਨੀਆਂ ਦੇ ਅੰਦਰ ਆਵਰ ਹੋਰ ਕਿਸੇ ਵੀ ਸਥਾਨ ਵਿੱਚ ਦੂਜਾ ਕੋਈ ਵੀ ਨਹੀਂ ਹੈ। ਨਾ ਤੇ ਕੋਈ ਸਾਧ ਸੰਗਤ ਦੀ ਜੀਵ ਨੂੰ ਪੈਦਾ ਕਰਨ ਵਾਲਾ ਕੋਈ ਪਰਮਾਤਮਾ ਤੋਂ ਬਿਨਾਂ, ਨਾ ਪਰਮਾਤਮਾ ਤੋਂ ਬਿਨਾਂ ਜੀਵ ਦੀ ਪਾਲਣਾ ਕਰਨ ਵਾਲਾ, ਨਾ ਪਰਮੇਸ਼ਰ ਤੋਂ ਬਿਨਾਂ ਕੋਈ ਜੀਵ ਦਾ ਸੰਘਾਰ ਕਰਨ ਵਾਲਾ ਹੈ। ਇਹ ਤਿੰਨੇ ਸ਼ਕਤੀਆਂ ਪਰਮਾਤਮਾ ਵਾਹਿਗੁਰੂ ਨੇ ਆਪਣੇ ਵਸ ਵਿੱਚ ਕਰਕੇ ਰੱਖੀਆਂ ਨੇ। ਉਸ ਪਰਮਾਤਮਾ ਵਾਹਿਗੁਰੂ

0: ਨਾਮ ਜਪਦੇ ਨੇ ਉਹਨਾਂ ਨੂੰ ਸੰਤ ਦੀ ਅਵਸਥਾ ਬਣ ਜਾਂਦੀ ਨਾਮ ਦੇ ਸਦਕਾ। ਬੰਦਾ ਆਪ ਸੰਤ ਨਹੀਂ ਬਣ ਸਕਦਾ, ਕਿਸੇ ਦੇ ਕਹਿਣ ਕਰਕੇ ਸੰਤ ਨਹੀਂ ਹੋ ਸਕਦਾ, ਉਹ ਤੇ ਨਾਮ ਨੇ ਸੰਤ ਬਣਾਉਣਾ ਹੈ। ਤੇ ਜਿਨ੍ਹਾਂ ਨੇ ਨਾਮ ਜਪਿਆ ਪੂਰਨ ਸੰਤ ਜਨਾ ਕੇ ਕਾਮਾ, ਉਹ ਸਾਧੂ ਮਹਾਤਮਾ ਸੰਤ ਬਣ ਗਏ ਦੁਨੀਆਂ ਵਿਚ। ਉਹਨਾਂ ਦੇ ਜਿੰਨੇ ਵੀ ਕੰਮ ਨੇ ਫਿਰ ਪਰਮਾਤਮਾ ਵਾਹਿਗੁਰੂ ਆਪ ਉਹ ਪੂਰਨ ਪੂਰੇ ਕਰਦਾ। ਤੇ ਪਰਮਾਤਮਾ ਵਾਹਿਗੁਰੂ ਆਪ ਕਿਉਂ ਕਰਦਾ ਤੇ ਦੂਜੇ ਦੇਵੀ ਦੇਵਤਿਆਂ ਨੂੰ ਭੇਜ ਸਕਦਾ? ਜਿਵੇਂ ਇੱਕ ਰਾਜੇ ਨੇ ਮਹਾਤਮਾ ਨੂੰ ਪੁੱਛਿਆ ਵੀ ਪਰਮਾਤਮਾ ਸੰਤਾਂ ਦੇ ਕੰਮ ਕਰਨ ਆਪ ਕਿਉਂ ਆਉਂਦਾ ਹੈ? ਮਹਾਤਮਾ ਕਹਿੰਦੇ ਰਾਜਨ ਕੁਝ ਦਿਨਾਂ ਤੋਂ ਬਾਅਦ ਤੈਨੂੰ ਇਹਦਾ ਜਵਾਬ ਦਿਆਂਗੇ। ਕਹਿੰਦੇ ਨਦੀ ਦੇ ਕਿਨਾਰੇ ਇੱਕ ਸਮਾਗਮ ਰੱਖ ਲੈ ਤੇ ਉੱਥੇ ਆਪਣਾ ਪਰਿਵਾਰ ਤੇ ਸਾਰੀ ਆਪਣੀ ਸੈਨਾ ਲੈ ਕੇ ਪਹੁੰਚੀ। ਉਹ ਸਮਾਗਮ ਰੱਖ ਲਿਆ ਤੇ ਜਦੋਂ ਸਾਧ ਸੰਗਤ ਮਹਾਤਮਾ ਉੱਥੇ ਪਹੁੰਚੇ, ਰਾਜੇ ਦਾ ਇੱਕ ਛੋਟਾ ਜਿਹਾ ਬਾਲਕ ਬੱਚਾ ਸੀ। ਉਹਦੇ ਵਰਗਾ ਹੀ ਮਹਾਂਪੁਰਖਾਂ ਨੇ ਆਪਣੇ ਸੇਵਕ ਨੂੰ ਕਿਹਾ ਕਿ ਇੱਕ ਨਕਲੀ ਬੱਚਾ ਤਿਆਰ ਕਰਵਾ ਲਿਆ, ਉਸੇ ਤਰ੍ਹਾਂ ਦੇ ਕੱਪੜੇ ਪਾ ਲਏ ਤੇ ਆਪਣੀ ਗੋਦ ਦੇ ਵਿੱਚ ਲੈ ਕੇ ਉਹਨੂੰ ਬੜਾ ਲਾਡ ਕਰਦੇ ਨੇ। ਤੇ ਵੇਖਦਿਆਂ ਵੇਖਦਿਆਂ ਰਾਜੇ ਦੇ ਮਨ ਵਿੱਚ ਆਇਆ ਵੀ ਮਹਾਤਮਾ ਮੇਰੇ ਪੁੱਤਰ ਨੂੰ ਬੜਾ ਸਨੇਹ ਪਿਆਰ ਕਰਦੇ ਨੇ। ਤੇ ਮਹਾਂਪੁਰਖਾਂ ਨੇ ਭਗਾ ਕੇ ਉਹ ਲੱਕੜ ਦਾ ਨਕਲੀ ਬੱਚਾ ਨਦੀ 'ਚ ਸੁੱਟ ਦਿੱਤਾ। ਰਾਜੇ ਨੇ ਨਾ ਵਜ਼ੀਰਾਂ ਨੂੰ ਕਿਹਾ, ਨਾ ਮੰਤਰੀਆਂ ਸੰਤਰੀਆਂ ਨੂੰ ਕਿਹਾ, ਕੱਪੜਿਆਂ ਸਣੇ ਨਦੀ ਵਿੱਚ ਛਾਲ ਮਾਰ ਦਿੱਤੀ। ਜਦੋਂ ਉਹ ਬਾਹਰ ਕੱਢ ਕੇ ਰਹਿ, ਬੜਾ ਸ਼ਰਮਸ਼ਾਰ ਹੋਇਆ। ਇਹ ਤੇ ਮਹਾਂਪੁਰਖਾਂ ਨੇ ਮੇਰੇ ਨਾਲ ਕੋਈ ਮਖੌਲ ਕੀਤਾ, ਨਕਲੀ ਬੱਚਾ ਬਣਾ ਕੇ ਮੇਰੇ ਪੁੱਤਰ ਵਰਗਾ ਮੈਨੂੰ ਨਦੀ ਵਿੱਚ ਬਾੜ ਦਿੱਤਾ। ਮਹਾਂਪੁਰਖ ਕਹਿੰਦੇ, ਤੇਰੀ ਕਿੰਨੀ ਸੈਨਾ ਸੀ, ਕਿੰਨੇ ਵਜ਼ੀਰ ਮੰਤਰੀ ਬੈਠੇ, ਤੂੰ ਇਹਨਾਂ ਨੂੰ ਕਹਿ ਦਿੰਦਾ? ਕਹਿੰਦਾ ਜੀ, ਇੰਨੇ ਚਿਰ ਨੂੰ ਬੱਚੇ ਨੇ ਮਰ ਜਾਣਾ ਸੀ, ਮੈਂ ਤਾਂ ਛਾਲ ਮਾਰ ਦਿੱਤੀ। ਮਹਾਂਪੁਰਖ ਕਹਿੰਦੇ, ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਪਰਮਾਤਮਾ ਵਾਹਿਗੁਰੂ ਦੇ ਪੁੱਤਰਾਂ ਵਰਗੇ ਹੁੰਦੇ ਨੇ। ਉਹ ਫਿਰ ਮਹਾਂਪੁਰਖਾਂ ਦੇ ਕਾਰਜ, ਸਾਧੂ ਮਹਾਤਮਾ ਦੇ ਕਾਰਜ ਜਿਹੜੇ ਨੇ, ਆਪ ਹੀ ਪਰਮਾਤਮਾ ਪੂਰੇ ਕਰਨ ਵਾਸਤੇ ਆਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪੂਰਨ ਸੰਤ ਜਨਾਂ ਕੇ ਕੰਮ। ਜਿਹੜੇ ਸੰਤ ਸਿਮਰਨ ਕਰਨ ਵਾਲੇ ਨੇ, ਉਹਨਾਂ ਦਾ ਕੋਈ ਵੀ ਕੰਮ ਹੋਵੇ, ਉਹ ਪਰਮਾਤਮਾ ਵਾਹਿਗੁਰੂ ਆਪ ਪੂਰਾ ਕਰਦਾ ਹੈ।
1: ਗੁਰ ਸੰਤ ਪਾਇਆ ਪ੍ਰਭ ਧਿਆਇਆ।
0: ਜਿਸ ਵੇਲੇ ਗੁਰੂ ਸਾਹਿਬ ਜਿਹੜੇ ਸੰਤ ਸਰੂਪ ਦੇ ਵਿੱਚ ਪਾਇਆ ਪ੍ਰਾਪਤ ਕਰ ਲਏ, ਤੇ ਉਸ ਵੇਲੇ ਫਿਰ ਪ੍ਰਭ ਧਿਆਇਆ, ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਉਣਾ ਕਰਦਾ ਜੀਵ, ਕਿਉਂਕਿ ਗੁਰੂ ਵੀ ਮੇਰੇ ਸੰਤ ਸਰੂਪ ਹਨ। ਕਿਉਂਕਿ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਦਰਿਓ, ਭਗਤਾਂ ਨੂੰ ਵੀ ਸੰਤ ਕਿਹਾ ਗੁਰਬਾਣੀ ਦੇ ਅੰਦਰ। ਤੇ ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ, ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਪਰਮਾਤਮਾ ਵੀ ਸੰਤ ਹੈ, ਗੁਰੂ ਤੇ ਪਰਮਾਤਮਾ ਇੱਕ ਰੂਪ ਨੇ। ਗੁਰ ਸੰਤ ਪਾਇਆ ਪ੍ਰਭ ਧਿਆਇਆ। ਜਦੋਂ ਗੁਰੂ ਸਾਹਿਬ ਸੰਤ ਸਰੂਪ ਪਾ ਲਏ, ਫਿਰ ਅਸੀਂ ਪ੍ਰਭੂ ਪਰਮਾਤਮਾ

0: ਵਿਆਧੀ ਉਪਾਧੀ ਦੇ ਇਹ ਦੇ ਵਿਸ਼ੇਸ਼ ਕਰਕੇ ਨਸੇ ਨਾਸ ਹੋ ਗਏ ਨੇ ਤੇ ਜਦੋਂ ਤਾਪ ਲੱਥ ਜਾਂਦੇ ਫਿਰ ਜੀਵ ਸਦਾ ਵਾਸਤੇ ਸਹਿਤ ਰਸ ਆਨੰਦ ਵਿੱਚ ਹੋ ਜਾਂਦਾ ਹੈ।
1: ਰੱਬ ਮਿਲੇ ਚਿਰੀ ਵਿਸ਼ੁੰਨਿਆ,
0: ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਅਸੀਂ ਮਿਲ ਗਏ, ਸਾਨੂੰ ਉਹ ਪਰਮਾਤਮਾ ਮਿਲ ਗਿਆ ਜਿਸ ਦੇ ਨਾਲੋਂ ਬਹੁਤ ਚਿਰਾਂ ਤੋਂ ਵਿਸ਼ੁੰਨਿਆ ਵਿਛੜੇ ਹੋਏ ਸੀ ਜਨਮ।

0: ਵਾਸ਼ਨਾਵਾਂ ਮਿਟ ਗਈਆਂ, ਮਨ ਸ਼ਾਂਤ ਹੋ ਗਿਆ ਤੇ ਬੱਜੀ ਵਧਾਈ ਤੇ ਅੰਦਰ ਜਿਹੜਾ ਬ੍ਰਹਮਾਨੰਦ ਪ੍ਰਗਟ ਹੋ ਗਿਆ, ਉਹਦੀਆਂ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ।
1: ਮਨੋ ਕਦੇ ਨਾ ਵਿਸਰੈ,
0: ਐਸਾ ਪਰਮਾਤਮਾ ਵਾਹਿਗੁਰੂ ਹੁਣ ਮਨ ਦੇ ਵਿੱਚੋਂ ਕਦੇ ਵੀ ਵਿਸਰਦਾ ਨਹੀਂ ਹੈ। ਇਹ ਗੁਰੂ ਸਾਹਿਬ ਨੇ ਐਸੀ ਕਿਰਪਾ ਕਰ ਦਿੱਤੀ।
1: ਬਿਨਵੰਤ ਨਾਨਕ ਸਤ ਗੁਰ ਦਿਰੜਾਇਆ,
0: ਬਿਨਵੰਤ ਬੇਨਤੀ ਪੂਰਵਕ ਬਚਨ ਉਚਾਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ। ਕਹਿੰਦੇ ਸਤ ਗੁਰ ਦਿਰੜਾਇਆ, ਇਹ ਪੂਰੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਨੇ

ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ। ਇਹ ਬਾਣੀ ਦੇ ਜਿਹੜੇ ਅਲੰਕਾਰ ਬਹੁਤ ਜ਼ਿਆਦਾ ਕਠਨ ਹਨ ਤੇ ਮਹਾਨ ਜਿਹੜੇ ਕੋਈ ਵਿਦਵਾਨ ਫਿਰ ਉਹ ਇਹਨੂੰ ਸਮਝ ਰੱਖਦੇ ਨੇ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਮ ਸਾਡੇ ਵਰਗੇ ਗੁਰਸਿੱਖਾਂ ਵਾਸਤੇ ਸੁਖੈਨ ਰੂਪ ਦੇ ਵਿੱਚ ਜਿਹੜਾ ਮਾਝ ਰਾਗ ਦੇ ਵਿੱਚ 12 ਮਹਾ ਉਚਾਰਨ ਕੀਤਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ 12 ਮਹਾ। ਉਸ ਵਿੱਚ ਜਿਹੜੀ ਹਾੜ ਦੇ ਮਹੀਨੇ ਦੀ ਵਿਚਾਰ ਆਪਾਂ ਕਰਨੀ ਹੈ। ਆਸਾੜ ਭਲਾ ਸੂਰਜ ਗਗਨ ਤਪੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਆਸਾੜ ਕਹੀਏ ਹਾੜ ਦਾ ਮਹੀਨਾ ਆ ਜਾਂਦਾ ਉਸ ਵੇਲੇ ਫਿਰ ਸੂਰਜ ਜਿਹੜਾ ਹੈ ਗਗਨ ਆਕਾਸ਼ ਦੇ ਵਿੱਚ ਭਲਾ ਕਹਿੰਦੇ ਬਹੁਤ ਚੰਗਾ ਬਹੁਤ ਜ਼ਿਆਦਾ ਤਪਸ ਦੇ ਨਾਲੋਂ ਤਪੈ ਤਾਪਦਾ ਹੈ। ਬੜੀ ਗਰਮੈਸ਼ ਹੋ ਜਾਂਦੀ ਹੈ ਅਸਮਾਨ ਆਕਾਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ

0: ਇਹਦੇ ਉੱਪਰ ਵੀ ਜਦੋਂ ਸੂਰਜ ਦੀ ਤਪਸ ਪੈਂਦੀ ਆ ਕਰਕੇ ਧਰਤੀ ਵੀ ਤਪਦੀ ਹੈ। ਧਰਤੀ ਵੀ ਤਪਸ ਦਾ ਦੁੱਖ ਸਹਿ ਬੜੇ ਦੁੱਖਾਂ ਨੂੰ ਸਹਿ ਸਹਾਰਦੀ ਹੈ। ਸੁੱਖ ਹੈ ਅਗਨ ਭਖੈ ਤੇ ਜਿਹੜਾ ਅੱਗ ਦੀ ਨਿਆਈ ਇਹ ਸੂਰਜ ਬਲਦਾ ਹੈ ਇਹ ਸਾਧ ਸੰਗਤ ਸਾਰੀ ਧਰਤੀ ਦਾ ਪਾਣੀ ਵੀ ਸੁੱਖ ਦਿੰਦਾ। ਜਿਹੜੀ ਬਨਸਪਤੀ ਕੋਈ ਬੂਟੇ ਨੇ ਕੋਈ ਘਾਹ ਫੂਸ ਖੜਾ ਹੈ ਉਹਦੇ ਵਿੱਚੋਂ ਰਸ ਵੀ ਸੋਖਿਆ ਜਾਂਦਾ। ਇਸ ਪ੍ਰਕਾਰ ਇਹ ਜਿਹੜੇ ਹਾੜ ਦੇ ਮਹੀਨੇ ਵਿੱਚ ਸੂਰਜ ਇੰਨਾ ਤਪਦਾ ਧਰਤੀ ਵੀ ਦੁੱਖ ਸਹਾਰਦੀ ਹੈ ਤੇ ਜਿੰਨਾ ਪਾਣੀ ਵੀ ਸੋਖ ਲੈਂਦਾ ਇਸੇ ਤਰ੍ਹਾਂ ਬਨਸਪਤੀ ਦਾ ਰਸ ਵੀ ਅਗਨੀ ਦੀ ਨਿਆਈ ਸੂਰਜ ਹੋ ਕਰਕੇ ਸੋਖ ਲੈਂਦਾ ਹੈ।
1: ਅਗਨ ਰਸ ਸੋਖ ਹੈ ਮਰੀਐ ਧੋਖ ਹੈ।
0: ਜਦੋਂ ਇਹ ਅਗਨੀ ਦਾ ਰੂਪ ਹੋ ਕੇ ਸੂਰਜ ਬਲਦਾ ਹੈ ਮੱਚਦਾ ਹੈ ਹਾੜ ਦੇ ਮਹੀਨੇ ਵਿੱਚ ਸਾਰੇ ਰਸਾਂ ਨੂੰ ਸੁੱਖ ਹੈ ਸੋਖ ਲੈਂਦਾ ਤੇ ਮਰੀਐ ਧੋਖ ਹੈ। ਧੋਖ ਹੈ ਦਾ ਅਰਥ ਹੁੰਦਾ ਸ਼ੰਕੇ ਦੇ ਵਿੱਚ ਹੋ ਕਰਕੇ ਇਹ ਜਿਹੜੀ ਧਰਤੀ ਇਹ ਵੀ ਭਾਵ ਮਰਨ ਵਾਲੀ ਹੋ ਜਾਂਦੀ ਹੈ। ਧਰਤੀ ਵੀ ਸ਼ੰਕਾ ਕਰਦੀ ਮਨ ਦੇ ਅੰਦਰ ਵੀ ਇੰਨਾ ਸੂਰਜ ਤਪ ਰਿਹਾ ਪਤਾ ਨੀ ਮੇਰੇ ਉਪਰੇ ਬਨਸਪਤੀ ਕੋਈ ਪੈਦਾ ਹੋਣ ਦੇਵੇਗਾ ਜਾਂ ਨਹੀਂ ਦੇਵੇਗਾ। ਇਸ ਲਈ ਸਾਧ ਸੰਗਤ ਧੋਖ ਹੈ ਦਾ ਅਰਥ ਹੁੰਦਾ ਸ਼ੰਕਾ। ਇਹ ਧਰਤੀ ਜਿਹੜੀ ਸ਼ੰਕਾ ਕਰਕੇ ਮਰਨ ਵਾਲੀ ਹੋ ਜਾਂਦੀ ਹੈ।
1: ਸੁਕਿਰਤ ਨਾ ਹਾਰੇ
0: ਧਰਤੀ ਦੀ ਐਸੀ ਹਾਲਤ ਬਣ ਜਾਂਦੀ ਹਾੜ ਦੇ ਮਹੀਨੇ ਅੰਦਰ ਬੜੀ ਹੀ ਜਦੋਂ ਮਰਨ ਵਾਲੀ ਹੋ ਜਾਂਦੀ ਫੇਰ ਵੀ ਆਪਣਾ ਜਿਹੜਾ ਕਿਰਤ ਕੰਮ ਹੈ ਨਾ ਹਾਰੇ ਉਹ ਹਾਰਦੀ ਨਹੀਂ ਹੈ। ਹਾਰਦੀ ਕਿਵੇਂ ਨੀ ਆਪਣੇ ਅੰਦਰ ਜਿਹੜੀ ਪੁੰਗਰਨ ਦੀ ਸ਼ਕਤੀ ਹੁੰਦੀ ਧਰਤੀ ਦੀ ਉਹ ਸੰਭਾਲ ਕੇ ਰੱਖਦੀ ਹੈ ਉਹ ਹੌਸਲਾ ਰੱਖਦੀ ਵੀ ਸੂਰਜ ਨੇ ਕਿਹੜਾ ਸਦਾ ਤਪਦੇ ਰਹਿਣਾ ਰੁੱਤਾਂ ਬਦਲ ਜਾਣੀਆਂ ਨੇ ਬੱਦਲ ਆਵੇਗਾ ਵਰਖਾ ਹੋਵੇਗੀ ਤੇ ਮੈਂ ਬਨਸਪਤੀ ਨੂੰ ਹਰੀ ਕਰ ਦਿਆਂਗੀ। ਇਸ ਪ੍ਰਕਾਰ ਭੀ ਸੋ ਕਿਰਤ ਨਾ ਹਾਰੇ ਉਹ ਜਿਹੜੀ ਧਰਤੀ ਹੈ ਉਹ ਆਪਣਾ ਕਿਰਤ ਜਿਹੜਾ ਕੰਮ ਹੈ ਉਹ ਨਹੀਂ ਹਾਰਨਾ ਕਰਦੀ ਪੁੰਗਰਨ ਸ਼ਕਤੀ ਨੂੰ ਸੰਭਾਲ ਕੇ ਰੱਖਦੀ ਹੈ।
1: ਰੱਥ ਫਿਰੈ ਛਾਇਆ ਧਨ ਤਾਕੈ।
0: ਇਸ ਤਰ੍ਹਾਂ ਜਿਹੜਾ ਇਹ ਸੂਰਜ ਹੈ ਇਹ ਸਾਧ ਸੰਗਤ ਜੀ ਸੂਰਜ ਦੇ 12 ਰੱਥ ਮੰਨੇ ਨੇ 12 ਰਾਸ਼ੀਆਂ ਕਹਿ ਦਿੰਦੇ ਹਿੰਦੂ ਵੀਰ ਅਸੀਂ 12 ਮਹੀਨੇ ਸੰਕ੍ਰਾਂਤਾਂ ਦੇ ਕਹਿ ਦਿੰਦੇ ਹਾਂ ਤੇ ਇਹ ਜਿਹੜਾ ਸੂਰਜ ਜਦੋਂ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸੰਕ੍ਰਾਂਤ ਦਾ ਦਿਹਾੜਾ ਬਣਦਾ ਹੈ। ਰਾਥ ਫਿਰੈ ਛਾਇਆ ਧਨ ਤਾਕੈ ਇਸ ਲਈ ਜਿਹੜਾ ਰਾਥ ਕਹਿੰਦੇ ਇਹ ਸੂਰਜ ਤੇ ਜਿਸ ਵੇਲੇ ਸਾਧ ਸੰਗਤ ਜੀ 9 ਹਾੜ ਜਾਂ 13 ਹਾੜ ਇੱਥੇ ਜਾ ਕਰਕੇ ਇਹ ਰਾਥ ਬਦਲਦਾ ਆਪਣਾ ਰਾਥ ਕੀ ਇਹਦੇ 2 ਨੇ ਇੱਕ ਉਤਰੈਣ ਤੇ ਇੱਕ ਦਖਨੈਣ ਹੈ ਤੇ ਸਾਧ ਸੰਗਤ ਜਦੋਂ ਇਹ ਸਮਾਂ ਆ ਜਾਂਦਾ ਹਾੜ ਦੇ ਮਹੀਨੇ ਦਾ ਇਹ ਸੂਰਜ ਜਿਹੜਾ ਸੀ ਆਪਣੇ ਰਾਥ ਦੀ ਤਬਦੀਲੀ ਕਰਦਾ ਉਤਰੈਣ ਦੇ ਵਿੱਚੋਂ ਨਿਕਲ ਕਰਕੇ ਦਖਨੈਣ ਦੇ ਵਿੱਚ ਜਾਂਦਾ ਹੈ। ਫਿਰ ਉਸ ਵੇਲੇ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਛਾਇਆ ਧਨ ਤਾਕ ਹੈ ਜਿਹੜੇ ਧਨ ਜੀਵ ਰੂਪ ਇਸਤਰੀਆਂ ਨੇ ਉਹ ਛਾਇਆ ਕਹੀਏ ਛਾਂ ਲੱਭਦੀਆਂ ਨੇ। ਕੋਈ ਦਰਖਤਾਂ ਦੀ ਛਾਂ ਥੱਲੇ ਚਲਿਆ ਜਾਂਦਾ ਬਚਣ ਵਾਸਤੇ ਗਰਮੀ ਤੋਂ ਕੋਈ ਕੋਠੇ ਦੀ ਛਾਂ ਹੁੰਦੀ ਛੱਤ ਦੇ ਹੇਠਾਂ ਬੈਠ ਜਾਂਦਾ ਵੀ ਸੂਰਜ ਬੜਾ ਤਪ ਰਿਹਾ ਹੈ। ਇਸ ਲਈ ਸਾਰੇ ਜੀਵ ਉਸ ਵੇਲੇ ਜੀਵ ਰੂਪ ਇਸਤਰੀਆਂ ਛਾਂ ਲੱਭਦੀਆਂ ਹਨ।
1: ਪੀੜ ਲਵੈ ਮੰਜ ਬਾਰੇ
0: ਤੇ ਫਿਰ ਮੰਜ ਦਾ ਅਰਥ ਹੁੰਦਾ ਵਿੱਚ ਤੇ ਵਾਰੇ ਦਾ ਅਰਥ ਹੁੰਦਾ ਜੰਗਲ। ਜਿੰਨੇ ਵੀ ਜੰਗਲ ਨੇ ਜਿੰਨੀਆਂ ਵੀ ਝਾੜੀਆਂ ਖੜੀਆਂ ਉਹਨਾਂ ਦੇ ਵੀ ਟੀਂਡ ਕਹਿੰਦੇ ਨੇ। ਇਸ ਲਈ ਉਹ ਇੱਕ ਛੋਟਾ ਜਿਹਾ ਜੀਵ ਹੁੰਦਾ ਜਿਹਨੂੰ ਵੱਖੋ ਵੱਖਰੇ ਇਲਾਕਿਆਂ ਵਿੱਚ ਬੀਂਡਾ ਵੀ ਕਹਿੰਦੇ ਨੇ। ਉਹਦੀ ਬੜੀ ਤਿੱਖੀ ਆਵਾਜ਼ ਹੁੰਦੀ ਕੋਈ ਬੰਦਾ ਤਿੱਖੀ ਜੀ ਆਵਾਜ਼ ਕੱਢੇ ਤੇ ਬੰਦਾ ਕਹਿੰਦਾ ਬੀਂਡੇ ਵਰਗੀ ਆਵਾਜ਼ ਕੱਢਦਾ ਹੈ। ਉਸ ਨੂੰ ਗੁਰੂ ਨਾਨਕ ਸਾਹਿਬ ਨੇ ਟੀਂਡ ਸ਼ਬਦ ਵਰਤਿਆ ਤੇ ਉਹ ਜੰਗਲ ਦੇ ਵਿੱਚ ਜਦੋਂ ਗਰਮੀ ਪੈਂਦੀ ਤੇ ਉਹ ਟੀਂਡ ਜਿਹੜਾ ਬੀਂਡਾ ਜਾਨਵਰ ਹੁੰਦਾ ਉਹ ਵੀ ਪਾਣੀ ਦੇ ਵਾਸਤੇ ਮੀਂਹ ਦੇ ਵਾਸਤੇ ਬਹੁਤ ਉੱਚੀ ਉੱਚੀ ਬੋਲਦਾ ਪੁਕਾਰਾਂ ਕਰਦਾ। ਇਹ ਸਾਧ ਸੰਗਤ ਜੀ ਪਹਿਲਾ ਅਰਥ ਹੈ ਇਹ ਸ਼ਬਦ ਦਾ। ਹੁਣ ਆਰੰਭ ਤੋਂ ਲੈ ਕੇ ਫਿਰ ਉਪਰੋਂ ਪੜੋ।
1: ਅਸਾੜ ਪਲਾ ਸੂਰਜ ਗਗਨ ਤਪੈ।
0: ਅਸਾੜ ਦਾ ਅਰਥ ਹੈ ਜਿਹੜਾ ਹਾੜ ਦਾ ਮਹੀਨਾ, ਇਹ ਕੀ ਇਹ ਹੈ ਮਨੁੱਖਾ ਸਰੀਰ, ਜਿਹੜਾ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਮਨੁੱਖਾ ਸਰੀਰ, ਇਹਦੇ ਲਈ ਸੂਰਜ ਕਿਹੜਾ ਹੈ, ਬੈਰਾਗ ਦਾ ਸੂਰਜ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਾੜ ਦਾ ਮਹੀਨਾ, ਮਨੁੱਖਾ ਸਰੀਰ ਵੀ ਬਹੁਤ ਸੋਹਣਾ ਚੰਗਾ ਪਰਮਾਤਮਾ ਨੇ ਦਿੱਤਾ, ਤੇ ਸੂਰਜ ਜਿਹੜਾ ਸੀ ਇਹਦੇ ਵਿੱਚ ਉਹ ਪਰਮਾਤਮਾ ਨੇ ਬੈਰਾਗ ਦਾ ਪੈਦਾ ਕਰ ਦਿੱਤਾ। ਤੇ ਗਗਨ ਤਪੈ, ਇਸ ਲਈ ਫਿਰ ਗਗਨ ਆਕਾਸ਼ ਦੇ ਵਿੱਚੋਂ ਲੈਣਾ ਬ੍ਰਹਮ ਲੋਕ। ਜਦੋਂ ਕਿਸੇ ਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ, ਉਹ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਸਾਰੇ ਪਦਾਰਥਾਂ ਦਾ ਤਿਆਗ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਦੇ ਨਾਲ ਜਦੋਂ ਕਿਸੇ ਦੇ ਅੰਦਰ ਵੈਰਾਗ ਦਾ ਸੂਰਜ ਤਪਦਾ, ਉਹ ਬ੍ਰਹਮ ਲੋਕ ਦੇ ਤੱਕ ਪਦਾਰਥਾਂ ਦਾ ਤਿਆਗ ਕਰਕੇ ਤਿਆਗੀ ਬਣ ਜਾਂਦਾ ਹੈ।
1: ਧਰਤੀ ਦੁੱਖ ਸਹੈ ਸੁਖ ਅਗਨ ਪਖੈ।
0: ਜਿਸ ਵੇਲੇ ਅੱਗ ਦੀ ਨਿਆਈ ਇਹ ਜਿਹੜਾ ਐਸਾ ਅੰਦਰ ਵੈਰਾਗ ਦਾ ਸੂਰਜ ਤਪੈ ਤਪਦਾ ਹੈ, ਇਹ ਫਿਰ ਅੰਦਰੋਂ ਬਕਾਰਾਂ ਨੂੰ ਵਿਸ਼ਿਆਂ ਨੂੰ ਸੋਖਣਾ ਸ਼ੁਰੂ ਕਰ ਦਿੰਦਾ। ਬਕਾਰ ਖਤਮ ਹੋਣ ਲੱਗ ਜਾਂਦੇ, ਵਿਸ਼ੇ ਜਿਹੜੇ ਅੰਦਰੋਂ ਮਿਟਣ ਲੱਗ ਜਾਂਦੇ ਨੇ, ਤੇ ਇਸ ਲਈ ਅਗਨੀ ਦੀ ਨਿਆਈ ਹੋ ਕੇ ਭਖਾ ਇਹਨਾਂ ਨੂੰ ਖਤਮ ਕਰ ਦਿੰਦਾ, ਖਾ ਲੈਂਦਾ ਹੈ। ਧਰਤੀ ਦੁੱਖ ਸਹਿ, ਜਿਹੜੀ ਸਿੱਖ ਦੀ ਬੁੱਧੀ ਰੂਪ ਧਰਤੀ ਹੈ ਜਗਿਆਸੂ ਦੀ, ਇਹ ਬੜੇ ਦੁੱਖ ਸਹਾਰਦੀ ਹੈ। ਤੇ ਇਹ ਸੋਚਦੀ ਮਨ ਦੇ ਅੰਦਰ ਵੀ ਪਤਾ ਨਹੀਂ ਕੱਲੇ ਵਿਛੋੜੇ ਕਰਕੇ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਐਸਾ ਜਿਹੜਾ ਵੈਰਾਗ ਕਰਕੇ ਮੈਨੂੰ ਪ੍ਰਾਪਤੀ ਹੋਵੇਗੀ ਜਾਂ ਨਾ ਹੋਵੇਗੀ। ਧਰਤੀ ਦੁੱਖ ਸਹਿ, ਇਸ ਕਰਕੇ ਬਹੁਤ ਸਾਰੇ ਜਿਹੜੀ ਜੀਵ ਦੀ ਬੁੱਧੀ ਰੂਪ ਧਰਤੀ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖਾਂ ਨੂੰ ਉਹ ਸਹਿ ਸਹਾਰਦੀ, ਕਿਉਂਕਿ ਬੰਦੇ ਦੀ ਬੁੱਧੀ ਤੜਫਦੀ ਹੈ ਜੀਵ ਦੀ ਉਸ ਵੇਲੇ ਪਰਮਾਤਮਾ ਨੂੰ ਮਿਲਣ ਵਾਸਤੇ। ਵਿਛੋੜੇ

0: ਦੇ ਭਾਈ ਉਸ ਨੂੰ ਤਮਾਮ ਜਿਹੜੇ ਸੁੱਖ ਪ੍ਰਾਪਤ ਹੁੰਦੇ ਹਨ।
1: ਨਾਨਕ ਜਿਸ ਨੂੰ ਇਹੋ ਮਨ ਦੀਆ,
0: ਜਿਸ ਨੂੰ ਇਹ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਜਿਸ ਜੀਵ ਨੇ ਇਹ ਆਪਣਾ ਮਨ ਦੀਆ ਆਪਣਾ ਹਿਰਦਾ ਭੇਟਾ ਕਰ ਦਿੱਤਾ, ਮਨ ਗੁਰੂ ਦੇ ਚਰਨਾਂ ਵਿਚ ਜਿਸ ਨੇ ਰੱਖ ਦਿੱਤਾ,
1: ਮਰਨ ਜੀਵਨ ਪ੍ਰਭ ਨਾਲੇ,
0: ਗੁਰਸਿੱਖ ਦਾ ਮਰਨਾ ਵੀ ਪ੍ਰਭੂ ਪਰਮਾਤਮਾ ਦੇ ਨਾਲ ਤੇ ਜੀਵਨ ਜਿਉਣਾ ਵੀ ਪਰਮਾਤਮਾ ਦੇ ਨਾਲ ਹੈ, ਤੇ ਮਰਨ ਤੋਂ ਬਾਅਦ ਵੀ ਪਰਮਾਤਮਾ ਵਿਚ ਜਾਂਦਾ ਤੇ ਜਿਉਂਦਾ ਵੀ ਪਰਮਾਤਮਾ ਨਾਲ ਮਿਲ ਜਾਂਦਾ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹਾੜ੍ਹ ਦੇ ਮਹੀਨੇ ਦਾ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿਚ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਾਧ ਸੰਗਤ ਜੀ, ਸਮੁੱਚੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੀਰੀ ਪੀਰੀ ਖਾਲਸਾ ਜੋ ਮਾਰਚ ਕਈ ਰੋਜ ਤੋਂ ਲੈ ਕਰਕੇ ਆਰੰਭਿਆ ਗਿਆ, ਉਹ ਥਾਂ ਥਾਂ ਤੇ ਨਗਰਾਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਹੀ ਵਿਚਰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਵੱਧ ਰਿਹਾ। ਹਰ ਇਲਾਕੇ ਦੇ ਵਿਚ ਜਿੱਥੇ ਵੀ ਉਹ ਨੇੜੇ ਆਪ ਜੀ ਦੇ ਇਹ ਖਾਲਸਾ ਮਾਰਚ ਪਹੁੰਚਿਆ, ਸੰਗਤਾਂ ਵੱਧ ਚੜ ਕਰਕੇ ਉਸ ਵਿਚ ਆਪਣੀ ਸ਼ਮੂਲੀਅਤ ਕਰਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ ਕਰਕੇ

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
3: श्री रामचरितमानस के बालकांड में श्री जानकी जो पुष्प वाटिका में माँ गौरी की, माँ पार्वती अम्बा जगदम्बा भवानी की स्तुति करने के लिए पहुंची हैं। बालकांड की है एक ऐसी अद्भुत स्तुति है जिन कन्याओं को सुंदर योग्य वर प्राप्त करना हो एवं जीवन के चारों फलों को प्राप्त करना हो तो इस स्तुति का गायन कुंवारी कन्याओं को करना चाहिए।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਅੱਜ ਦਾ ਇਹ ਦਿਨ ਮਿਲਿਆ। ਆਓ ਇੱਕ ਦੂਸਰੇ ਦੇ ਨਾਲ ਪਈਆਂ ਸਾਂਝਾਂ ਦਾ ਧੰਨਵਾਦ ਕਰੀਏ, ਇਹਨਾਂ ਚੱਲ ਰਹੇ ਸਵਾਸਾਂ ਦਾ ਸ਼ੁਕਰਾਨਾ ਕਰੀਏ। ਅੱਜ ਦੇ ਦਿਨ ਲਈ ਜੋ ਵੀ ਕੰਮ ਕਾਰ ਉਲੀਕੇ ਨੇ ਮਨ ਦੇ ਉੱਤੇ, ਜੋ ਵੀ ਭਾਰ ਹੈ, ਜੋ ਵੀ ਬੋਝ, ਉਹ ਸਭ ਇੱਕ ਪਾਸੇ ਰੱਖੀਏ ਅਤੇ ਅੱਜ ਦੇ ਦਿਨ ਦੇ ਮਿੱਥੇ ਕੰਮਾਂ ਕਾਰਾਂ ਨਾਲ ਨੂੰ ਵਧੀਏ। ਅੱਜ ਦੇ ਦਿਨ ਦੇ ਕਾਰਜ ਤੁਹਾਡੇ ਆਸਾਨ ਜਿਹੇ ਤਰੀਕੇ ਦੇ ਨਾਲ ਨਿਪਰੇ ਚੜ੍ਹਨ, ਹੌਲੇ ਭਾਰ ਘਰਾਂ ਨੂੰ ਵਾਪਸੀ ਹੋਵੇ। ਸੋਹਣੀਆਂ ਅਤੇ ਨੇਕਮਾਈਆਂ ਕਰੋ, ਇਹ ਨੇਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ। ਅੱਜ 31 ਤਰੀਕ ਹੈ, ਜੁਲਾਈ ਦਾ ਮਹੀਨਾ, ਅਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਉਸ ਪਰਮ ਪਿਤਾ ਪਰਮਾਤਮਾ ਦੇ ਨਾਂ ਨਾਲ ਕਰਦੇ ਹਾਂ, ਸ਼ਬਦ ਕੀਰਤਨ ਦੇ ਨਾਲ ਕਰਦੇ ਹਾਂ। ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ, ਢੇਰ ਸਾਰੀਆਂ ਗੱਲਾਂ ਬਾਤਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ 31 ਤਰੀਕ ਜੁਲਾਈ ਦਾ ਮਹੀਨਾ ਅੱਜ ਆਖਰੀ ਦਿਨ ਇਸ ਮਹੀਨੇ ਦਾ ਆਓ ਹੱਸ ਖੇਡ ਕੇ ਇਸ ਮਹੀਨੇ ਨੂੰ ਵੀ ਆਪਾਂ ਅਲਵਿਦਾ ਆਖਦੇ ਇਸ ਮਹੀਨੇ ਦੇ ਵਿੱਚ ਜੋ ਕੁਛ ਵੀ ਆਪਾਂ ਖੱਟਿਆ ਕਮਾਇਆ ਵਿਹਲ ਮਿਲੇ ਅਤੇ ਉਹਦੇ ਉੱਤੇ ਕਰੀ ਝਾਤ ਮਾਰਦੇ ਹਾਂ ਅਤੇ ਵੇਖੋਗੇ ਤੁਸੀਂ ਕਿ ਆਪਾਂ ਕਿੰਨਾ ਕੁਛ ਇਸ ਮਹੀਨੇ ਕੀਤਾ ਕਿੰਨੀਆਂ ਆਪਾਂ ਕਮਾਈਆਂ ਕੀਤੀਆਂ ਕਿੰਨੀਆਂ ਆਪਾਂ ਖੁਸ਼ੀਆਂ ਇਕੱਠੀਆਂ ਕੀਤੀਆਂ ਅਤੇ ਜੇਕਰ ਉਸ ਸਭ ਦੇ ਦਰਮਿਆਨ ਕੋਈ ਨਿੱਕਾ ਮੋਟਾ ਭਾਰ ਵੀ ਕੋਈ ਚੱਲ ਰਿਹਾ ਤਾਂ ਉਹਨੂੰ ਇਸੇ ਮਹੀਨੇ ਇੱਕ ਪਾਸੇ ਰੱਖ ਕੇ ਨਵੇਂ ਸਿਰਿਓਂ ਕੱਲ੍ਹ ਨਵੀਂ ਸ਼ੁਰੂਆਤ ਆਪਾਂ ਕਰਾਂਗੇ ਸੋ ਫਿਲਹਾਲ ਆਓ ਵੱਧਦੇ ਹਾਂ ਕਿ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਅਤੇ ਮੌਸਮ 'ਤੇ ਤੁਹਾਡੇ ਆਏ ਮੈਸੇਜਿਸ 'ਤੇ ਝਾਤੀ ਮਾਰਾਂਗੇ ਅਤੇ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਜਾਂ ਬੇਨਤੀ ਹੈ ਕਿ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ 0447 1674 0447 1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਮੈਸੇਜ ਦੇ ਲਈ ਅਤੇ ਕੋਲ ਹਾਲੇ ਤਾਂ ਸਿਰਫ ਬੱਚੇ ਹੀ ਕਰ ਸਕਦੇ ਲਾਫਟਰ ਥੈਰੇਪੀ ਵਾਲੇ ਅਤੇ ਉਹਨਾਂ ਦੇ ਲਈ ਵੀ ਲਾਈਨਾਂ ਫਿਲਹਾਲ ਬਿਜ਼ੀ ਨੇ ਜਿਹੜੇ ਜਿਹੜੇ ਰਹਿ ਗਏ ਉਹਨਾਂ ਦੇ ਅੱਗੇ ਬੇਨਤੀ ਕਿ ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ ਉੱਦਾਂ ਉੱਦਾਂ ਤੁਸੀਂ ਫਿਰ ਦੁਬਾਰਾ ਤੋਂ ਕੋਲ ਕਰਿਓ ਫਿਰ ਆਪਾਂ ਆਵਾਜ਼ ਦੇਵਾਂਗੇ ਅਤੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਕੋਈ ਲਾਗੇ ਬੰਨੇ ਦੀ ਕੋਈ ਜਾਣਕਾਰੀ ਅਤੇ ਉਹ ਤੁਸੀਂ ਹੁਣੇ ਭੇਜ ਦਿਓ ਕੋਈ ਕਿਸੇ ਦਾ ਕੋਈ ਜਨਮ ਦਿਨ ਕੋਈ ਐਨਵਰਸਰੀ ਅਤੇ ਬੇਨਤੀ ਆ ਕਿ ਉਹ ਤੁਸੀਂ ਹੁਣੇ ਹੀ ਭੇਜ ਦਿਓ ਬਾਅਦ 'ਚ ਕਿਸੇ ਵੇਲੇ ਮੈਸੇਜ ਪੜ੍ਹਨ ਦੇ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਆਓ ਵੱਧਦੇ ਹਾਂ ਕਿ ਮੌਸਮ ਵੇਖਦੇ ਹਾਂ ਇਸ ਵੀਕਐਂਡ ਦੇ ਉੱਤੇ ਕਿਵੇਂ ਦਾ ਸਿਡਨੀ 'ਚ ਅੱਜ ਬੜੀ ਸੋਹਣੀ ਪਿਆਰੀ ਧੁੱਪ ਲੱਗਣ ਜਾ ਰਹੀ ਸਵੇਰੇ ਸਵੇਰੇ ਠੰਡ ਵੈਸੇ ਕਾਫੀ ਆ ਡੇਢ ਕੁ ਡਿਗਰੀ ਤੁਸੀਂ ਇਸ ਟਾਈਮ ਮਹਿਸੂਸ ਕਰ ਰਹੇ ਹੋ ਵੈਸੇ ਕਹਿਣ ਨੂੰ ਭਾਵੇਂ 7 7.5 ਚਲਾ ਗਿਆ ਪਰ ਠੰਡ ਬਹੁਤ ਹੈ ਸਵੇਰੇ ਸਵੇਰੇ ਅੱਗੇ ਚੱਲ ਕੇ ਧੁੱਪ ਉੰਨੀ ਸੋਹਣੀ ਪਿਆਰੀ ਲੱਗੂਗੀ ਅਤੇ 18 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਨੇ ਵੀਕਐਂਡ ਦੇ ਉੱਤੇ ਵੀ ਬੜਾ ਸੋਹਣਾ ਧੁੱਪਾਂ ਵਾਲਾ ਮਾਹੌਲ ਚੱਲ ਰਿਹਾ ਹਾਲਾਂਕਿ ਕੱਲ੍ਹ ਦੇ ਦਿਨ ਥੋੜ੍ਹੇ ਚਾਂਸ ਜ਼ਰੂਰ ਨੇ ਮੀਂਹ ਦੇ ਪਰ ਕੁੱਲ ਮਿਲਾ ਕੇ ਧੁੱਪ ਹਾਵੀ ਰਹੂਗੀ ਅਤੇ ਐਤਵਾਰ ਦੇ ਦਿਨ 'ਤੇ ਬਿਲਕੁਲ ਕਲੀਅਰ ਹੈ ਹੀ ਧੁੱਪ ਇੱਦਾਂ ਲੱਗ ਰਿਹਾ ਸਿਡਨੀ ਨੂੰ ਵੇਖ ਕੇ ਤਾਂ ਇੱਦਾਂ ਲੱਗ ਰਿਹਾ ਵੀ ਮੌਸਮ 'ਚ ਭਾਈ ਤਬਦੀਲੀ ਆ ਗਈ ਹੈ ਥੋੜ੍ਹੀ ਪਰ ਸਵੇਰੇ ਸਵੇਰੇ ਠੰਡ ਬਹੁਤ ਹੁੰਦੀ ਆ ਮੈਲਬਨ 'ਚ ਵੀ ਸਵੇਰੇ ਸਵੇਰੇ ਕਾਫੀ ਠੰਡ ਆ ਅੱਜ ਮੈਲਬਨ ਦੇ ਵਿੱਚ ਵੀ ਸਵੇਰੇ ਸਵੇਰੇ ਕੜੇ ਲਕੜੇ ਪਏ ਆ 4 ਕੁ ਦੇ ਆਸ ਪਾਸ ਸ਼ੋ ਹੋ ਰਹੀ ਹੈ ਇਸ ਟਾਈਮ ਤਾਪਮਾਨ ਅਤੇ ਵੈਸੇ ਮਹਿਸੂਸ ਕਰਨ ਵਾਲਾ ਜਿਹੜਾ ਵਾ ਉਹ 1.4 ਡਿਗਰੀ ਸ਼ੋ ਹੋ ਰਿਹਾ ਜੇ ਤੁਹਾਨੂੰ ਠੰਡ ਕਿਤੇ ਜ਼ਿਆਦਾ ਲੱਗ ਰਹੀ ਹੈ ਅਤੇ ਇਹ ਉਹਦਾ ਕਾਰਨ ਹੈ ਅਤੇ ਠੰਡ ਵੈਸੇ ਇਸ ਕਰਕੇ ਵੀ ਕਿਉਂਕਿ ਅੱਜ ਵੀ ਬਹੁਤੇ ਇਲਾਕਿਆਂ ਦੇ ਵਿੱਚ ਸਵੇਰੇ ਸਵੇਰੇ ਕੋਹਰਾ ਜੰਮਿਆ ਕੱਕਰ ਜੰਮਿਆ ਅਤੇ ਖਾਸ ਤੌਰ ਦੇ ਉੱਤੇ ਨੌਰਥ ਵੈਸਟ ਵਾਲੇ ਜਿਹੜੇ ਸਬਬ ਨੇ ਸਵੇਰੇ ਸਵੇਰੇ ਦੇ ਸਮੇਂ ਕਾਫੀ ਠੰਡ ਤੁਸੀਂ ਮਹਿਸੂਸ ਕੀਤੀ ਹੋਊਗੀ ਵੈਸੇ ਇਹ ਆ ਵੀ ਜਦੋਂ ਠੰਡ ਇੰਨੇ ਕੁ ਦਿਨ ਹੋ ਜਾਂਦੇ ਆ ਠੰਡ ਨੂੰ ਅਤੇ ਫਿਰ ਉਸ ਤੋਂ ਬਾਅਦ 'ਚ ਐਡਜਸਟਮੈਂਟ ਜੀ ਹੋ ਜਾਂਦੀ ਆ ਅੱਜ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 13 ਤੱਕ ਮੈਲਬਨ ਦੇ ਵਿੱਚ ਦੱਸਿਆ ਜਾ ਰਿਹਾ ਯਾਨੀ ਕਿ ਠੰਡ ਹੀ ਰਹੂਗੀ ਪਰ ਵੀਕਐਂਡ ਬਹੁਤ ਵਧੀਆ ਕਮਾਲ ਦਾ ਵੀਕਐਂਡ ਹੈ ਜੇ ਤੁਸੀਂ ਬਾਹਰ ਅੰਦਰ ਕਿਤੇ ਘੁੰਮਣ ਫਿਰਨ ਜਾਣਾ ਅਤੇ ਇਹ ਅਗਸਤ ਦਾ ਮਹੀਨਾ ਅਤੇ ਅਗਸਤ ਦੀ ਸ਼ੁਰੂਆਤ ਬੜੀ ਕਮਾਲ ਦੀ ਆ ਬੜੇ ਸੋਹਣੀਆਂ ਧੁੱਪਾਂ ਅਤੇ ਮਾਣ ਲਿਓ ਇਹਨਾਂ ਦਾ ਆਨੰਦ ਕਿਉਂਕਿ ਅਗਲੇ ਹਫ਼ਤੇ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਫਿਰ ਦੁਬਾਰਾ ਤੋਂ ਅਟਪਟੀ ਜੀ ਆ ਵਿਕਟੋਰੀਆ ਦੇ ਵਿੱਚ ਬ੍ਰਿਸਬੇਨ ਵੀ ਬੜੇ ਸੋਹਣੇ ਦਿਨ ਲੱਗਣੇ ਸ਼ੁਰੂ ਹੋ ਗਏ ਨੇ ਅੱਜ ਵੀ ਬੜੀ ਸੋਹਣੀ ਧੁੱਪ ਖੇਡੂਗੀ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਅੱਜ ਚਾਂਸ ਨੇ ਅਤੇ ਕੱਲ੍ਹ ਦੇ ਦਿਨ ਫਿਰ ਪਰਸੋਂ ਦੇ ਦਿਨ ਵੀ ਸੋਹਣੀ ਧੁੱਪ ਲੱਗੂਗੀ ਮੀਂਹ ਦੇ ਚਾਂਸ ਲਗਭਗ ਨਾ ਕਦੇ ਬਰਾਬਰ ਕਹਿ ਲਓ ਪਰਥ ਵਿੱਚ ਵੀ ਅੱਜ ਬੜੀ ਸੋਹਣੀ ਧੁੱਪ ਲੱਗਣ ਜਾ ਰਹੀ ਹੈ ਤਿੱਖਾ ਧੁੱਪ ਵਾਲਾ ਦਿਨ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ 7 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਸ਼ੋਅ ਹੋ ਰਿਹਾ ਅੱਜ ਮੀਂਹ ਦੇ ਚਾਂਸ 80% ਨੇ ਪਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਦਿਨ ਦਾ ਆਨੰਦ ਧੁੱਪ ਦੇ ਨਾਲ ਮਾਣ ਰਹੋਗੇ ਅਤੇ ਵੀਕਐਂਡ ਵੀ ਬਹੁਤ ਸੋਹਣਾ ਪਰਥ ਦੇ ਵਿੱਚ ਧੁੱਪ ਵਾਲਾ ਐਡੀਲੇਡ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗਣ ਜਾ ਰਹੀ ਹੈ ਸਵੇਰੇ ਸਵੇਰੇ ਇੱਥੇ ਵੀ ਠੰਡ ਹੈ 4 ਕੁ ਦੇ ਆਸ ਪਾਸ ਤਾਪਮਾਨ ਹੈ ਮਹਿਸੂਸ ਤੁਸੀਂ 2.3 ਡਿਗਰੀ ਕਰ ਰਹੇ ਹੋ ਅਤੇ ਅੱਜ ਧੁੰਦ ਹਿਲੀ ਇਲਾਕਿਆਂ ਦੇ ਵਿੱਚ ਅਤੇ ਹਲਕੀ ਗਤੀ ਦੇ ਵਿੱਚ ਹਵਾਵਾਂ ਹੋਰ ਜ਼ਿਆਦਾ ਠੰਡ ਸਵੇਰੇ ਸਵੇਰੇ ਲਵਾ ਰਹੀਆਂ ਹੋਣਗੀਆਂ ਪਰ ਅੱਗੇ ਚੱਲ ਕੇ ਧੁੱਪ ਸੋਹਣੀ ਅਤੇ ਤਾਪਮਾਨ 15 ਤੱਕ ਸਿਮਰਦਾ ਨਜ਼ਰ ਆ ਰਿਹਾ ਕੱਲ੍ਹ ਵੀ ਬੜਾ ਸੋਹਣਾ ਪਿਆਰਾ ਮੌਸਮ ਹੈ ਲਗਭਗ ਅੱਜ ਵਰਗਾ ਐਤਵਾਰ ਦੇ ਦਿਨ ਮੀਂਹ ਪੈਣ ਦੇ ਚਾਂਸ ਜ਼ਰੂਰ ਨੇ ਹੁਬਾੜ ਦੇ ਵਿੱਚ ਵੀ ਸੋਹਣੀ ਧੁੱਪ ਲੱਗੂਗੀ ਸਵੇਰੇ ਸਵੇਰੇ ਠੰਡ ਇੱਥੇ ਵੀ ਪੂਰੀ ਭਰਪੂਰ ਬਾਕੀ ਸ਼ਹਿਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਤੇ 15 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਵੀ ਸੋਹਣੀਆਂ ਧੁੱਪਾਂ ਲੱਗਣਗੀਆਂ ਕੁੱਲ ਮਿਲਾ ਕੇ ਆਪਾਂ ਵੱਧਦੇ ਹਾਂ ਅੱਗੇ ਕੈਨਬਰਾ ਨੂੰ ਅਤੇ ਕਹਿਣ 'ਚ ਕੋਈ ਫਿਰ ਗਲਤ ਨਹੀਂ ਕਿ ਅੱਜ ਸਵੇਰ ਹੁਣ ਤੱਕ ਦੀ ਸਭ ਤੋਂ ਠੰਡੀ ਸਭ ਤੋਂ ਘੱਟ ਤਾਪਮਾਨ ਵਾਲੀ ਆਪਾਂ ਵੇਖ ਰਹੇ ਹਾਂ -8 ਤੁਸੀਂ ਮਹਿਸੂਸ ਕਰ ਰਹੇ ਹੋ ਅਤੇ -4 ਸ਼ੋਅ ਹੋ ਰਿਹਾ ਤਾਪਮਾਨ ਇਸ ਟਾਈਮ ਦੇ ਉੱਤੇ ਸੋ ਕੈਨਬਰਾ ਤੋਂ ਜੇਕਰ ਕੋਈ ਸੁਣ ਰਿਹਾ ਤਾਂ ਉਹ ਜ਼ਿਆਦਾ ਵਧੀਆ
सूरत हाल दस सकता, पर जिदा ही अगे दिन वाधा वा कैनबरा की यह खूबसूरती है कि उन्ना ही प्यारा सोहना दिन अगे लग जाता। सोनी सोहनी धुप लगेगी अज ते 15 तापमान ज़्यादा तो ज़्यादा जान दे चांस ने। सवेरे सवेरे के समय धुंद भी आ ते कोरा कक्कर ते चलो होना ही आ जो माइनस दे विच चल गया तापमान। इहदा मतलब यह आ कि बर्फा भी फिर सोहनियां पईआं वा परले पासे जिहड़े जिहड़े इलाके इधरले पासे नूं लगदे ने, माउंट ब्यूटी हो गया, हौथम हो गया ते होर जिहड़े इलाके पैंदे ने। ते कल दे दिन ते परसों दे दिन भी कुछ इसे तरह भाई कोई खास वड्डी तब्दीली नहीं आ। ते डारविन दे विच गर्मी है, जे तुसीं गर्मी दा आनंद मानना ते फिर आस्ट्रेलिया दे विचों नॉर्दर्न टेरिटरी। अज 32 तापमान ज़्यादा तो ज़्यादा जाण दे चांस ने। ते कल परसों दे दिन भी कुछ इसे तरह ही शो हो रहा। आपां वधदे हां ट्रैफिक वल नूं, जे तुहाडे कोल कोई जानकारी होवे ट्रैफिक दी ते जरूर साडे नाल तुसीं सांझी कर दिओ, नाल तुसीं थोड़ा जिहा हाईलाइट कर दिओ ਵੀ ਉਹਨੂੰ ਆਪਾਂ ਪਹਿਲਾਂ ਪੜ੍ਹ ਲਈਏ। 13 11 70 'ਤੇ ਕਾਲ ਕਰਿਓ ਜੇਕਰ ਤੁਸੀਂ ਵੀ ਕਰੋੜ ਤੱਕ ਕੋਈ ਗੱਲਬਾਤ ਪਹੁੰਚਾਉਣੀ ਆ ਟ੍ਰੈਫਿਕ ਨਾਲ ਸੰਬੰਧਿਤ, ਅਤੇ ਤੁਸੀਂ ਐਮਰਜੈਂਸੀ ਦੇ ਵਿੱਚ ਹੀ 000 ਕਾਲ ਕਰਿਆ ਕਰੋ। ਇਹ ਹਦਾਇਤਾਂ ਲਗਾਤਾਰ ਪਹੁੰਚ ਰਹੀਆਂ ਨੇ। ਅਤੇ ਇੱਧਰ ਜੋ ਮੈਲਬਰਨ ਦੇ ਵਿੱਚੋਂ ਅਪਡੇਟ ਹੈ, ਅੱਜ ਕਾਲਡਰ ਫ੍ਰੀਵੇ ਦੇ ਉੱਤੇ ਕੀਲਰ ਦਾ ਇਲਾਕਾ ਜਿੱਥੇ ਕਿ ਸਮੱਸਿਆ ਆਈ ਆ ਸਵੇਰੇ ਸਵੇਰੇ ਦੇ ਸਮੇਂ, ਹੈਰਾਨੀ ਦੀ ਗੱਲ ਇਹ ਆ ਕਿ ਕੱਲ੍ਹ ਵੀ ਇੱਥੇ ਹੀ ਸਮੱਸਿਆ ਸੀ। ਮੈਂ ਕਰੀ ਰੀਫਰੈਸ਼ ਕਰਕੇ ਵੇਖਾਂ ਕੱਲ੍ਹ ਵਾਲਾ ਤਾਂ ਨਹੀਂ ਆ, ਨਹੀਂ ਅੱਜ ਵਾਲਾ ਹੀ ਆ ਜੀ। ਸੋ ਅੱਜ ਵੀ ਫਿਰ ਗ੍ਰੀਨ ਗਲੀ ਰੋਡ ਦੇ ਉੱਤੇ ਸਮੱਸਿਆ ਆਈ ਆ, 40 ਦੀ ਸਪੀਡ ਚੱਲ ਰਹੀ ਆ। ਸੋ ਇੱਥੇ ਤੁਹਾਨੂੰ ਡਿਲੇ ਜਿਹੜੇ ਨੇ ਉਹ ਮਿਲਣਗੇ। ਸੋ ਇਹਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ, ਜੇਕਰ ਇੱਧਰਲੇ ਪਾਸੇ ਆ ਕੋਈ ਤਾਂ ਜ਼ਰੂਰ ਦੱਸ ਦਿਓ। ਇੱਕ ਐਕਸੀਡੈਂਟ ਹੋਇਆ ਵਾ ਸਵੇਰੇ ਸਵੇਰੇ ਦੇ ਸਮੇਂ, ਜਿਹਦੀ ਵਜ੍ਹਾ ਕਰਕੇ ਸਮੱਸਿਆ ਕੀਲਰ ਦੇ ਇਲਾਕੇ ਦੇ ਵਿੱਚ। ਅਤੇ ਸਾਰੀਆਂ ਦੀ ਸਾਰੀਆਂ ਲੇਨਾਂ ਭਾਵੇਂ ਖੋਲ੍ਹ ਦਿੱਤੀਆਂ ਗਈਆਂ ਨੇ ਇਨਬਾਊਂਡ ਵਾਲੇ ਪਾਸੇ ਨੂੰ ਕੀਲਰ ਕਾਲਡਰ ਫ੍ਰੀਵੇ ਦੇ ਉੱਤੇ, ਪਰ ਕੀਲਰ ਦੇ ਇਲਾਕੇ ਦੇ ਵਿੱਚ ਹਾਲੇ ਵੀ ਤੁਹਾਨੂੰ ਮਿਲੂਗੀ ਟ੍ਰੈਫਿਕ। ਇੱਧਰ ਇੱਕ ਹੋਰ ਅਪਡੇਟ ਜਿਹੜੀ ਆ, ਔਰਮੰਡ ਰੋਡ ਤੋਂ ਆ ਈਸਟ ਜਲੌਂਗ, ਇੱਥੇ ਤਾਰਾਂ ਟੁੱਟ ਗਈਆਂ ਕਹਿੰਦੇ ਬਿਜਲੀ ਵਾਲੀਆਂ, ਇਸ ਵਜ੍ਹਾ ਦੇ ਕਰਕੇ ਡਿਲੇ ਜਿਹੜੀ ਆ ਉਹ ਵੱਧ ਰਹੀ ਆ। ਅਤੇ ਸੈਂਟ ਆਲਬਨਸ ਰੋਡ ਕਹਿੰਦੇ ਕਿ ਯੂਜ਼ ਕਰ ਲਓ, ਜਾਂ ਫਿਰ ਤੁਸੀਂ ਔਰਮੰਡ ਰੋਡ ਤੋਂ ਇੱਧਰ ਨੂੰ ਚਲੇ ਜਾਓ, ਅਤੇ ਜਾਂ ਫਿਰ ਤੁਸੀਂ ਰਾਇਰੀ ਸਟਰੀਟ ਵਰਤੋਂ ਦੇ ਵਿੱਚ ਲੈ ਆਓ, ਮੈਕਲੋਪ ਸਟਰੀਟ ਨੂੰ ਛੱਡ ਕੇ, ਕਿਉਂਕਿ ਇੱਥੇ ਤੁਹਾਨੂੰ ਸਮੱਸਿਆ ਆ ਸਕਦੀ ਹੈ। ਇੱਧਰ MAT ਈਸਟ ਕਿਲਰ ਦੇ ਵਿੱਚ ਵੀ ਸਮੱਸਿਆ ਦੱਸੀ ਜਾ ਰਹੀ ਹੈ, 40 ਦੀ ਸਪੀਡ ਘਟਾ ਕੇ ਕੀਤੀ, ਇੱਥੇ ਕੋਈ ਗੱਡੀ ਖਰਾਬ ਹੋ ਗਈ ਹੈ ਕਿਲਰ ਪਾਰਕ ਡਰਾਈਵ ਦੇ ਉੱਤੇ। ਸੋ ਇਹ ਲਓ ਹਿਸਾਬ ਤੁਸੀਂ ਵੀ ਇੱਕ ਪਾਸੇ ਆਪਾਂ ਸਮੱਸਿਆ ਵੇਖ ਰਹੇ ਹਾਂ ਗ੍ਰੀਨ ਗਲੀ ਰੋਡ ਦੇ ਉੱਤੇ, ਅਤੇ ਉੱਥੇ ਫਿਰ MAT ਰਿੰਗ ਰੋਡ ਦੇ ਉੱਤੇ ਵੀ ਕਿਲਰ ਈਸਟ ਦੇ ਇਲਾਕੇ ਦੇ ਵਿੱਚ ਵੀ। ਸੋ ਇਹਦਾ ਮਤਲਬ ਕਿ ਆਪਾਂ ਸਵੇਰੇ ਸਵੇਰੇ ਪਰੇਸ਼ਾਨੀ ਸਾਨੂੰ ਹੋ ਸਕਦੀ ਹੈ। ਵੈਸੇ ਕੀ ਸੂਰਤ ਹਾਲ ਨੇ ਜੇਕਰ ਤੁਸੀਂ ਸੜਕਾਂ ਦੇ ਉੱਤੇ ਹੋ, ਤਾਂ ਬੇਨਤੀ ਕਿ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਅਤੇ ਬਾਕੀ ਪੁਰਾਣੀਆਂ ਨੇ ਅਪਡੇਟ, ਇਸ ਕਰਕੇ ਆਪਾਂ ਉੱਧਰ ਨੂੰ ਨਹੀਂ ਜਾਂਦੇ, ਆਓ ਆਪਾਂ ਸਿਡਨੀ ਵਾਲੇ ਪਾਸੇ ਨੂੰ ਇੱਕ ਝਾਤੀ ਜ਼ਰੂਰ ਮਾਰ ਲੈਂਦੇ ਹਾਂ। ਸੇਂਟ ਮੈਰੀਜ਼ ਇਲਾਕੇ ਦੇ ਵਿੱਚ ਇੱਕ ਬੱਸ ਖਰਾਬ ਹੋਈ ਦੱਸੀ ਜਾ ਰਹੀ ਹੈ, ਮੈਮਰੀ ਰੋਡ ਦੇ ਉੱਤੇ ਗ੍ਰੇਟ ਵੈਸਟਰਨ ਹਾਈਵੇ ਡਰੈਸ ਸ਼ੋਅ ਹੋ ਰਿਹਾ, ਅਤੇ ਨੌਰਥ ਬਾਊਂਡ ਵਾਲੇ ਪਾਸੇ ਦੀ ਲੇਨ ਇੱਕ ਬੰਦ ਹੈ। ਸੋ ਇਹ 7:30 ਹਾਂਜੀ, ਬਸ 2-3 ਮਿੰਟ ਪਹਿਲਾਂ ਦੀ ਅਪਡੇਟ ਹੈ। ਅਤੇ ਇੱਥੇ ਤੁਹਾਨੂੰ ਟ੍ਰੈਫਿਕ ਹੌਲੀ ਹੌਲੀ ਹੋਰ ਵੱਧਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੋਵਨ ਤੋਂ ਇੱਕ ਅਪਡੇਟ ਹੈ, M1 ਪੈਸਿਫਿਕ ਮੋਟਰਵੇ, ਅਤੇ ਇੱਥੇ ਟਰੱਕ ਖਰਾਬ ਹੋਇਆ, ਅਤੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਇਸ ਵਜ੍ਹਾ ਦੇ ਕਰਕੇ। ਅਤੇ ਬਾਕੀ ਭਾਈ ਖਿਆਲ ਰੱਖਿਓ, ਵੱਡੇ ਸ਼ਹਿਰ ਅਤੇ ਵੱਡੀਆਂ ਟ੍ਰੈਫਿਕਾਂ ਅਤੇ ਜ਼ਿਆਦਾ ਗੱਡੀਆਂ ਅਤੇ ਸੜਕਾਂ ਦੇ ਉੱਤੇ ਤੁਸੀਂ ਕਰਨਾ ਕੀ ਆ, ਪੇਸ਼ੈਂਸ ਬਣਾਈ ਰੱਖਣਾ ਵਾ ਸੜਕਾਂ ਦੇ ਉੱਤੇ, ਤੁਸੀਂ ਕਰਨਾ ਕੀ ਆ, ਸਪੀਡ ਆਪਣੀ ਕਾਬੂ ਦੇ ਵਿੱਚ ਰੱਖਣੀ ਹੈ, ਅਤੇ ਮੋਬਾਈਲ ਦੀ ਵਰਤੋਂ

0: ਕਿਹੜੀ ਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਐਡਾ ਲੰਮਾ ਲੰਮਾ ਮੈਸੇਜ। ਮਨ ਸਾਹਿਬ ਸਵੇਰੇ ਸਵੇਰੇ ਅਜੀਤ ਬੋਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਚਾਹ ਕੌਫੀ ਭੇਜਦੇ ਨੇ, ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ 'ਤੇ ਮਿਹਰ ਭਰਿਆ ਹੱਥ ਕਹਿੰਦੇ ਕਿ ਰੱਖੇ ਰੱਬ ਸਾਡੇ ਨਾਲ ਸਾਂਝ ਪਾਉਂਦੇ ਨੇ। ਅੰਮ੍ਰਿਤਪਾਲ ਸਿੰਘ ਜੀ ਯਾਦ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਤੁਸੀਂ ਕਿਸੇ ਦੀ ਚੁੱਪ ਦਾ ਭਾਰ ਤਦ ਹੀ ਸਮਝ ਸਕਦੇ ਹੋ ਜਦੋਂ ਉਹ ਆਵਾਜ਼ ਜੋ ਹਰ ਰੋਜ਼ ਸੁਣਦੇ ਸੀ ਬਿਲਕੁਲ ਹੀ ਚੁੱਪ ਹੋ ਜਾਵੇ। ਸ਼ੁਭ ਸਵੇਰ, ਧੰਨਵਾਦ ਤੁਹਾਡਾ ਜੱਸੋਵਾਲ ਸਾਹਿਬ, ਹਰ ਰੋਜ਼ ਤੁਸੀਂ ਇਹ ਸਾਂਝਾ ਪਾ ਰਹੇ ਹੋ। ਇਕਬਾਲ ਸੈਣੀ ਜੀ ਕਹਿੰਦੇ ਕਿ ਆਪ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਐਡੀਲੇਟ ਤੋਂ ਪੈਂਦੀਆਂ ਨੇ ਸਾਂਝਾਂ। ਹਰਜਿੰਦਰ ਬਾਬਾ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਰਹੇ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਸਾਥ ਹੋ ਜੋੜਾ ਦੂਰ ਰਹਿ ਕੇ ਵੀ ਮਹਿਸੂਸ ਹੁੰਦਾ ਹੋਵੇ ਸੁਪ੍ਰਭਾਤ। ਰਣਜੀਤ ਸਿੰਘ ਢਿੱਲੋਂ ਜੀ ਕਹਿੰਦੇ ਕਿ ਅਰਦਾਸ ਕਰਦੇ ਹਾਂ ਸਾਰਿਆਂ ਦਾ ਦਿਨ ਵਧੀਆ ਹੋਵੇ, ਟੋਂਬਾ ਤੋਂ ਬੈਠੇ ਕਰਦੇ ਨੇ ਅਰਦਾਸਾਂ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 16 ਤਰੀਕ ਹੋ ਗਈ ਹੈ ਸਾਉਣ ਦਾ ਮਹੀਨਾ, ਅਤੇ ਅੱਜ ਸ਼ਹੀਦੀ ਦਿਹਾੜਾ ਵੀ ਆ ਭਾਈ ਸਰਦਾਰ ਊਧਮ ਸਿੰਘ ਜੀ ਦਾ। ਧੰਨਵਾਦ ਤੁਹਾਡਾ ਗੁਰਵਿੰਦਰ ਜੀ, ਬਹੁਤ ਸ਼ੁਕਰੀਆ ਇਹ ਸਾਂਝਾ ਬਰਕਰਾਰ ਰੱਖਣ ਦੇ ਲਈ। ਅਤੇ ਕਰਨ ਜੀ ਧੰਨਵਾਦ ਤੁਹਾਡਾ, ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਬਿਊਟੀਫੁੱਲ ਸੀ। ਅਤੇ ਲਵਜੋਤ ਧੁੰਨਾ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਆਨੰਦਮਈ ਸੀ ਅੱਜ ਦਾ ਸ਼ਬਦ ਕੀਰਤਨ, ਬਹੁਤ ਮਿਹਰਬਾਨੀ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਇੱਧਰ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਵਲਗੂਲਗਾ ਤੋਂ ਕਰਦੇ ਨੇ ਮੈਸੇਜ। ਮਾਨ ਸਾਹਿਬ ਡੀਨ ਸਾਈਡ ਤੋਂ ਮੈਸੇਜ ਕਰਦੇ ਹਾਂ, ਕਹਿੰਦੇ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ ਅਤੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਸੋਨੂੰ ਬਰਾੜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪੈਕਨਮ ਤੋਂ। ਹਰਮਿੰਦਰ ਜੀ ਕਨੇਡਾ ਤੋਂ ਸਾਂਝ ਪਾਉਂਦੇ ਨੇ, ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਬਹੁਤ ਸ਼ੁਕਰੀਆ ਜੀ। ਦੂਰ ਬੈਠੇ ਤੁਸੀਂ ਇੱਧਰ ਨੂੰ ਕਾਨਾ ਲਾ ਕੇ ਸਾਂਝਾਂ ਬਣਾਈਆਂ ਨੇ, ਬਹੁਤ ਸ਼ੁਕਰੀਆ। ਅਤੇ ਅਸ਼ਵਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਨੂੰ ਭੇਜਦੇ ਨੇ ਅਨਹਦ ਅਤੇ ਹਰਗੁਨ। ਉਹੀ ਅਨਹਦ ਅਤੇ ਹਰਗੁਨ, ਫਿਰ ਅੱਜ ਫਿਰ ਕੁੜੀਓ ਗਾਣਾ ਸੁਣਾਉਂਗੀਆਂ ਫਿਰ ਇੱਕ ਪਿਆਰਾ ਪਿਆਰਾ। ਥੈਂਕ ਯੂ। ਕੁਲਦੀਪ ਸਿੰਘ ਬਾਲ ਜੀ ਕਹਿੰਦੇ ਕੀ ਹਾਲ ਹੈ ਭਾਊ ਜੀ, ਅਤੇ ਸਾਡਾ ਬਹੁਤ ਵਧੀਆ, ਥੈਂਕ ਯੂ ਜੀ, ਤੁਸੀਂ ਆਸ ਕਰਦੇ ਹਾਂ ਠੀਕ ਠਾਕ ਹੋ ਗਏ। ਅੰਮ੍ਰਿਤ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰੇ ਪਰਿਵਾਰ ਨੂੰ ਅਤੇ ਹੈਪੀ ਫਰਾਈਡੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਪਹਿਲੇ ਪਹਿਰ ਜਦੋਂ ਠੰਡੀ ਹਵਾ ਵਗੇ, ਹੱਡੀਆਂ ਦੇ ਵਿੱਚ ਤੀਰ ਨਾ ਲੱਗੇ, ਲੁਕਾਈ ਦੇ ਨਾਲ ਨਾਲ ਪਸ਼ੂ ਪੰਛੀ ਵੀ ਲੁਕਦੇ ਫਿਰਦੇ, ਅਤੇ ਘਾਹ ਉੱਤੇ ਕੋਰਾ ਜੰਮੇ, ਰੁੱਖਾਂ 'ਤੇ ਵੀ ਪੱਤੇ ਗਿਰਦੇ, ਕਹਿੰਦਾ ਘੁੰਮਣ ਅਕਾਲ ਪੁਰਖ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਬਜਾਜ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ। ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇ, ਇੱਕ ਦੂਸਰੇ ਦੀਆਂ ਖੁਸ਼ੀਆਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਆਪਾਂ ਬਣੇ ਰਹੀਏ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਆ ਕੇ, ਅਤੇ ਫਿਰ ਆਪਾਂ ਅੱਜ ਦੀ ਕਹਾਣੀ ਪੜ੍ਹਾਂਗੇ ਰੇਡੀਓ। ਹਾਂਜੀ, 1674 AM।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433 280 252 ਤੇ। 04332802522 ਤੇ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਮਨ ਦੇ ਵਿੱਚ ਉਸ ਰੱਬ ਦੇ ਲਈ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਚਿਹਰੇ 'ਤੇ ਪਹਿਲਾਂ ਇਹ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਆਓ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਲੈ ਕੇ ਨਿਕਲਦੇ ਹਾਂ ਅਤੇ ਸ਼ਾਮਾਂ ਤੱਕ ਦੂਨ ਸਫਾਈਆਂ ਕਰਕੇ ਵਾਪਸ ਘਰਾਂ ਨੂੰ ਪਰਤਾਂਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਕਾਫੀ ਦਿਨ ਬੀਤ ਚੁੱਕੇ ਸੀ। ਅੱਜ ਜਦੋਂ ਸੁਰਜੀਤ ਦਫ਼ਤਰੋਂ ਵਾਪਸ ਮੁੜਨ ਲੱਗਾ ਤਾਂ ਸੋਚਿਆ ਘਰ ਮਠਿਆਈ ਲੈ ਜਾਂਦਾ, ਆਹ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ, ਅੱਜ ਛੁੱਟੀ ਵੀ ਛੇਤੀ ਹੋ ਗਈ ਹੈ। ਸ਼ਾਮ ਜੀ ਦਾ ਵੇਲਾ ਸੀ, ਬਾਜ਼ਾਰ ਦੇ ਵਿੱਚ ਕਾਫੀ ਭੀੜ ਭੜਕਾ, ਕਾਫੀ ਰੌਣਕ ਜੀ ਲੱਗੇ, ਜਿੱਦਾਂ ਮਨ ਨੂੰ ਖੁਸ਼ੀ ਜੀ ਚੜ੍ਹਦੀ ਹੈ ਰੌਣਕ ਮੇਲਾ ਵੇਖ ਕੇ, ਲੋਕਾਂ ਦੇ ਰੰਗ ਬਿਰੰਗੇ ਕੱਪੜੇ ਪਾਏ ਵੇਖ ਕੇ ਇੱਕ ਅਜੀਬ ਜੀ ਖੁਸ਼ੀ ਮਿਲਦੀ ਹੈ। ਫਿਰ ਪਤਾ ਨਹੀਂ ਕਿਉਂ ਤਿਉਹਾਰ ਮਨ ਦੇ ਵਿੱਚ ਆਉਂਦੇ ਨੇ, ਅਤੇ ਤਿਉਹਾਰ ਮਨ ਦੇ ਵਿੱਚ ਆਉਂਦੇ ਨੇ ਅਤੇ ਫਿਰ ਪਤਾ ਨਹੀਂ ਕਿਉਂ ਮਠਿਆਈ ਆਪਣੇ ਆਪ ਹੀ ਮਨ 'ਚ ਆ ਜਾਂਦੀ ਹੈ। ਵਾਰ ਵਾਰ ਇੱਦਾਂ ਦੀਆਂ ਸੋਚਾਂ ਆਉਂਦੀਆਂ ਅਤੇ ਹੋਰ ਜ਼ਿਆਦਾ ਜੀ ਕਰਦਾ ਆਪ ਵੀ ਮਿੱਠਾ ਖਾਵਾਂ ਅਤੇ ਘਰ ਬੱਚਿਆਂ ਲਈ ਵੀ ਲੈ ਜਾਵਾਂ। ਘਰਵਾਲੀ ਨੂੰ ਫੋਨ ਕੀਤਾ, ਅੱਜ ਮਠਿਆਈ ਖਾਣ ਨੂੰ ਜੀ ਕਰਦਾ ਤਾਂ ਉਹ ਤਾਂ ਜਿੱਦਾਂ ਪਹਿਲਾਂ ਹੀ ਤਿਆਰ ਬੈਠੀ ਹੋਵੇ, ਮਿੱਠਾ ਖਾਣ ਦੀ ਖੁਸ਼ੀ ਹੁਣ ਕਾਫੀ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਮਿੱਠਾ ਘੱਟ ਹੀ ਘਰ ਲੈ ਕੇ ਆਈਦਾ। ਇੰਨਾ ਕਹਿੰਦੇ ਘੁਮਾਉਂਦੇ ਹਲਵਾਈ ਦੀ ਦੁਕਾਨ ਦੇ ਉੱਤੇ ਪਹੁੰਚ ਗਏ, ਇੱਕ ਸ਼ੀਸ਼ੇ ਦੀ ਅਲਮਾਰੀ, ਸ਼ੀਸ਼ੇ ਦੀ ਅਲਮਾਰੀ ਦੇ ਵਿੱਚ ਐਂ ਸੱਜੇ ਤਜੇ ਰਸਗੁੱਲੇ ਜਿਹੜੇ ਸੁਰਜੀਤ ਨੂੰ ਵੀ ਪਸੰਦ ਅਤੇ ਘਰਵਾਲੀ ਨੂੰ ਵੀ। ਰਸਗੁੱਲਿਆਂ ਦੀ ਟ੍ਰੇ ਵੇਖ ਕੇ ਜਦੋਂ ਉੱਥੇ ਹੀ ਉਹਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਹੋਵੇ। ਦੁਕਾਨ ਦੇ ਵਿੱਚ ਹਾਲਾਂਕਿ ਭੀੜ ਘੱਟ ਸੀ ਪਰ ਉਸੇ ਵੇਲੇ ਸੁਰਜੀਤ ਦਾ ਧਿਆਨ ਲਾਗੇ ਖੜ੍ਹੇ ਇੱਕ ਪਰਿਵਾਰ ਦੇ ਉੱਤੇ ਪਿਆ। ਸਾਹਮਣੇ ਖੜ੍ਹਾ ਇੱਕ ਪਰਿਵਾਰ, ਘਰਵਾਲਾ, ਘਰਵਾਲੀ ਅਤੇ ਇੱਕ ਛੋਟੀ ਜਿਹੀ ਬੱਚੀ। ਵੇਖਣ ਨੂੰ ਲੱਗਦਾ ਸੀ ਕਿ ਉਹ ਘਰੋਂ ਥੋੜ੍ਹੇ ਮਾਤੜੀ ਨੇ। ਬੱਚੀ ਦਾ ਚਿਹਰਾ ਦੱਸਦਾ ਸੀ ਕਿ ਉਹ ਕਿੰਨੀ ਸ਼ਿੱਦਤ ਦੇ ਨਾਲ ਮਠਿਆਈ ਚਾਹ ਰਹੀ ਹੈ। ਸੁਰਜੀਤ ਨੂੰ ਇਹ ਸਭ ਵੇਖ ਕੇ ਬੜਾ ਵਧੀਆ ਲੱਗਾ, ਬੱਚੇ ਦੇ ਚਿਹਰੇ ਦੇ ਉੱਤੇ ਮਠਿਆਈ ਖਾਣ ਦੀ ਖੁਸ਼ੀ, ਮਠਿਆਈ ਦੀ ਟ੍ਰੇ ਨੂੰ ਵੇਖ ਕੇ ਜੋ ਖੁਸ਼ੀ ਸੀ, ਉਹ ਮਨ ਹੀ ਮਨ ਸੋਚਣ ਲੱਗਾ ਕਿ ਮੈਂ ਅੰਦਰੋਂ ਅੰਦਰੀ ਤਾਂ ਇੱਦਾਂ ਦਾ ਕੁਛ ਮਹਿਸੂਸ ਕਰ ਰਿਹਾ ਪਰ ਇਸ ਬੱਚੀ ਵਾਂਗੂ ਸ਼ਾਇਦ ਮੈਂ ਬਾਹਰ ਨਹੀਂ ਵਿਖਾ ਸਕਦਾ। ਜਿਉਂ ਜਿਉਂ ਵੱਡੇ ਹੋਈਦਾ ਕਿੰਨੀਆਂ ਚੀਜ਼ਾਂ ਲੁਕਾਉਣੀਆਂ ਸਿੱਖ ਲਈਦੀਆਂ। ਬੱਚੀ ਦਾ ਉਹ ਚਿਹਰਾ ਦੁਕਾਨ ਦੀ ਪੀਲੀ ਪੀਲੀ ਰੋਸ਼ਨੀ ਦੇ ਵਿੱਚ ਇੱਦਾਂ ਚਮਕ ਰਿਹਾ ਸੀ ਜਿੱਦਾਂ ਸਾਫ਼ ਕਹਿ ਰਿਹਾ ਹੋਵੇ, ਓਏ ਮੈਨੂੰ ਛੇਤੀ ਇਹ ਰਸਗੁੱਲਾ ਕੱਢ ਕੇ ਦੇ ਦਿਓ। ਉਹਦੀ ਨਿੱਕੀ ਜਿਹੀ ਉਂਗਲ ਉਹੀ ਹਲਵਾਈ ਦੇ ਸ਼ੀਸ਼ੇ ਦੇ ਉੱਤੇ ਰੱਖੀ, ਉਹ ਪੁਆਇੰਟ ਕਰ ਰਹੀ ਸੀ ਰਸਗੁੱਲਿਆਂ ਦੀ ਟ੍ਰੇ ਵੱਲ। ਸੁਰਜੀਤ ਨੇ ਮਨ ਹੀ ਮਨ ਸੋਚਿਆ ਕਮਾਲ ਦੀ ਗੱਲ, ਇਸ ਬੱਚੀ ਦੇ ਮਨ ਦੇ ਵਿੱਚ ਵੀ ਰਸਗੁੱਲੇ ਹੀ ਚੱਲ ਰਹੇ। ਰਸਗੁੱਲੇ ਚੀਜ਼ ਹੀ ਬੜੀ ਕਮਾਲ ਦੀ ਹੈ। ਅੱਜ ਜਦੋਂ ਮੈਂ ਘਰ ਲੈ ਕੇ ਗਿਆ ਤਾਂ ਵਹੁਟੀ ਨੇ ਵੀ ਖੁਸ਼ ਹੋ ਜਾਣਾ, ਇਹਨੂੰ ਰਸਗੁੱਲੇ ਦੇ ਦਿਓ ਅਤੇ ਫਿਰ ਭਾਵੇਂ ਜੋ ਮਰਜ਼ੀ ਕਰਾ ਲਓ। ਮਨ ਹੀ ਮਨ ਪਤਾ ਨਹੀਂ ਖਿਆਲਾਂ ਦੇ ਵਿੱਚ ਕਿੱਥੇ ਪਹੁੰਚ ਗਿਆ, ਪਰ ਇਹ ਸੋਚ ਰਿਹਾ ਕਿ ਮੇਰੇ ਤੋਂ ਵਧੇਰੇ ਇਸ ਬੱਚੀ ਨੂੰ ਲੋੜ ਲੱਗਦੀ ਹੈ, ਪਹਿਲਾਂ ਪਵਾ ਲਵੇ, ਉਹਨਾਂ ਚਿਰ ਐਵੇਂ ਵਿਚਾਰੀ ਦਾ ਮਨ ਉਦਾਸ ਰਹੂਗਾ। ਇਹਨੇ ਨੂੰ ਉਹ ਬੱਚੀ ਦੀ ਆਵਾਜ਼ ਵੀ ਸੁਣ ਰਿਹਾ, ਪਾਪਾ ਪਾਪਾ ਉਹ ਵਾਲਾ, ਅਤੇ ਪਾਪਾ ਨੇ ਜਿੱਦਾਂ ਆਪਣੀ ਜੇਬ ਦੇ ਵਿੱਚ ਹੱਥ ਮਾਰ ਕੇ ਵੇਖ ਲਿਆ ਹੋਵੇ, ਅਤੇ ਉੱਧਰ ਉਹਦੀਆਂ ਨਜ਼ਰਾਂ ਇੱਕ ਪਾਸੇ ਲੱਗੀ ਚੇਪੀ ਜਿਹਦੇ ਉੱਤੇ ਕਿ ਰਸਗੁੱਲਿਆਂ ਦੀ ਕੀਮਤ ਲਿਖੀ ਸੀ, ਉੱਧਰਲੇ ਪਾਸੇ ਨੂੰ ਘੁੰਮੀਆਂ, ਸ਼ਾਇਦ ਜੇਬ 'ਚੋਂ ਕੁਛ ਖਾਸ ਨਹੀਂ ਲੱਭਾ ਉਹਨੂੰ। ਫਿਰ ਉਹਨੇ ਆਪਣੀ ਘਰਵਾਲੀ ਵੱਲ ਵੇਖਿਆ ਅਤੇ ਘਰਵਾਲੀ ਨੇ ਹੌਲੀ ਜੀ ਪਤਾ ਨਹੀਂ ਕੀ ਇਸ਼ਾਰਾ ਕੀਤਾ, ਪਰ ਦੋਵਾਂ ਜੀ ਇੱਕ ਦੂਸਰੇ ਦਾ ਇਸ਼ਾਰਾ ਤਾਂ ਸਮਝ ਹੀ ਜਾਂਦੇ ਨੇ। ਖੈਰ ਸਮਝ ਤਾਂ ਮੈਂ ਵੀ ਗਿਆ, ਸੁਰਜੀਤ ਨੂੰ ਵੀ ਸਮਝ ਆ ਗਈ ਸੀ ਕਿ ਹੁਣ ਇਹਨਾਂ ਦੇ ਕੋਲ ਸ਼ਾਇਦ ਇੰਨੇ ਪੈਸੇ ਨਹੀਂ ਆ, ਪਰਿਵਾਰ ਨੂੰ ਵੇਖ ਕੇ ਹੀ ਲੱਗ ਰਿਹਾ ਸੀ ਘਰੋਂ ਮਾਤੜ ਨੇ
ਮਿਹਨਤ ਮਜ਼ਦੂਰੀ ਵਾਲੇ ਨੇ ਇੰਨੇ ਸ਼ਾਇਦ ਪੈਸੇ ਨਾ ਖਰਚ ਸਕਣ। ਅੱਜ ਕੱਲ੍ਹ ਮਠਿਆਈ ਵੀ ਕਿਹੜੀ ਸਸਤੀ ਆ। ਹਲੇ ਉਹ ਪਰਿਵਾਰ ਆਪਸ ਦੇ ਵਿੱਚ ਜਮ੍ਹਾਂ ਤੋੜ ਕਰ ਹੀ ਰਿਹਾ ਸੀ ਕਿ ਸੁਰਜੀਤ ਦਾ ਧਿਆਨ ਲੱਗ ਗਿਆ ਇੱਕ ਟੇਬਲ ਦੇ ਉੱਤੇ ਬੈਠੇ ਪਰਿਵਾਰ ਵੱਲ ਗਿਆ। ਕਮਾਲ ਦੀ ਗੱਲ, ਇਹ ਸ਼੍ਰੀਮਾਨ ਜੀ ਵੀ ਚਾਹ ਰਹੇ ਸੀ ਕਿ ਮੈਂ ਅੱਜ ਆ ਸਮੋਸਿਆਂ ਤੋਂ ਬਾਅਦ ਰਸਗੁੱਲੇ ਖਾ ਹੀ ਨਾ ਲਵਾਂ। ਅਤੇ ਘਰਵਾਲੀ ਨੇ ਥੋੜ੍ਹੀ ਜਿਹੀ ਉੱਚੀ ਆਵਾਜ਼ ਦੇ ਵਿੱਚ ਝਿੜਕਿਆ, ਤਾਂ ਹੀ ਤਾਂ ਸੁਰਜੀਤ ਦੇ ਕੰਨ ਉੱਧਰ ਨੂੰ ਖਿੱਚੇ ਗਏ ਸੀ। ਘਰਵਾਲੀ ਕਹਿ ਰਹੀ ਸੀ, ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਲਈ ਮਿੱਠਾ ਕਿੰਨਾ ਖਤਰਨਾਕ ਹੈ। ਤੁਸੀਂ ਵਾਰ ਵਾਰ ਜ਼ਿੱਦ ਕਰ ਰਹੇ ਸੀ, ਇਸ ਕਰਕੇ ਮੈਂ ਤੁਹਾਨੂੰ ਸਮੋਸੇ ਖਾਣ ਦੀ ਇਜਾਜ਼ਤ ਦੇ ਦਿੱਤੀ। ਖਬਰਦਾਰ, ਜੇ ਹੁਣ ਤੁਸੀਂ ਰਸਗੁੱਲੇ ਮੰਗੇ ਤਾਂ, ਤੁਹਾਨੂੰ ਪਤਾ ਡਾਕਟਰ ਨੇ ਸਖ਼ਤ ਮਨ੍ਹਾ ਕੀਤਾ ਤੁਹਾਨੂੰ ਮਿੱਠਾ ਖਾਣ ਤੋਂ। ਅਤੇ ਸੁਰਜੀਤ ਮਨ ਹੀ ਮਨ ਸੋਚ ਰਿਹਾ ਸੀ, ਵਾਹ ਕਮਾਲ ਹੋ ਰੱਬਾ, ਇੱਕ ਬੰਦਾ ਖਾਣਾ ਚਾਹੁੰਦਾ ਹੈ ਉਹਦੇ ਕੋਲ ਖਾਣ ਲਈ ਪੈਸੇ ਨਹੀਂ, ਇੱਕ ਬੰਦਾ ਖਾਣਾ ਚਾਹੁੰਦਾ ਉਹਦੇ ਕੋਲ ਪੈਸੇ ਹੈਗੇ ਨੇ ਪਰ ਉਹਦੀ ਸਿਹਤ ਨਹੀਂ ਉਹਨੂੰ ਅਲਾਓ ਕਰਦੀ। ਕੋਈ ਇਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਉਹ ਖਰੀਦ ਨਹੀਂ ਸਕਦਾ, ਕੋਈ ਇਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਉਹ ਖਰੀਦ ਸਕਦਾ ਹੈ ਪਰ ਉਹਦੇ ਨਾਲ ਉਹਦੀ ਸਿਹਤ ਖਰਾਬ ਹੋਊਗੀ। ਹਰ ਇੱਕ ਦੀਆਂ ਵੱਖੋ ਵੱਖਰੀਆਂ ਮਜਬੂਰੀਆਂ, ਪਰ ਇਹਨਾਂ ਮਜਬੂਰੀਆਂ ਦਾ ਨਤੀਜਾ ਇੱਕ ਹੀ, ਸਾਡੇ ਸਾਰਿਆਂ ਦੇ ਮੂੰਹ ਹੀ ਨਹੀਂ ਮਿੱਠੇ ਹੋ ਰਹੇ। ਇਹਨੇ ਨੂੰ ਫਿਰ ਦੁਬਾਰਾ ਉਸ ਪਰਿਵਾਰ ਦੇ ਉੱਤੇ ਨਜ਼ਰ ਗਈ। ਹੁਣ ਉਹ ਆਦਮੀ ਆਪਣੀਆਂ ਸਾਰੀਆਂ ਜੇਬਾਂ ਚੰਗੀ ਤਰ੍ਹਾਂ ਦੇ ਨਾਲ ਫਰੋੜ ਲਿਆ ਸੀ। ਪਹਿਲਾਂ ਵਾਲਾ ਹੁਣ ਚੱਕ ਚੁਕਾ ਉਹਦਾ ਮੁੱਕ ਚੁੱਕਾ ਸੀ। ਹੁਣ ਬਸ ਉਹਨੂੰ ਇਹ ਸੀ ਕਿ ਮੈਂ ਕਿਸੇ ਤਰ੍ਹਾਂ ਆਪਣੀ ਬੱਚੀ ਨੂੰ ਸੁਗੁੱਲੇ ਲੈ ਦੇਵਾਂ। ਕੁਛ ਨੋਟ ਉਹਨੇ ਕੱਢੇ, ਸ਼ਾਇਦ ਗਿਣੇ ਵੀ ਪਰ ਘੱਟ ਪੈ ਰਹੇ ਸੀ। ਉਹਨੇ ਲਾਗੇ ਹੋ ਕੇ ਦੁਕਾਨਦਾਰ ਦੇ ਕੰਨ ਦੇ ਵਿੱਚ ਕੁਛ ਕਿਹਾ। ਉਸ ਵਿਅਕਤੀ ਦੀ ਆਵਾਜ਼ ਤਾਂ ਬੜੀ ਧੀਮੀ ਸੀ ਪਰ ਅੱਗੋਂ ਦੁਕਾਨਦਾਰ ਦੀ ਆਵਾਜ਼ ਕਾਫੀ ਉੱਚੀ ਕਿਉਂਕਿ ਦੁਕਾਨਦਾਰ ਸ਼ਾਇਦ ਥੋੜ੍ਹਾ ਖਿੱਚ ਕੇ ਵੀ ਬੋਲ ਰਿਹਾ ਸੀ। ਉਹਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਸਾਫ਼ ਭਾਈ ਆ ਤੋਂ ਘੱਟ ਨਹੀਂ ਜੇ ਮਿਲਣੇ। ਉਸ ਆਦਮੀ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਸ਼ਰਮਿੰਦਗੀ ਦਿਖਾਈ ਦੇ ਰਹੀ ਸੀ। ਉਹਨੇ ਸਿਰ ਘੁਮਾ ਕੇ ਆਸੇ ਪਾਸੇ ਵੇਖਿਆ। ਸੁਰਜੀਤ ਨੇ ਇੱਦਾਂ ਮਹਿਸੂਸ ਕਰਾਇਆ ਜਿੱਦਾਂ ਉਹਨੂੰ ਵੇਖਿਆ ਹੀ ਨਾ ਹੋਵੇ, ਉਹਨੇ ਸੁਣਿਆ ਹੀ ਨਾ ਹੋਵੇ ਕੁਛ। ਮਜਬੂਰੀ ਦੀਆਂ ਲਕੀਰਾਂ ਜਿੱਦਾਂ ਉਹਦੇ ਮੱਥੇ ਦੇ ਉੱਤੇ ਸਾਫ਼ ਉੱਗਰ ਆਈਆਂ ਹੋਣ। ਘਰਵਾਲੀ ਨੇ ਬੱਚੀ ਦਾ ਧਿਆਨ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਵੀ ਹੌਲੀ ਜਿਹੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਕਿਹਾ, ਓਏ ਮੇਰਾ ਪੁੱਤ ਇੱਧਰ ਆ ਗੱਲ ਸੁਣ। ਸ਼ਾਇਦ ਕੰਨ ਦੇ ਵਿੱਚ ਕਿਹਾ ਹੋਵੇ, ਪੁੱਤਰ ਆਪਾਂ ਕੱਲ੍ਹ ਲੈ ਲਵਾਂਗੇ, ਤੈਨੂੰ ਯਾਦ ਹੈ ਨਾ ਅੱਜ ਤਾਂ ਆਪਾਂ ਘਰ ਖੀਰ ਬਣਾ ਕੇ ਆਏ ਸੀ। ਖੈਰ ਖੀਰ, ਉਹਨੇ ਥੋੜ੍ਹੀ ਉੱਚੀ ਆਵਾਜ਼ ਦੇ ਵਿੱਚ ਕਿਹਾ। ਇਹ ਜਮ੍ਹਾਂ ਘਟਾਓ ਸ਼ਾਇਦ ਅਕਸਰ ਹੀ ਪਰਿਵਾਰ ਕਰਦੇ ਨੇ। ਆਸੇ ਪਾਸੇ ਹੋਰ ਲੋਕ ਜੋ ਸੁਣ ਰਹੇ ਨੇ ਉਹਨਾਂ ਦੇ ਵਿੱਚ ਭਰਮ ਭਾਵ ਬਣਿਆ ਰਹੇ, ਆਪਾਂ ਤਾਂ ਨਹੀਂ ਲੈ ਰਹੇ ਕਿਉਂਕਿ ਸਾਡੇ ਘਰ ਖੀਰ ਬਣੀ ਆ। ਪਰ ਖੈਰ ਘਰਾਂ ਘਰਾਂ ਦੀਆਂ ਤਾਂ ਸਭ ਜਾਣਦੇ ਨੇ। ਬੱਚੀ ਦਾ ਚਿਹਰਾ ਉੱਤਰ ਗਿਆ, ਉਹ ਕੁਛ ਨਹੀਂ ਬੋਲੀ, ਚੁੱਪ ਚਾਪ ਮਾਂ ਦਾ ਹੱਥ ਫੜ ਲਿਆ ਅਤੇ ਤੈਨੂੰ ਦੁਕਾਨ ਦੇ ਵਿੱਚੋਂ ਬਾਹਰ ਜਾਣ ਲੱਗੇ। ਸਾਫ਼ ਸੀ ਕਿ ਬੱਚੀ ਖੁਸ਼ ਨਹੀਂ। ਸੁਰਜੀਤ ਇਹ ਸਾਰਾ ਕੁਛ ਵੇਖ ਰਿਹਾ, ਵੇਖ ਕੇ ਜਿੱਦਾਂ ਉਹਦੇ ਅੰਦਰ ਅਜੀਬ ਜਿਹੇ ਵਿਚਾਰ ਚੱਲਣ ਲੱਗ ਪਏ। ਵਾਰ ਵਾਰ ਉਹ ਬੱਚੀ ਦਾ ਚਿਹਰਾ ਉਹਦੇ ਸਾਹਮਣੇ ਆਈ ਜਾਂਦਾ। ਉਹਨੇ ਵਾਪਸ ਸ਼ੀਸ਼ੇ ਵੱਲ ਧਿਆਨ ਮਾਰਿਆ, ਉਹਨਾਂ ਰਸਗੁੱਲਿਆਂ ਵੱਲ ਵੇਖਿਆ। ਉਹਨੇ ਆਪਣਾ ਬਚਪਨ ਯਾਦ ਕੀਤਾ, ਸਾਲਾਂ ਪਹਿਲਾਂ ਮੈਂ ਬਚਪਨ ਦੇ ਵਿੱਚ ਕਿੱਡੀ ਸ਼ਿੱਦਤ ਦੇ ਨਾਲ ਇਸੇ ਦੁਕਾਨ ਤੋਂ ਇੱਦਾਂ ਦੇ ਰਸਗੁੱਲੇ ਖਾਂਦਾ ਹੁੰਦਾ ਸੀ ਅਤੇ ਜੇਕਰ ਮੈਨੂੰ ਇਹ ਨਾ ਮਿਲਣ ਫਿਰ ਮੇਰੇ ਮਨ ਦੇ ਉੱਤੇ ਕੀ ਬੀਤ ਸੀ। ਉਹੀ ਸ਼ਾਇਦ ਬੱਚੀ ਦੇ ਮਨ 'ਤੇ ਬੀਤ ਰਹੀ। ਅਤੇ ਫਿਰ ਉਹਨੇ ਆਪਣੀ ਛੋਟੀ ਧੀ ਬਾਰੇ ਵੀ ਸੋਚਿਆ, ਮੇਰੀਆਂ ਹੂ ਬਹੂ ਆਦਤਾਂ ਮੇਰੀ ਧੀ ਦੇ ਵਿੱਚ ਵੀ ਚਲੇ ਗਈਆਂ। ਉਹ ਵੀ ਇਸ ਦੁਕਾਨ ਦੇ ਅੱਗੇ ਆ ਕੇ ਜਿੱਦਾਂ ਲਿਟਣ ਨਹੀਂ ਲੱਗ ਪੈਂਦੀ ਸੀ। ਪਤਾ ਨਹੀਂ ਰੱਬ ਦੀ ਕੈਸੀ ਕੁਦਰਤ, ਉਹਨੇ ਤਾਂ ਮੈਨੂੰ ਸ਼੍ਰੀਮਤੀ ਵੀ ਇੱਦਾਂ ਦੀ ਦਿੱਤੀ ਹੈ, ਉਹ ਵੀ ਬੜੀ ਸ਼ੌਕੀਨ ਮਠਿਆਈਆਂ ਦੀ। ਖੈਰ ਹੁਣ ਭਾਵੇਂ ਦਿਨ ਥੋੜ੍ਹੇ ਮਾੜੇ ਚੱਲ ਰਹੇ ਨੇ, ਨੌਕਰੀ ਦੇ ਹਾਲਾਤ ਮਾੜੇ, ਕਈ ਤਰ੍ਹਾਂ ਦੇ ਘਾਟੇ ਪੈਣ ਤੋਂ ਬਾਅਦ ਭਾਵੇਂ
ਇਹੋ ਜਿਹੇ ਫਜ਼ੂਲ ਖਰਚੇ ਬੜੇ ਘਟਾਏ ਪਏ ਨੇ। ਪਰ ਫਿਰ ਵੀ ਜਦੋਂ ਮਨ ਘਰ ਆਉਂਦਾ ਨਾ ਤਾਂ ਫਿਰ ਉਹਦੇ ਸਾਹਮਣੇ ਹਰ ਇੱਕ ਕੀਮਤ ਫਿੱਕੀ ਪੈ ਜਾਂਦੀ ਹੈ। ਹਰ ਇੱਕ ਪਰਿਵਾਰ ਦੇ ਲਈ ਮਹੀਨੇ ਦੇ ਆਖਰੀ 10 ਦਿਨ ਕਿੰਨੇ ਕੁ ਭਾਰੇ ਹੁੰਦੇ ਨੇ ਇਹ ਸ਼ਾਇਦ ਸਰਜੀਤ ਤੋਂ ਵਧੇਰੇ ਹੁਣ ਕੌਣ ਜਾਣਦਾ ਸੀ। ਆਪਣੇ ਉਹ ਚੰਗੇ ਦਿਨਾਂ ਦੇ ਨਾਲ ਨਾਲ ਜਦੋਂ ਉਹਨੇ ਆਪਣੇ ਮੌਜੂਦਾ ਦਿਨ ਯਾਦ ਕੀਤੇ ਤਾਂ ਉਹਦੀਆਂ ਵੀ ਅੱਖਾਂ ਭਰ ਆਈਆਂ। ਉਹਨੇ ਜਲਦੀ ਦੇ ਨਾਲ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢੇ, ਦੇਰ ਕਿਤੇ ਬਿਨਾਂ ਦੁਕਾਨਦਾਰ ਵੱਲ ਨੂੰ ਵਧਾਏ ਅਤੇ ਕਿਹਾ, ਉਹ ਭਾਊ ਯਾਰ ਅੱਧਾ ਕਿਲੋ ਰਸਗੁੱਲੇ ਦੇ ਤੋਲ ਦੇ। ਦਵਾ ਦਵਾ ਰਸਗੁੱਲੇ ਪੈਕ ਕਰਾਏ, ਪੈਸੇ ਦਿੱਤੇ ਅਤੇ ਉਸ ਪਰਿਵਾਰ ਦੇ ਪਿੱਛੇ ਦੌੜ ਪਿਆ। ਬੱਚੀ ਦੇ ਪਿਤਾ ਦੇ ਮੋਢਿਆਂ 'ਤੇ ਹੱਥ ਮਾਰਿਆ, ਮਾਫੀ ਚਾਹੁੰਦਾ, ਸਾਹ ਲੈਂਦਿਆਂ ਕਹਿਣ ਲੱਗਾ, ਮੈਂ ਜਾਣਦਾ ਤਾਂ ਨਹੀਂ ਤੁਹਾਨੂੰ, ਪਰ ਯਾਰ ਅੱਜ ਨਾ ਅੱਜ ਮੇਰੀ ਧੀ ਦਾ ਜਨਮ ਦਿਨ ਹੈ। ਮੇਰੀ ਧੀ ਦੇ ਜਨਮ ਦਿਨ ਦੇ ਉੱਤੇ ਮੈਂ ਮਠਿਆਈ ਵੰਡਦਾ ਹੁੰਦਾ। ਜਿਹੜਾ ਵੀ ਕੋਈ ਪਰਿਵਾਰ ਮੈਨੂੰ ਆਸ ਪਾਸ ਦਿਖ ਪਵੇ ਉਹਨੂੰ ਮੈਂ ਮਠਿਆਈ ਦਿੰਦਾ। ਇਸੇ ਤਰ੍ਹਾਂ ਦੇ ਨਾਲ ਮੈਂ ਜਨਮ ਦਿਨ ਮਨਾਉਂਦਾ ਆਪਣੀ ਧੀ ਦਾ। ਭਾਊ ਮਨਾ ਨਾ ਕਰੀਂ ਯਾਰ, ਜੇ ਤੂੰ ਨਾ ਫੜੇ ਮੈਨੂੰ ਹੋਰ ਕਿਸੇ ਪਰਿਵਾਰ ਦੇ ਪਿੱਛੇ ਭੱਜਣਾ ਪੈਣਾ। ਜੇ ਤੂੰ ਮੇਰੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏਗਾ ਤਾਂ ਮੈਨੂੰ ਬੜਾ ਵਧੀਆ ਲੱਗੂ। ਦੱਸ ਨਾ ਵੀ ਕਿੱਦਾਂ ਕਰਦਾ। ਉਹਨੂੰ ਪਤਾ ਸੀ ਕਿ ਉਸੇ ਦੁਕਾਨ ਤੋਂ ਉਹੀ ਲੈ ਕੇ ਆਇਆ ਜੋ ਉਹਦੀ ਧੀ ਚਾਹੁੰਦੀ ਹੈ। ਇਸ ਤੋਂ ਪਹਿਲਾਂ ਕਿ ਪਿਓ ਕੋਈ ਫੈਸਲਾ ਕਰ ਪਾਉਂਦਾ ਛੋਟੀ ਕੁੜੀ ਨੇ ਹੱਥ 'ਚੋਂ ਲਿਫਾਫਾ ਫੜ ਵੀ ਲਿਆ। ਅੰਦਰੋਂ ਅੰਦਰੀ ਸੁਰਜੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਉਸ ਆਦਮੀ ਦੀਆਂ ਅੱਖਾਂ ਦੇ ਵਿੱਚ ਸੁਰਜੀਤ ਨੂੰ ਸਾਫ ਪਾਣੀ ਦਿਖ ਰਿਹਾ ਸੀ। ਉਹਦੇ ਕੰਬਦੇ ਬੁੱਲ ਧੰਨਵਾਦ ਕਰ ਰਹੇ ਸੀ ਸੁਰਜੀਤ ਦਾ। ਉਹ ਬਸ ਹੱਥ ਜੋੜ ਕੇ ਖੜਾ ਸੀ, ਸ਼ਾਇਦ ਮੂੰਹ ਵੀ ਕੁਛ ਬਹੁਤਾ ਨਾ ਬੋਲ ਸਕਿਆ। ਸੁਰਜੀਤ ਨੇ ਵੀ ਬਹੁਤਾ ਚਿਰ ਉੱਥੇ ਰੁਕਣਾ ਠੀਕ ਨਹੀਂ ਸਮਝਿਆ। ਐਵੇਂ ਗਰੀਬ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਡੁੱਲੇ ਵੇਖਣੇ ਇਹ ਵੀ ਕਿੱਧਰ ਦਾ ਕੰਮ ਹੋਇਆ। ਇੱਕਦਮ ਉਹ ਪਿੱਛੇ ਨੂੰ ਘੁੰਮਿਆ, ਤੇਜ਼ ਤੇਜ਼ ਕਦਮਾਂ ਦੇ ਨਾਲ ਆਪਣੇ ਰਾਹ ਤੁਰਿਆ, ਘਰ ਪਹੁੰਚਿਆ ਪਰ ਖਾਲੀ ਹੱਥ। ਪਰ ਅੱਜ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਭਰ ਕੇ ਲੈ ਕੇ ਗਿਆ ਸੀ ਉਹ। ਮਨ ਅੱਜ ਬੜਾ ਹੌਲਾ ਸੀ। ਘਰ ਵਾਲੀ ਨੇ ਪੁੱਛਿਆ, ਸਾਨੂੰ ਲਾਰੇ ਲਾ ਛੱਡੇ ਅੱਜ ਜੀ, ਕਿੱਥੇ ਆ ਮਠਿਆਈ, ਲੈ ਕੇ ਨਹੀਂ ਆਏ? ਤਾਂ ਉਸਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ, ਜ਼ਿੰਦਗੀ ਨੇ ਅੱਜ ਮੈਨੂੰ ਹੋਰ ਹੀ ਮਿੱਠਾ ਖਵਾ ਛੱਡਿਆ ਭਗਵਾਨ ਨੇ। ਤੈਨੂੰ ਦੱਸ ਨਹੀਂ ਸਕਦਾ ਅੱਜ ਕਿੰਨਾ ਸਵਾਦ ਆ ਰਿਹਾ, ਇਹ ਤੇਰੇ ਹੱਥਾਂ ਦੀ ਬਣਾਈ ਚਾਹ ਅਤੇ ਰਸਗੁੱਲਿਆਂ ਦੀ ਯਾਦਾਸ਼ਤ, ਉਹ ਰਸਗੁੱਲੇ ਜਿਹੜੇ ਬਚਪਨ ਦੇ ਵਿੱਚ ਖਾਇਆ ਕਰਦੇ ਸੀ। ਯਾਰ ਮੈਂ ਵੀ ਸੋਚਿਆ, ਤਿਉਹਾਰ ਤਾਂ ਠੀਕ ਹੈ, ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ, ਐਵੇਂ ਢਿੱਡ 'ਚ ਮਿੱਠਾ ਸੁੱਟੀ ਜਾਣਾ ਅਤੇ ਫਿਰ ਡਾਕਟਰਾਂ ਕੋਲ ਤੁਰੇ ਫਿਰਨਾ। ਇੰਨਾ ਕਹਿ ਕੇ ਦੋਵਾਂ ਨੇ ਚਾਹ ਦੀ ਚੁਸਕੀ ਲਈ ਅਤੇ ਹੱਸਣ ਲੱਗ ਪਏ, ਜਿੱਦਾਂ ਜਾਣਦੇ ਦੋਵੇਂ ਹੀ ਹੋਣ ਅਸਲੀਅਤ ਕੀ ਹੈ। ਪਰ ਅੱਜ ਸੁਰਜੀਤ ਸਿੰਘ ਇੱਕ ਅਜੀਬ ਜਿਹੀ ਖੁਸ਼ੀ ਲੈ ਕੇ ਘਰ ਪਰਤਿਆ ਸੀ। ਕਮਾਲ ਦੀ ਗੱਲ ਇਹ ਆ ਕਿ ਉਹ ਘਰ ਖੁਸ਼ੀ ਲੈ ਕੇ ਵੀ ਪਰਤਿਆ ਅਤੇ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਦੇ ਕੇ ਵੀ ਪਰਤਿਆ। ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਆਪਾਂ ਇੱਕ ਦੂਸਰੇ ਦੇ ਨਾਲ ਵੰਡਦੇ ਰਹੀਏ ਅਤੇ ਜ਼ਿੰਦਗੀ ਦਾ ਸਵਾਦ ਵੱਖਰਾ ਹੀ ਬਣਿਆ ਰਹਿੰਦਾ। ਉਹ ਸਵਾਦ ਜਿਹੜਾ ਸਾਨੂੰ ਮਠਿਆਈਆਂ ਨਹੀਂ ਦੇ ਸਕਦੀਆਂ, ਉਹ ਸਵਾਦ ਜਿਹੜਾ ਸਾਨੂੰ ਇਹ ਰਸਗੁੱਲੇ ਗੁਲਾਬ ਜਾਮੁਨ ਨਹੀਂ ਦੇ ਸਕਦੇ। ਕਿਸੇ ਦੀ ਮਦਦ ਕਰਨੀ, ਕਿਸੇ ਦੀ ਮਜਬੂਰੀ ਸਮਝਣੀ, ਸ਼ਾਇਦ ਇਹੋ ਹੀ ਤਾਂ ਅਸਲ ਮਿਠਾਸ ਹੈ। ਇਹ ਮਿਠਾਸ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਭਰ ਸਕਦੇ ਹਾਂ ਅਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ। ਅਤੇ ਇਹਦੇ ਲਈ ਜ਼ਰੂਰੀ ਵੀ ਨਹੀਂ ਆ ਕਿ ਕੋਈ ਤੁਹਾਨੂੰ ਬਹੁਤ ਜਾਣਦਾ ਹੋਵੇ, ਸਗੋਂ ਹੁੰਦਾ ਕੁਛ ਇੱਦਾਂ ਕਿ ਜਿਹਨੂੰ ਆਪਾਂ ਬਿਲਕੁਲ ਨਹੀਂ ਜਾਣਦੇ, ਉਹਦੀ ਨਿੱਕੀ ਜਿਹੀ ਕੀਤੀ ਮਦਦ ਵੀ ਉਹਦੇ ਚਿਹਰੇ ਦੇ ਉੱਤੇ ਬਹੁਤ ਵੱਡੀ ਮਿਠਾਸ ਲਿਆ ਦਿੰਦੀ ਹੈ।
ਤੇ ਜਿਹਨੂੰ ਆਪਾਂ ਜਾਣਦੇ ਹਾਂ ਉਹਦੇ ਲਈ ਤੁਸੀਂ ਕਈ ਵਾਰੀ ਬਹੁਤ ਵੱਡਾ ਵੀ ਕੁਛ ਕਰ ਦਿੰਦੇ ਹੋ, ਤੇ ਕਈ ਵਾਰੀ ਉਹਨੂੰ ਲੱਗਦਾ ਇਹਨੇ ਤਾਂ ਕਰਨਾ ਹੀ ਸੀ, ਇਹਦੇ ਲਈ ਮੈਂ ਜੋ ਕੀਤਾ ਸੀ ਇੱਕ ਵਾਰੀ। ਫਿਰ ਉੱਥੇ ਨਾਲ ਦੀ ਨਾਲ ਹੀ ਜਮ੍ਹਾਂ ਘਟਾਓ, ਭਾਰ ਲਾਉਣ ਚੜਾਉਣ, ਪਤਾ ਨਹੀਂ ਕੀ ਕੁਛ ਮਨ ਦੇ ਵਿੱਚ ਘੁੰਮ ਜਾਂਦਾ। ਸੋ ਆਓ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਇਹਨਾਂ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਆਪਾਂ ਮਾਣਦੇ ਰਹੀਏ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਸ ਪਾਸ ਕੀ ਹੋ ਰਿਹਾ, ਕੀ ਵਾਪਰ ਰਿਹਾ, ਕੌਣ ਕਿੱਦਾਂ ਦੇ ਚਿਹਰੇ ਲੈ ਕੇ ਘੁੰਮ ਰਿਹਾ, ਇਹ ਖੁੱਲ੍ਹੀਆਂ ਅੱਖਾਂ ਦੇ ਨਾਲ ਆਪਾਂ ਵੇਖਦੇ ਰਹੀਏ। ਜੇ ਸਾਡੇ ਧਿਆਨ ਫੋਨਾਂ ਦੇ ਵਿੱਚ ਹੀ ਵੜੇ ਰਹੇ ਤਾਂ ਇੱਦਾਂ ਪਤਾ ਨਹੀਂ ਕਿੰਨੀਆਂ ਦੁਕਾਨਾਂ ਦੇ ਉੱਤੋਂ ਆਪਾਂ ਐਵੇਂ ਬਸੁਰਤ ਜਿਹੀ ਵਾਪਸ ਪਰਤ ਆਉਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਆਸ ਪਾਸ ਕਿਹੜੇ ਪਰਿਵਾਰ ਨੇ ਕੀ ਕੀਤਾ, ਕੀ ਖੱਟਿਆ, ਕੀ ਕਮਾਇਆ, ਕੀ ਉਹਨੇ ਦੁਕਾਨ ਤੋਂ ਲਿਆ ਜਾਂ ਉਹਦੀ ਕੀ ਮਜਬੂਰੀ ਸੀ। ਅੱਜ ਕੱਲ੍ਹ ਦੇ ਇਨਸਾਨ ਦੀ ਇਹ ਮਜਬੂਰੀ ਜ਼ਰੂਰ ਬਣ ਗਈ। ਇਹ ਕਹਾਣੀ ਲਿਖਣ ਵਾਲੇ ਦਾ ਤਾਂ ਪਤਾ ਨਹੀਂ ਪਰ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 ਐਮ 'ਤੇ ਜੇਕਰ ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨੀਆਂ, ਪਹਿਲੀਆਂ ਪੜੀਆਂ ਸੁਣੀਆਂ ਕਹਾਣੀਆਂ ਤੁਸੀਂ ਸੁਣਨੀਆਂ ਤਾਂ ਸਾਡੀ ਰੇਡੀਓ ਹਾਂਜੀ ਦੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਧੰਨਵਾਦ।

0: ਸਵੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04332502 ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
3: Dasso.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਟੈਂਸ਼ਨ ਨਿਰੀ ਟੈਂਸ਼ਨ,
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
6: ਜਾਂ 9077973
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077973
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ

0: ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰੀ ਫੇਰ ਤੋਂ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ, ਅਤੇ ਆਓ ਫਿਰ ਇਸ ਸਮੇਂ ਦਾ ਆਨੰਦ ਮਾਣਦੇ ਆਪਾਂ, ਅਤੇ ਬੱਚਿਆਂ ਦੇ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਗਾਣੇ ਸੁਣਦੇ ਹਾਂ ਅਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਸਵੇਰੇ ਸਵੇਰੇ ਹੱਸ ਲਿਓ। ਅਤੇ ਅੱਜ ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਤੁਹਾਡੇ ਸਾਰਿਆਂ ਦੇ ਪਿਆਰੇ ਚਹੇਤੇ ਨੋਨੀਆਂ ਪੀ ਦਿਆ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰੇ ਜਣਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਲੰਘੂਗਾ ਵੀ, ਡੈਫੀਨੇਟਲੀ ਲੰਘੂਗਾ, ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕੀਤੀ ਹੈ। ਜਾਂ ਤਾਂ ਦਿਨ ਅੱਜ ਬਹੁਤ ਵਧੀਆ ਲੰਘੂਗਾ ਜਾਂ ਡੈਫੀਨੇਟਲੀ ਵਧੀਆ ਲੰਘੂਗਾ। ਐਮ ਰਾਈਟ ਅਜੇ?
0: ਬਿਲਕੁਲ ਜੀ ਬਿਲਕੁਲ। ਤੁਸੀਂ ਸੁਣਾਓ, ਕਿੱਦਾਂ, ਠੀਕ ਠਾਕ ਹੋ? ਸਭ ਤੋਂ ਪਹਿਲਾਂ ਤੁਹਾਡਾ ਕੀ ਹਾਲ ਚਾਲ ਹੈ ਬਾਹਰ, ਠੰਡ ਠੁੰਡ ਕਿੱਦਾਂ?
1: ਓ ਮਾਈ ਗੋਡ, ਠੰਡ ਨੇ ਤਾਂ ਫਟੇ ਚੱਕੇ ਪਏ ਨੇ ਅੱਜ, ਇੰਨੇ ਯੂਨੋ ਆਲਮੋਸਟ ਆਫਟਰ ਕਿੰਨੇ ਮਹੀਨਿਆਂ ਬਾਅਦ ਜਾ ਕੇ
0: ਸਵੇਰੇ ਸਵੇਰੇ ਨਿਕਲੇ,
1: ਸਵੇਰੇ ਸਵੇਰੇ ਨਿਕਲੇ ਤਾਂ ਪਤਾ ਲੱਗਿਆ ਠੰਡ, ਮੈਨੂੰ ਲੱਗਦਾ ਸੀ ਐਤਕੀ ਵਾਰੀ ਠੰਡ ਹੀ ਨੀ ਪੈਂਦੀ ਹੈਗੀ, ਪਤਾ ਹੋਣ ਲੱਗਿਆ ਵੀ ਮੈਂ ਸਵੇਰੇ ਉੱਠੀ ਨੀ ਆ,
0: ਸਵੇਰੇ ਸਵੇਰੇ ਹੁੰਦੀ ਆ ਜ਼ਿਆਦੀ। ਹੋਰ ਠੀਕ, ਸਿਹਤਾਂ ਠੀਕ ਆ? ਕਹਿਣਾ
1: ਸਿਹਤਾਂ, ਸ਼ੁਕਰ ਬਾਬਾ ਜੀ ਦਾ ਕਿਰਪਾ, ਚੜ੍ਹਦੀ ਕਲਾ, ਥੈਂਕ ਯੂ ਐਵਰੀਬਡੀ, ਸਾਰਿਆਂ ਦੀਆਂ ਦੁਆਵਾਂ, ਬਹੁਤ ਵਧੀਆ ਸਿਹਤ।
0: ਚਲੋ ਗੁੱਡ ਹੋ ਗਿਆ, ਫਿਰ ਕਰੀਏ ਫਿਰ ਬੱਚਿਆਂ ਨੂੰ ਮਿਲਿਆ।
1: ਓ ਯੈਸ, ਆਈ ਐਮ ਲੁਕਿੰਗ ਫੋਰਵਰਡ।
0: ਨੌਕ ਨੌਕ ਜੋਕ ਵੀ ਅੱਜ ਚਾਹੀਦੇ ਫਿਰ ਸਾਨੂੰ। ਆਓ ਫਿਰ ਆਪਾਂ ਰੈਡੀ ਫੋਰ ਨੌਕ ਨੌਕ ਜੋਕ, ਕਿਉਂਕਿ ਅੱਜ ਸਾਡੇ ਨਾਲ ਆ ਗਏ ਨੇ ਨੂਨੀਆ ਜੀ, ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਤਾਜ, ਐਂਬਰ, ਗੁਰਬਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਜੀ,
1: ਹੁਣੇ ਦੱਸਿਆ ਮੰਨਤ ਮੈਨੂੰ ਮਿਸ ਕਰਦੀ ਸੀ, ਐਂਡ ਮੈਂ ਮੰਨਤ ਨੂੰ ਮਿਸ ਬਹੁਤ ਕੀਤਾ।
0: ਮੰਨਤ ਤੁਹਾਨੂੰ ਪਤਾ ਕਿੱਡੀ ਵੱਡੀ ਹੋ ਗਈ ਹੁਣ?
1: ਓ ਮਾਈ ਗੋਡ, ਮੈਨੂੰ ਡਰ ਲੱਗਣ ਲੱਗ ਜਾਂਦਾ, ਮੈਨੂੰ, ਮੈਂ ਹੁਣ ਪਹਿਲਾਂ ਹੀ ਮੇਰਾ ਕੱਦ ਛੋਟਾ ਹੈ, ਮੰਨਤ ਸਾਡੀ ਗਰੋਹ ਹੋ ਰਹੀ ਹੈ, ਪਰਮਾਤਮਾ ਕਰੇ ਲੰਬੀ ਲੰਬੀ ਗਰੋਹ ਹੋਵੇ, ਮੈਨੂੰ ਹੋਰ ਵੀ ਛੋਟਾ ਛੋਟਾ ਲੱਗਣ ਲੱਗਣਾ ਸ਼ੁਰੂ ਹੋ ਜਾਂਦਾ ਆ ਜੋ ਨਿਆਣੇ ਵੱਡੇ ਹੁੰਦੇ ਨੇ।
0: ਜਿਹਦਾ ਕੱਦ ਛੋਟਾ ਨਾ, ਉਹਨੂੰ ਇੱਕ ਫਾਇਦਾ ਜ਼ਰੂਰ ਹੁੰਦਾ, ਉਹਨੂੰ ਦੁਆਵਾਂ ਇੱਕ ਚੀਜ਼ ਦੀਆਂ ਜ਼ਰੂਰ ਮਿਲਦੀਆਂ।
1: ਕਿਸ ਚੀਜ਼ ਦੀਆਂ?
0: ਕਿਉਂਕਿ ਬੱਚੇ ਨੂੰ ਇਹ ਫੀਲਿੰਗ ਸਭ ਤੋਂ ਪਹਿਲਾਂ ਤੁਹਾਡੇ ਚੋਂ ਹੀ ਆਉਂਦੀ ਆ ਵੀ ਅਸੀਂ ਵੱਡਿਆਂ ਜਿਹੜੇ ਹੋ ਗਏ।
1: ਸੋ ਟਰੂ, ਸੋ ਟਰੂ, ਸੋ ਟਰੂ,
0: ਹੈ ਨਾ ਮਨਤ?
1: ਸੋ ਟਰੂ।
0: ਉਹ ਸਾਡੇ ਜਿੱਦਾਂ ਇੱਕ ਮਾਸੀ ਜੀ ਵੀ ਛੋਟੇ ਨਾ, ਤੇ ਉਹ ਪਰਵਾਨ ਜਦੋਂ ਇੰਡੀਆ ਗਿਆ ਤੇ ਉਹ ਕਹਿੰਦਾ ਬੜਾ ਹੱਸੀ ਜਾਵੇ ਨਾ ਅੰਦਰੋਂ ਦੀ, ਹੀ ਹੀ ਹੀ ਹੀ। ਉਦੋਂ ਤੇ ਦਸਰ ਸ਼ਾਬਾਈਆਂ ਨੂੰ ਕਹਿੰਦਾ, ਕਹਿੰਦਾ ਮੈਂ ਬੜੀ ਵਾਰੀ ਸੋਚਦਾ ਸੀ ਵੀ ਮੈਂ ਵੱਡਿਆਂ ਜਿੱਡਾ ਵੱਡਾ ਕਦੋਂ ਹੋਊਗਾ, ਕਹਿੰਦਾ ਅੱਜ ਮੈਂ ਹੋ ਗਿਆ। ਮੰਨਤ ਹੁੰਦਾ ਇੱਦਾਂ,
1: ਇੱਦਾਂ ਦੀ ਫੀਲ ਆਉਂਦੀ ਹੁੰਦੀ ਆ ਕਿ ਹੁਣ ਮੈਂ ਵੱਡੀ ਕਿਹਦੇ ਬਰਾਬਰ ਹੋ ਗਈ ਆਂ, ਨੋਨੀ ਆਂਟੀ ਦੇ ਬਰਾਬਰ ਹੋ ਗਈ ਆਂ?
2: ਹਾਂਜੀ।
0: ਓਕੇ, ਮੈਨੂੰ ਲੱਗਦਾ ਅੱਜ ਨਾ ਮੰਨਤ ਤੂੰ ਬਿਜ਼ੀ ਆ ਕਿਸੇ ਕੰਮ 'ਚ, ਤੂੰ ਪੁੱਤ ਇੱਧਰ ਉੱਧਰ ਦੇ ਕੰਮ ਛੱਡ ਦੇ।
1: ਹਾਂ,
0: ਪਹਿਲਾਂ ਸਾਡੇ ਨਾਲ ਗੱਲ ਕਰ ਲਾ, ਹੈਂ, ਕੀ ਕਰਨ ਦੀ ਆ, ਇਹੋ ਜਿਹਾ ਕੀ ਇੰਪੋਰਟੈਂਟ ਹੈ ਤੇਰੇ ਕੋਲ?
2: ਮੈਂ ਤਾਂ ਗੱਡੀ 'ਚ ਬੈਠੀ ਸੀਗੀ।
0: ਓਕੇ, ਪਰ ਅੱਜ ਧਿਆਨ ਨਹੀਂ ਆ ਤੇਰਾ ਇੱਧਰ, ਹੈ ਨਾ?
1: ਚਲੋ ਛੱਡੋ ਬਹਿਸ ਬਾਜੀ, ਸੁਣਾਓ ਅੱਜ ਕੀ
2: ਸੁਣਾਣਾ। ਤਾਂ ਨਹੀਂ ਹੋਊਗਾ ਕਿਉਂਕਿ ਅੱਜ ਕ੍ਰੇਜ਼ੀ ਹੇਅਰ ਡੇ ਆ ਤੇ ਮੈਂ ਅੱਜ ਵਾਲਾਂ 'ਚ ਧਿਆਨ ਦੇ
0: ਰਹੀ
1: ਸੀ। ਅੰਕਲ ਨੂੰ ਪਤਾ ਲੱਗ ਜਾਂਦਾ ਫਟਾਫਟ।
0: ਚਲੋ ਕੀ ਸੁਣਾਓਗੇ ਫਿਰ, ਕ੍ਰੇਜ਼ੀ ਹੇਅਰ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ,
1: ਅੱਜ ਫਰਾਈਡੇ ਆ।
2: ਮੁੱਕੀ ਨਹੀਂ ਹੋ ਮਾਰਦਾ, ਥੱਪਾ ਨਹੀਂ ਹੋ ਮਾਰਦਾ, ਮਾਰਦਾ ਪੰਜਾਲੀ ਵਾਲਾ ਹੱਥਾ, ਪੰਜਾਲੀ ਟੁੱਟ ਜਾਊਗੀ,
3: ਮੂਰਖਾਂ ਜੱਟਾਂ ਪੰਜਾਲੀ ਟੁੱਟ ਜਾਊਗੀ, ਮੂਰਖਾਂ ਵੇ ਜੱਟਾਂ।
0: ਆ ਬੜੇ ਚਿਰ ਬਾਅਦ ਬੋਲੀ ਸੁਣੀ ਮੰਨਤ, ਥੈਂਕ ਯੂ।
1: ਬਲੇ ਬਲੇ ਬਲੇ ਬਲੇ ਬਲੇ ਮੰਨਤ ਕੌਰ ਜੀ,
0: ਥੈਂਕ ਯੂ।
2: ਮੰਨਤ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ, ਲਿਆਓ ਲਿਆਓ ਲਿਆਓ। ਸਤਿ ਸ਼੍ਰੀ ਅਕਾਲ ਫਤਿਹ।
1: ਸਤਿ ਸ਼੍ਰੀ ਅਕਾਲ ਫਤਿਹ ਸਿੰਘ ਸਰਦਾਰ ਜੀ।
0: ਹੈਲੋ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਨੋਨੀ ਆਂਟੀ ਜੀ।
0: ਸਤਿ ਸ਼੍ਰੀ ਅਕਾਲ
1: ਫਤਿਹ ਜੀ, ਕੀ ਹਾਲ ਚਾਲ ਨੇ ਸੁਣਿਓ?
2: ਨੋਨੀ ਮੈਂ ਵਧੀਆ ਤਰੀਕੇ ਨਾਲ ਲੈਣੀ ਹਾਂ ਤੇ ਮੈਂ ਤੁਹਾਨੂੰ ਬਹੁਤ ਮਿਸ ਕੀਤਾ
1: ਹੈ। ਓਏ ਮੇਰਾ ਛੋਣਾ ਬੱਚਾ, ਮੈਂ ਵੀ ਬਹੁਤ ਮਿਸ ਕੀਤਾ। ਮੈਂ ਸੱਚੀ ਕਹਿੰਦੀ, ਮੈਂ ਫੋਟੋਆਂ ਦੇਖ ਕੇ ਨਾ, ਇੱਕ ਦਿਨ ਫੋਟੋਆਂ ਦੇਖ ਰਹੀ ਸੀ ਆਪਣੀਆਂ ਦੀਵਾਲੀ ਆਪਣੀਆਂ ਐਨਿਵਰਸਰੀ ਦੀਆਂ ਨਾ, ਐਂਡ ਦੈਨ ਆਈ ਸੌ ਮੰਨਤ ਐਂਡ ਫਤਿਹ, ਆਈ ਸੈਡ ਓ ਮਾਈ ਗੋਡ ਦਿਸ ਲਿਟਲ ਬੇਬੀ ਵਾਸ ਸੋ ਸੋ ਟਾਈਨੀ ਵੈਨ ਵੀ ਸਟਾਰਟਡ ਨਾ, ਆਈ ਸੈਡ ਲੁੱਕ ਹੂ ਇਜ਼ ਗਰੋਨ ਅਪ ਨਾਓ।
0: ਵੇਖਾ ਕਿੱਡੇ ਵੱਡੇ ਹੋ ਗਏ।
1: ਯੈਸ।
0: ਹੋਰ ਫਿਰ ਫਤਿਹ ਕਿੱਦਾਂ ਦੀ ਬਣਾਏ ਫਿਰ ਮੰਨਤ ਨੇ ਕ੍ਰੇਜ਼ੀ ਹੇਅਰ?
2: ਘੈਂਟ
0: ਮਿਲ ਲਿਆ
2: ਬੋਲਦੀ ਹਮੇਸ਼ਾ ਮੂਹਰੇ ਬੋਲਦੀ, ਕਿਹੜੀਆਂ ਗੱਲਾਂ ਤੋਂ ਮੂਹਰੇ ਬੋਲਦੀ, ਕਹਿੰਦੀ ਏ ਖੜੁੰਦਾਂ ਦੀ ਇਹ ਕਹਿੰਦੀ ਏ ਖਜੂਸਾਂ ਦੇ ਨਾ ਲੱਗੇ ਮੇਰੀ ਅੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ
3: ਹੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ ਹੱਡੀ, ਪੰਜਾਲੀ ਨਵੀਂ ਲੈ ਲੂੰਗਾ ਪੰਨੂ ਤੇਰੀ ਹੱਡੀ। ਬਿਸ਼ੂਮ ਬਿਸ਼ੂਮ ਬਿਸ਼ੂਮ ਬਿਸ਼ ਇੱਥੇ ਰੱਖ, ਹੁਣ ਬਣੀ ਗੱਲ।
1: ਕੀ ਬਾਤ ਆ ਫਤਿਹ ਜੀ,
0: ਥੈਂਕ ਯੂ ਫਤਿਹ,
1: ਫਟੇ ਹੀ ਚੱਕਤੇ।
2: Thank you. Have a nice day.
0: Thank you. ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਅਤੇ ਨੈਕਸਟ ਸਾਡੇ ਨਾਲ ਨੇ ਐਂਬਰ, ਤਾਜ, ਗੁਰਬਾਜ ਅਤੇ ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਹਾਂਜੀ ਐਂਬਰ, ਕੀ ਹਾਲ ਹੈ?
4: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ
0: ਨੋਨੀਆ ਜੀ, ਸਤਿ ਸ਼੍ਰੀ ਅਕਾਲ।
1: Thank you very much, Amber Kauji. I miss you as well. Did you miss me?
0: I miss you too. Te ki le aayo phir aaj?
4: A lot.
0: Huh?
4: A lot.
0: Lot?
4: A lot.
1: A lot.
0: A lot. Okay, okay, okay.
1: Okay, okay.
0: Okay, okay.
1: Bring it on.
4: Hanji.
0: Hanji. Sunao phir.
4: Bari basi katan gasi katan yana peen. ਪਾਸੇ ਹੋ ਜੋ ਕੁੜੀ
3: ਪਾਸੇ ਹੋ ਜੋ ਕੁੜੀ ਆ ਗਈ ਐਂਬਰ ਗਿੱਧਾ ਕੁਈਨ
1: ਬਲ ਬਲ ਬਲ
0: ਉਹ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਐਂਬਰ ਦਾ ਕੁਈਨ ਥੈਂਕ ਯੂ
4: ਥੈਂਕ ਯੂ ਗੁਰਬਾਤ ਨਾਲ ਗੱਲ ਕਰ ਲਓ
0: ਲਿਓ ਲਿਓ ਲਿਓ
4: ਅਸੀਂ ਕੱਲ ਨੂੰ ਜੋ ਤੁਹਾਨੂੰ ਜੀ ਐਂਡ ਨੋ ਜਾਣਤੀ ਜੀ
0: ਸਤਿ ਸ਼੍ਰੀ ਅਕਾਲ ਗੁਰਬਾਤ ਜੀ
1: ਸੋਹਣੇ ਪੁੱਤਰ ਜੀ ਕੀ ਹਾਲ ਚਾਲ
4: ਮੇਰਾ ਅੱਪ ਤੋਂ ਕੋਫਾ ਸੇ ਕਿੱਦ ਕੀ ਹਾਲ ਹੈ
1: ਪਹਿਲਾਂ ਆਪਣਾ ਹਾਲ ਦੱਸੋ ਦੁਬਾਰਾ ਤੋਂ
4: ਅੱਤ ਕੋਕਾ ਸੇਰਾ
1: ਆਏ ਅਸ
0: ਕੋਕਾ ਸੇਰਾ
1: ਅਸ ਕਸ
0: ਤੁਸੀਂ ਵੀ ਅੱਜ ਕ੍ਰੇਜ਼ੀ ਏਅਰ ਬਣਾ ਕੇ ਜਾਣਾ ਕਿ ਨਹੀਂ
4: ਨੋ
0: ਨੋ ਓਕੇ ਓਕੇ ਇਹ ਤੇ ਵਹੀਰ ਤੇ ਬੜੇ ਸੋਹਣੇ ਆ ਤੇ ਗੁਰਬਾਜ ਦੇ ਕੀ ਲਿਆਇਓ ਫਿਰ ਗੁਰਬਾਜ
1: ਅੱਜ ਕੀ ਸੁਣਾਉਂਗੇ
4: ਬੋਲੀ
0: ਓਕੇ
4: ਬਾੜੀ ਬਰਸੀ ਖਤਮ ਗਿਆ ਸੀ ਖਤਮ ਦੇ ਆਂਦਾ ਸੋਨੀ ਵੈਲਕਮ ਬੈਕ ਆਂਟੀ
0: ਨੋਨੀਆ ਵੈਲਕਮ ਬੈਕ ਆਂਟੀ ਨੋਨੀਆ ਵੈਲਕਮ ਬੈਕ
1: ਸੋ ਸਵੀਟ ਸੋ ਸਵੀਟ ਥੈਂਕ ਯੂ ਸੋਨੇ ਪੁੱਤੂ ਗੋਡ ਬਲੈਸ ਯੂ
0: ਹਾਂ ਤੇ ਬੜੀ ਵਧੀਆ ਯਾਰ ਤੁਸੀਂ ਬੋਲੀ ਨਾਲ ਦੀ ਨਾਲ ਹੀ ਬਣਾ ਲਈ ਗੁਰਬਾਜ
1: ਯੈਸ
4: ਹਾਂਜੀ
0: ਤੁਸੀਂ ਤੇ ਮਿਸਤਰੀ ਬਣ ਗਏ ਬੋਲੀਆਂ ਦੇ
4: ਬਹੁਤ
0: ਸੁਣਾਤਾ ਓਕੇ ਓਕੇ ਓਕੇ ਓਕੇ ਚਲੋ ਠੀਕ ਆ ਫਿਰ ਠੰਡੇ ਠੰਡੇ ਹੱਥ ਲਾ ਜਾਓ ਸਕੂਲ ਜਾਣ ਲੱਗਿਆ ਠੀਕ ਆ ਟੈਪ ਤੋਂ ਥੋੜੇ ਥੋੜੇ ਠੰਡੇ ਠੰਡੇ ਹੱਥ ਧੋ ਕੇ ਤੇ ਕੰਨ ਦੇ ਥੱਲੇ ਲਾ ਜਾਓ ਜਾਂਦੇ ਜਾਂਦੇ
1: ਨਹੀਂ ਗੱਲਾਂ ਤੇ ਗੱਲਾਂ ਤੇ
0: ਹੈਨਾ ਜੇ ਪੁੱਛੂਗਾ ਤੇ ਕਹੋ ਵੀ ਅੰਕਲ ਨੇ ਕਿਹਾ
1: ਥੈਂਕ ਯੂ
0: ਬਾਏ ਤੇ ਨੈਕਸਟ ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਤੁਸੀਂ ਸੀਸ ਤੁਸੀਂ ਰੈਡੀ ਰਹੋ ਹੈਲੋ ਸਤਿ ਸ਼੍ਰੀ ਅਕਾਲ ਤੇਗ
5: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ
1: ਸੋਹਣੇ ਸੋਹਣੇ ਪੁੱਤੂ ਜੀ ਕੀ ਹਾਲ ਚਾਲ ਤੇਗ ਜੀ ਦਾ
5: ਮੈਂ ਅੰਬਰ ਦਾ
0: ਓਏ
1: ਮੈਂ ਸੋਚਿਆ ਸੀ ਮੈਂ ਕਿ ਇੰਨੀ ਕਿਊਟ ਆਵਾਜ਼ ਤਾਂ ਅੰਬਰ ਦੀ ਹੁੰਦੀ ਆ
0: ਓ ਨਾਲੇ ਪਹਿਲਾਂ ਵਾਰੀ ਲੈ ਲੈਂਦੀ ਹੁਣ
1: ਹਾਂ ਕਨਫਿਊਜ਼ ਕਰ ਦਿੰਦੇ ਤੁਸੀਂ ਸਾਨੂੰ ਟ੍ਰਿਕ ਕਰਦੇ ਹੋ
0: ਆਵਾਜ਼ ਵੱਡੀ ਹੋ ਗਈ ਨਾ ਅੰਬਰ ਦੀ
1: ਯੈਸ
0: ਅੰਬਰ ਦੀ ਆਵਾਜ਼ ਤੇ ਬਿਗ ਹੋ ਗਈ ਆ
1: ਯੈਸ
5: ਹਾਂਜੀ
1: ਅੱਜ ਕੀ ਸੁਣਾਓਗੇ ਅੰਬਰ ਜੀ ਸਾਨੂੰ
0: ਬੋਲੀ ਓਕੇ ਓਕੇ
1: ਚੱਕਦੇ ਹੋ ਫਟੇ ਫਿਰ
0: ਹਾਂਜੀ
5: ਤੁਸੀਂ
0: ਤੇ ਟ੍ਰਿੰਗ ਟ੍ਰਿੰਗ ਵੀ ਬੜੀ ਵਧੀਆ ਕਰਦੇ ਹੋ
1: ਯੈਸ
5: ਥੈਂਕ ਯੂ
0: ਵੈਰੀ ਨਾਈਸ ਅੱਜ ਜਾਣਾ ਸਕੂਲ
5: ਹਾਂਜੀ
0: ਓਕੇ ਗੁੱਡ ਤਿਆਰ ਹੋ ਗਏ ਓਕੇ ਅੱਜ ਤੇ ਦੀਦੀ ਨੇ ਵੀ ਨਹੀਂ ਦੱਸੀ ਬੋਲੀ ਤੇ ਅੱਜ ਤੇ ਆਪੇ ਹੀ ਅੰਬਰ ਨੇ ਸਾਰੀ ਸੁਣਾਤੀ ਆ
1: ਯੈਸ
0: ਵੈਰੀ ਗੁੱਡ ਤੇ ਕਿੱਥੇ ਤੇ ਕਿੱਥੇ
5: ਮੇਰੇ ਨਾਲ
0: ਓਕੇ ਕਰਾ ਦੋ ਗੱਲ ਫਿਰ
5: ਸਤਿ ਸ਼੍ਰੀ ਅਕਾਲ
0: ਅੰਕਲ ਜੀ ਸਤਿ
1: ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਤੇ ਜੀ ਕੀ ਹਾਲ ਚਾਲ ਨੇ ਚੋਣੇ ਮੋਣੇ ਦਾ
0: ਕਈ
1: ਸੋਹਣੇ ਪੁੱਤੂ ਗੋਡ ਬਲੈਸ ਯੂ ਤੇ ਤੁਸੀਂ ਕੀ ਸੁਣਾਓਗੇ ਅੱਜ
5: ਅੱਜ ਮੈਂ ਸੁਣਾਉਂਗੀ ਇੱਕ ਬੋਲੀ
1: ਓਕੇ
5: ਨੱਚਣ ਵਾਲੇ ਵਾਲੇ ਦੀ ਅੱਡੀ ਦਾ ਗੋਲ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ
1: ਨੱਚ ਕਿਤੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ
0: ਨੱਚ ਕਿਤੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ
1: ਬੱਲੇ ਬੱਲੇ ਬੱਲੇ ਬੱਲੇ ਬੱਲੇ
0: ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਥੈਂਕ ਯੂ ਤੇ
5: ਦਾਦੀ
0: ਮੈਨੂੰ ਲੱਗਦਾ ਵੀ ਸਵੇਰੇ ਸਵੇਰੇ ਭੂਈ ਨਾਲ ਗੱਲਾਂ ਕਰੀ ਜਾਂਦੇ ਆ ਅਸੀਸ ਕੌਰ ਫਿਰ ਯੁਵਰਾਜ ਤੁਸੀਂ ਉਸ ਤੋਂ ਬਾਅਦ ਰੈਡੀ ਰਹੋ ਸਤਿ ਸ਼੍ਰੀ ਅਕਾਲ ਅਸੀਸ ਕੌਰ ਕੀ ਹਾਲ ਹੈ
5: ਛੇ
1: ਸਾਲ ਦੇ ਹੋ ਗਏ ਮੈਨੂੰ ਹਲ ਤੱਕ ਆਪਣੀ ਫਰਾਕ ਨੀ ਦਿੱਤੀ ਹੈਗੀ
2: ਸੀ ਤਾਂ ਉੱਥੇ ਸੀ ਨੂੰ ਮੈਂ 5 ਸਾਲ ਦੀ
1: ਸੀ। ਹਾਂ ਤੇ ਤੁਸੀਂ ਮੈਨੂੰ ਹਾਲ ਤੱਕ ਫਰਾਕ ਨਹੀਂ ਦਿੱਤੀ ਆਪਣੀ ਪਰਪਲ ਵਾਲੀ।
2: ਆਏ ਕਿਉਂ ਨਹੀਂ?
0: ਹਾਂ ਤੁਸੀਂ ਪਹਿਲਾਂ ਇਹ ਦੱਸੋ ਵੀ ਆਏ ਕਿਉਂ ਨਹੀਂ। ਉਹ ਇੱਕ ਇੱਕ ਦਿਨ ਇੱਕ ਦਿਨ ਤੇ ਉਹ ਲੈ ਕੇ ਵੀ ਆਈ ਸੀ ਅਸੀਂ ਤੁਹਾਡੀ ਕਾਲ ਕੱਟੀ ਤੇ ਨਹੀਂ ਗਈ ਭਲਾ। ਸੋਰੀ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਹੋਈ ਆ ਖਰਾਬੀ ਤੇ। ਚਲੋ ਅਸੀਂ ਸਤਿ ਸ੍ਰੀ ਅਕਾਲ ਆਵਾਜ਼ ਆਉਂਦੀ ਆ?
1: ਹਾਂਜੀ
0: ਹੁਣ 5 ਸਾਲਾਂ ਵਾਲੀ ਨੀ ਰਹੀ ਕੁੜੀ, ਹੁਣ ਟੀਚਰ ਬਣ ਗਈ ਆ।
2: ਕਿੰਨਾ ਚਿਰ ਆਈ ਨੀ, ਮੈਂ ਬਹੁਤ ਜ਼ਿਆਦਾ ਸੋਚੀ ਵੀ ਨੋਨੀ ਆਂਟੀ ਕਦੋਂ ਆਉਣਗੇ।
1: ਓ ਮੈਂ ਵੀ ਸੋਚਦੀ ਸੀਗੀ, ਮੈਂ ਪਤਾ ਸਾਰੇ ਬੱਚਿਆਂ ਦੀਆਂ ਫੋਟੋਆਂ ਦੇਖਦੀ ਸੀਗੀ ਯੂਨੀਵਰਸਿਟੀ ਵਾਲੀਆਂ ਨੇ। ਮੈਂ ਸੋਚਦੀ ਸੀ ਅਸੀਸ ਕੌਰ ਨੇ ਮੈਨੂੰ ਹਾਲ ਤੱਕ ਫਰਾਕ ਨਹੀਂ ਦਿੱਤੀ ਹੈਗੀ, ਮੰਨਤ ਫਤਿਹ ਵੱਡੇ ਹੋ ਗਏ ਨੇ। ਓਹੋ ਪਤਾ ਮੈਂ ਕਿੰਨਾ ਸੋਚਦੀ ਸੀਗੀ, ਮੈਂ ਕਿੰਨਾ ਮਿਸ ਕੀਤਾ ਤੁਹਾਨੂੰ ਸਾਰੇ ਜਾਣਿਆਂ ਨੂੰ।
0: ਮੈਨੂੰ ਤੇ ਵਿੱਚ ਨਾ ਇਹ ਲੱਗਾ ਸੀ ਅਸੀਸ ਵੀ ਤੁਸੀਂ ਫਰਾਕ ਨਹੀਂ ਦਿੱਤੀ ਤੇ ਘਰੇ ਤਾਂ ਕਰਕੇ ਨਾਰਾਜ਼ ਹੋ ਗਏ,
1: ਗੁੱਸੇ ਹੋ ਗਈ ਸੀ ਆਫਕੋਰਸ। ਫਿਰ ਮੈਂ ਸੋਚਿਆ ਕੋਈ ਗੱਲ
2: ਨਹੀਂ,
0: ਆਹੋ ਭਾਵੇਂ ਫਿੱਟ ਭਾਵੇਂ ਨਾ ਹੀ ਆਉਣ ਪਰ ਫਿਰ ਵੀ ਬੰਦਾ ਦੇ ਦੇ ਤੇ ਭਾਵੇਂ ਨਾ ਵੀ ਆਉਣ ਤੇ ਆਪੇ ਫਿਰ ਗੁੱਸਾ ਤੇ ਨਾ ਹੋਵੇ ਕੋਈ।
1: ਹਾਂ ਮੈਨੂੰ ਗੁੱਸਾ
0: ਭਾਵੇਂ ਆਪੇ ਅਗਲੇ ਦੇ ਘਰੇ ਹੀ ਪਈ ਰਵੇ।
2: ਮੈਂ ਵੀ ਵੱਡੇ ਹੋ ਗਈ, ਤੁਸੀਂ ਰੱਬ ਇਥੋਂ ਵੀ ਵੱਡੇ ਹੋ ਗਏ।
1: ਨਹੀਂ ਮੈਂ ਐਡੀ ਹੋਈ ਰਹਿਣਾ, ਤੁਸੀਂ ਵੱਡੇ ਹੋਵੋਗੇ ਸੁੱਖ ਨਾਲ ਪੁੱਤ।
0: ਚਲ ਅਸੀਸ ਦੇ ਦੋ ਪਰਾਂ, ਹੁਣ ਤੇ ਤੁਹਾਨੂੰ ਆਉਂਦੀ ਵੀ ਨਹੀਂ ਹੋਣੀ, ਹੁਣ ਤੇ ਨਿੱਕੀ ਹੋ ਗਈ ਹੋਣੀ।
2: ਬਾਲੀ ਨਿੱਕੀ ਨਹੀਂ, ਮੇਰੇ ਰਿਸ਼ਤੇ ਨੂੰ ਥੋੜੀ ਹੋਈ ਹੋਣੀ।
1: ਨਹੀਂ ਮੈਂ ਤੁਹਾਡੀ ਫਰਾਕ ਹੀ ਲੈਣੀ ਆ, ਬਿਕੋਜ਼ ਜਿਹੜੀ ਤੁਸੀਂ ਪਾਉਂਦੇ ਹੋ ਮੈਨੂੰ ਉਹ ਵਧੀਆ ਲੱਗਦੀ ਆ।
0: ਉਹ ਵਾਲਾ ਕਲਰ ਨਹੀਂ ਨਾ ਮਿਲਦਾ ਹੁਣ।
1: ਯੈਸ
2: ਠੀਕ ਆ
1: ਠੀਕ ਆ।
2: ਮੈਂ ਕੋਈ ਹੋਰ ਅਸੀਂ ਵੀ ਸੁਣ ਲੈ ਕੋਈ ਗਿਫਟ ਲੈ ਆਵਾਂਗੇ, ਵੱਡੀ ਪਰਪਲ ਜੀ ਡਰੈਸ ਹੋ ਮੇਰੇ ਕੋਲ ਵੀ ਉਹੀ ਹੈਗੀ।
1: ਨਹੀਂ ਮੈਂ ਵੱਡੀ ਨਹੀਂ ਲੈਣੀ, ਮੈਂ ਤੁਹਾਡੀ ਲੈਣੀ ਆ।
2: ਉਹ ਛੋਟੀ ਹੈ।
0: ਚਲ ਇੱਦਾਂ ਕਰਿਓ ਤੁਸੀਂ ਆਪਣੀ ਆਪਣੀ ਇੱਕ ਦੇ ਦਿਓ ਨੋਨੀਆ ਜੀ।
1: ਹਾਂ ਠੀਕ
0: ਹਨਾ, ਤੁਸੀਂ ਆਪਣੀ ਇੱਕ ਨਵੀਂ ਦੇ ਦਿਓ ਅਸੀਸ ਨੂੰ।
1: ਯੈਸ
0: ਤੇ ਅਸੀਸ ਫਿਰ ਆਪਣੀ ਦੇ ਦੋਗੀ ਤੁਹਾਨੂੰ।
1: ਹਾਂ ਇਹ ਇਹ ਇਹ ਕਰ ਸਕਦੇ ਆਪਾਂ ਠੀਕ ਹੈ ਅਸੀਸ।
0: ਹੈਂ ਹੈਂ
1: ਬੋਲੋ ਯਾਰੀ।
0: ਯੈਸ ਨੋ
1: ਓਕੇ ਓਕੇ ਖੜੇ ਲੋ
0: ਅਸੀਸ ਦੀਆਂ ਤੁਹਾਨੂੰ ਪਤਾ
2: ਸੁਣਦਾ ਹੀ ਮੈਂ ਕਹਿ ਰਹੀ ਹਾਂ।
1: ਚਲੋ ਇਦਾਂ ਪਹਿਲਾਂ ਡੈਡ ਪੈਣੀ ਸ਼ੁਰੂ ਹੋਵੇ, ਅੱਜ ਸੁਣਾ ਦੋ ਪੁੱਤ ਕੀ ਸੁਣਾਉਣਾ ਆ।
0: ਅਸੀਸ ਦੀਆਂ ਤੇ ਬੋਲੀਆਂ ਵੱਡੀਆਂ ਹੋ ਗਈਆਂ ਇਹਦੀਆਂ ਪਤਾ।
1: ਅਸੀਸ ਦੀਆਂ ਤਾਂ ਬੋਲੀਆਂ ਮੈਨੂੰ ਬਹੁਤ ਪਸੰਦ ਆਉਂਦੀਆਂ ਨੇ।
0: ਹੋਰ
2: ਵੱਡੀ ਬੋਲੀ ਸੁਣਾ।
0: ਇਹਨਾਂ ਨੂੰ ਪਹਿਲਾਂ ਦੱਸ ਦੋ ਵੀ ਮਗਰੋਂ ਕੀ ਕਰੀਦਾ, ਇਹਨਾਂ ਨੂੰ ਪਤਾ ਨਹੀਂ ਨਾ ਨਾ ਨਾ ਨਾ ਨਾ ਵਾਲਾ, ਇਹਨਾਂ ਨੂੰ ਪਹਿਲਾਂ ਸਮਝਾ ਦੋ ਕੀ ਕਰਨਾ ਵਾ।
2: ਜਦੋਂ ਬੋਲੀ ਤੋਂ ਬਸ ਮੈਂ ਕਹਿ ਰਹੀ ਚੱਕ ਦੋ
0: ਬੜਾ ਸਮਝਾਉਣਾ ਔਖਾ ਜੀ।
2: ਮਜ਼ਾਕ ਨਾ ਕਰੋ, ਮੈਨੂੰ ਸਮਝ ਆ ਰਹੀ।
0: ਸਭ ਸਮਝ ਆ ਰਹੀ ਹੈ। 6 ਦੀ ਹੋ ਗਈ ਆ ਉਹ।
1: ਯੈਸ
0: 6-7
1: 6-7
0: ਚਲੋ ਸੁਣਾਓ ਬੋਲੀ।
2: ਮਾਮੀ ਮਾਮੀ ਅਭੀ ਨੱਚੀ ਆ ਮਾਸੀ।

0: ਸਾਡੇ ਨਾਲ ਰਹੋਗੇ ਤੇ ਐਸ਼
1: ਕਰੋਗੇ
0: ਜ਼ਿੰਦਗੀ ਦੇ
2: ਸਾਰੇ ਮਜ਼ੇ
0: ਕੈਸ਼ ਕਰੋਗੇ ਸਾਡੇ ਨਾਲ
1: ਮਜ਼ੇ ਲਓਗੇ
0: ਤੇ ਥੈਂਕ ਯੂ
2: ਬੇਬੇ
0: ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ, ਤਵਨੀਤ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ੍ਰੀ ਅਕਾਲ ਯੁਵਰਾਜ।
2: ਸਤਿ ਸ੍ਰੀ ਅਕਾਲ ਯੁਵਰਾਜ ਜੀ।
0: ਸਾਡਾ ਵੀ ਠੀਕ ਹੈ,
2: ਬਹੁਤ ਵਧੀਆ। ਹੁਣ ਤੁਸੀਂ ਆ ਗਏ, ਹੋਰ ਵਧੀਆ ਹੋ ਗਿਆ। Did you felt it? ਮਹਿਸੂਸ ਕੀਤੀ? ਮੈਂ ਇੱਕ ਟਾਈਟ ਹੱਗ ਕੀਤੀ ਆ ਤੁਹਾਨੂੰ।
0: ਘੁੱਟਤਾ ਹੀ ਤੈਨੂੰ।
2: ਅੱਜ ਕੀ ਸੁਣਾਓਗੇ ਯੁਵਰਾਜ ਜੀ?
1: ਇੱਕ ਚੁਟਕਲਾ।
2: ਓਕੇ।
1: ਇੱਕ ਵਾਰੀ ਇੱਕ ਚੋਰ ਚੋਰੀ ਕਰ ਰਿਹਾ ਹੁੰਦਾ ਤੇ ਫਿਰ ਬੱਚੇ ਦੀ ਅੱਖ ਖੁੱਲਦੀ ਆ ਤੇ ਫਿਰ ਚੋਰ ਨੂੰ ਕਹਿੰਦਾ, ਮੈਨੂੰ ਸਕੂਲ ਭਾਗ ਲੱਗ ਗਿਆ ਨਹੀਂ ਤਾਂ ਮੈਂ ਗੋਲਾ ਪਾ।
2: ਅੱਜ ਕੱਲ ਤਾਂ ਜਮਾਨਾ ਨੀ ਹੈ, ਜਦੋਂ ਸਾਡਾ ਜਮਾਨਾ ਸੀ ਨਾ ਉਦੋਂ ਹੁੰਦਾ ਸੀ ਵੀ ਚੋਰ ਚੋਰੀ ਕਰਕੇ ਲੈ ਹੀ ਜਾਵੇ ਬੈਗ, ਇੱਕ ਦਿਨ ਤਾਂ ਮਿਲੂਗਾ ਬਿਨਾਂ ਪੜ੍ਹਾਈ ਤੋਂ। ਵੈਰੀ ਨਾਈਸ ਯੁਵਰਾਜ ਜੀ, ਥੈਂਕ ਯੂ। ਅੱਛਾ, ਯੈਸ ਦੀਦੀ ਨੂੰ ਮੈਂ ਹਮੇਸ਼ਾ ਕੀ ਕਹਿ ਦਿੰਦੀ ਹੁੰਦੀ ਹਾਂ? ਯੁਵਿਕਾ। ਸੋਹਣੇ ਪੁੱਤੂ, ਕੀ ਹਾਲ ਚਾਲ?
1: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
2: ਬਹੁਤ ਠੀਕ ਹੈ ਸੋਹਣੇ ਪੁੱਤੂ।
1: ਨੋਨੀ ਆਂਟੀ ਜੀ, ਮੈਂ ਤਾਂ ਤੁਹਾਨੂੰ ਮਿਸ ਕੀਤਾ ਹੀ ਆ, ਪਰ ਮੇਰੇ ਜੋਕਸ ਨੇ ਵੀ ਤੁਹਾਨੂੰ ਬਹੁਤ ਮਿਸ
0: ਕੀਤਾ।
2: I miss you and I miss your jokes as well. ਯਾਰ ਆ ਤਾਂ ਤੁਸੀਂ ਭੇਜ ਸਕਦੇ ਸੀਗੇ ਨਾ, ਖਤ ਖੁਤ ਚ ਪਾ ਕੇ, ਲੈਟਰ ਚ ਪਾ ਕੇ ਆਪਣੇ ਜੋਕ ਜੁਕ ਤਾਂ ਭੇਜ ਸਕਦੇ ਸੀਗੇ, ਪੋਸਟ ਕਰ ਸਕਦੇ ਸੀ।
1: ਤੁਸੀਂ ਐਡਰੈਸ ਹੀ ਨਹੀਂ ਡਿਸਕਲੋਜ਼ ਕੀਤਾ।
2: ਰੇਡੀਓ ਦਾ ਐਡਰੈਸ?
0: ਇਹ ਵੱਡੀ ਹੋ ਗਈ ਹੈ ਇਹਦੇ ਨਾਲ, ਨਹੀਂ ਨੋਨੀਆ ਜੀ ਤੁਸੀਂ ਹੁਣ ਕਰ ਸਕਦੇ।
2: ਅੱਜ ਮੈਂ ਕਿਹੜਾ ਜੋਕ ਸੁਣਾਉਗੀ ਮੇਰੀ ਸੋਹਣੀ ਰਾਣੋ ਮਾਣੋ ਬਿੱਲੀ?
1: ਇੱਕ ਪਤੀ ਪਤਨੀ ਵਾਲਾ।
2: ਓਕੇ।
1: ਇੱਕ ਵਾਰੀ ਪਤਨੀ ਰਾਤ ਨੂੰ ਪੁੱਛਦੀ ਆ ਵੀ ਅੱਜ ਮੈਂ ਕੀ ਬਣਾਵਾਂ ਡਿਨਰ ਚ। ਪਤੀ ਕਹਿੰਦਾ, ਜਿਹੜਾ ਕੁਛ ਤੂੰ ਚਾਹਵੇਂ। ਪਤਨੀ ਕਹਿੰਦੀ, ਨਹੀਂ ਨਹੀਂ ਦੱਸੋ ਕੀ ਬਣਾਵਾਂ। ਪਤੀ ਕਹਿੰਦਾ, ਦਾਲ ਚੌਲ ਬਣਾ ਲਾ। ਪਤਨੀ ਕਹਿੰਦੀ, ਉਹ ਤਾਂ ਕੱਲ ਹੀ ਖਾਧੇ ਸੀਗੇ। ਪਤੀ ਕਹਿੰਦਾ, ਅੱਛਾ ਚੱਲ ਫਿਰ ਤੂੰ ਐਂ ਕਰ, ਰੋਟੀ ਤੇ ਸਬਜ਼ੀ ਬਣਾ ਲਾ। ਪਤਨੀ ਕਹਿੰਦੀ, ਉਹ ਤਾਂ ਬੱਚੇ ਨੀ ਖਾਂਦੇ। ਤੇ ਪਤੀ ਕਹਿੰਦਾ, ਤੂੰ ਛੋਲੇ ਪੂਰੀ ਬਣਾ ਲਾ। ਪਤਨੀ ਕਹਿੰਦੀ, ਰਾਤ ਨੂੰ ਇੰਨਾ ਤਲਿਆ ਨੀ ਖਾਈਦਾ। ਪਤੀ ਕਹਿੰਦਾ, ਫਿਰ ਜਿਹੜਾ ਕੁਛ ਤੈਨੂੰ ਵਧੀਆ ਲੱਗਦਾ ਤੂੰ ਬਣਾ ਲਾ। ਪਤੀ ਕਹਿੰਦੀ, ਨਹੀਂ ਨਹੀਂ ਤੁਸੀਂ ਦੱਸੋ। ਤੇ ਪਤੀ ਕਹਿੰਦਾ, ਮੈਂ ਬਾਹਰੋਂ ਆਰਡਰ ਕਰ ਲੈਣਾ। ਪਤੀ ਕਹਿੰਦੀ, ਨਹੀਂ ਬਾਹਰਲਾ ਖਾਣਾ ਵਧੀਆ ਨੀ ਹੁੰਦਾ। ਤੇ ਪਤੀ ਕਹਿੰਦਾ, ਹੁਣ ਦੇਖ ਤੂੰ, ਮੈਂ ਇੰਨਾ ਕੁਛ ਤਾਂ ਦੱਸਦਾ, ਤੂੰ ਮੰਨਦੀ ਹੈ ਨੀ, ਜਿਹੜਾ ਕੁਛ ਤੇਰਾ ਜੀ ਕਰਦਾ ਤੂੰ ਬਣਾ ਲਾ। ਪਤਨੀ ਕਹਿੰਦੀ, ਨਹੀਂ ਤੁਸੀਂ ਦੱਸੋ ਫੇਰ ਹੀ ਬਣਾਉਂਗੀ।
0: ਬਣੂਗਾ ਤੇ ਉਹੀ ਜੋ ਤੁਸੀਂ ਕਹੋਗੇ।
2: That's very nice.
0: Thank you
2: ਸੋਹਣੇ ਪੁੱਤੂ,
1: have a nice day.
0: Thank you ਤੇ ਨੈਕਸਟ ਸਾਡੇ ਨਾਲ ਆ ਤਵਨੀਤ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੇ ਫਿਰ ਜਪਮਨ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਨੋਨੀ ਆਰਪੀ।
0: ਸਤਿ ਸ੍ਰੀ ਅਕਾਲ
2: ਜੀ, ਕੀ ਹਾਲ ਚਾਲ ਛੋੜੇ ਪੁੱਤੂ ਦਾ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
2: ਓਏ ਮੈਂ ਵੀ ਠੀਕ ਆ, ਤੁਸੀਂ ਜੋ ਠੀਕ ਕਹਿੰਦੇ ਹੋ ਨਾ ਮਜ਼ਾ ਆ ਜਾਂਦਾ ਆ।
0: ਹੋ ਗਏ ਤਿਆਰ?
3: ਨਹੀਂ ਸਾਨੂੰ ਛੁੱਟੀ ਆ।
0: ਅੱਛਾ
3: ਅਸੀਂ ਲਾਸਟ ਵਾਰੀ ਲੈ ਲੋਗੇ।
0: ਚਲੋ ਫਿਰ ਆਪਾਂ ਬਾਕੀਆਂ ਨੂੰ ਪਹਿਲਾਂ ਲੈ ਲਈਏ, ਹੈ ਨਾ।
2: ਥੈਂਕ ਯੂ
0: ਪੁੱਤਰ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਫਿਰ ਆਪਾਂ ਸ਼੍ਰੇਆ ਨੂੰ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਣੂ ਬਿੱਲੀ। ਹੈਲੋ ਹੈਲੋ
2: ਸ਼੍ਰੇਆ ਜੀ।
0: ਹੈਲੋ ਸ਼੍ਰੇਆ ਤੇ ਵੀਰਾ ਦੋਵੇਂ ਗਾਇਬ ਹੈ। ਚਲੋ ਫਿਰ ਆਪਾਂ ਜਪਮਨ ਨੂੰ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜਪਮਨ, ਕੀ ਹਾਲ ਹੈ?
2: ਤੁਹਾਡੀ
0: ਆਵਾਜ਼ ਨੀ ਪੁੱਤ ਠੀਕ ਆ ਰਹੀ, ਥੋੜੀ ਜਿਹੀ ਨਾ ਆਵਾਜ਼ ਕਰਿਓ। ਤੁਸੀਂ ਫੋਨ ਨਾ ਬਹੁਤ ਲੱਗੇ ਮੈਨੂੰ ਲੱਗਦਾ ਕੀਤਾ ਵਾ ਮੂੰਹ ਦੇ, ਥੋੜਾ ਜਿਹਾ ਹਟਵਾਂ ਰੱਖੋ ਫੋਨ, ਤੁਹਾਡੀ ਆਵਾਜ਼ ਫਟਦੀ ਆ।
2: ਸੋ ਸਵੀਟ, ਥੈਂਕ ਯੂ ਵੈਰੀ ਮਚ ਸੋਨੇ ਪੁੱਤੂ, ਹਾਵ ਆਰ ਯੂ?
0: ਬਾਥਰੂਮ ਵੀ ਬਣਾ ਲਿਆ ਤੁਹਾਡੇ ਮਗਰ।
3: ਉਹਦੇ ਮੰਮਾ ਨਾ ਫੋਨ ਕਰ ਰਹੇ ਸੀਗੇ, ਹਨਾ, ਉਹਨਾਂ ਨੂੰ ਨਾ ਏਦਾਂ ਹੀ ਲੱਗਿਆ ਕਿ ਨਾ ਤੁਸੀਂ ਅੱਜ ਆਉਂਗੇ,
2: ਸੁਣਾਓਗੇ
3: ਤੁਹਾਡੇ ਹੁਣ ਤੁਹਾਡਾ ਨਾਮ ਹੁਣ ਅਸੀਂ ਕੈਮਰੇ ਵਾਲੇ ਅੰਤਿਨ ਰੱਖਿਆ।
2: ਕੈਮਰਾ ਤਾਂ ਦੇਖੋ ਅਸੀਂ ਲਾਇਆ ਹੀ ਹੁੰਦਾ ਹੈ ਨਾ, ਅੱਜ ਦੇਖਿਓ ਜਰਾ ਕੈਮਰਾ ਆਨ ਕਰਕੇ ਕੀ ਕਰ ਰਿਹਾ ਇਹ
0: ਕੀ ਕਰ ਰਿਹਾ ਅੱਜ
2: ਮੌਸਮ ਬੱਦਲ ਹੋਣ ਕਰਕੇ ਆਈ ਥਿੰਕ ਕੈਮਰਾ ਸਾਫ ਸਾਫ ਜਿਹਾ ਨਹੀਂ ਦਿਖ ਰਿਹਾ।
0: ਹਾਂ ਇਹ ਤੰਗ ਹੀ ਕਰ ਰਿਹਾ ਵਾ ਰੋਹਾਨੀ। ਜਪਨ ਕੀ ਸੁਣਾਓਗੇ ਪੁੱਤ?
3: ਮੈਂ ਛੁੱਟ,
0: ਹਾਂਜੀ
3: ਮੈਂ ਕੱਲ ਰੋਹਾਨੀ ਨੂੰ ਪੁੱਛਿਆ ਕਿ ਇਫ ਤੇਰੇ ਇੱਕ ਜੇਬ ਚ ₹10 ਸੀਗੇ, $10 ਸੀਗੇ, ਤੇ ਦੂਸਰੀ ਜੇਬ ਚ ਵੀ $10 ਸੀਗੇ, ਤੇ ਫਿਰ ਤੂੰ ਹੈਗੀ ਹੈ ਤੇ ਫਿਰ ਤੂੰ ਕੀ ਸੋਚੇਂਗੀ? ਰੋਹਾਨੀ ਬੋਲੀ, ਮੇਰੀ ਤੀਸਰੀ ਜੇਬ ਮੈਂ ਸੋਚ, ਰੋਹਾਨੀ ਸੋਚੇਗੀ ਕਿ ਮੇਰੀ ਤੀਸਰੀ ਜੇਬ ਕਿਉਂ ਨਹੀਂ ਹੈ।
0: ਨੈਕਸਟ ਸਾਡੇ ਨਾਲ ਨਾਹਤ ਤੇ ਹਰਗੁਣ ਵੀ ਹੋ ਸਕਦੀ ਆ। ਸਤਿ ਸ੍ਰੀ ਅਕਾਲ ਨਾਹਤ, ਕੀ ਹਾਲ ਆ?
3: ਕੁੜੀ
0: ਇੰਨਾ ਸੋਹਣਾ ਗਾਉਂਦੀ ਆ ਨਾ,
2: ਮਾਈ ਗੁਡਨੈਸ, ਮੈਂ ਤਾਂ ਮਿਸ ਕਰਤਾ।
0: ਸੁਣਤੇ ਸੁਣਤੇ ਲਵ ਹੋ ਜਾਏ ਵਾਲਾ ਗਾਉਂਦੀ ਆ।
2: ਤੇ ਸੁਣਾ ਦੋ ਅਨਾਹਤ।
0: ਅਨਾਹਤ ਕੀ ਸੁਣਾਓਗੇ ਅੱਜ?
2: ਤੁਹਾਡੀ
0: ਫੋਟੋ ਵੇਖੀ, ਤੁਸੀਂ ਫੋਟੋ ਚ ਬੜੇ ਬੀਬੇ ਲੱਗਦੇ ਹੋ।
4: ਥੈਂਕ ਯੂ,
0: ਬੜੀ ਬੀਬੀ ਤੀ ਆ। ਕੀ ਸੁਣਾਓਗੀ ਅੱਜ ਫਿਰ?
4: ਅੱਜ ਗਾਣਾ।
0: ਓਕੇ ਓਕੇ।
4: ਬਾਜਰੇ ਦਾ ਸਿੱਟਾ, ਬਾਜਰੇ ਦਾ ਸਿੱਟਾ ਵੇਸਾ ਕੱਲੀ ਤੇ ਮਾਰੋੜਿਆ, ਰੁੱਠੜਾ ਜਾਂਦਾ ਮਾਈਆ, ਰੁੱਠੜਾ ਜਾਂਦਾ ਮਾਈਆ ਵੇਸਾ ਗੱਲੀ ਵਿੱਚੋਂ ਮੋੜਿਆ, ਬਾਜਰੇ ਦਾ ਸਿੱਟਾ ਬਹਿ ਕੇ ਤੇਰੇ ਸਾਵੇਂ ਸਜਣਾ ਦਿਲ ਦਾ ਹਾਲ ਸੁਣਾਵਾ, ਸ਼ਾਲਾ ਕਿਧਰੇ ਦਿਨ ਆ ਜਾਵੇ ਦਰਸ ਤੇਰਾ ਮੈਂ ਪਾਵਾ ਕਦੇ ਵੀ ਦੂਰ ਨਾ ਹੋਵਾ ਗਮਾਂ ਵਿੱਚ ਚੂਰ ਨਾ ਹੋਵਾ।

ਲੁੱਟਣਾ ਜਾਂਦਾ ਮਾਈਆ, ਲੁੱਟਣਾ ਜਾਂਦਾ ਮਾਈਆ, ਵਿਆਸਾ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ, ਪੱਛੋਂ ਖਾਂਦੀ ਪੂਰਾ ਸਤਾਉਂਦਾ ਬੱਦਲ ਆ।

0: ਵੈਰੀ
1: ਨਾਈਸ,
0: ਬਹੁਤ ਸੋਹਣਾ, ਬਹੁਤ ਸੋਹਣਾ. ਮੇਰੀ ਤਾਂ ਸੀਟੀ ਨਿਕਲਦੇ ਨਿਕਲਦੇ ਬਚ ਗਈ.
1: ਤੁਸੀਂ ਤੇ ਵਾਟੀ ਕੱਢ ਦਿੰਦੀਆਂ ਕੁੜੀਓ.
0: ਯੈਸ, ਇੱਕ ਨਾ ਪੁਰਾਣੀ ਹੁੰਦੀ ਸੀ ਨਾ ਅਰਜੇ ਬੈਂਜਮਿਨ ਸਿਸਟਰਸ, ਹੁਣ ਇਹ ਵਾਲੀਆਂ ਅਨਹਤੇ ਇਹਨਾਂ ਦੇ ਸਿਸਟਰਸ ਦੀ ਆਪਾਂ ਐਲਬਮ ਕੱਢਾਂਗੇ.
1: ਇਹ ਹਰਗੁਨ ਸਿਸਟਰਸ ਹੋ ਗਈਆਂ.
0: ਯੈਸ,
1: ਓ ਬ੍ਰਾਇ ਸਿਸਟਰਸ.
0: ਯੈਸ, ਥੈਂਕ ਯੂ ਵੈਰੀ ਮਚ ਕਰੈਕਟਿੰਗ ਅਸ.
1: ਥੈਂਕ ਯੂ, ਥੈਂਕ ਯੂ
0: ਪੁੱਤ. ਹੈਵ ਅ ਨਾਈਸ ਡੇ ਸੋਹਣੇ ਪੁੱਤੂ.
1: ਤੁਹਾਡਾ ਰੱਬ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ, ਇਸੇ ਤਰ੍ਹਾਂ ਸੋਹਣਾ ਸੋਹਣਾ ਸਾਥ ਇੱਕ ਦੂਸਰੇ ਦਾ ਬਣਿਆ ਰਹੇ. ਥੈਂਕ ਯੂ. ਅਤੇ ਸਾਡੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਦੇ ਲਈ ਤੁਹਾਡਾ ਧੰਨਵਾਦ. ਅਤੇ ਹੁਣ ਸਾਡੇ ਵੀਰੇ ਨੂੰ ਇੱਕ ਵਾਰੀ ਫੇਰ ਟਰਾਈ ਕਰਦੇ ਹਾਂ. ਮਾਨੂੰ ਬਿੱਲੀ ਵੇਖਦੇ ਹਾਂ ਵੀ ਵਿਹਲੇ ਹੋਇਆ ਕਿ ਨਹੀਂ. ਹੈਲੋ, ਓਏ ਉਹ ਮਾਨੂੰ ਬਿੱਲੀ,
0: ਸਤਿ ਸ਼੍ਰੀ ਅਕਾਲ. ਕੀ ਹਾਲ ਚਾਲ ਸੋਹਣੀ ਬੁੱਟੂ?
1: ਆ ਕੀ ਹੀ ਹੈ? ਟਾਈਗਰ ਨੂੰ ਜ਼ੁਕਾਮ ਹੋਇਆ? ਹਾਂ, ਓਕੇ.
0: ਮੈਂ ਤਾਂ ਸੋਚਦੀ ਹਾਂ ਕਿ ਟਾਈਗਰ ਦੀਆਂ ਸੌਸੇਜਸ ਕਿੱਦਾਂ ਬਣਨੀਆਂ ਨੇ. ਪਹਿਲਾਂ ਹੀ ਦੇਸ਼ ਚ ਕਾਲ ਪਿਆ ਹੋਇਆ ਟਾਈਗਰ.
1: ਹਾਂ, ਚਾਹ ਪੀ ਕੇ ਆਏ? ਹਾਂਜੀ, ਚਾਹ. ਤੁਸੀਂ ਦੱਸੋ, ਚਾਹ ਪੀ ਕੇ ਆਏ? ਚਾਹ ਦੇ ਨਾਲ ਮੈਂ ਬੇਸਣ ਖਾਇਆ. ਤੁਸੀਂ ਕੀ ਖਾਇਆ?
0: ਮੈਂ ਹਲੇ ਮੈਂ ਬ੍ਰੇਕਫਾਸਟ ਮੇਰਾ ਲੈ ਕੇ ਆਈ ਹਾਂ, ਮੈਂ ਹੁਣ ਖਾਊਂਗੀ. ਮੈਂ ਸਵੇਰੇ ਸਵੇਰੇ ਦੱਸਣਾ ਨੀ, ਮੈਂ ਸਵੇਰੇ ਸਵੇਰੇ ਛੋਲੇ ਭਟੂਰੇ ਖਾ ਕੇ ਆਈ ਹਾਂ, ਦੱਸਣਾ ਨੀ ਕਿਸੇ ਨੂੰ.
1: ਇਹ ਨਿਆਣਿਆਂ ਦਾ ਸਿਰ ਖਾ ਕੇ ਆਉਂਦੇ ਸਵੇਰੇ
2: ਸਵੇਰੇ.
1: ਉਹ ਨਹੀਂ ਖਾਦਾ ਉਹਨੇ, ਸਿਰ ਨੀ ਖਾਈਦਾ. ਨਿਆਣੇ ਦੱਸਣਗੇ ਹੁਣ ਤੁਹਾਨੂੰ, ਵੇਖੋ.
0: ਓਹੋ, ਚਲੋ ਠੀਕ ਹੈ. ਤੁਸੀਂ ਕਹਿੰਦੇ ਉੱਥੇ ਮੰਨ ਜਾਂਦੇ ਅਸੀਂ.
1: ਹੈ ਮਾਨੂੰ ਬਿੱਲੀ, ਕੀ ਸੁਣਾਓਗੇ ਫਿਰ? ਮਾਨੂੰ ਬਿੱਲੀ ਓਏ
0: ਯਾਰ, ਇੰਨੀਆਂ ਔਖੀਆਂ ਗੱਲਾਂ ਮੈਨੂੰ ਨਾ ਕਰਿਆ
1: ਕਰੋ. ਹਾਂ ਦੱਸੋ ਹੁਣ.
0: ਹਾਂਜੀ,
1: ਚਿੱਟੀ ਪਲੇਟ ਚ ਕਾਲਾ ਅੰਡਾ ਦੱਸੋ.
0: ਚਿੱਟੀ ਪਲੇਟ ਚ ਕਾਲਾ ਅੰਡਾ? ਨਹੀਂ, ਚਿੱਟੀ ਪਲੇਟ ਚ ਪੀਲਾ ਅੰਡਾ ਹੁੰਦਾ ਤਾਂ ਫਿਰ ਅੰਡਾ ਹੀ ਹੁੰਦਾ ਨਾ, ਕਿਉਂਕਿ ਯੋਕ ਪੀਲਾ ਹੁੰਦਾ ਆ.
1: ਨਹੀਂ, ਚਿੱਟੀ ਚ ਕਾਲਾ ਅੰਡਾ ਦੱਸੋ ਕੀ ਆ.
0: ਚਿੱਟੀ ਚ ਕਾਲਾ ਅੰਡਾ, ਇਹ ਤਾਂ ਮੈਨੂੰ ਲੱਗਦਾ ਹੁੰਦਾ ਜਿੱਦਾਂ ਛੋਲੇ ਤੇ, ਸੋਰੀ, ਚੌਲ ਤੇ ਮਾਂਹ ਦੀ ਦਾਲ ਹੁੰਦੀ ਹੈ. ਬੋਡੀ ਪਾਰਟ. ਯੈਸ, ਓ ਯੈਸ, ਮੈਂ ਨਾ ਕਾਲੀ ਨੇਲ ਪੋਲਿਸ਼ ਲਾਈ ਸੀਗੀ ਮੇਰੇ ਨੇਲਸ ਤੇ.
1: ਓਹੋ, ਤੁਹਾਨੂੰ ਪਤਾ ਨਹੀਂ ਲੱਗਦਾ, ਉਹ ਅੱਖਾਂ ਹੁੰਦੀਆਂ ਵਾ.
0: ਆਹੋ,
1: ਯੈਸ,
0: ਯੂ ਟੂ ਕਲੇਵਰ.
1: ਥੈਂਕ ਯੂ,
0: ਥੈਂਕ ਯੂ, ਥੈਂਕ ਯੂ ਸੋਹਣੀ ਬੁੱਧੂ.
2: ਦੀਦੀ ਨਾਲ ਗੱਲ ਕਰੋ.
1: ਹਾਂਜੀ, ਲਿਆਓ ਲਿਆਓ ਜੀ, ਦੀਦੀ ਨਾਲ ਕਰਾ ਦੋ. ਸਤਿ ਸ਼੍ਰੀ ਅਕਾਲ ਸ਼੍ਰੇਆ.
2: ਅੰਕਲ ਜੀ ਐਂਡ ਆਂਟੀ ਜੀ, ਵੈਲਕਮ ਆਂਟੀ.
0: ਥੈਂਕ ਯੂ ਸੋਹਣੇ ਬੁੱਧੂ, ਹਾਵ ਆਰ ਯੂ?
2: ਗੁੱਡ. ਤੇਰਾ ਹਾਲ ਕੀ ਹੈ?
0: ਹਾਲ ਠੀਕ ਠਾਕ ਆ, ਚਾਲ ਥੋੜਾ ਜਿਹਾ ਫਰਕ ਆ. ਅੱਜ ਸਵੇਰੇ ਚਾਹ ਪੀ ਲਈ ਆ, ਚੂ ਮੈਂ ਪੀਂਦੀ ਨਹੀਂ ਆ. ਕੌਫੀ, ਕੌਫੀ ਮੈਨੂੰ ਪਸੰਦ ਨਹੀਂ ਆ.
2: ਤੁਸੀਂ ਬਿਗ ਹੋ ਗਏ ਇੰਨੇ ਦਿਨ ਬਾਅਦ?
1: ਹਾਂ, ਬਿਗ ਹੋ ਗਏ,
0: ਬਹੁਤ ਬਿਗ ਹੋ ਗਏ ਪੁੱਤ. ਦੇ ਸੱਜੇ ਤੋਂ ਖੱਬੇ ਨੂੰ ਬਿਗ ਹੀ ਬਿਗ ਹੋਈ ਜਾਂਦੇ ਆ.
1: ਹੋਰ ਬਿਗ ਹੋ ਗਏ, ਤਾਂ ਉਹ ਤੇ ਇੰਨੇ ਦਿਨ ਛੁੱਟੀ ਕੀਤੀ ਉਹਨਾਂ ਦੀ, ਨੈਪੀ ਟ੍ਰੇਨਿੰਗ ਚੱਲ ਰਹੀ ਸੀ. ਸ਼੍ਰੇਆ ਜੀ, ਸ਼੍ਰੇਆ, ਸ਼੍ਰੇਆ, ਤੁਹਾਨੂੰ ਪਤਾ ਇਹਨਾਂ ਦੀ ਨੈਪੀ ਟ੍ਰੇਨਿੰਗ ਚੱਲ ਰਹੀ ਤਾਂ ਛੁੱਟੀ ਤੇ ਗਏ ਸੀ.
0: ਨਾਓ ਆਈਵ ਗਾਟ ਦਾ ਸਰਟੀਫਿਕੇਟ ਆਫ ਯੂ ਨੋ ਫੁੱਲੀ ਟੋਇਲੇਟ ਟ੍ਰੇਨਡ.
1: ਹੋਰ
2: ਤੇਰਾ ਬੇਬੀ ਆ?
1: ਹੋਰ ਕੀ?
0: ਆਫ ਕੋਰਸ, ਆਮ ਅ ਬੇਬੀ ਫਾਰ ਮਾਈ ਮਦਰ, ਆਮ ਅ ਬੇਬੀ ਫਾਰ ਮਾਈ ਗ੍ਰੈਂਡ ਮਦਰ,
1: ਆਮ ਅ ਬੇਬੀ ਫਾਰ ਮਾਈ ਡਾਟਰ.
0: ਆਮ ਜਸਟ ਅ ਬੇਬੀ, ਆਮ ਜਸਟ ਅ ਬੇਬੀ.
1: ਹੋਰ, ਥੈਂਕ ਯੂ ਸ਼੍ਰੇਆ, ਕੀ ਸੁਣਾਓਗੇ?
2: ਬੋਲੀ
1: ਬੋਲੀ, ਓਕੇ.
2: ਬਾਰੀ ਬਸੀ ਕੱਟਣੇ ਨਾ ਸੀ, ਬਾਰੀ ਬਸੀ ਕੱਟਿਆ ਸੀ, ਕੱਟਣੇ ਅੰਦਰ ਲੱਡੂ, ਮੈਂ ਕੱਪੜੇ ਧੋਂਦੀ ਨੂੰ ਅੱਖ ਮਾਰਿਆ.

0: बल्ले बल्ले बल्ले बल्ले बल्ले और चाके दे फटे सावा सावा थैंक यू थैंक यू श्रेया
1: बहुत वधिया मेरे पारे पारे लड्डू जलेबी जी
0: अज किदा छुट्टी हो गई अज कादी छुट्टी आ
1: करिकुलम दे
0: अच्छा ओके ओके
2: टीचर टीचर ने स्टडी करनी
1: टीचर ने स्टडी करनी वो बेचारियां पहले स्टडी करके टीचर लगी है हुन भी स्टडी करी जांदियां ने
0: टीचर फिर हड़ताल करन लगे
2: टीचर्स कोई टीचर्स नो आंसर नहीं पता हां
0: टीचर फिर हड़ताल करन लगे तमनीत फिर छुट्टी हो जानी है अपन नु एक
1: यू नो व्हाट
0: इस बारी 2 दिन दी होनी हो
1: ऊ
0: हुई ते फिर
2: मामी लेता मे खादे मामी लेता मे वे खाद पुआ ने खादे डोडे
1: आंटी
2: रोज फ्राइडे नू आओगे
0: हां जी रोज फ्राइडे
1: आप वी विल I will. Not we will. तुसी ते सारे आंदे सी. मैं नहीं सी आंदी. I will.
2: Good.
1: Promise.
2: Pinky promise.
1: Pinky promise.
0: Pinky promise. Thank you. Next कदी बारी.
2: मम्मा ना गल कर लो.
0: अरे मम्मा ना गल कर लो. ओए. बड़े तुही तेज हो बड़े खराब है यार तुही
1: yes. I like your bully.
3: Thank you very much.
0: ਭਾਜੀ ਅੱਜ ਕੰਮ ਤੇ ਨਹੀਂ ਗਿਆ ਅੱਜ ਕੰਮ ਤੇ ਨਹੀਂ ਗਿਆ ਭਾਜੀ ਅੱਜ
3: ਨਹੀਂ
0: ਯਾਰ ਅੱਜ ਟ੍ਰੈਫਿਕ ਬੜੀ ਆ
1: ਚਲੋ ਫਿਰ ਭਾਜੀ ਅੱਜ ਛੁੱਟੀ ਆ ਤੇ ਸ਼ਾਮ ਨੂੰ ਬਹਿਨੇ ਆਪਾਂ
0: ਹਾਂ ਯਾਰ ਅੱਜ ਪਾਰਟੀ ਪੂਰੀ ਕਰੀਏ ਫਿਰ ਹੈ ਭਾਈ ਮੁਰਗਾ ਮੁਰਗਾ ਵੱਡੀਏ ਫਿਰ
1: ਚਲਾਂਗੇ ਨਹੀਂ ਤਾਂ ਬਾਅਦ ਚ ਕੁੱਟ ਪਊਗੀ
0: ਉਹ ਨਹੀਂ ਖਰਚਾ ਬੜਾ ਹੋ ਜਾਂਦਾ ਭਾਜੀ
1: ਉਹ ਨਹੀਂ ਭਾਜੀ
2: ਹਾਂਜੀ
0: ਕੱਲੇ
2: ਜਾਵਾਂਗੇ
0: ਕੱਲੇ ਜਾਵਾਂਗੇ ਯਾਰ ਕੱਲੇ ਕੱਲੇ ਜਾਵਾਂਗੇ ਤੇ ਇੱਕੋ ਗੱਡੀ ਚ ਚੱਲ ਜਾਣਾ ਆਪਾਂ ਸਾਰੀ ਫੈਮਿਲੀ ਖੜੀ ਕੱਲੀ ਕੱਲੀ ਗੱਡੀ ਤੇਲ ਪੜਾ ਕਿਹੜਾ ਮਹਿੰਗਾ ਡੈਡੀ ਡੈਡੀ ਤੁਹਾਡੀ ਆਵਾਜ਼ ਕਿੱਦਾਂ ਹੋ ਗਈ
2: ਡੈਡੀ
1: ਡੈਡੀ ਆਵਾਜ਼ ਬਦਲ ਗਈ ਤੁਹਾਡੀ
0: ਡੈਡੀ ਤੁਹਾਡੀ ਆਵਾਜ਼ ਨਿੱਕੀ ਹੋ ਗਈ ਆ
1: ਪੁੱਛ
0: ਲੈਨੇ ਹੋਲੇ ਹੈਲੋ ਸਤਿ ਸ੍ਰੀ ਅਕਾਲ ਰੂਬੀ ਭੈਣ ਜੀ ਕੀ ਹਾਲ ਚਾਲ ਉਹ ਵੇਲੇ ਹੋ ਅਜੇ
1: ਕਾਰ ਲੈ ਕੇ ਚੱਲਣੀ ਆ
0: ਠੀਕ ਹੈ ਕਿੰਨੇ ਵਜੇ ਮਿਲੀਏ ਫਿਰ ਭਾਜੀ ਕੱਲ ਨੂੰ ਉਹ ਛੁੱਟੀ ਅੱਜ ਹੈ ਤੇ ਮਿਲੀਏ ਕੱਲ ਨੂੰ ਉਹ ਜਾਓ ਭਾਜੀ ਡਰ ਗਏ ਜੇ ਵਹੁਟੀ ਤੋਂ ਡਰਦੇ ਹੋ ਤੁਸੀਂ
2: ਅੱਜ ਸ਼ਾਮ ਨੂੰ
0: ਉਹ ਭਾਜੀ ਭਾਜੀ ਵਹੁਟੀ ਤੋਂ ਡਰਦੇ ਜੇ ਵਹੁਟੀ ਤੋਂ ਡਰਦੇ ਹੁੰਦੇ ਭਾਜੀ
2: ਵੇਲੇ ਤੋਂ ਡਰਦੂਗੇ
0: ਭਾਜੀ ਯਾਰ ਬੜੀ ਗੱਲ ਤੁਹਾਡੇ ਵੱਲ ਵੇਖ ਕੇ ਹੌਸਲਾ ਹੋ ਜਾਂਦਾ ਜੇ ਸਾਨੂੰ ਵੀ
1: ਭਾਜੀ ਸਾਨੂੰ ਵੀ ਕਲਾਸਾਂ ਦੋ ਆਪਣੀ ਘਰ ਦੀ ਨੂੰ ਕਿੱਦਾਂ ਕਾਬੂ ਰੱਖੀਏ ਅਸੀਂ
0: ਭਾਈ ਤੁਸੀਂ ਤਾਂ ਕਮਾਲ ਕਰ ਛੱਡੀ ਯਾਰ ਤੁਮ ਮਿਲਦੇ ਫਿਰ ਸ਼ਾਮ ਨੂੰ ਹਾਂ
1: ਭਾਜੀ ਮੁੱਛਾਂ ਨੂੰ ਤਾ ਦੇ ਕੇ ਮੁੱਛਾਂ ਨੂੰ ਤਾ ਦੇ ਕੇ ਰੱਖਿਆ ਕਰੋ
0: ਸੁਣਾਓਗੇ ਫਿਰ
2: ਇੱਕ ਬੋਲੀ
1: ਓਕੇ
2: ਚੀਜ਼ ਹੈ ਐਕਚੁਅਲੀ ਬਾਰੀ ਬੱਸੀ
1: ਬੱਲੇ ਬੱਲੇ ਬੱਲੇ ਬੱਲੇ

0: ਭਾਈ ਸਰਦਾਰ ਜੀ ਜਿੰਦਾਬਾਦ,
1: ਸਰਦਾਰ ਜੀ ਜਿੰਦਾਬਾਦ। ਭਾਜੀ ਇੱਕ ਗੱਲ ਕਹਾਂ,
0: ਬੱਲੇ ਬੱਲੇ
1: ਭਾਜੀ, ਭਾਜੀ
2: ਭਾਜੀ ਗੇਰ ਚ ਪੈ ਰਹੇ ਹੁਣ।
1: ਭਾਜੀ ਤੁਸੀਂ ਨਾ, ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਨਾ ਬਿਲਡਰ ਬਣ ਜਾਓ, ਤੁਸੀਂ ਅੰਦਰ ਜੋ ਮਰਜ਼ੀ ਕਰ ਕੁਰ ਕੇ ਬਾਹਰ ਬੜਾ ਵਧੀਆ ਸਾਫ਼ ਜਿਹਾ ਕਰ ਦਿੰਦੇ ਜੀ।
2: ਫਸਾੜ ਸੋਹਣਾ ਕਰ ਦਿੰਦੇ ਹੋ ਅੰਦਰ ਜਿਹੜੀ ਲੀਕਾਂ ਹੁੰਦੀਆਂ ਹੁਣ।
1: ਹਾਂਜੀ,
0: ਮੈਂ ਤੁਹਾਨੂੰ ਟ੍ਰਿਕ ਕੀਤਾ।
1: ਕਿੱਦਾਂ
0: ਇੱਕ ਮੈਂ ਲੱਗ ਜ ਮੈਂ ਤੁਹਾਨੂੰ ਟ੍ਰਿਕ ਕੀਤਾ ਵੀ ਕਿ ਮੈਂ ਦਾਦਾ ਹੈਗੇ।
1: ਅੱਛਾ, ਪਹਿਲਾਂ ਡੈਡਾ ਨਹੀਂ?
2: ਓਹੋ, ਅਸੀਂ ਤਾਂ ਸੋਚਿਆ ਡੈਡਾ ਆ, ਤਾਹੀ ਤਾਂ ਅਸੀਂ ਭਾਜੀ ਕਰਕੇ ਗੱਲ ਕਰਦੇ ਪਏ ਸੀਗੇ।
0: ਦਾਦਾ ਬ੍ਰਿਜਮੈਨ ਗਏ।
2: ਓ ਓ,
1: ਤੇ ਤੁਸੀਂ ਆਵਾਜ਼ ਕਿਦਾਂ ਐਡੀ ਵੱਡੀ ਕੀਤੀ ਸੀ ਫਿਰ? ਹੈਂ,
2: ਇੱਕ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਡੈਡਾ ਦੀ ਆਵਾਜ਼ ਕਰਿਓ,
1: ਡੈਡਾ ਦੀ ਆਵਾਜ਼ ਕਰਿਓ।
0: ਮੈਂ ਵੀ ਕੁਛ ਖਾਣਾ।
1: ਓਏ ਯਾਰ, ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ।
0: ਜੀ ਕੁਛ ਬਣਾ।
2: ਓਕੇ ਭਾਜੀ, ਚਲੋ ਫਿਰ ਆਪਾਂ ਐ ਕਰਦੇ ਆ, ਖਾ ਕੇ ਆਉਂਦੇ ਆ ਕਿਤੇ ਛੋਲੇ ਭਟੂਰੇ।
1: ਥੈਂਕ ਯੂ।
0: ਹਾਂਜੀ, ਉਦੋਂ ਟੀਵੀ ਦੇਖਦੇ ਗੁੱਜੀ ਗੁੱਜੀ ਤੇ ਚਾਹ ਪਾਲਾ।
2: ਇਟਸ ਅ ਗੁੱਡ ਅਬਜ਼ਰਵਰ।
1: ਥੈਂਕ ਯੂ, ਅੱਜ ਤੇ ਤੁਸੀਂ ਕਮਾਲ ਹੀ ਕਰਤੀ ਤੁਸੀਂ ਭਾਜੀ।
2: ਵੈਰੀ ਨਾਈਸ ਭਾਜੀ,
1: ਸਤਿ ਸ਼੍ਰੀ ਅਕਾਲ। ਥੈਂਕ ਯੂ, ਥੈਂਕ ਯੂ, ਥੈਂਕ ਯੂ,
0: ਬਾਏ
1: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ। ਇਹ ਤੇ ਨਿਆਣੇ ਭਾਈ, ਮਤਲਬ ਅਫਲਾ ਤੂੰ ਦੇ ਜਾਂਦੇ ਦਿਨੋਂ ਦਿਨ।
2: ਮੈਂ ਕਿਹਾ ਪੁੱਛੋ ਨਾ ਕੁਛ, ਵੱਟ ਕੱਢੇ ਪਏ ਨੇ।
1: ਥੈਂਕ ਯੂ। ਤੇ ਬਿੰਦਰ ਵਿਰਕ ਜੀ ਕਹਿੰਦੇ ਗੁੱਡ ਮਾਰਨਿੰਗ, ਕਹਿੰਦੇ ਕਿ ਹੈਪੀ, ਤੁਹਾਡੀ ਖੁਸ਼ ਹੋ ਗਏ ਆਵਾਜ਼ ਸੁਣ ਕੇ, ਹੈਪੀ ਹੋ ਗਏ। ਜਤਿੰਦਰਪਾਲ ਜੀ ਕਹਿੰਦੇ ਕਿ ਵੈਲਕਮ ਬੈਕ ਨੂਨੀਆ ਜੀ।
2: ਥੈਂਕ ਯੂ ਵੈਰੀ ਮੱਚ ਆਲ ਆਫ ਯੂ ਜੀ,
1: ਵੈਲਕਮ ਨੂਨੀਆ ਜੀ। ਆਈ ਇਨ ਦਾ ਵਾਟਰ, ਇਹ ਕੀ? ਅੱਛਾ, ਆਈ ਇਨ ਦਾ ਵਾਟਰ, ਓਕੇ। ਤੇ ਜਤਿੰਦਰ ਜੀ ਕਹਿੰਦੇ ਕਿ ਥੈਂਕ ਯੂ, ਵੈਲਕਮ ਬੈਕ ਕਰਦੇ ਨੇ। ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ, ਗੀਤ ਬੜਾ ਵਧੀਆ ਸੀ, ਅਤੇ ਵੈਲਕਮ ਬੈਕ ਹੋ ਗਿਆ। ਅਤੇ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਕਰਦੇ, ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਬਖਸ਼ੇ, ਤੰਦਰੁਸਤੀ ਰੱਖੇ, ਅਤੇ ਵੀਕਐਂਡ ਸਭ ਦਾ ਵਧੀਆ ਵਧੀਆ ਰਹੇ। ਦਿਲਬਾਗ ਸਿੰਘ ਗਿੱਲ ਜੀ ਵੀ ਵੈਲਕਮ ਬੈਕ ਕਰਦੇ ਨੇ ਤੁਹਾਨੂੰ।
2: ਥੈਂਕ ਯੂ ਜੀ।
1: ਕਰਨ ਜੀ ਕਹਿੰਦੇ ਅੱਜ ਸੋਹਣੀਆਂ ਕ੍ਰੇਗੀਬਨ ਤੋਂ ਸੱਜਣ ਆਏ ਨੇ।
2: ਥੈਂਕ ਯੂ ਜੀ,
1: ਥੈਂਕ ਯੂ। ਅਤੇ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਨੇ, ਅੱਛਾ ਕੀ ਕਹਿੰਦੇ ਨੇ, ਕਹਿੰਦੇ ਕੁਦਰਤ ਦਾ ਇੱਕ ਨਿਯਮ ਪੁਰਾਣਾ, ਜੋ ਵੰਡੋਗੇ ਉਹੀ ਵਾਪਸ ਪਾਉਣਾ, ਧਨ ਦੌਲਤ ਤਾਂ ਆਉਣੀ ਜਾਣੀ, ਪਿਆਰ ਦੀ ਬਾਣੀ ਸਭ ਤੋਂ ਸਿਆਣੀ। ਤਾਂਹੀਓ ਤਾਂ ਸਰਦਾਰ ਰਣਜੋਤ ਸਿੰਘ ਦੀ ਅਲਫਾਜ਼ ਬਣਾਉਂਦੇ ਖੂਬਸੂਰਤ ਕਹਾਣੀ। ਉਹ ਧੰਨਵਾਦ, ਬਹੁਤ ਸ਼ੁਕਰੀਆ ਜੀ। ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭੇਜਦੇ ਨੇ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ। ਮਨਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਿਡਨੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਕਹਾਣੀ ਕਹਿੰਦੇ ਬੜੀ ਵਧੀਆ, ਅਤੇ ਨੂਨੀਆ ਜੀ ਵੈਲਕਮ।
2: ਥੈਂਕ ਯੂ ਜੀ।
1: ਆਈ ਵਾਜ਼ ਦਾ ਆਂਸਰ ਨੋਟ ਵਾਟਰ ਭਾਜੀ। ਅੱਛਾ ਹਾਂ, ਇਹ ਕਿੱਦਾਂ ਹੋ ਗਿਆ, ਇਹ ਮੈਨੂੰ ਕਿਉਂ ਵਾਟਰ ਵਾਟਰ ਦਿਖਿਆ? ਓਕੇ, ਆਈ ਵਾਜ਼ ਦਾ ਆਂਸਰ, ਓਕੇ ਠੀਕ ਹੈ।
2: ਆਈ ਆਈ ਜੇ ਕੇ ਐਲ ਐਮ ਐਨ ਵਾਲੀ ਆਈ,
1: ਆਈ ਉਹੀ ਆਈ
2: ਕਿ ਈ ਵਾਈ ਈ ਵਾਲੀ ਆਈ?
1: ਨਹੀਂ, ਨੈਪੀ ਟ੍ਰੇਨਿੰਗ ਵਾਲੀ ਆ। ਬਲਜੀਤ ਜੀ ਤੁਹਾਡਾ ਰਾਮ ਪਰਮਿੰਦਰ ਜੀ ਸਤਿ ਸ਼੍ਰੀ ਅਕਾਲ। ਅਤੇ ਮਨਰਾਜ ਦੇ ਮੰਮਾ ਕਹਿੰਦੇ ਕਿ ਆਈ ਰੀਅਲੀ ਮਿਸ ਯੂ ਨੋਨੀ ਜੀ, ਯੈਸਟਰਡੇ ਆਈ ਵਾਜ਼ ਥਿੰਕਿੰਗ ਅਬਾਊਟ ਯੂ, ਯੂਅਰ ਹੈਲਥ, ਐਂਡ ਟੂਡੇ ਯੂ ਹੇਅਰ, ਵਾਓ, ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ਣ।
2: ਥੈਂਕ ਯੂ ਵੈਰੀ ਮੱਚ।
1: ਦਿੱਲੀ ਜੂਲਰ ਵਾਲੇ ਕਹਿੰਦੇ ਕਿ ਨੋਨੀ ਜੀ ਯੂ ਆਰ ਬੈਕ, ਅਤੇ 22 ਕੈਰਟ ਦਾ ਰੇਟ ਕਹਿੰਦੇ $180 ਪ੍ਰਤੀ ਗ੍ਰਾਮ ਹੋ ਗਿਆ, ਜੇ ਆ ਗਏ ਜੀ ਤਾਂ ਲੈ ਲਓ।
2: 180, ਵਾਹ, ਇਹ ਤਾਂ ਥੱਲੇ ਥੱਲੇ ਜਾਈ ਜਾ ਰਿਹਾ
1: ਇਹ 22 ਕੈਰਟ ਦਾ। ਤੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ, ਪਰਥ ਤੋਂ ਭੇਜਦੇ ਨੇ। ਸਾਡੇ ਨਾਲ ਕੌਣ ਭੇਜਦੇ ਨੇ? ਜੋਸ਼ੀ ਸਾਹਿਬ ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਵੈਲਕਮ ਬੈਕ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਤੁਹਾਡਾ ਇੱਕ ਹੋਰ ਲਿਖਤ ਇਹਨਾਂ ਨੇ ਭੇਜੀ, ਇਹ ਫਿਰ ਆਪਾਂ ਅੱਗੇ ਲਈ ਰੱਖ ਲੈਣੇ। ਹਰਚੰਦ ਸਿੰਘ ਢਿੱਲੋਂ ਜੀ ਦੇ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ। ਰਿਚਰਡ ਜੀ ਵੀ ਤੁਹਾਨੂੰ ਵੈਲਕਮ ਬੈਕ ਕਰਦੇ ਨੇ, ਕਹਿੰਦੇ ਬਹੁਤ ਮਿਸ ਕੀਤਾ ਤੁਹਾਨੂੰ, ਤੇ ਸਟੋਰੀ ਕਹਿੰਦੇ ਨੇ ਕਿ ਅੱਜ ਦੀ ਬਹੁਤ ਵਧੀਆ ਸੀ, ਅਤੇ ਵੈਲਕਮ ਬੈਕ, ਅਤੇ ਆਪਣਾ ਬਚਪਨ ਕਹਿੰਦੇ ਕਿ ਯਾਦ ਆ ਗਿਆ, ਬੱਚਿਆਂ ਦੀਆਂ ਗੱਲਾਂ ਗੁੱਲਾਂ ਸੁਣ ਕੇ ਵੈਰੀ ਨਾਈਸ ਮਨਦੀਪ ਸਿੰਘ ਜੀ, ਬਹੁਤ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਹੋਰ ਵੀ ਸਾਰੇ ਸੱਜਣ ਜਿਹੜੇ ਵੈਲਕਮ ਬੈਕ ਕਰ ਰਹੇ ਨੇ, ਜਿਹਨਾਂ ਦਾ ਮੈਂ ਨਾਮ ਨਹੀਂ ਲੈ ਪਾ ਰਿਹਾ, ਉਹਨਾਂ ਦਾ ਧੰਨਵਾਦ। ਅਤੇ ਕਹਿੰਦੇ ਕਿ ਮੇਜਰ ਸਰਵਿਸ ਕਰਾ ਕੇ ਆਏ ਨੇ ਨੋਨੀਆ ਜੀ, ਜੀ ਆਇਆਂ ਨੂੰ ਇਹ ਤੁਹਾਨੂੰ ਮੈਸੇਜ ਭੇਜਦੇ ਨੇ ਸੈਮੀ ਸਾਹਿਬ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਨ ਦਾ। ਅੱਜ 31 ਤਰੀਕ ਜੁਲਾਈ ਦਾ ਮਹੀਨਾ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ। ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ, ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਦੇ ਦਿਨ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਵਿੱਚ ਕੁਝ ਇੱਕ ਖਾਸ ਜਾਣਕਾਰੀਆਂ ਤੁਹਾਨੂੰ ਦੇਣੀਆਂ ਨੇ ਸੈਂਸਸ ਦੇ ਨਾਲ ਜੁੜੀਆਂ ਹੋਈਆਂ, ਤੇ ਵਿਕਟੋਰੀਆ ਵਾਸੀਆਂ ਦੇ ਲਈ ਇੱਕ ਚੰਗੀ ਖਬਰ ਵੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਤੱਕ ਸਾਡੇ ਨਾਲ ਜੁੜੇ ਰਹੇ ਹੋ। ਤੇ ਖੇਡ ਜਗਤ ਦੇ ਵਿੱਚ ਬਹੁਤ ਕੁਝ ਹੋ ਰਿਹਾ। ਭਾਰਤ ਦੇ ਵਿੱਚ ਜਿਹੜੀ ਹਾਕੀ ਦੀ ਟੀਮ ਹੈ ਉਹਦੀ ਜਰਸੀ ਨੀਲੀ ਦੀ ਬਜਾਏ ਕੇਸਰੀ ਕਰਨ ਦੇ ਉੱਤੇ ਹੁਣ ਵਿਵਾਦ ਹੋ ਰਿਹਾ। ਖੈਰ ਉਹ ਵੀ ਖਬਰ ਕੀ ਹੈ ਅੱਗੇ ਚੱਲ ਕੇ ਖੇਡ ਜਗਤ ਦੇ ਵਿੱਚ, ਨਾਲੇ ਕਾਮਨਵੈਲਥ ਦੇ ਖੇਡਾਂ ਦੇ ਅੰਦਰ ਆਸਟ੍ਰੇਲੀਆ ਦੇ ਦਬਦਬੇ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਭਾਰਤ ਦੀਆਂ ਵਿਸਾਰ ਖਬਰਾਂ ਅੱਗੇ ਚੱਲ ਕੇ ਹਾਂਜੀ ਮੈਲਬਨ ਪ੍ਰੋਗਰਾਮ ਤੋਂ ਬਾਅਦ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੇ ਕਰਦੇ ਨੇ, ਪਰ ਕੁਝ ਇੱਕ ਖਬਰਾਂ ਦੇ ਉੱਤੇ ਝਾਤ ਜ਼ਰੂਰ ਮਾਰਦੇ ਚੱਲਾਂਗੇ। ਪਰ ਆਓ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਕੌਮਾਂਤਰੀ ਖਿੱਤੇ ਦੇ ਵਿੱਚ ਬਹੁਤ ਕੁਝ ਹੋ ਵਾਪਰ ਰਿਹਾ, ਪਰ ਮੱਧ ਪੂਰਬ ਤੋਂ ਹੀ ਸਾਰੀ ਗੱਲ ਇਸ ਵਕਤ ਚੱਲ ਰਹੀ ਹੈ। ਇਰਾਨ, ਅਮਰੀਕਾ ਇਹਨਾਂ ਦੇ ਆਲੇ ਦੁਆਲੇ ਦੋ ਤਿੰਨ ਖਬਰਾਂ ਹੈਗੀਆਂ ਨੇ, ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪਹਿਲੀ ਖਬਰ ਇਰਾਨ ਦੇ ਹਵਾਲੇ ਦੇ ਨਾਲ, ਜਿੱਥੇ ਇਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਨੇ ਜਾਰਡਨ ਦੇ ਅਲ ਅਜ਼ਰਾਕ ਅੱਡੇ ਦੇ ਉੱਤੇ 3 ਅਮਰੀਕੀ F-35 ਲੜਾਕੂ ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੋ ਸਕਦੀ ਹੈ, ਕਿਉਂਕਿ F-35 ਉਹ ਲੜਾਕੂ ਜਹਾਜ਼ ਹੈ ਜਿਸਦੇ ਦਮ ਦੇ ਉੱਤੇ ਅਮਰੀਕਾ ਪੂਰੀ ਦੁਨੀਆਂ ਦੇ ਵਿੱਚ ਚੌਧਰਾਹਟ ਦਿਖਾਉਂਦਾ ਹੈ, ਔਰ ਇਹ ਕਾਫੀ ਮਹਿੰਗੇ ਫਾਈਟਰ ਜੈਟਸ ਨੇ। ਵੈਸੇ BBC ਦੀ ਖਬਰ ਦੇ ਮੁਤਾਬਕ IRGC ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜਾਰਡਨ ਦੇ ਅਲ ਅਜ਼ਰਾਕ ਹਵਾਈ ਅੱਡੇ ਦੇ ਉੱਤੇ ਮਿਜ਼ਾਈਲ ਹਮਲੇ ਦੇ ਵਿੱਚ ਇਹਨਾਂ ਤਿੰਨਾਂ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕੀਤਾ, 3 ਹੋਰ ਜਹਾਜ਼ ਨੁਕਸਾਨੇ ਵੀ ਗਏ ਨੇ। ਇਸ ਦਾਅਵੇ ਦੀ ਪੁਸ਼ਟੀ ਹਾਲੇ ਤੱਕ ਅਮਰੀਕਾ ਜਾਂ ਜਾਰਡਨ ਦੇ ਅਧਿਕਾਰੀਆਂ ਦੀ ਤਰਫ ਤੋਂ ਸੁਤੰਤਰ ਸਰੋਤਾਂ ਦੇ ਹਵਾਲੇ ਦੇ ਨਾਲ ਨਹੀਂ ਸੀ ਹੋਈ, ਪਰ IRGC ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਇਹ ਗੱਲ ਜ਼ਰੂਰ ਦੱਸੀ ਹੈ ਕਿ ਇਸ ਹਮਲੇ ਨੂੰ ਕੇਸ਼ਮ ਟਾਪੂ ਦੇ ਉੱਤੇ 2 ਰਿਹਾਇਸ਼ੀ ਇਮਾਰਤਾਂ ਦੇ ਕੋਲੋਂ ਗੁਜ਼ਰਦਿਆਂ ਹੋਇਆਂ ਅਮਰੀਕੀ ਹਵਾਈ ਜਹਾਜ਼ ਦੀ ਜਵਾਬੀ ਕਾਰਵਾਈ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ। ਇਹਨਾਂ ਹਮਲਿਆਂ ਦੇ ਵਿੱਚ ਇੱਕ ਬੱਚੇ ਸਣੇ ਇੱਕ ਹੀ ਪਰਿਵਾਰ ਦੇ 3 ਮੈਂਬਰ ਵੀ ਮਾਰੇ ਗਏ ਨੇ, ਜਦਕਿ 2 ਹੋਰ ਲੋਕ ਜ਼ਖਮੀ ਹੋਏ ਨੇ। IRGC ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਲ ਅਜ਼ਰਾਕ ਅੱਡੇ ਦੇ ਉੱਤੇ ਲੜਾਕੂ ਜਹਾਜ਼ਾਂ ਦੇ ਮੁਰੰਮਤ ਸ਼ੈੱਡ ਦੇ ਉੱਤੇ ਵੀ ਹਮਲਾ ਕੀਤਾ ਗਿਆ, ਜਿਸਦੇ ਵਿੱਚ ਕੁਝ ਅਮਰੀਕੀ ਅਧਿਕਾਰੀ ਤੇ ਤਕਨੀਕੀ ਕਰਮਚਾਰੀ ਜਿਹੜੇ ਨੇ ਉਹ ਮਾਰੇ ਗਏ ਨੇ, ਹਾਲਾਂਕਿ ਗਿਣਤੀ ਨਹੀਂ ਦੱਸੀ ਗਈ ਹੈ। ਜਾਰਡਨ ਦੀ ਫੌਜ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹਨਾਂ ਦੇ ਡਿਫੈਂਸ ਸਿਸਟਮ ਨੇ ਇਰਾਨ ਦੇ ਵੱਲੋਂ ਦਾਗੀਆਂ ਗਈਆਂ 5 ਮਿਜ਼ਾਈਲਾਂ ਨੂੰ ਖਤਮ ਕਰ ਦਿੱਤਾ ਸੀ, ਪਰ ਇਸ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਸੀ ਹੋਇਆ। ਅਮਰੀਕਾ ਨੇ ਹੁਣ ਤੱਕ F-35 ਲੜਾਕੂ ਜਹਾਜ਼ਾਂ ਦੇ ਖਤਮ ਹੋਣ ਦੇ ਬਾਰੇ ਜਾਂ ਆਪਣੇ ਫੌਜੀਆਂ ਦੇ ਨੁਕਸਾਨੇ ਜਾਣ ਦੇ ਬਾਰੇ ਕੋਈ ਵੀ ਰਿਪੋਰਟ ਜਨਤਕ ਤੌਰ ਤੇ ਜਾਰੀ ਨਹੀਂ ਕੀਤੀ ਹੈ, ਪਰ IRGC ਦਾ ਇਹ ਦਾਅਵਾ ਕਿ ਉਹਨਾਂ ਨੇ ਅਲ ਅਲੀ ਸਲੇਮ ਅੱਡੇ ਦੇ ਉੱਤੇ ਵੀ ਡਰੋਨ ਗਿਰਾਏ ਨੇ, ਇਹਦੇ ਬਾਰੇ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਰਾਨ ਦਾ ਕਹਿਣਾ ਹੈ ਕਿ ਵੀਰਵਾਰ ਦੀ ਸਵੇਰ ਕੁਵੈਤ ਦੇ ਅਲੀ ਅਲ ਸਲੇਮ ਹਵਾਈ ਅੱਡੇ ਦੇ ਉੱਤੇ 2 ਡਰੋਨ ਹੈਂਗਰ ਤੇ ਫੌਜੀ ਜਹਾਜ਼ਾਂ ਤੇ ਹੈਲੀਕਾਪਟਰਸ ਦੇ ਉੱਤੇ ਜਿਹੜੇ ਇਹ ਬਰਸਾਏ ਗਏ ਸੀ ਜਾਂ ਸੁੱਟੇ ਗਏ ਸੀ, ਔਰ ਇਸ ਦੇ ਨਾਲ ਇਹਨਾਂ ਫੌਜੀ ਜਹਾਜ਼ਾਂ ਤੇ ਹੈਲੀਕਾਪਟਰਸ ਨੂੰ ਉਹਨਾਂ ਦੇ ਇੰਜਨ ਨੂੰ ਨੁਕਸਾਨ ਪਹੁੰਚਿਆ। ਇਸ ਦਾਅਵੇ ਦੀ ਪੁਸ਼ਟੀ ਕੁਵੈਤ ਦੀ ਤਰਫ ਤੋਂ ਵੀ ਨਹੀਂ ਕੀਤੀ ਗਈ ਹੈ, ਪਰ ਇਰਾਨ ਆਪਣੀ ਤਰਫ ਤੋਂ ਵੱਡੇ ਹਮਲਿਆਂ ਦੇ ਦਾਅਵੇ ਪਿਛਲੇ ਕੁਝ ਘੰਟਿਆਂ ਦੇ ਵਿੱਚ ਕਰ ਰਿਹਾ। ਉਧਰ ਅਮਰੀਕਾ ਦੇ ਅਧਿਕਾਰਕ ਅੰਕੜਿਆਂ ਦੇ ਮੁਤਾਬਕ ਇਸ ਸਾਲ ਦੀ ਦੂਸਰੀ ਤਿਮਾਹੀ ਯਾਨੀ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਦੇ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਗਰੋਥ ਹੈ, ਇਕਨੋਮਿਕ ਗਰੋਥ ਯਾਨੀ ਆਰਥਿਕ ਵਿਕਾਸ ਦਰ, ਉਹਦੇ ਵਿੱਚ ਉਮੀਦ ਦੇ ਨਾਲੋਂ ਘੱਟ ਹੀ ਹੋ ਰਹੀ ਹੈ। ਅਮਰੀਕੀ ਵਣਜ ਮਹਿਕਮੇ ਦੇ ਮੁਤਾਬਕ ਦੂਸਰੀ ਤਿਮਾਹੀ ਦੇ ਵਿੱਚ ਅਮਰੀਕੀ ਅਰਥ ਵਿਵਸਥਾ ਦੇ ਅੰਦਰ ਸਾਲਾਨਾ ਵਾਧਾ ਦਰ 1.5% ਰਹੀ। ਪਹਿਲੀ ਤਿਮਾਹੀ ਦੇ ਵਿੱਚ 2.1% ਸੀ ਜਦੋਂ ਤੱਕ ਅਮਰੀਕਾ ਨੇ ਇਰਾਨ ਦੇ ਉੱਤੇ ਜੰਗ ਨਹੀਂ ਸੀ ਛੇੜੀ। ਇਹ ਅੰਕੜੇ ਐਸੇ ਸਮੇਂ 'ਚ ਸਾਹਮਣੇ ਆਏ ਨੇ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਇਜ਼ਰਾਈਲ ਤੇ ਇਰਾਨ ਦੀ ਜੰਗ ਦੇ ਵਿੱਚ ਆਪ ਹੀ ਆ ਕੇ ਸ਼ਾਮਿਲ ਹੋ ਗਈ। ਅਮਰੀਕੀ ਕਾਰੋਬਾਰ ਦੇ ਉੱਤੇ ਵੀ ਅਸਰ ਹੋਇਆ ਔਰ ਦੁਨੀਆ ਭਰ ਦੇ ਬਾਜ਼ਾਰ ਵੀ ਪ੍ਰਭਾਵਿਤ ਹੋਏ। ਅਮਰੀਕੀ ਕਾਰੋਬਾਰ ਵੈਸੇ ਟੈਰਿਫ ਦੇ ਨਾਲ ਜੁੜੇ ਹੋਏ ਦਬਾਅ ਦੇ ਵਿੱਚੋਂ ਵੀ ਗੁਜ਼ਰ ਰਿਹਾ ਹੈ, ਉਹ ਟੈਰਿਫ ਜਿਹੜੇ ਅਮਰੀਕੀ ਸਦਰ ਨੇ ਹੀ ਲਗਾਏ ਨੇ। ਇਹ ਅੰਕੜੇ ਦੱਸਦੇ ਨੇ ਕਿ ਇਸ ਦੀ ਵਜ੍ਹਾ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਸਰਕਾਰੀ ਖਰਚ ਤਾਂ ਘਟਿਆ ਹੀ ਹੈ ਪਰ ਨਿਵੇਸ਼ ਤੇ ਇੰਪੋਰਟ ਵੀ ਘਟਿਆ ਹੈ। ਹਾਲਾਂਕਿ ਗ੍ਰਾਹਕਾਂ ਦੇ ਖਰਚਿਆਂ ਦੇ ਵਿੱਚ ਵਾਧਾ ਹੋਇਆ, ਜਿਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਅੰਦਰੂਨੀ ਆਰਥਿਕਤਾ ਦੇ ਵਿੱਚ ਕਾਫੀ ਵੱਡੀ ਸੱਟ ਵੱਜੀ ਹੈ। ਅਮਰੀਕਾ ਦੀ ਆਰਥਿਕ ਗਤੀਵਿਧੀਆਂ ਦੇ ਉੱਤੇ ਨਿਗਾਹ ਰੱਖਣ ਵਾਲੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 2/3 ਤੋਂ ਜ਼ਿਆਦਾ ਹਿੱਸਾ ਰੱਖਣ ਵਾਲੇ ਜਿਹੜੇ ਕੰਜ਼ਿਊਮਰ ਐਕਸਪੈਂਸ ਨੇ, ਉਪਭੋਗਤਾ ਖਰਚ ਨੇ, ਉਹ ਪਿਛਲੀ ਤਿਮਾਹੀ ਦੇ ਵਿੱਚ 3.2% ਦੀ ਦਰ ਦੇ ਨਾਲ ਵਧੇ ਸੀ, ਜਦਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਉਹ ਮਹਿਜ਼ 0.5% ਹੀ ਵਧੇ। ਇਹ ਅੰਕੜੇ ਅਜਿਹੇ ਸਮੇਂ ਚ ਵੀ ਆਏ ਨੇ ਜਦੋਂ ਅਮਰੀਕੀ ਫੈਡਰਲ ਰਿਜ਼ਰਵ ਨੇ ਲਗਾਤਾਰ 5ਵੀਂ ਵਾਰ ਵਿਆਜ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ। ਬੁੱਧਵਾਰ ਦੇ ਦਿਨ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ ਨਵੇਂ ਚੇਅਰਮੈਨ ਕੈਵਿਨ ਵਾਸ਼ ਨੇ ਕਿਹਾ ਕਿ ਵਧਦੀਆਂ ਹੋਈਆਂ ਕੀਮਤਾਂ ਤੇ ਮਹਿੰਗਾਈ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਦੇ ਕੋਲ ਕੋਈ ਜਾਦੂਈ ਹੱਲ ਤਾਂ ਨਹੀਂ ਹੈ, ਬਸ ਇਹੀ ਕਰ ਸਕਦੇ ਨੇ ਕਿ ਵਿਆਜ ਦਰਾਂ ਦੇ ਵਿੱਚ ਹੋਰ ਇਜ਼ਾਫਾ ਨਾ ਕਰਨ। ਖੈਰ, ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਦੇ ਬੋਰਡ ਮੈਂਬਰ ਵੀ ਸ਼ਾਇਦ ਅਮਰੀਕਾ ਤੋਂ ਐਸਾ ਕੋਈ ਸਬਕ ਸਿੱਖ ਲੈਣ। ਵੈਸੇ ਅੰਦਾਜ਼ੇ ਤਾਂ ਲਗਾਏ ਜਾ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਅਗਸਤ ਮਹੀਨੇ ਦੀ 10 ਤੇ 11 ਤਰੀਕ ਨੂੰ ਜਦੋਂ ਬੈਠਕ ਹੋਣੀ ਹੈ ਤਾਂ ਫਿਰ ਵਿਆਜ ਦਰਾਂ ਦੇ ਵਿੱਚ ਸਥਿਰਤਾ ਰੱਖੀ ਜਾਏਗੀ। ਉਹ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਸਾਂਝ ਪਾਨੇ। ਪਰ ਦੂਸਰੀਆਂ ਖਬਰਾਂ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ, ਜਿੱਥੇ ਚੀਨ ਦੇ ਸਰਕਾਰੀ ਮੀਡੀਆ ਨੇ ਆਪਣੇ ਸਭ ਤੋਂ ਚਰਚਿਤ ਹਥਿਆਰਾਂ ਦੇ ਵਿੱਚੋਂ ਇੱਕ YJ-20, ਇਹ ਹਾਈਪਰਸੋਨਿਕ ਐਂਟੀਸ਼ਿਪ ਮਿਜ਼ਾਈਲ ਹੈ, ਔਰ ਇਸ ਦੀ ਵੱਡੇ ਪੈਮਾਨੇ ਦੇ ਉੱਤੇ ਤੈਨਾਤੀ ਕਰਨ ਦਾ ਸੰਕੇਤ ਦਿੱਤਾ। CCTV ਦੇ ਮਿਲਟਰੀ ਚੈਨਲ ਅਤੇ ਸਰਕਾਰੀ ਹਮਾਇਤ ਵਾਲੇ ਅਖਬਾਰ ਗਲੋਬਲ ਟਾਈਮਸ ਨੇ ਬੁੱਧਵਾਰ ਦੇ ਦਿਨ ਆਪਣੇ ਵੈਬ ਪੋਰਟਲ ਤੋਂ ਇੱਕ ਵੀਡੀਓ ਫੁਟੇਜ ਵੀ ਦਿਖਾਈ ਸੀ, ਜਿਸ ਦੇ ਵਿੱਚ ਟਾਈਪ 52D ਡਿਸਟਰੋਇਰ ਤੇ YJ-20 ਮਿਜ਼ਾਈਲ ਇਹ ਦਾਗੀ ਜਾ ਰਹੀ ਸੀ। ਇਸ ਹਥਿਆਰ ਨੂੰ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਚੀਨ ਨੇ ਪਹਿਲੀ ਵਾਰ ਬੀਜਿੰਗ ਦੇ ਅੰਦਰ ਹੋਈ ਇੱਕ ਮਿਲਟਰੀ ਪਰੇਡ ਦੇ ਵਿੱਚ ਦਿਖਾਇਆ ਸੀ। YJ-20 ਹਾਈਪਰਸੋਨਿਕ ਮਿਜ਼ਾਈਲ ਨੂੰ ਟਾਈਪ 5D ਡਿਸਟਰੋਇਰ ਦੇ ਅਗਲੇ ਡੈਕ ਦੇ ਵਿੱਚ ਲਗਾ ਕੇ ਵਰਟੀਕਲ ਲਾਂਚ ਸਿਸਟਮ ਦੇ ਜ਼ਰੀਏ ਲਾਂਚ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਇੰਜਨ ਚਾਲੂ ਹੋਣ ਤੋਂ ਪਹਿਲਾਂ ਇਸ ਨੂੰ ਵਰਟੀਕਲ ਲਾਂਚ ਸਿਸਟਮ ਤੋਂ ਬਾਹਰ ਕੱਢ ਲਿਆ ਜਾਂਦਾ ਹੈ, ਔਰ ਇਹ ਐਂਟੀ ਸ਼ਿਪ ਮਿਜ਼ਾਈਲ ਹੈ। ਦੱਸ ਦਈਏ ਕਿ ਹਾਈਪਰਸੋਨਿਕ ਮਿਜ਼ਾਈਲ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਕਾਫੀ ਤਬਾਹਕੁਨ ਹੈ। ਵੈਸੇ ਚੀਨ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਆਪਣੇ ਹਥਿਆਰਾਂ ਦੀ ਨੁਮਾਇਸ਼ ਸਿਰਫ ਪਰੇਡ ਦੇ ਵਿੱਚ ਹੀ ਨਹੀਂ ਬਲਕਿ ਕੌਮਾਂਤਰੀ ਪਾਣੀਆਂ ਦੇ ਵਿੱਚ ਵੀ ਕਰ ਚੁੱਕਿਆ, ਜਿਸ ਦੇ ਚੱਲਦੇ ਆਸਟ੍ਰੇਲੀਆ ਵੀ ਚੀਨ ਤੋਂ ਨਾਰਾਜ਼ ਹੈ। ਵੈਸੇ ਚੀਨ ਦੇ ਮਿਲਟਰੀ ਦੇ ਇੱਕ ਬੁਲਾਰੇ ਦੇ ਮੁਤਾਬਕ YJ-20 ਬਲਾਸਟਿਕ ਮਿਜ਼ਾਈਲ ਲਗਭਗ ਸਿੱਧੇ ਵਰਟੀਕਲ ਐਂਗਲ ਦੇ ਨਾਲ ਸਮੁੰਦਰੀ ਜਹਾਜ਼ਾਂ ਦੇ ਉੱਤੇ ਹਮਲਾ ਕਰਦੀ ਹੈ, ਔਰ ਹਾਈਪਰਸੋਨਿਕ ਸਪੀਡ ਦੀ ਵਜ੍ਹਾ ਦੇ ਚੱਲਦਿਆਂ ਇਸ ਨੂੰ ਰੋਕਣਾ ਵੀ ਮੁਸ਼ਕਲ ਹੋ ਜਾਂਦਾ ਹੈ। YJ-20 ਕਾਫੀ ਹੱਦ ਤੱਕ ਸਟੈਂਡਰਡਾਈਜੇਸ਼ਨ ਹਾਸਲ ਕਰ ਚੁੱਕੀ ਹੈ ਮੌਜੂਦਾ ਨਜ਼ਰੀਏ ਦੇ ਨਾਲ ਦੇਖੀਏ, ਕਿਉਂਕਿ ਚੀਨੀ ਫੌਜ ਦੇ ਫੌਜੀ ਮਾਮਲਿਆਂ ਦੇ ਨਾਲ ਜੁੜੇ ਹੋਏ ਇੱਕ ਮਾਹਰ ਨੇ ਗਲੋਬਲ ਟਾਈਮਸ ਅਖਬਾਰ ਨੂੰ ਇਹ ਵੀ ਦੱਸਿਆ ਹੈ ਕਿ ਭਵਿੱਖ ਦੇ ਵਿੱਚ ਚੀਨ ਬਹੁਤ ਸਾਰੀਆਂ ਐਡਵਾਂਸਡ ਨੈਵਲ ਮਿਜ਼ਾਈਲਾਂ ਜਿਹੜੀਆਂ ਨੇ ਉਹ ਆਪਣੇ ਸਮੁੰਦਰੀ ਜਹਾਜ਼ਾਂ ਦੇ ਉੱਤੇ ਤੈਨਾਤ ਕਰਨ ਜਾ ਰਿਹਾ ਹੈ। ਇਹਨਾਂ ਦੇ ਵਿੱਚੋਂ ਇੱਕ YJ-20 ਵੀ ਹੋ ਸਕਦੀ ਹੈ। ਇਹ ਨਵੀਂ ਪੀੜ੍ਹੀ ਦੀ ਯਾਨੀ ਨੈਕਸਟ ਜਨਰੇਸ਼ਨ ਦੀ ਮਿਜ਼ਾਈਲ ਦੱਸੀ ਜਾ ਰਹੀ ਹੈ। ਉੱਥੇ ਹੀ ਹਥਿਆਰਾਂ ਦੀ ਗੱਲ ਤੁਰੀ ਹੈ ਤੇ ਵੈਸੇ ਤਾਂ ਅਗਲੀਆਂ ਕੁਝ ਖਬਰਾਂ ਆਲੇ ਦੁਆਲੇ ਦੇ ਭਾਰਤ ਦੇ ਗੁਆਂਢ ਦੇ ਦੇਸ਼ਾਂ ਦੇ ਵਿੱਚੋਂ ਨੇ। ਸਭ ਤੋਂ ਪਹਿਲਾਂ ਤੁਰਕੀ ਤੋਂ ਖਬਰ, ਜਿੱਥੇ ਰਾਜਧਾਨੀ ਅੰਕਾਰਾ ਦੇ ਵਿੱਚ ਐਟੇਸਮੁਕ ਜ਼ਿਲ੍ਹੇ ਦੇ ਮੇਅਰ ਐਡਾਲ ਬੋਸਕਿਯੁਲੋ ਨੂੰ ਇਸ ਕੌਂਸਲ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਵੈਸੇ ਤੁਰਕੀ ਦੇ ਅੰਕਾਰਾ ਦੇ ਮੇਅਰ ਤੋਂ ਇਲਾਵਾ 52 ਹੋਰਨਾਂ ਨੂੰ ਹਿਰਾਸਤ 'ਚ ਲਿਆ ਗਿਆ। ਇਹ ਖਬਰ ਇਸ ਕਰਕੇ ਕੌਮਾਂਤਰੀ ਪੱਧਰ ਦੇ ਉੱਤੇ ਮਾਇਨੇ ਰੱਖਦੀ ਹੈ ਕਿਉਂਕਿ ਇਹ ਮਹਿਜ਼ ਇੱਕ ਸ਼ਹਿਰ ਦੇ ਮੇਅਰ ਨੂੰ ਹਿਰਾਸਤ 'ਚ ਲੈਣ ਦੀ ਖਬਰ ਨਹੀਂ ਹੈ, ਬਲਕਿ ਇਹ ਕਿਹਾ ਜਾ ਰਿਹਾ ਹੈ ਕਿ ਤੁਰਕੀ ਦੀ ਸਰਕਾਰ ਅਪਰਾਧਕ ਨੈਟਵਰਕ ਚਲਾਨ, ਰਿਸ਼ਵਤਖੋਰੀ ਜਾਂ ਗਬਨ ਦੇ ਇਲਜ਼ਾਮ ਲਗਾ ਕੇ ਸਰਕਾਰ ਵਿਰੋਧੀ ਤਾਕਤਾਂ ਨੂੰ ਇਸ ਵਕਤ ਜੇਲ੍ਹਾਂ ਦੇ ਵਿੱਚ ਡੱਕ ਰਹੀ ਹੈ। ਵੈਸੇ ਦੱਸ ਦਈਏ ਕਿ 56 ਸਾਲਾ ਮੇਅਰ ਬਸਕੁਲੋ ਇੱਕ ਮਸ਼ਹੂਰ ਅਦਾਕਾਰ ਵੀ ਸੀ। ਉਹਨਾਂ ਨੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਟਰਕੀ ਦੇ ਵਿੱਚ ਚੱਲਦੇ ਇੱਕ ਮਸ਼ਹੂਰ TV ਸੀਰੀਅਲ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੇ ਇੱਕ ਪੁਲਿਸ ਅਧਿਕਾਰੀ ਵਜੋਂ ਆਪਣੀ ਕਿਰਦਾਰ ਨਿਭਾਇਆ ਸੀ, ਆਪਣੀ ਭੂਮਿਕਾ ਨਿਭਾਈ ਸੀ। ਵੈਸੇ ਉਹ ਮੁੱਖ ਵਿਰੋਧੀ ਧਿਰ ਰਿਪਬਲਿਕਨ ਪੀਪਲਸ ਪਾਰਟੀ ਨੇ ਉਹਨਾਂ ਨੂੰ ਸਾਲ 2024 ਦੀਆਂ ਨਗਰਪਾਲਿਕਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਵਜੋਂ ਨਿਯੁਕਤ ਕੀਤਾ ਸੀ ਜਦੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਦੱਸ ਦਈਏ ਕਿ ਹਾਲੀਆ ਸਾਲਾਂ ਦੇ ਵਿੱਚ ਜਿਹੜੀ ਇਹ ਵਿਰੋਧੀ ਪਾਰਟੀ ਹੈ CHP, ਇਸ ਦੇ ਬਹੁਤ ਸਾਰੇ ਮੇਅਰ ਭ੍ਰਿਸ਼ਟਾਚਾਰ ਦੇ ਜਾਂਚ ਦੀ ਘੇਰੇ ਦੇ ਵਿੱਚ ਨੇ, ਜਾਂ ਕੁਝ ਇੱਕ ਜਿਹੜੇ ਲੀਡਰ ਨੇ ਸਿਖਰਲੇ ਨੇਤਾ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਅਪਰਾਧਕ ਮਾਮਲੇ ਉਹਨਾਂ ਦੇ ਉੱਤੇ ਰਿਸ਼ਵਤਖੋਰੀ, ਗਬਨ ਦੇ ਮਾਮਲੇ ਜਾਂ ਸਰਕਾਰੀ ਟੈਂਡਰਾਂ 'ਚ ਹੇਰਾ ਫੇਰੀ ਦੇ ਦੋਸ਼ ਲਗਾ ਕੇ ਜਾਂ ਆਪਣੀ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਲਗਾ ਕੇ ਜੇਲ੍ਹਾਂ 'ਚ ਭੇਜਿਆ ਜਾ ਰਿਹਾ। ਵੈਸੇ ਅਮਰੀਕਾ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਨੇਤਨਯਾਹੂ ਦੇ ਅੱਗੇ ਤੁਰਕੀ ਦਾ ਸਟੈਂਡ ਲੈ ਗਿਆ ਸੀ ਤੇ ਇਰਾਨ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਜਾਏਗਾ ਕਹਿ ਕੇ ਲੜਾਈ ਕਰ ਦਿੰਦਾ, ਫਿਲਹਾਲ ਤੁਰਕੀ ਦੇ ਮਾਮਲੇ ਦੇ ਉੱਤੇ ਚੁੱਪ ਹੈ। ਉੱਥੇ ਭ੍ਰਿਸ਼ਟਾਚਾਰ ਦੀ ਖਬਰਾਂ ਦੀ ਸਾਂਝ ਪਾਈਏ ਤੇ ਪਹਿਲਾਂ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰਾਂ ਨੇ। ਪਹਿਲੀ ਖਬਰ ਬੰਗਲਾਦੇਸ਼ ਦੀ, ਜਿੱਥੇ ਬੰਗਲਾਦੇਸ਼ ਦੀ ਤਾਰਿਕ ਰਹਿਮਾਨ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਬੰਗਲਾਦੇਸ਼ ਦੇ ਕਾਨੂੰਨ ਦੇ ਮੁਤਾਬਕ ਬੰਗਲਾਦੇਸ਼ ਸਰਕਾਰ ਦੇ ਇੱਕ ਮੰਤਰੀ ਐਮ ਅਜ਼ਬੂਦੁਜ਼ਾਨ ਨੇ ਵੀਰਵਾਰ ਦੇ ਦਿਨ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ ਤੋਂ ਜਦੋਂ ਵੀ ਉਹ ਭਾਰਤ ਤੋਂ ਬੰਗਲਾਦੇਸ਼ ਪਰਤਣਗੇ ਉਹਨਾਂ ਨੂੰ ਢਾਕਾ ਉਤਰਦਿਆਂ ਸਾਰ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸ਼ੇਖ ਹਸੀਨਾ ਨੂੰ ਅਦਾਲਤ ਦੇ ਵਿੱਚ ਜਾ ਕੇ ਸਰੈਂਡਰ ਕਰਨ ਦਾ, ਯਾਨੀ ਆਤਮ ਸਮਰਪਣ ਕਰਨ ਦਾ ਕੋਈ ਵੀ ਮੌਕਾ ਨਹੀਂ ਦਿੱਤਾ ਜਾਏਗਾ, ਕਿਉਂਕਿ ਜੇਕਰ ਉਹ ਸਿੱਧੇ ਅਦਾਲਤ ਦੇ ਵਿੱਚ ਜਾਂਦੇ ਨੇ ਤਾਂ ਉਹ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਕੇ ਆਪਣੇ ਲਈ ਰਸਤੇ ਖੋਲ ਲੈਣਗੇ, ਜਿਸ ਨੂੰ ਸਰਕਾਰ ਰੋਕਣਾ ਚਾਹੁੰਦੀ ਹੈ। ਦੱਸ ਦਈਏ ਕਿ ਅਜ਼ਬੂਦੁਜ਼ਮਾਨ ਵੈਸੇ ਕਾਨੂੰਨ ਮੰਤਰੀ ਨੇ। ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸ਼ੇਖ ਹਸੀਨਾ, ਜਿਨ੍ਹਾਂ ਦੀ ਉਮਰ 70 ਸਾਲ ਹੈ ਇਸ ਵਕਤ, ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਪਰਤਣ ਦਾ ਹੱਕ ਹੈ, ਪਰ ਕਾਨੂੰਨ ਵੀ ਉਵੇਂ ਹੀ ਕੰਮ ਕਰੇਗਾ ਜਿਵੇਂ ਕਾਨੂੰਨ ਨੂੰ ਕਰਨਾ ਚਾਹੀਦਾ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਜਦੋਂ ਇਹ ਉਹਨਾਂ ਤੋਂ ਪੁੱਛਿਆ ਗਿਆ ਕਿ ਸ਼ੇਖ ਹਸੀਨਾ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਤਾਂ ਸ਼ੇਖ ਹਸੀਨਾ ਦੀ ਸਮੱਸਿਆ ਹੈ। ਦੂਸਰੇ ਪਾਸੇ ਸ਼ੇਖ ਹਸੀਨਾ ਨੇ ਭਾਰਤ ਦੇ ਵਿੱਚੋਂ ਹੀ ਇੱਕ ਇੰਟਰਵਿਊ ਦੇ ਦਰਮਿਆਨ ਇਹ ਦਾਅਵਾ ਕੀਤਾ ਸੀ ਕਿ ਉਹ ਦਸੰਬਰ ਮਹੀਨੇ ਤੱਕ ਬੰਗਲਾਦੇਸ਼ ਵਾਪਸ ਜਾਣ ਦੇ ਲਈ ਦ੍ਰਿੜ ਨੇ। ਉਹਨਾਂ ਇਹ ਵੀ ਕਹਿ ਦਿੱਤਾ ਸੀ ਇੰਟਰਵਿਊ ਚ ਕਿ ਹੋ ਸਕਦਾ ਹੈ ਕਿ ਮੇਰੀ ਹੱਤਿਆ ਕਰ ਦਿੱਤੀ ਜਾਵੇ ਜਾਂ ਮੈਨੂੰ ਜੇਲ ਭੇਜ ਦਿੱਤਾ ਜਾਵੇ, ਪਰ ਮੈਂ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਲੋਕ ਮੈਨੂੰ ਬੁਲਾ ਰਹੇ ਨੇ। ਜ਼ਿਕਰਯੋਗ ਹੈ ਕਿ ਅਗਸਤ 2024 ਚ ਵਿਦਿਆਰਥੀਆਂ ਦੇ ਇੱਕ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਦੀ ਸਰਕਾਰ ਡਿੱਗ ਗਈ ਸੀ ਤੇ ਉਹ ਭਾਰਤ ਫਰਾਰ ਹੋ ਕੇ ਆ ਗਏ ਸੀ। ਨਵੰਬਰ 2025 ਦੇ ਵਿੱਚ ਬੰਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ ਪ੍ਰਦਰਸ਼ਨਾਂ ਦੇ ਦਰਮਿਆਨ ਹੋਈ ਹਿੰਸਾ ਤੇ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਉਂਦਿਆਂ ਹੋਇਆਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਮੌਜੂਦਾ ਬੰਗਲਾਦੇਸ਼ ਸਰਕਾਰ ਕਾਫੀ ਸਮੇਂ ਤੋਂ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ। ਭਾਰਤ ਦੇ ਗੁਆਂਢ ਪਾਕਿਸਤਾਨ ਤੋਂ ਵੀ ਖਬਰ, ਜਿੱਥੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਦੇ ਵਿੱਚ ਬੀਤੀ ਕੱਲ ਇੱਕ ਕੋਲਾ ਖਦਾਨ ਦੇ ਵਿੱਚ ਹੋਏ ਜ਼ੋਰਦਾਰ ਧਮਾਕੇ ਦੇ ਚਲਦਿਆਂ ਘੱਟੋ ਘੱਟ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ। 31 ਹੋਰ ਮਜ਼ਦੂਰ ਹਾਲੇ ਵੀ ਮਲਬੇ ਦੇ ਹੇਠ ਦਬੇ ਹੋਏ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਕਾਰੀ ਨਿਰੀਖਕਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਧਮਾਕਾ ਬਲੂਚਿਸਤਾਨ ਦੇ ਰਾਜਧਾਨੀ ਕੋਇਟਾ ਦੇ ਬਾਹਰੀ ਇਲਾਕੇ ਦੇ ਵਿੱਚ ਹੋਇਆ ਹੈ, ਜਿੱਥੇ ਮਿਥੇਨ ਗੈਸ ਜਮ੍ਹਾਂ ਹੋਣ ਕਰਕੇ ਖਦਾਨ ਦੇ ਵਿੱਚ ਇਹ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ। ਪਹਿਲਾਂ 7 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਬਾਅਦ ਚ 4 ਹੋਰ ਲਾਸ਼ਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਖਦਸ਼ਾ ਜਤਾਇਆ ਕਿ ਮ੍ਰਿਤਕਾਂ ਦੀ ਗਿਣਤੀ ਹਲੇ ਹੋਰ ਵੱਧ ਸਕਦੀ ਹੈ। ਮਿਥੇਨ ਗੈਸ ਦੇ ਧਮਾਕੇ ਤੋਂ ਬਾਅਦ ਇਸ ਖਦਾਨ ਦੇ ਅੰਦਰ ਆਕਸੀਜਨ ਦਾ ਪੱਧਰ 0 ਹੋ ਗਿਆ ਸੀ, ਜਿਸਦੇ ਕਾਰਨ ਮਜ਼ਦੂਰ ਜਿਹੜੇ ਫਸੇ ਹੋਏ ਸੀ ਉਹਨਾਂ ਦੇ ਹਾਲੇ ਵੀ ਜਿਹੜੇ ਫਸੇ ਹੋਏ ਨੇ ਉਹਨਾਂ ਦੇ ਵੀ ਜ਼ਿੰਦਾ ਬਚਣ ਦੀ ਉਮੀਦ ਬਹੁਤ ਘੱਟ ਹੀ ਨੇ। ਇਹੀ ਕਾਰਨ ਹੈ ਕਿ ਬਚਾਅ ਟੀਮਾਂ ਵੀ ਅੰਦਰ ਬੇਹੱਦ ਸਾਵਧਾਨੀ ਦੇ ਨਾਲ ਜਾ ਰਹੀਆਂ ਨੇ। ਭਾਰਤ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਨਾਲ ਜੁੜੀ ਖਬਰ, ਜਿੱਥੇ ਕੋਰਟ ਨੇ ਮੌਜੂਦਾ ਐਡਵਾਈਜ਼ਰੀ ਤੇ ਪੁਲਿਸ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੈਲੇਟ ਗਨਸ ਦੀ ਵਰਤੋਂ ਦੇ ਉੱਤੇ ਮੁਕੰਮਲ ਪਾਬੰਦੀ ਨਹੀਂ ਲਗਾਈ ਜਾ ਸਕਦੀ। ਪਹਿਲਾਂ ਕੁਝ ਪਟੀਸ਼ਨਾਂ ਇਸ ਕਿਸਮ ਦੀਆਂ ਦਾਖਲ ਕੀਤੀਆਂ ਗਈਆਂ ਸੀ ਕਿ ਦਿੱਲੀ ਸਰਕਾਰ ਨੂੰ ਪੈਲੇਟ ਗਨਸ ਦੀ ਪਾਬੰਦੀ ਤੋਂ ਜਿਹੜਾ ਇਸਤੇਮਾਲ ਆ ਉਸ ਤੋਂ ਪਾਬੰਦ ਕੀਤਾ ਜਾਵੇ, ਪਰ ਬੈਂਚ ਨੇ ਕਿਹਾ ਹੈ ਕਿ ਸ਼ਾਂਤਮਈ ਮੁਜ਼ਾਰੇ ਕਈ ਵਾਰ ਹਿੰਸਕ ਹੋ ਜਾਂਦੇ ਨੇ, ਜਿਸ ਕਰਕੇ ਸੁਰੱਖਿਆ ਬਲਾਂ ਨੂੰ ਮੌਕੇ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਨੇ। ਉਂਝ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਦੁਰਵਰਤੋਂ ਦੇ ਖਾਸ ਦੋਸ਼ਾਂ ਦੀ ਮਾਮਲੇ ਦਰ ਮਾਮਲੇ ਪੜਤਾਲ ਕੀਤੀ ਜਾ ਸਕਦੀ ਹੈ। ਬੈਂਚ ਨੇ ਸਾਬਕਾ ਕੇਂਦਰੀ ਸੂਚਨਾ ਕਮਿਸ਼ਨ ਯਸ਼ਵਰਧਨ ਆਜ਼ਾਦ ਤੇ 2 ਪੀੜਤਾਂ ਦੀ ਅਰਜ਼ੀ ਦੇ ਉੱਤੇ ਕੇਂਦਰ ਤੇ ਰੈਪਿਡ ਐਕਸ਼ਨ ਫੋਰਸ ਦੇ IG ਨੂੰ ਨੋਟਿਸ ਜਾਰੀ ਕੀਤੇ ਨੇ। ਦੱਸਦੀਏ ਕਿ ਰੈਪਿਡ ਐਕਸ਼ਨ ਫੋਰਸ ਦੀ ਤਰਫ ਤੋਂ ਪੈਲੇਟ ਗਨਸ ਤੇ ਇਲੈਕਟ੍ਰਿਕ ਸ਼ੀਲਡ ਦੀ ਵਰਤੋਂ ਦੀ ਪਹਿਲਾਂ ਹੀ ਇਨਕਾਰ ਕੀਤਾ ਜਾ ਚੁੱਕਿਆ ਹੈ। ਉਧਰ ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਸਰਕਾਰ ਵੱਲੋਂ ਅੰਦੋਲਨ ਦੇ ਨਾਲ ਸੰਬੰਧਿਤ FIRs ਦੇ ਵਿੱਚ ਅਗਲੀ ਕਾਰਵਾਈ ਨਾ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਨਾਲ ਹੀ ਕਿਹਾ ਹੈ ਕਿ ਕੇਸਾਂ ਨੂੰ ਸਿਰਫ ਬੰਦ ਕਰਨ ਦੀ ਥਾਂ ਰਸਮੀ ਤੌਰ ਦੇ ਉੱਤੇ ਵਾਪਸ ਲਿਆ ਜਾਣਾ ਚਾਹੀਦਾ ਸੀ। CJP ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ 25 ਜੁਲਾਈ ਦੇ ਜੰਤਰ ਮੰਤਰ ਸਮਝੌਤੇ ਦੇ ਦਰਮਿਆਨ ਸਰਕਾਰ ਨੇ FIR ਵਾਪਸ ਲੈਣ ਦਾ ਭਰੋਸਾ ਦਿੱਤਾ ਸੀ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਗਲਤ ਵਿਆਖਿਆ ਕਰ ਰਹੀ ਹੈ। ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਜੰਤਰ ਮੰਤਰ ਨੂੰ ਧਰਨਿਆਂ ਤੇ ਮੁਜ਼ਾਹਰਿਆਂ ਤੋਂ ਬੰਦ ਕੀਤੇ ਜਾਣ ਦੀਆਂ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਹੋ ਰਹੀਆਂ ਨੇ, ਦਿੱਲੀ ਪੁਲਿਸ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਝੂਠੀਆਂ ਤੇ ਗੁੰਮਰਾਹਕੁੰਨ ਖਬਰਾਂ ਨੇ। ਕੁਝ ਇੱਕ ਵੀਡੀਓਜ਼ ਐਸੀਆਂ ਸਾਹਮਣੇ ਆ ਰਹੀਆਂ ਸੀ ਕਿ ਦਿੱਲੀ ਪੁਲਿਸ ਬੈਰੀਕੇਡਿੰਗ ਦੀ ਉੱਤੇ ਵੈਲਡਿੰਗ ਕਰ ਰਹੀ ਹੈ ਤੇ ਪੱਕੇ ਤੌਰ ਦੇ ਉੱਤੇ ਇੱਕ ਲੋਹੇ ਦੀ ਕੰਧ ਖੜੀ ਕਰ ਰਹੀ ਹੈ ਜੰਤਰ ਮੰਤਰ ਦੇ ਆਲੇ ਦੁਆਲੇ ਤਾਂ ਕਿ ਭਵਿੱਖ 'ਚ ਕੋਈ ਵੀ ਪ੍ਰਦਰਸ਼ਨ ਇੱਥੇ ਨਾ ਹੋ ਸਕੇ। ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਜੰਤਰ ਮੰਤਰ ਹਾਲੇ ਵੀ ਸ਼ਾਂਤਮਈ ਤੇ ਅਧਿਕਾਰਕ ਪ੍ਰਦਰਸ਼ਨਾਂ ਦੇ ਲਈ ਮਨਜ਼ੂਰਸ਼ੁਦਾ ਸਥਾਨ ਹੈ। ਇਹ ਮਹਿਜ਼ ਕੁਝ ਅਫਵਾਹਾਂ ਸਾਹਮਣੇ ਆਈਆਂ ਨੇ ਕਿ ਬੈਰੀਕੇਡਿੰਗ ਨੂੰ ਪੱਕਾ ਕੀਤਾ ਜਾ ਰਿਹਾ। ਦਿੱਲੀ ਪੁਲਿਸ ਦੇ ਮੁਤਾਬਕ ਮੌਜੂਦਾ ਮਾਪਦੰਡਾਂ ਦੇ ਤਹਿਤ ਯੋਗ ਅਥਾਰਟੀ ਦੀ ਮਨਜ਼ੂਰੀ ਦੇ ਨਾਲ ਹੀ ਜੰਤਰ ਮੰਤਰ ਦੇ ਵਿੱਚ ਇੱਕੋ ਸਮੇਂ 1,000 ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਵੀਰਵਾਰ ਦੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਹੋਇਆਂ ਕੁਝ ਗੰਭੀਰ ਦੋਸ਼ ਮੜੇ। ਉਹਨਾਂ ਦੋਸ਼ ਲਗਾਇਆ ਕਿ 20 ਜੁਲਾਈ ਦੀ ਪ੍ਰੀਖਿਆ ਦੇ ਵਿੱਚ ਜਿਹੜੀ ਨੀਟ ਪ੍ਰੀਖਿਆ ਹੋਈ ਸੀ ਉਸਦੇ ਖਿਲਾਫ ਜਿਹੜੇ ਧਰਨੇ ਦਿੱਤੇ ਜਾ ਰਹੇ ਸੀ ਉਹਨਾਂ ਧਰਨਿਆਂ ਦੇ ਵਿੱਚ 20 ਜੁਲਾਈ ਦੇ ਦਿਨ ਜਿਹੜੀ ਸੰਸਦ ਮਾਰਚ ਦੇ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਕਾਰਵਾਈ ਹੋਈ ਹੈ ਉਸ ਦੇ ਨਿਰਦੇਸ਼ ਗ੍ਰਹਿ ਮੰਤਰੀ ਨੇ ਹੀ ਦਿੱਤੇ ਸੀ। ਵੈਸੇ ਇਸ ਕਿਸਮ ਦਾ ਦਾਅਵਾ ਬੀਤੀ ਕੱਲ ਜਿਹੜੇ ਰਾਹੁਲ ਗਾਂਧੀ ਵੀ ਲੋਕ ਸਭਾ ਦੇ ਵਿੱਚ ਕਰ ਚੁੱਕੇ ਨੇ ਜਿਸ ਦੇ ਉੱਤੇ ਇੱਕ ਚੰਗਾ ਹੰਗਾਮਾ ਹੋਇਆ। ਪਰ ਅਭਿਜੀਤ ਦੀਪਕੇ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਵੱਡੀ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਮੈਨੂੰ ਇਹ ਤਾਂ ਲੱਗਦਾ ਹੀ ਹੈ ਕਿ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਵੋ, ਇਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਲਈ ਚੰਗਾ ਰਹੇਗਾ। ਮੈਂ ਕਿਹਾ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਕਿਵੇਂ ਬੱਚਿਆਂ ਦੀ ਤਰ੍ਹਾਂ ਬਿਹੇਵ ਕਰ ਰਹੇ ਨੇ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦੇ ਪੋਤੇ ਦੀ ਉਮਰ ਦਾ, ਉਹਨਾਂ ਦੇ ਪੋਤੇ ਦੀ ਉਮਰ ਦੇ ਬੱਚਿਆਂ ਨੂੰ ਧਮਕੀਆਂ ਜਦੋਂ ਮਿਲਦੀਆਂ ਨੇ ਤਾਂ ਇਸ ਦਾ ਕੀ ਮਤਲਬ ਕੱਢਿਆ ਜਾਣਾ ਚਾਹੀਦਾ। ਹਾਲਾਂਕਿ ਭਾਜਪਾ ਨੇ ਦੀਪਕੇ ਤੇ ਉਹਨਾਂ ਦੇ ਪਰਿਵਾਰ ਨੂੰ ਧਮਕੀ ਦਿੱਤੇ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭਾਜਪਾ ਨੇਤਾ ਕੇਸ਼ਵ ਉਪਾਧਿਆ ਨੇ ਕਿਹਾ ਹੈ ਕਿ ਜੇਕਰ ਉਹ ਰਾਹੁਲ ਗਾਂਧੀ ਦੀ ਲਾਈਨ ਦੇ ਉੱਤੇ ਚੱਲਣਾ ਚਾਹੁੰਦੇ ਨੇ ਤਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ। ਉਹਨਾਂ ਕਿਹਾ ਕਿ ਉਹ ਅੰਦੋਲਨ ਦਾ ਚਿਹਰਾ ਸੀ, ਪੇਪਰ ਲੀਕ ਦੇ ਖਿਲਾਫ ਬਿੱਲ ਲਿਆ ਦਿੱਤਾ ਗਿਆ, ਕੇਂਦਰੀ ਸਿੱਖਿਆ ਮੰਤਰੀ ਅਸਤੀਫਾ ਦੇ ਚੁੱਕੇ ਨੇ, ਇਸ ਕਰਕੇ ਭਾਜਪਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ। ਉਹਨਾਂ ਨੂੰ ਹੁਣ ਸਰਕਾਰ ਦੀ ਇੱਜ਼ਤ ਰੱਖਣੀ ਚਾਹੀਦੀ ਹੈ, ਪਰ ਉਹ ਹੁਣ ਸਿਆਸਤ ਕਰ ਰਹੇ ਨੇ। ਜੇਕਰ ਉਹਨਾਂ ਨੂੰ ਰਾਹੁਲ ਗਾਂਧੀ ਦੀ ਲਾਈਨ ਤੇ ਚੱਲਣਾ ਤਾਂ ਉਹ ਕਾਂਗਰਸ ਦੇ ਵਿੱਚ ਚਲੇ ਜਾਣ। ਉਧਰ ਦਿੱਲੀ ਪੁਲਿਸ ਦੀ ਤਰਫ ਤੋਂ 29 ਜੁਲਾਈ 2026 ਨੂੰ ਸ਼ਾਮ 6 ਵਜੇ ਤੱਕ ਨੀਟ ਪ੍ਰੀਖਿਆ ਦੇ ਵਿੱਚ ਕਥਿਤ ਗੜਬੜੀਆਂ ਦੇ ਵਿਰੋਧ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਨਾਲ ਜੁੜੇ 13 ਮਾਮਲੇ ਦਰਜ ਕੀਤੇ ਗਏ ਨੇ। ਇਹ ਤਾਜ਼ਾ ਮਾਮਲੇ ਦਰਜ ਕੀਤੇ ਗਏ ਐਸੇ ਸਮੇਂ ਦੇ ਵਿੱਚ ਜਦੋਂ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਤੇ ਨੌਜਵਾਨਾਂ ਨੂੰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕੋਈ ਵੀ ਨਵਾਂ ਕੇਸ ਦਰਜ ਨਹੀਂ ਕੀਤਾ ਜਾਏਗਾ। ਦਿੱਲੀ ਸਰਕਾਰ ਦੇ ਮੁਤਾਬਕ ਕੌਮੀ ਰਾਜਧਾਨੀ ਖੇਤਰ ਦਿੱਲੀ ਦੇ ਕਿਸੇ ਵੀ ਪੁਲਿਸ ਜ਼ਿਲ੍ਹੇ ਦੀ ਤਰਫ ਤੋਂ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਉਹਨਾਂ ਨੂੰ ਪੂਰਾ ਹੱਕ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਏਗਾ, ਪਰ ਜਿਨ੍ਹਾਂ ਦੇ ਅਪਰਾਧਕ ਰਿਕਾਰਡ ਨੇ ਉਹਨਾਂ ਦੇ ਖਿਲਾਫ ਦਿੱਲੀ ਪੁਲਿਸ ਕਾਰਵਾਈ ਜ਼ਰੂਰ ਕਰੇਗੀ। ਦਿੱਲੀ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈ ਕਿ ਅਪਰਾਧਕ ਮਾਮਲਿਆਂ ਦੇ ਪਿਛੋਕੜ ਵਾਲੇ ਨੌਜਵਾਨਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਹੀ ਨਵੇਂ ਕੇਸ ਦਰਜ ਕੀਤੇ ਜਾ ਰਹੇ ਨੇ। ਉੱਥੇ ਹੀ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਫੈਡਰਲ ਸਰਕਾਰ ਦੇ ਨਾਲ ਜੁੜੇ ਹੋਏ ਕੁਝ ਫੈਸਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨੇ ਸਰਕਾਰ ਦੇ ਇਸ ਪ੍ਰਪੋਜ਼ਲ ਤੇ ਕਿ ਜਿਹੜੇ ਟਰੱਸਟ ਨੇ ਉਹਨਾਂ ਦੇ ਉੱਤੇ, ਜਿਹੜੇ ਡਿਸਕ੍ਰਿਸ਼ਨਰੀ ਟਰੱਸਟ ਨੇ ਉਹਨਾਂ ਦੇ ਉੱਤੇ 30% ਦਾ ਟੈਕਸ ਲਗਾਇਆ ਜਾਏਗਾ, ਇਸ ਦਾ ਵਿਰੋਧ ਕੀਤਾ ਹੈ। ਬਹਿਰਾਲ ਸਰਕਾਰ ਦੀ ਤਰਫ ਤੋਂ ਡਿਸਕ੍ਰਿਸ਼ਨਰੀ ਟਰੱਸਟ ਦੇ ਮਾਮਲੇ ਦੇ ਵਿੱਚ ਹਾਲੇ ਕੋਈ ਬਿੱਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਕਿਸਮ ਦਾ ਕੋਈ ਐਲਾਨ ਕੀਤਾ ਗਿਆ। ਪਰ ਕਿਹਾ ਗਿਆ ਹੈ ਕਿ ਕਿਉਂਕਿ ਆਸਟ੍ਰੇਲੀਆ ਇੱਕ ਪ੍ਰੋਗਰੈਸਿਵ ਟੈਕਸ ਸਿਸਟਮ ਹੈ, ਇੱਥੇ ਇਸ ਦੇ ਲਈ ਟੋਟਲ ਟੈਕਸ ਸਿਸਟਮ ਦੇ ਵਿੱਚ ਟਰੱਸਟ ਦੀ ਉੱਤੇ ਜਿਹੜੀ ਲੱਗਣ ਵਾਲਾ ਜਿਹੜਾ ਟੈਕਸ ਹੈ ਉਸ ਦੇ ਵਿੱਚ ਸੁਧਾਰ ਜਾਂ ਬਦਲਾਅ ਹੋਣੇ ਚਾਹੀਦੇ ਨੇ। ਉਧਰ ਕੱਲ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਟੈਲੀਗ੍ਰਾਮ ਅਦਾਰਾ ਹੈ, ਇੱਕ ਸੋਸ਼ਲ ਮੀਡੀਆ ਅਦਾਰਾ ਹੈ, ਉਸ ਦੇ ਉੱਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਰ ਕਿਹਾ ਜਾ ਰਿਹਾ ਹੈ ਕਿ ਲਗਭਗ 1.5 ਮਿਲੀਅਨ ਆਸਟ੍ਰੇਲੀਅਨ ਲੋਕ ਟੈਲੀਗ੍ਰਾਮ ਵਰਤ ਰਹੇ ਨੇ। ਹਾਲਾਂਕਿ ਈ ਸੇਫਟੀ ਕਮਿਸ਼ਨਰ ਜੁਲੀ ਨੈਮ ਗ੍ਰਾਂਟ ਨੇ ਇਹ ਦੱਸਿਆ ਕਿ ਟੈਲੀਗ੍ਰਾਮ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ, ਬਲਕਿ ਕੁਝ ਨਿਯਮਾਂ ਦੀ ਅਣਦੇਖੀ ਕਰਨ ਦੇ ਚੱਲਦਿਆਂ ਟੈਲੀਗ੍ਰਾਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇੱਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫੈਡਰਲ ਕੋਰਟ ਜੇਕਰ ਇਹ ਪਾ ਲੈਂਦੀ ਹੈ ਕਿ ਟੈਲੀਗ੍ਰਾਮ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਨਲਾਈਨ ਸੇਫਟੀ ਐਕਟ ਹੈ ਉਸ ਦੀ ਉਲੰਘਣਾ ਕਰ ਰਹੀ ਹੈ, ਤਾਂ $54 million ਦੀਆਂ ਪੈਨਲਟੀਜ਼ ਟੈਲੀਗ੍ਰਾਮ ਦੇ ਉੱਤੇ ਲੱਗ ਸਕਦੀਆਂ ਨੇ। ਵੈਸੇ ਭਾਰਤ, ਰੂਸ ਤੇ ਤੁਰਕੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਦੇ ਵਿੱਚ ਟੈਲੀਗ੍ਰਾਮ ਨੂੰ ਲੈ ਕੇ ਇਸ ਵਕਤ ਚੰਗਾ ਬਵਾਲ ਚੱਲ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕਾਰਪੋਰੇਟ ਜਗਤ ਦੇ ਨਾਲ ਜੁੜੀ ਇਹ ਇੱਕ ਸਾਜਿਸ਼ ਵੀ ਹੋ ਸਕਦੀ ਹੈ। UAE ਦੇ ਵਿੱਚ ਆਪਰੇਟ ਹੋ ਰਹੀ ਕੰਪਨੀ ਟੈਲੀਗ੍ਰਾਮ ਦੇ ਲਈ ਇਸ ਵਕਤ ਕੁਝ ਇੱਕ ਦੇਸ਼ਾਂ ਦੇ ਵਿੱਚ ਖਾਸ ਕਿਸਮ ਦੀ ਮੁਸੀਬਤ ਜਿਹੜੀ ਉਹ ਪੈਦਾ ਕੀਤੀ ਜਾ ਰਹੀ ਹੈ। ਵੈਸੇ ਜਦੋਂ ਜੁਰਮਾਨਿਆਂ ਦੀ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਆਪਟਸ ਦੇ ਨਾਲ ਜੁੜੀ ਹੋਈ, ਜਿੱਥੇ ਆਪਟਸ ਦੇ ਉੱਤੇ $502 million ਦੀ ਪੈਨਲਟੀ ਲੱਗ ਸਕਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਕਾਰਪੋਰੇਟ ਹਿਸਟਰੀ ਦੇ ਅੰਦਰ ਇਹ ਅੱਜ ਤੱਕ ਦੀ ਸਭ ਤੋਂ ਵੱਡੀ ਪੈਨਲਟੀ ਹੋਏਗੀ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਕਮਿਊਨੀਕੇਸ਼ਨ ਤੇ ਮੀਡੀਆ ਅਥਾਰਟੀ ਦੀ ਤਰਫ ਤੋਂ ਫੈਡਰਲ ਕੋਰਟ ਦੇ ਵਿੱਚ ਵੀਰਵਾਰ ਦੇ ਦਿਨ ਜਿਹੜਾ ਆਪਟਸ ਦੇ ਦੁਆਰਾ ਨੈਟਵਰਕ ਆਊਟੇਜ ਹੋਇਆ ਸੀ ਉਸ ਦੇ ਖਿਲਾਫ ਇੱਕ ਸ਼ਿਕਾਇਤ ਜਿਹੜੀ ਲਿਜਾਈ ਗਈ ਹੈ, ਔਰ ਇਸ ਮਾਮਲੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਰਿਵਾਈਜ਼ ਕਰਕੇ 2 ਦੀ ਮੌਤ ਦੀ ਪੁਸ਼ਟੀ ਕੀਤਾ ਗਿਆ, ਪਰ ਐਕਮਾ ਯਾਨੀ ਕਿ ਆਸਟ੍ਰੇਲੀਅਨ ਕਮਿਊਨੀਕੇਸ਼ਨ ਤੇ ਮੀਡੀਆ ਅਥਾਰਟੀ ਦਾ ਕਹਿਣਾ ਹੈ ਕਿ ਆਪਟਸ ਦੇ ਖਿਲਾਫ ਉਹਨਾਂ ਦੇ ਕੋਲ 1005 ਮੌਕਿਆਂ ਦੇ ਉੱਤੇ ਬਾਰ ਬਾਰ ਕਾਨੂੰਨ ਤੋੜਨ ਦੀਆਂ, ਕਾਨੂੰਨ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ 000 ਜਿਹੜਾ ਐਮਰਜੈਂਸੀ ਨੰਬਰ ਹੈ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਸ ਸੇਵਾ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ ਕਿਸੇ ਵੀ ਟੈਲੀਕਾਮ ਕੰਪਨੀ ਦੀ ਤਰਫ ਤੋਂ। ਉਸ ਕਾਨੂੰਨ ਨੂੰ ਤੋੜਨ ਦਾ ਇਲਜ਼ਾਮ ਆਪਟਸ ਦੇ ਉੱਤੇ 1000 ਤੋਂ ਵੱਧ ਮੌਕਿਆਂ ਦੇ ਉੱਤੇ ਲੱਗਿਆ। ਵੈਸੇ ਇਸ ਤੋਂ ਇਲਾਵਾ ਕੁਝ ਹੋਰ ਬ੍ਰੀਚ ਵੀ ਹੋਏ ਸੀ ਉਹਨਾਂ ਕੁਝ ਘੰਟਿਆਂ ਦੇ ਦਰਮਿਆਨ ਜਦੋਂ ਆਪਟਸ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਕੇ ਰਹਿ ਗਈਆਂ ਸੀ। 000 ਤੇ ਵੀ ਕਾਲ ਮੁਹੱਈਆ ਨਹੀਂ ਸੀ ਹੋ ਪਾ ਰਹੀ। ਅਜਿਹੇ ਦੇ ਵਿੱਚ ਆਪਟਸ ਦੇ ਉੱਤੇ $2.5 lakh ਪਰ ਬ੍ਰੀਚ, ਯਾਨੀ ਕਿ ਜੇਕਰ ਕੁੱਲ ਰਕਮ ਇਹ ਜੋੜ ਲਈ ਜਾਵੇ ਤਾਂ $502 million ਤੋਂ ਜ਼ਿਆਦਾ ਬਣਦੀ ਹੈ ਜਿੰਨੇ ਵੀ ਸ਼ਿਕਾਇਤਾਂ ਜਿਹੜੀਆਂ ਨੇ ਆਪਟਸ ਦੇ ਕੋਲ ਹਾਸਲ ਹੋਈਆਂ ਨੇ। ਆਪਟਸ ਵੈਸੇ ਆਸਟ੍ਰੇਲੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਆਸਟ੍ਰੇਲੀਆ ਦੀ ਨਿਰੋਲ ਕੰਪਨੀ ਟੈਲਸਟਰਾ ਤੋਂ ਬਾਅਦ ਤੋਂ ਜ਼ਿਆਦਾ ਬਣਦੀ ਹੈ ਜਿੰਨੇ ਵੀ ਸ਼ਿਕਾਇਤਾਂ ਜਿਹੜੀਆਂ ਨੇ ਆਪਟਸ ਦੇ ਕੋਲ ਹਾਸਲ ਹੋਈਆਂ ਨੇ। ਆਪਟਸ ਵੈਸੇ ਆਸਟ੍ਰੇਲੀਆ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਆਸਟ੍ਰੇਲੀਆ ਦੀ ਨਿਰੋਲ ਕੰਪਨੀ ਟੈਲਸਟਰਾ ਤੋਂ ਬਾਅਦ, ਟੈਲਸਟਰਾ ਵੀ ਪਿਛਲੇ ਦਿਨਾਂ ਦੇ ਵਿੱਚ 2 ਘੰਟਿਆਂ ਦੇ ਲਈ ਨੈਟਵਰਕ ਆਊਟੇਜ ਦੇ ਵਿੱਚੋਂ ਜੂਝ ਚੁੱਕੀ ਹੈ, ਪਰ ਆਪਟਸ ਦੇ ਉੱਤੇ ਜਿਹੜਾ ਜੁਰਮਾਨਾ ਲੱਗ ਰਿਹਾ ਹੈ ਜਾਂ ਲੱਗ ਸਕਦਾ ਹੈ ਉਹ ਕਾਫੀ ਭਾਰੀ ਹੈ, ਕਿਉਂਕਿ ਆਪਟਸ ਟੈਲਸਟਰਾ ਤੋਂ ਬਾਅਦ ਦੂਜੀ ਵੱਡੀ ਕੰਪਨੀ ਜ਼ਰੂਰ ਹੈ ਪਰ ਇਹ ਸਿੰਗਾਪੁਰ ਦੀ ਆਧਾਰਿਤ ਕੰਪਨੀ ਸਿੰਗਟੈਲ ਦੇ ਦੁਆਰਾ ਆਸਟ੍ਰੇਲੀਆ 'ਚ ਚਲਾਈ ਜਾਂਦੀ ਹੈ, ਆਪਰੇਟ ਕੀਤੀ ਜਾਂਦੀ ਹੈ। ਔਰ ਆਪਟਸ ਦਾ ਦਾਅਵਾ ਹੈ ਕਿ ਜਿਹੜੀ ਉਹਨਾਂ ਦੀ ਤਰਫ ਤੋਂ 000 ਆਊਟੇਜ ਦੀ ਸਮੱਸਿਆ ਨੂੰ ਸੁਧਾਰਨ ਤੇ ਉਸ ਤੋਂ ਬਾਅਦ ਕਿਸੇ ਵੀ ਕਿਸਮ ਦੀ ਤਕਨੀਕੀ ਖਾਮੀ ਦੇ ਨਾਲ ਜੂਝਣ ਦੇ ਲਈ ਇੱਕ ਮੁਕੰਮਲ ਸਿਸਟਮ ਤਿਆਰ ਕਰ ਲਿਆ ਗਿਆ। ਪਰ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਸ ਦਾ ਕਹਿਣਾ ਹੈ ਕਿ ਆਪਟਸ ਨੇ ਪਿਛੋਕੜ ਦੇ ਵਿੱਚ ਜੋ ਵੀ ਕੁਝ ਕੀਤਾ ਹੈ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਆਪਟਸ ਨੇ ਉਸ ਸਮੱਸਿਆ ਦੇ ਆਉਣ ਤੋਂ ਬਾਅਦ ਸਾਬਕਾ ਸਿਡਨੀ ਵਾਟਰ ਦੇ ਚੀਫ ਕੈਰੀ ਸਕੌਟ ਦੀ ਅਗਵਾਈ ਹੇਠ ਬਣਾਏ ਇੱਕ ਕਮਿਸ਼ਨ ਦੀਆਂ ਸੁਝਾਈਆਂ ਗਈਆਂ 21 ਮਸ਼ਵਰਿਆਂ ਨੂੰ, ਸਲਾਹਾਂ ਨੂੰ ਤੁਰੰਤ ਅਪਣਾ ਵੀ ਲਿਆ ਸੀ ਔਰ ਲਗਭਗ $1.5 billion ਤੋਂ ਜ਼ਿਆਦਾ ਇਨਵੈਸਟ ਵੀ ਕੀਤਾ ਜਾ ਰਿਹਾ ਹੈ। ਖਾਸ ਤੌਰ ਦੇ ਉੱਤੇ 1500 ਦੇ ਕਰੀਬ ਰੀਜਨਲ 5G ਸਾਈਟਸ ਜਿਹੜੀਆਂ ਨੇ ਆਪਟਸ ਦੀ ਤਰਫ ਤੋਂ ਤਿਆਰ ਕਰ ਲਈਆਂ ਜਾਣਗੀਆਂ ਸਾਲ 2028 ਤੱਕ, ਇਹ ਵੀ ਵਾਅਦਾ ਕੀਤਾ ਗਿਆ ਸੀ। ਪਰ ਇਹ ਸਾਰੇ ਵਾਅਦੇ ਆਪਟਸ ਨੂੰ ਆਪਣੇ ਪਿਛਲੇ ਸਮਿਆਂ ਦੇ ਦਰਮਿਆਨ ਕਿਤੇ ਮਾੜੇ ਕੰਮਾਂ ਤੋਂ ਨਹੀਂ ਬਚਾ ਸਕਦੇ, ਅਦਾਲਤੀ ਕਾਰਵਾਈ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਹੀ ਹੋਏਗਾ। ਉੱਥੇ ਹੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਅਗਲੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਡੇਲੀ ਟੈਲੀਗ੍ਰਾਫ ਅਖਬਾਰ ਇਹ ਖਬਰ ਅੱਜ ਦੇ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਕਾਸ਼ਿਤ ਕਰਦਾ ਹੈ ਕਿ ਜੇਕਰ ਇਮੀਗ੍ਰੇਸ਼ਨ ਨੂੰ ਛੇਤੀ ਤੋਂ ਛੇਤੀ ਨੱਪਿਆ ਨਾ ਗਿਆ ਤਾਂ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਸਮੱਸਿਆ ਹੋਰ ਵੀ ਜ਼ਿਆਦਾ ਗਹਿਰਾ ਸਕਦੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਅਖਬਾਰ ਨੇ ਕਿਹਾ ਹੈ ਕਿ ਐਸਾ ਨਹੀਂ ਹੈ ਕਿ ਆਸਟ੍ਰੇਲੀਆ 'ਚ ਘਰ ਨਹੀਂ ਬਣ ਰਹੇ, ਪਰ ਮਾਈਗ੍ਰੇਸ਼ਨ ਇੰਨੀ ਵੱਡੀ ਪੱਧਰ ਦੇ ਉੱਤੇ ਹੋ ਰਿਹਾ ਹੈ ਕਿ ਨਵੇਂ ਬਣੇ ਘਰ ਵੀ ਆਸਟ੍ਰੇਲੀਆ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਪਾ ਰਹੇ। ਕਿਹਾ ਗਿਆ ਹੈ ਕਿ ਪਿਛਲੇ 1 ਫਾਈਨੈਂਸ਼ੀਅਲ ਈਅਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ 2,05,000 ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਦਾ ਇਹ ਟੀਚਾ ਹੈ ਕਿ ਸਾਲ 2029 ਤੱਕ 12 lakh ਘਰ ਉਸਾਰੇ ਜਾਣ ਤੇ ਉਸ ਦੇ ਤਹਿਤ ਹਰ ਫਾਈਨੈਂਸ਼ੀਅਲ ਈਅਰ 'ਚ 2.5 lakh ਤੋਂ ਜ਼ਿਆਦਾ ਘਰ ਬਣਨੇ ਨੇ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ 47,000 ਗਿਣਤੀ ਜਿਹੜੀ ਉਹ ਘੱਟ ਜ਼ਰੂਰ ਰਹੀ ਹੈ, ਪਰ ਮੋਟੇ ਤੌਰ ਦੇ ਉੱਤੇ ਨਵਿਆਂ ਘਰਾਂ ਨੂੰ ਮਨਜ਼ੂਰੀ ਦੇਣਾ ਔਰ ਉਹਨਾਂ ਦੀ ਉਸਾਰੀ ਦਾ ਕੰਮ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ। ਇੰਸਟੀਚਿਊਟ ਆਫ ਪਬਲਿਕ ਅਫੇਅਰਸ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। IPA ਨਾਮ ਦੇ ਇਸ ਅਦਾਰੇ ਨੇ ਜੂਨ ਮਹੀਨੇ ਦੇ ਨਾਲ ਤੇ ਪਿਛਲੇ ਸਾਲ ਦੇ ਜੂਨ ਮਹੀਨੇ ਦੇ ਨਾਲ ਇੱਕ ਤੁਲਨਾਤਮਕ ਅਧਿਐਨ ਕੀਤਾ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਹਰ ਇੱਕ ਮਹੀਨੇ ਜਿਹੜੇ ਘਰ ਅਪਰੂਵ ਹੋ ਰਹੇ ਨੇ, ਜਿਵੇਂ

ਲੰਘੇ ਮਹੀਨੇ ਦੇ ਵਿੱਚ 18,328 ਘਰ ਅਪਰੂਵ ਹੋਏ ਨੇ, 50 ਕੁ ਘਰ ਹੋਰ ਲੋੜੀਂਦੇ ਚਾਹੀਦੇ ਸੀ ਪਰ, ਔਰ ਇਹ ਇਹ ਸਾਲ 2016 ਦੀ ਗੱਲ ਹੈ ਮਾਫ ਕਰਨਾ, ਪਰ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ 2,05,249 ਘਰ ਅਪਰੂਵ ਹੋ ਗਏ, ਯਾਨੀ ਕਿ ਘਰਾਂ ਦੀ ਜਿਹੜੀ ਅਪਰੂਵਲ ਹੈ ਉਹਨਾਂ ਦੀ ਉਸਾਰੀ ਨੂੰ ਲੈ ਕੇ ਜਾਂ ਉਹਨਾਂ ਦੀ ਉਸਾਰੀ ਦਾ ਕੰਮ ਹੈ ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵਧੇ ਹੈ, ਪਰ ਜਿਹੜਾ ਮਾਈਗ੍ਰੇਸ਼ਨ ਹੈ ਉਹ ਇਸ ਤੋਂ ਵੀ ਤੇਜ਼ੀ ਦੇ ਨਾਲ ਵਧਿਆ। ABC ਦੇ ਹੀ ਅੰਕੜੇ ਅਖਬਾਰ ਨੇ ਸਾਂਝੇ ਕੀਤੇ ਨੇ ਤੇ ਦੱਸਿਆ ਕਿ ਸਾਲ 2025 ਚ ਓਵਰਸੀਜ਼ ਮਾਈਗ੍ਰੇਸ਼ਨ 3 ਲੱਖ ਤੋਂ ਵਧੇਰੇ ਅਰਾਈਵਲ ਆਸਟ੍ਰੇਲੀਆ ਦੇ ਵਿੱਚ ਕਰ ਚੁੱਕੇ ਆ, ਯਾਨੀ ਕਿ ਜਿੰਨੇ ਲੋਕਾਂ ਦੀ ਉਮੀਦ 2,30,000 2,25,000 ਦੇ ਕਰੀਬ ਲੋਕਾਂ ਦੀ ਉਮੀਦ ਕੀਤੀ ਜਾ ਰਹੀ ਹੈ, ਉਸ ਤੋਂ ਕਿਤੇ ਵਧੇਰੇ ਜਿਹੜੇ ਮਾਈਗ੍ਰੈਂਟਸ ਦੇਸ਼ ਦੇ ਵਿੱਚ ਦਾਖਲ ਹੋ ਰਹੇ ਨੇ। ਘਰਾਂ ਦੀ ਉਸਾਰੀ ਦੀ ਗੱਲ ਜਦੋਂ ਹੁੰਦੀ ਹੈ ਤਾਂ ਸਾਲ 2029 ਤੱਕ ਨਿਊ ਸਾਊਥ ਵੇਲਸ ਨੇ ਵਾਅਦਾ ਕੀਤਾ ਹੈ ਕਿ 3,77,000 ਘਰ ਉਹ ਬਣਾ ਲਏਗਾ। ਜੁਲਾਈ 2024 ਤੋਂ ਇਹ ਵਾਅਦੇ ਦੇ ਉੱਤੇ ਅਮਲ ਕਰਨਾ ਸ਼ੁਰੂ ਵੀ ਹੋ ਗਿਆ ਸੀ, ਹਾਲਾਂਕਿ NSW ਸਰਕਾਰ ਦੇ ਵਿੱਚ ਜਿਹੜੀ ਘਰਾਂ ਦੀ ਮਨਜ਼ੂਰੀ ਹੈ ਉਹ ਥੋੜੀ ਸੁਸਤ ਰਫਤਾਰ ਦੇ ਨਾਲ ਜ਼ਰੂਰ ਚੱਲ ਰਹੀ ਹੈ। ਇਲਜ਼ਾਮ ਸਰਕਾਰ ਤੇ ਵੀ ਲੱਗ ਰਹੇ ਨੇ ਕਿ ਇਨਫਰਾਸਟ੍ਰਕਚਰ ਢਾਂਚਾ ਆਸਟ੍ਰੇਲੀਆ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਮੁਹੱਈਆ ਸਰਕਾਰ ਨਹੀਂ ਕਰਵਾ ਪਾ ਰਹੀ। ਉਧਰ ਵਿਕਟੋਰੀਆ ਦੇ ਨਾਲ ਜੁੜੀਆਂ ਦੋ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਪਹਿਲਾਂ ਅਧਿਆਪਕਾਂ ਦੀ ਹੜਤਾਲ, ਜਿੱਥੇ ਵਿਕਟੋਰੀਆ ਦੇ ਵਿੱਚ ਇੱਕ ਨਹੀਂ ਬਲਕਿ 2 ਵਾਰ ਅਗਸਤ ਮਹੀਨੇ ਦੇ ਵਿੱਚ 24-24 ਘੰਟੇ ਦੀ ਹੜਤਾਲ ਹੋਏਗੀ, ਯਾਨੀ 48 ਘੰਟਿਆਂ ਦੀਆਂ ਹੜਤਾਲਾਂ ਜਿਹੜੀਆਂ ਨੇ ਉਹ ਹੋਣਗੀਆਂ, ਤੇ ਉਸ ਤੋਂ ਬਾਅਦ ਫਿਰ ਤੋਂ 48 ਘੰਟੇ ਦੀਆਂ ਹੜਤਾਲਾਂ ਸਪਤੰਬਰ ਮਹੀਨੇ ਦੇ ਵਿੱਚ ਵੀ ਹੋਣੀਆਂ ਤੈਅ ਨੇ, ਜੇਕਰ ਸਰਕਾਰ ਅਗਲਿਆਂ ਕੁਝ ਦਿਨਾਂ ਦੇ ਦਰਮਿਆਨ ਜਿਹੜੀ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਹੈ ਉਸ ਦੇ ਨਾਲ ਕਿਸੇ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਜਾਂਦੀ। ਦੱਸ ਦਈਏ ਕਿ ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਅਧਿਆਪਕ, ਪ੍ਰਿੰਸੀਪਲ ਤੇ ਹੋਰ ਵੀ ਸਾਰੇ ਅਲੱਗ ਅਲੱਗ ਕਿਸਮ ਦੇ ਐਜੂਕੇਟਰ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਹੜਤਾਲ ਕਰਨ ਜਾ ਰਹੇ ਨੇ। ਔਰ ਵਿਕਟੋਰੀਆ ਦੇ ਵਿੱਚ ਹੜਤਾਲ ਦਾ ਇਹ ਮਕਸਦ ਜਿਹੜਾ ਪਹਿਲਾਂ ਵੀ ਸਪਸ਼ਟ ਕਰ ਦਿੱਤਾ ਗਿਆ ਸੀ। ਇਸ ਵਕਤ ਤਾਂ ਸੂਬੇ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹ ਸੂਬੇ ਦੇ ਪ੍ਰੀਮੀਅਰ ਵੀ ਬਣ ਚੁੱਕੇ ਨੇ, ਬੈਨ ਕੈਰੋਲ ਨੇ ਆਪਣੇ ਪ੍ਰੀਮੀਅਰ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਹ ਸਿੱਖਿਆ ਨੀਤੀ ਦੇ ਵਿੱਚ ਬਦਲਾਅ ਕਰਨ ਦੇ ਲਈ ਤੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕਰਨ ਦੇ ਲਈ ਹਰ ਸੰਭਵ ਕਦਮ ਚੁੱਕਣ ਦੇ ਲਈ ਤਿਆਰ ਨੇ। ਪਰ ਪਿਛਲੇ ਮਹੀਨੇ ਜਿਹੜੇ 20,000 ਦੇ ਕਰੀਬ ਅਧਿਆਪਕਾਂ ਨੇ ਪ੍ਰਦਰਸ਼ਨ ਕੀਤੇ ਸੀ ਉਸ ਦੇ ਮੁਕਾਬਲੇ ਹੁਣ 35,000 ਅਧਿਆਪਕ ਜਿਹੜੇ ਨੇ ਵਿਕਟੋਰੀਆ ਸੂਬੇ ਦੇ ਅੰਦਰ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈ ਸਕਦੇ। ਬੈਨ ਕੈਰੋਲ ਦਾ ਕਹਿਣਾ ਹੈ ਕਿ ਉਹਨਾਂ ਦੀ ਓਪਨ ਡੋਰ ਇੱਕ ਪਾਲਿਸੀ ਹੈ, ਤੇ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ 17 ਜੁਲਾਈ ਤੋਂ ਬਾਅਦ ਬੈਨ ਕੈਰੋਲ ਇੱਕ ਵੀ ਵਾਰ ਯੂਨੀਅਨ ਦੇ ਨਾਲ ਕਿਸੇ ਵੀ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋਏ। ਪ੍ਰੀਮੀਅਰ ਬਣਨ ਦੇ ਲਈ ਉਹ ਹਰ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਜ਼ਰੂਰ ਹੋਏ ਸੀ, ਪਰ ਇਸ ਵਕਤ ਯੂਨੀਅਨ ਮੌਜੂਦਾ ਪ੍ਰੀਮੀਅਰ ਤੋਂ ਵੀ ਖਫਾ ਨਜ਼ਰ ਆ ਰਹੀ। ਉੱਥੇ ਵਿਕਟੋਰੀਆ ਦੇ ਨਾਲ ਜੁੜੀ ਅਗਲੀ ਚੰਗੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਅਨ ਵਸਨੀਕਾਂ ਦੇ ਲਈ ਨਵੇਂ ਪ੍ਰੀਮੀਅਰ ਬੈਨ ਕੈਰੋਲ ਨੇ ਆਪਣੀ ਛਾਪ ਵੀ ਛੱਡਣੀ ਸੀ, ਇਸ ਕਰਕੇ ਜਿਹੜਾ ਰੈਜੋ ਦੇ ਵਿੱਚ ਜਿਹੜੀ ਕੁਝ ਰਕਮ ਵਾਪਸ ਮੋੜਨ ਦਾ ਇੱਕ ਪਲਾਨ ਹੈ ਵਿਕਟੋਰੀਆ ਸਰਕਾਰ ਦਾ ਐਕਸਟਰਾ, ਉਹਦੇ ਲਈ ਇੱਕ ਮਹੀਨਾ ਦਿੱਤਾ ਗਿਆ, ਯਾਨੀ ਕਿ ਹੁਣ 31 ਅਗਸਤ ਤੱਕ ਤੁਸੀਂ ਆਪਣੀ ਰੈਜੋ ਦੇ ਉੱਤੇ ਜਿਹੜਾ ਇਹ ਵਾਪਸੀ ਰਕਮ ਦੀ ਕੁਛ ਵਾਪਸ ਲੈ ਸਕਦੇ ਹੋ, ਕਿੰਨੀ ਉਹ ਦੱਸ ਦਿੰਦੇ ਤੁਹਾਨੂੰ। ਪਰ ਦੱਸ ਦਈਏ ਕਿ ਹੁਣ ਤੱਕ 3.5 ਮਿਲੀਅਨ ਜਿਹੜੇ ਵਿਕਟੋਰੀਅਨ ਲੋਕ ਨੇ ਉਹਨਾਂ ਨੇ ਇਸ ਸਕੀਮ ਦਾ ਫਾਇਦਾ ਚੱਕਿਆ, ਤੇ ਸਰਕਾਰ ਨੇ ਵੈਸੇ ਵੀ $600 ਮਿਲੀਅਨ ਇਸ ਦੇ ਖਾਤਰ ਰੱਖਿਆ ਹੋਇਆ। ਦੱਸ ਦਈਏ ਕਿ $186 ਲਗਭਗ ਇੱਕ ਸਾਲ ਦੇ ਇੱਕ ਕਾਰ ਦੇ ਉੱਤੇ ਤੁਹਾਨੂੰ ਮੈਟਰੋਪੋਲੀਟਨ ਏਰੀਆ ਦੇ ਵਿੱਚ ਵਾਪਸ ਮੁੜਨਗੇ ਜੇਕਰ ਤੁਸੀਂ ਰੈਜੋ ਕਰਵਾਉਂਦੇ ਹੋ 31 ਅਗਸਤ ਤੋਂ ਪਹਿਲਾਂ। ਇਸ ਦਰਮਿਆਨ ਜਿਹੜੇ ਮੈਟਰੋ ਸਿਟੀਜ਼ ਦੇ ਡਰਾਈਵਰ ਨੇ ਉਹਨਾਂ ਨੂੰ ਆਊਟਰ ਮੈਟਰੋ ਦੇ ਡਰਾਈਵਰ ਨੇ ਉਹਨਾਂ ਨੂੰ $174 ਤੇ ਰੂਰਲ ਡਰਾਈਵਰਸ ਨੂੰ $160 ਜਿਹੜੇ ਨੇ ਉਹ ਰੈਜੋ ਦੇ ਉੱਤੇ ਵਾਪਸ ਹੋਣਗੇ। ਇੱਕ ਪਰਿਵਾਰ ਜਿਹਦੇ ਵਿੱਚ 2 ਕਾਰਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ $372 ਹੀ ਵਾਪਸ ਹੋਣਗੇ। ਵਿਕਟੋਰੀਅਨ ਲੋਕਾਂ ਨੂੰ ਅਪਲਾਈ ਕਰਨ ਦੇ ਲਈ ਸਰਵਿਸ ਵਿਕਟੋਰੀਆ ਦੀ ਐਪ ਦੇ ਥਰੂ ਜਾਂ ਵੈਬਸਾਈਟ ਦੇ ਥਰੂ ਜਾਂ ਉਹਨਾਂ ਦੇ ਸੈਂਟਰਸ ਦੇ ਥਰੂ ਜਾ ਕੇ ਇਹ ਜਿਹੜੀ ਰਿਬੇਟ ਹੈ ਇਹ ਹਾਸਲ ਕਰਨੀ ਹੋਏਗੀ। ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਇਸ ਰਿਬੇਟ ਦੇ ਜ਼ਰੀਏ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਨਹੀਂ ਪਏਗਾ ਬਲਕਿ ਲੋਕਾਂ ਦਾ ਜੀਵਨ ਜਿਹੜਾ ਉਹ ਆਸਾਨ ਹੋ ਸਕੇਗਾ। ਜਦਕਿ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦਾ ਕਹਿਣਾ ਹੈ ਕਿ ਇਸ ਦੇ ਨਾਲ ਵਿਕਟੋਰੀਆ ਦੀ ਇਕਾਨਮੀ ਦੇ ਉੱਤੇ $40 ਬਿਲੀਅਨ ਦਾ ਵਾਧੂ ਬੋਝ ਪੈਣਾ ਹੈ।
ਸੈਂਸਸ ਦੇ ਨਾਲ ਜੁੜੀ ਹੋਈ ਅਗਲੀ ਖਬਰ ਦੀ ਸਾਂਝ ਪਾ ਲੈਂਦੇ ਹਾਂ, ਜਿੱਥੇ ਹੁਣ ਇਹ ਵੀ ਪਤਾ ਚੱਲ ਰਿਹਾ ਹੈ ਕਿ ਮਰਦਮਸ਼ੁਮਾਰੀ ਦੀ ਰਾਤ ਯਾਨੀ 11 ਅਗਸਤ ਦੀ ਰਾਤ ਉਹਨਾਂ ਲੋਕਾਂ ਨੂੰ ਵੀ ਸੈਂਸਸ ਫਾਰਮ ਦੇ ਉੱਤੇ ਹਾਮੀ ਭਰਨੀ ਹੋਏਗੀ, ਟਿੱਕ ਕਰਨੀ ਹੋਏਗੀ ਕਿ ਉਹ ਆਸਟ੍ਰੇਲੀਆ ਦੇ ਕਿਸ ਇਲਾਕੇ ਦੇ ਵਿੱਚ ਮੌਜੂਦ ਨੇ, ਭਾਵੇਂ ਕਿ ਉਹ ਆਸਟ੍ਰੇਲੀਅਨ

ਅੰਦਾਜ਼ਾ ਲੱਗ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਟੂਰਿਜ਼ਮ ਕਿਸ ਹੱਦ ਤੱਕ ਕਿੰਨਾ ਕਿੱਥੇ ਚੱਲਦਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੁਝ ਖਾਸ ਕਿਸਮ ਦੇ ਲੋਕ ਸੈਲੀਬ੍ਰਿਟੀਜ਼ ਮੌਜੂਦ ਹੋਣਗੇ। ਵੈਸਟਰਨ ਆਸਟ੍ਰੇਲੀਆ ਜਾਂ ਪਰਥ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਅੱਗੇ ਚੱਲ ਕੇ ਵੀ ਸੁਣਦੇ ਰਹੇ ਹੋ, ਲਗਾਤਾਰ ਜਾਰੀ ਨੇ। 11 ਅਗਸਤ ਦੀ ਰਾਤ ਇਟੈਲੀਅਨ ਫੁੱਟਬਾਲ ਇੱਕ ਟੂਰਨਾਮੈਂਟ ਜਿਹੜਾ ਕੈਲਸੀਓ ਇਟੈਲੀ ਨੂੰ ਉਹ ਪਰਥ ਦੇ ਵਿੱਚ ਚੱਲ ਰਿਹਾ ਹੋਏਗਾ। ਵੈਸੇ ਉਸ ਤੋਂ ਪਹਿਲਾਂ ਦਾ ਹੀ ਉਹ ਸ਼ੁਰੂ ਹੋ ਜਾਣਾ, ਉਹਦੇ ਵੇਰਵੇ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਕਿ ਪਰਥ 'ਚ ਕਿਹੜੇ ਕਿਹੜੇ ਮੈਚ ਹੋਣੇ ਨੇ। ਪਰ ਸੌਕਰ ਦੇ ਸਟਾਰ ਖਿਡਾਰੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ 'ਚ ਮੌਜੂਦ ਹੋਣਗੇ। ABS ਹਰ 5 ਸਾਲਾਂ ਦੇ ਵਿੱਚ ਆਸਟ੍ਰੇਲੀਆ ਦਾ ਇਹ ਸਰਵੇਖਣ ਕਰਦਾ, ਮਰਦਮਸ਼ੁਮਾਰੀ ਕਰਦਾ। ਦੱਸ ਦਈਏ ਕਿ ਜਿਹੜੇ ਇੰਟਰਨੈਸ਼ਨਲ ਵਿਜ਼ਿਟਰ ਨੇ ਉਸ ਦੇ ਵਿੱਚ ਜ਼ੂਐਂਟਸ ਜਿਹੜਾ ਸੌਕਰ ਕਲੱਬ ਹੈ, ਤੇ ਉਸ ਤੋਂ ਇਲਾਵਾ ਜਿਹੜਾ ਪਲਰੈਮੋ ਫੁੱਟਬਾਲ ਦੀਆਂ ਟੀਮਾਂ ਨੇ, ਉਹ ਦੋਵੇਂ ਆਹਮੋ ਸਾਹਮਣੇ ਹੋਣਗੀਆਂ 11 ਤਰੀਕ ਨੂੰ। ਇਸ ਕਰਕੇ ਉਹਨਾਂ ਦੇ ਸਟਾਰ ਖਿਡਾਰੀ ਜਿਹੜੇ ਨੇ ਯੂਰਪ ਤੋਂ ਉਹ ਆਸਟ੍ਰੇਲੀਆ 'ਚ ਮੌਜੂਦ ਹੋਣਗੇ। ਇਸ ਤੋਂ ਇਲਾਵਾ ਚੈਲਸੀਆ FC ਦੀ ਜਿਹੜੀ ਮਹਿਲਾਵਾਂ ਦੀ ਟੀਮ ਹੈ ਉਹ ਵੀ ਆਸਟ੍ਰੇਲੀਆ 'ਚ ਪਹੁੰਚ ਰਹੀ ਹੈ, ਕਿਉਂਕਿ ਸਿਡਨੀ ਸੁਪਰ ਕੱਪ ਹੋਣਾ ਹੈ ਤੇ 12 ਅਗਸਤ ਨੂੰ ਉਹ ਨਿਊ ਸਾਊਥ ਵੇਲ 'ਚ ਹੋਣਗੇ। ਜਦਕਿ ਇਸ ਤੋਂ ਇਲਾਵਾ ਜਰਮਨ ਫ੍ਰੈਂਚ ਸੈਲਿਸਟ ਨਿਕੋਲਸ ਐਲਟਸਟ, ਫ੍ਰੈਂਚ ਲਿਊਟੇਨਿਸਟ ਥੋਮਸ ਡਨਫਰਡ ਵੀ ਆਸਟ੍ਰੇਲੀਆ 'ਚ ਮੌਜੂਦ ਹੋਣਗੇ ਇੱਕ ਮਾਸਟਰ ਕਲਾਸ ਦੇ ਲਈ। ਹੋਰ ਤਾਂ ਹੋਰ ਹਾਲੀਵੁੱਡ ਦੇ ਕਈ ਚਰਚਿਤ ਸਿਤਾਰੇ ਜਿਵੇਂ ਕਿ ਜ਼ੈਕ ਐਫਰਨ, ਕੇਟ ਵਾਲਸ਼ ਤੇ ਸੁਪਰ ਮਾਡਲ ਟਾਇਰਾ ਬੈਂਕਸ ਵੀ ਆਪਣੇ ਆਸਟ੍ਰੇਲੀਅਨ ਦੌਰੇ ਦੇ ਦਰਮਿਆਨ ਆਸਟ੍ਰੇਲੀਆ 'ਚ ਹੋਣਗੇ। ਪੰਜਾਬੀ ਰੈਪਰ ਤੇ ਗਾਇਕ ਕਰਨ ਔਜਲਾ ਵੀ 13 ਅਗਸਤ ਨੂੰ ਪਰਥ ਦੇ ਵਿੱਚ ਪਰਫਾਰਮ ਕਰ ਰਹੇ ਨੇ। ਸੋ ਉਹ ਵੀ ਸੈਂਸਸ ਦੀ ਰਾਤ ਆਸਟ੍ਰੇਲੀਆ ਦੇ ਵਿੱਚ ਹੀ ਮੌਜੂਦ ਹੋਣਗੇ। ਉੱਥੇ ਚੀਨ ਦੇ ਵਿੱਚ ਕਹਿੰਦੇ ਨੇ ਸਭ ਕੁਝ ਵਿਕਦਾ ਹੈ, ਪਰ ਚੀਨ ਤੁਹਾਡੇ ਦੇਸ਼ ਦੇ ਵਿੱਚ ਵੀ ਸਭ ਕੁਝ ਵੇਚ ਸਕਦਾ। ਆਸਟ੍ਰੇਲੀਅਨ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਵਰਦੀਆਂ, ਬੈਜ ਤੇ ਕੁਝ ਗੈਜਟਸ ਜਿਹੜੇ ਆਸਟ੍ਰੇਲੀਅਨ ਅਲੱਗ ਅਲੱਗ ਸੂਬਿਆਂ ਦੀ ਪੁਲਿਸ ਦੀ ਤਰਫ ਤੋਂ ਰੱਖੇ ਜਾਂਦੇ ਨੇ, ਹੂ ਬਹੂ ਵੈਸੇ ਹੀ ਇਹ ਗੈਜਟਸ ਤੇ ਵਰਦੀਆਂ ਤੇ ਬੈਜਿਸ ਜਿਹੜੇ ਨੇ ਇਹ ਚੀਨ ਦੀ ਇੱਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਵੈਬਸਾਈਟ ਦੇ ਜ਼ਰੀਏ ਆਸਟ੍ਰੇਲੀਆ 'ਚ ਵੇਚੇ ਜਾ ਰਹੇ ਨੇ। ABC ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖ਼ਬਰ ਦੇ ਮੁਤਾਬਕ ਦੱਸਿਆ ਗਿਆ ਕਿ ਚਾਈਨੀਜ਼ ਈ ਕਮਰਸ ਪਲੇਟਫਾਰਮ ਤੇ ਕੁਝ ਇੱਕ ਚਾਈਨੀਜ਼ ਵੈਬਸਾਈਟਸ ਨੇ ਜਿਹੜੀਆਂ ਆਸਟ੍ਰੇਲੀਅਨ ਅਲੱਗ ਅਲੱਗ ਸੂਬਿਆਂ ਦੀਆਂ ਪੁਲਿਸ, ਜਿਸ 'ਚ ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਕੁਇਨਜ਼ਲੈਂਡ ਦੀ ਪੁਲਿਸ ਹੈ, ਉਹਨਾਂ ਦੀਆਂ ਵਰਦੀਆਂ ਦੀਆਂ ਰੈਪਲੀਕਾਜ਼ ਆਪਣੇ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਜ਼ਰੀਏ ਵੇਚ ਰਹੀਆਂ ਨੇ। ਔਰ ਇਸ ਦੇ ਵਿੱਚ $4 ਤੋਂ ਲੈ ਕੇ $50 ਤੱਕ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ। ਅਦਾਰੇ ABC ਨੇ ਪਾਇਆ ਹੈ ਕਿ ਵਿਕਟੋਰੀਆ ਪੁਲਿਸ ਦੀ ਜਿਹੜੀ ਲੌਂਗ ਸਲੀਵ ਟੌਪ ਹੈ ਉਹ ਵੀ ਹੂ ਬਹੂ ਇਸੇ ਤਰੀਕੇ ਦੇ ਨਾਲ ਇਹਨਾਂ ਚਾਈਨੀਜ਼ ਪਲੇਟਫਾਰਮ ਤੋਂ ਵਿਕ ਰਹੀ ਹੈ। ਕੁਇਨਜ਼ਲੈਂਡ ਪੁਲਿਸ ਸਰਵਿਸ ਯਾਨੀ QPS ਦੀਆਂ ਟੀ ਸ਼ਰਟਾਂ ਵੀ 2 ਰਿਟੇਲਰਸ ਜਿਹੜੇ ਨੇ ਚਾਈਨਾ ਦੇ ਵਿੱਚ ਬੈਠੇ ਉਹ ਆਸਟ੍ਰੇਲੀਆ ਦੇ ਵਿੱਚ ਵੇਚ ਰਹੇ ਨੇ। ਵਿਕਟੋਰੀਆ ਪੁਲਿਸ ਤੇ ਕੁਇਨਜ਼ਲੈਂਡ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਟਿੱਪਣੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹਨਾਂ ਨੇ ਕੋਈ ਵੀ ਕਥਨ ABC ਨੂੰ ਨਹੀਂ ਦਿੱਤਾ। ਉਧਰ ਇਹ ਵੀ ਪਤਾ ਚੱਲਿਆ ਕਿ ਵਿਕਟੋਰੀਆ ਪੁਲਿਸ ਦੀਆਂ ਟੋਪੀਆਂ, ਕੁਇਨਜ਼ਲੈਂਡ ਪੁਲਿਸ ਦੀਆਂ ਟੀ ਸ਼ਰਟਾਂ ਤੋਂ ਇਲਾਵਾ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਨਾਲ ਜੁੜੀਆਂ ਹੋਈਆਂ ਵਰਦੀਆਂ ਵੀ ਚਾਈਨੀਜ਼ ਪਲੇਟਫਾਰਮ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ। ਹੋਰ ਤਾਂ ਹੋਰ ਨਿਊ ਸਾਊਥ ਵੇਲਸ ਵਰਗਾ ਸੂਬਾ ਜਿੱਥੇ ਇਸ ਕਿਸਮ ਦੇ ਨਾਲ ਨਕਲੀ ਜਿਹੜਾ ਫੌਜ ਦਾ ਜਾਂ ਪੁਲਿਸ ਦਾ ਵਰਦੀਆਂ ਨੇ ਜਾਂ ਗੈਜਟਸ ਨੇ ਉਹ ਰੱਖਣ, ਪਹਿਨਣ ਜਾਂ ਵੇਚਣ ਦੇ ਇਲਜ਼ਾਮ ਦੇ ਤਹਿਤ ਅਜਿਹਾ ਕਰਨ ਵਾਲੇ ਨੂੰ 7 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਨਿਯਮ ਦੇ ਬਾਵਜੂਦ ਨਿਊ ਸਾਊਥ ਵੇਲਸ ਦੇ ਵਰਦੀਆਂ ਦੇ ਕੁਝ ਗੈਜਟਸ ਵੀ ਇਹਨਾਂ ਵੈਬਸਾਈਟਸ ਦੇ ਉੱਤੇ ਵੇਚੇ ਜਾ ਰਹੇ ਨੇ। ਅਸੀਂ ਬਾਰ ਬਾਰ ਇਹਨਾਂ ਵੈਬਸਾਈਟਸ ਜਾਂ ਐਪ ਦਾ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਇਹ ਗੈਰ ਕਾਨੂੰਨੀ ਹੋ ਸਕਦਾ, ਪਰ ਵਿਕਟੋਰੀਆ ਤੇ ਕੁਇਨਜ਼ਲੈਂਡ ਦੀਆਂ ਪੁਲਿਸ ਦੀ ਇਹਨਾਂ ਵਰਦੀਆਂ ਦੇ ਬਾਰੇ ਜਿਹੜਾ ਲੇਬਲ ਹੈ ਅੰਦਰ ਉਹਨਾਂ ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ, ਉਹਨਾਂ ਤੇ ਮੇਡ ਇਨ ਚਾਈਨਾ ਹੀ ਲਿਖਿਆ ਹੋਇਆ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਪੁਲਿਸ ਦਾ ਇਹ ਕਹਿਣਾ ਹੈ ਕਿ ਟਫਵੇਅਰ ਕਰਕੇ ਇੱਕ ਵੈਬਸਾਈਟ ਹੈ, ਉਹ ਤਾਂ ਵਿਕਟੋਰੀਆ ਪੁਲਿਸ ਦੀ ਪਾਰਟਨਰ ਵੀ ਹੈ। ਹਾਲਾਂਕਿ ਟਫਵੇਅਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਦੇ ਕੋਲ ਕਿਸੇ ਵੀ ਕਿਸਮ ਦੀ ਕੋਈ ਕਾਊਂਟਰ ਫਿਟ ਟੀ ਸ਼ਰਟਾਂ ਵੇਚਣ ਦਾ ਉਹ ਕੰਮ ਨਹੀਂ ਕਰਦੇ, ਸਿਰਫ ਪੁਲਿਸ ਮਹਿਕਮੇ ਦੇ ਨਾਲ ਹੀ ਜੁੜ ਕੇ ਕੰਮ ਕਰਦੇ ਨੇ। ਵਿਕਟੋਰੀਆ ਹੁਣ ਉਸ ਸੂਚੀ 'ਚ ਨਵਾਂ ਸਟੇਟ ਬਣ ਗਿਆ ਹੈ ਜਿੱਥੇ H5 ਬਰਡ ਫਲੂ ਦਾ
ਇੱਕ ਕੇਸ ਆਇਆ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਜਿੱਥੋਂ ਕੇਸ ਸ਼ੁਰੂ ਹੋਏ ਸੀ ਵੈਸਟਰਨ ਆਸਟ੍ਰੇਲੀਆ, ਉਸ ਤੋਂ ਬਾਅਦ ਫਿਰ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਸ ਤੇ ਹੁਣ ਵਿਕਟੋਰੀਆ ਵੀ ਇਸ ਫਹਿਰਿਸਤ ਚ ਜੁੜ ਗਿਆ। ਕੇਵਲ ਇੱਕ ਸੂਬਾ ਯਾਨੀ ਤਸਮੇਨੀਆ ਤੇ ਦੋ ਟੈਰੀਟਰੀ

ਟੈਰੀਟਰੀਜ਼, ਯਾਨੀ ਨਾਰਦਰਨ ਟੈਰੀਟਰੀ ਤੇ ACT ਕੈਨਬਰਾ, ਇਹੀ ਤਿੰਨ ਸਟੇਟ ਜਿਹੜੀਆਂ ਨੇ ਫਿਲਹਾਲ ਬਰਡ ਫਲੂ ਦੇ ਖਤਰੇ ਤੋਂ ਬਚੀਆਂ ਹੋਈਆਂ ਨੇ। ਸਭ ਤੋਂ ਵਧੇਰੇ ਕੇਸ ਸਾਊਥ ਆਸਟ੍ਰੇਲੀਆ ਚੋਂ 15 ਕੇਸ ਸਾਹਮਣੇ ਆਏ ਨੇ, ਜਿੱਥੇ ਕੁਝ ਨੇਟਿਵ ਬਰਡਸ ਦੇ ਅੰਦਰ ਬਰਡ ਫਲੂ ਦੇ ਕੇਸ ਜਿਹੜੇ ਨੇ ਰਿਕਾਰਡ ਕੀਤੇ ਗਏ ਨੇ। 10 ਪੰਛੀ ਜਨੌਰ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਚ ਰਿਕਾਰਡ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਮਾਈਗ੍ਰੇਟਰੀ ਬਰਡ ਸੀ, ਇੱਥੋਂ ਹੀ ਇਹ ਬਰਡ ਫਲੂ ਦਾ ਖਤਰਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ। ਇਸ ਤੋਂ ਇਲਾਵਾ ਨਿਊ ਸਾਊਥ ਵੇਲਸ 2 ਕੇਸ, ਕੁਇਨਜ਼ਲੈਂਡ ਦੇ ਵਿੱਚ 1 ਕੇਸ, ਤੇ ਹੁਣ ਇੱਕ ਨਵਾਂ ਕੇਸ ਵਿਕਟੋਰੀਆ ਦੇ ਵਿੱਚ ਵੀ ਆਣ ਕੇ ਇਸ ਫੈਰਿਸਟ ਦੇ ਵਿੱਚ ਜੁੜ ਗਿਆ ਹੈ। ਪਰਥ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹੋਏ, ਪਰਥ ਦੇ ਇੱਕ ਵੱਡੀ ਨਗਰ ਕੌਂਸਲ ਸਿਟੀ ਆਫ ਵਨੀਰੂ ਦੀ ਤਰਫ ਤੋਂ ਹੁਣ ਫੈਸਲਾ ਲਿਆ ਗਿਆ ਕਿ ਕੁੱਤਿਆਂ ਦੇ ਮਾਲਕਾਂ ਨੂੰ ਹੁਣ ਕੁਝ ਇੱਕ ਪਬਲਿਕ ਪਾਰਕਸ ਦੇ ਵਿੱਚ ਲੀਸ਼, ਯਾਨੀ ਕਿ ਕੁੱਤੇ ਦੇ ਗਲ ਦੇ ਵਿੱਚ ਪਹਿਨਾਇਆ ਜਾਣ ਵਾਲਾ ਪਟਾ ਜਿਹੜਾ ਉਹ ਪਹਿਨਾ ਕੇ ਰੱਖਣਾ ਹੋਏਗਾ। ਦੱਸ ਦਈਏ ਕਿ ਇਸੇ ਹਫਤੇ ਦੇ ਦਰਮਿਆਨ ਸਿਟੀ ਆਫ ਵਨੀਰੂ ਦੀ ਕੌਂਸਲ ਦੀ ਤਰਫ ਤੋਂ ਇਹ ਮਤਾ ਪ੍ਰਸਤਾਵ ਕੀਤਾ ਗਿਆ, ਜਿੱਥੇ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਕੌਂਸਲ ਦੇ ਅਲੱਗ ਅਲੱਗ ਪਾਰਕਾਂ ਦੇ ਵਿੱਚ ਸੈਰ ਕਰਨ ਵੇਲੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਦੱਸ ਦਈਏ ਕਿ ਵਨੀਰੂ ਸਿਟੀ ਕੌਂਸਲ ਦੀ ਤਰਫ ਤੋਂ ਜ਼ਿਆਦਾਤਰ ਜਿੰਨੇ ਵੀ ਰਿਜ਼ਰਵਸ ਨੇ ਉਹਨਾਂ ਦੇ ਵਿੱਚ 18 ਦੇ ਕਰੀਬ ਨੇਚਰ ਰਿਜ਼ਰਵਸ ਨੇ, ਤੇ ਜਿੰਨੇ ਵੀ ਪਾਰਕ ਨੇ ਉਹਨਾਂ ਦੇ ਵਿੱਚ ਕੁੱਤਿਆਂ ਨੂੰ ਬਗੈਰ ਲੀਸ਼ ਤੋਂ ਹੀ ਘੁਮਾਉਣ ਦੀ ਇਜਾਜ਼ਤ ਹੈ, ਅੰਟਿਲ ਔਰ ਅਨਲੈਸ, ਯਾਨੀ ਕਿ ਕਿਸੇ ਕਿਸਮ ਦੀ ਸੂਰਤ ਦੇ ਵਿੱਚ ਜੇਕਰ ਕੌਂਸਲ ਨੇ ਕਿਸੇ ਖਾਸ ਪਾਰਕ ਦੇ ਵਿੱਚ ਪਾਬੰਦੀ ਨਾ ਲਗਾਈ ਹੋਵੇ। ਦੱਸ ਦਈਏ ਕਿ ਹਾਲ ਫਿਲਹਾਲ ਕੌਂਸਲ ਨੇ 18 ਦੇ ਕਰੀਬ ਨੇਚਰ ਰਿਜ਼ਰਵ, ਜਿਨ੍ਹਾਂ ਦੇ ਵਿੱਚ ਵੱਡੇ ਪਾਰਕ ਜਿਵੇਂ ਲੇਕ ਗੰਗਾਰਾ ਪਾਰਕ, ਕੁਇਨਸ ਫੋਰਸ਼ੋਰ ਰਿਜ਼ਰਵ, ਕੰਡੂਲਾ ਓਪਨ ਸਪੇਸ, ਡੌਨਲੀ ਪਾਰਕ ਤੇ ਰੋਟਰੀ ਪਾਰਕ ਆਦਿ ਸ਼ਾਮਲ ਨੇ, ਇਹਨਾਂ ਦੇ ਵਿੱਚ ਲੀਸ਼ ਤੋਂ ਬਗੈਰ ਹੀ ਕੁੱਤੇ ਘੁਮਾਉਣ ਦੀ ਇਜਾਜ਼ਤ ਹੈ। ਵੈਸੇ ਜਦੋਂ ਖੇਡਾਂ ਦੀ ਗੱਲ ਤੋੜਦੇ ਹਾਂ ਤੇ ਅਗਲੇ ਸੈਗਮੈਂਟ ਦੇ ਵਿੱਚ ਹੁਣ ਖੇਡਾਂ ਦੀਆਂ ਖਬਰਾਂ, ਪਹਿਲਾਂ ਵੈਸਟਰਨ ਆਸਟ੍ਰੇਲੀਆ ਤੋਂ ਖਬਰ, ਜਿੱਥੇ ਪਰਥ ਦੇ ਵਿੱਚ ਕਾਰਾਂ ਦੇ ਦੀਵਾਨਿਆਂ ਦੇ ਲਈ ਬੋਸ਼ ਪਾਵਰ ਟੂਲ ਪਰਥ ਸੁਪਰ 440 ਹੋ ਰਹੀ ਹੈ। ਸੋਕਰ ਦੀ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਰੈਪਕੋ ਸੁਪਰਕਾਰ ਚੈਂਪੀਅਨਸ਼ਿਪ ਜਿਹੜੀ ਉਹ ਅੱਜ ਦੇ ਦਿਨ ਤੋਂ ਸ਼ੁਰੂ ਹੋ ਚੁੱਕੀ ਹੈ ਤੇ 2 ਅਗਸਤ ਤੱਕ ਇਹ ਚੱਲੇਗੀ, ਯਾਨੀ ਇਸ ਵੀਕਐਂਡ ਦੇ ਦਰਮਿਆਨ ਤੁਸੀਂ ਤੇਜ਼ ਰਫਤਾਰ ਜਿਹੜੀਆਂ ਕਾਰਾਂ ਨੇ ਉਹ ਟਰੈਕ ਦੇ ਉੱਤੇ ਭੱਜਦੀਆਂ ਦੇਖ ਸਕਦੇ ਹੋ। ਦੱਸ ਦਈਏ ਕਿ ਇਹ ਨਿਰਾਬਬ ਦੇ ਵਿੱਚ ਇਹ ਸਾਰਾ ਮੋਟਰ ਟਰੈਕ ਜਿਹੜਾ ਬਣਿਆ ਹੋਇਆ, ਮੋਟਰ ਮਾਲ ਵਨੀਰੂ ਰੇਸਵੇ, ਉੱਥੇ ਇਹ ਮੁਕਾਬਲੇ ਸ਼ੁਰੂ ਹੋਣਗੇ। ਜ਼ਾਹਰ ਜੀ ਗੱਲ ਹੈ ਕਿ ਇਹ ਇੱਕ ਟਿਕਟਾਂ ਵਾਲਾ ਮੁਕਾਬਲਾ ਹੈ, ਪਰ ਜੇਕਰ 12 ਸਾਲ ਦੇ ਬੱਚੇ ਨੇ ਜਾਂ ਉਸ ਤੋਂ ਘੱਟ ਉਮਰ ਦੇ ਨੇ ਤਾਂ ਉਹਨਾਂ ਨੂੰ ਜਨਰਲ ਐਡਮਿਸ਼ਨ ਹੀ ਮਿਲੇਗੀ, ਉਹਨਾਂ ਦੀ ਕੋਈ ਟਿਕਟ ਲੈਣ ਦੀ ਲੋੜ ਨਹੀਂ ਹੈ, ਪਰ ਬਾਕੀਆਂ ਦੇ ਲਈ ਜਿਹੜਾ ਇਹ ਟਿਕਟਡ ਇਵੈਂਟ ਹੈ। ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ, ਉਂਝ ਵੀ ਇਹ ਜਿਹੜਾ ਖੇਤਰੀ ਇਲਾਕਾ ਹੈ ਪਰਥ ਤੋਂ ਥੋੜਾ ਦੂਰ ਪੈ ਜਾਂਦਾ ਇਹ ਇਲਾਕਾ। ਉਧਰ ਖੇਡਾਂ ਦੀ ਜੇ ਗੱਲ ਕਰੀਏ ਤਾਂ ਜਿਵੇਂ ਇੱਕ ਖਬਰ ਸਾਂਝੀ ਕੀਤੀ ਉਹ ਹੈ ਕਿ ਇਟਾਲੀਅਨ ਜਿਹੜੀ ਇੱਕ ਸੋਕਰ ਚੈਂਪੀਅਨਸ਼ਿਪ ਹੈ ਉਹ ਇੱਥੇ ਹੋਣ ਜਾ ਰਹੀ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾਂ ਮੈਚ 5 ਅਗਸਤ ਦੇ ਦਿਨ AC ਮਿਲਾਨ ਤੇ ਇੰਟਰ ਦੀਆਂ ਟੀਮਾਂ ਦੇ ਵਿੱਚ ਹੋਏਗਾ। ਇਟਲੀ ਦੇ 2 ਵੱਡੇ ਫੁੱਟਬਾਲ ਕਲੱਬ, 2 ਛੱਡੋ ਬਲਕਿ ਸਾਰੇ ਵੱਡੇ, ਜਿਨ੍ਹਾਂ 'ਚ AC ਮਿਲਾਨ, ਇੰਟਰ, ਜੁਵੈਂਟਸ, ਪਲੈਮੋ ਤੇ ਹੋਰ ਬਹੁਤ ਸਾਰੇ ਇਹ ਪਰਥ ਪਹੁੰਚ ਰਹੇ ਨੇ। ਪਰਥ ਪਹਿਲਾ ਐਸਾ ਸ਼ਹਿਰ ਬਣਿਆ ਜਿੱਥੇ ਇਸ ਕਿਸਮ ਦੇ ਨਾਲ ਇਸ ਕਿਸਮ ਦਾ ਇੱਕ ਕੌਮਾਂਤਰੀ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ। ਵੈਸੇ ਅੱਜ ਕੱਲ ਇਹ ਚੱਲਣ ਬਣਦਾ ਜਾ ਰਿਹਾ ਕਿਸੇ ਇੱਕ ਦੇਸ਼ ਦੀ ਲੀਗ ਨੂੰ ਕਿਸੇ ਦੂਸਰੇ ਦੇਸ਼ ਦੇ ਵਿੱਚ ਖੇਡਣਾ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਆਸਟ੍ਰੇਲੀਆ ਨੇ ਪਿੱਛੇ ਜੇ ਭਾਰਤ ਦੇ ਨਾਲ ਸਾਂਝ ਪਾਈ ਹੈ, ਜਿਵੇਂ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ਦਾ ਪਹਿਲਾ ਉਦਘਾਟਨੀ ਮੈਚ ਚੇਨਈ ਦੇ ਵਿੱਚ ਖਿਡਾਇਆ ਜਾਣਾ ਹੈ। ਉਧਰ ਹਾਕੀ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਨੈਦਰਲੈਂਡਸ ਤੇ ਬੈਲਜੀਅਮ ਦੇ ਵਿੱਚ ਹੋਣ ਜਾ ਰਹੇ FIH ਵਰਲਡ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਦੀਆਂ ਟੀਮਾਂ ਦੇ ਜਰਸੀ ਦੇ ਰੰਗ ਬਦਲਣ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਹਾਕੀ ਇੰਡੀਆ ਦੀ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੋਹਾਂ ਟੀਮਾਂ ਦੇ ਲਈ ਆਮ ਤੌਰ ਦੇ ਉੱਤੇ ਨੀਲੇ ਰੰਗ ਦੀ ਜਰਸੀ ਹੁੰਦੀ ਹੈ, ਪਰ ਇਸ ਵਾਰ ਕੇਸਰੀਆ ਜਰਸੀ ਪਹਿਨ ਕੇ ਭਾਰਤੀ ਟੀਮ ਨੂੰ ਜਿਹੜਾ ਇੱਥੇ ਭੇਜਿਆ ਜਾਏਗਾ ਯੂਰਪੀ ਮੁਲਕਾਂ ਦੇ ਵਿੱਚ ਹਾਕੀ ਦੇ ਵਰਲਡ ਕੱਪ ਦੇ ਲਈ। ਨੀਲੇ ਤੋਂ ਕੇਸਰੀ ਰੰਗ ਦੇ ਵਿੱਚ ਅਚਾਨਕ ਹੋਇਆ ਬਦਲਾ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਦਾ ਵਿਸ਼ਾ ਬਣ ਗਿਆ। ਹਾਕੀ ਇੰਡੀਆ ਨੇ ਇਹ ਨਵੀਂ ਜਰਸੀ ਜਿਹੜੀ ਹੈ ਪੇਸ਼ ਕੀਤੀ ਹੈ। ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਭਗਵਾਂ ਰੰਗ ਜਿਹੜਾ ਉਸ ਨੂੰ ਹੁਣ ਖੇਡਾਂ ਦੇ ਵਿੱਚ ਵੀ ਭਾਰੀ ਕੀਤਾ ਜਾ ਰਿਹਾ ਹੈ। ਪਰ ਇਸ ਦਰਮਿਆਨ ਹਾਕੀ ਦੇ ਸਾਬਕਾ ਕਪਤਾਨਾਂ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮਾਨ ਰਹੇ ਪ੍ਰਗਟ ਸਿੰਘ ਦੀ ਤਰਫ ਤੋਂ ਵੀ ਇਤਰਾਜ਼ ਜਤਾਇਆ ਗਿਆ। ਇਸ ਤੋਂ ਇਲਾਵਾ ਹਾਕੀ ਦੇ ਸਾਬਕਾ ਭਾਰਤੀ ਟੀਮ ਦੇ ਕੈਪਟਨ ਵੀਰੇਨ ਰਨਸੀਕਾ ਨੇ ਵੀ ਇਸ ਫੈਸਲੇ ਨੂੰ ਸ਼ਰਮਨਾਕ ਫੈਸਲਾ ਦੱਸਿਆ ਹੈ।
ਉੱਥੇ ਗਲਾਸਗੋ ਖੇਡਾਂ ਦੇ ਨਾਲ ਜੁੜੀਆਂ ਖਬਰਾਂ ਪਹਿਲਾਂ ਭਾਰਤ ਦੇ ਨਾਲ ਜੁੜੀ ਖਬਰ ਸਾਂਝੀ ਕਰ ਲਈਏ, ਜਿੱਥੇ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜਾ ਜੈਵਲਿਨ ਥਰੋ ਦੀ ਜਿਹੜਾ ਕੰਪੀਟੀਸ਼ਨ ਹੋਇਆ ਉਸ ਦੇ ਵਿੱਚ ਕੁਆਲੀਫਾਈਂਗ ਰਾਊਂਡ ਕੱਲ ਦੇ ਦਿਨ ਖੇਡੇ ਗਏ। ਭਾਰਤ ਨੂੰ ਨੀਰਜ ਚੋਪੜਾ ਤੋਂ ਉਮੀਦ ਸੀ, ਜਦਕਿ ਪਾਕਿਸਤਾਨ ਨੂੰ ਅਰਸ਼ਦ ਨਦੀਮ ਤੋਂ, ਪਰ ਕੁਆਲੀਫਾਈਂਗ ਰਾਊਂਡ ਦੇ ਵਿੱਚ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਦੀ ਬਜਾਏ ਸ਼੍ਰੀਲੰਕਾ ਦਾ ਇੱਕ ਖਿਡਾਰੀ ਕਿਤੇ ਅੱਗੇ ਥਰੋ ਸਿੱਟ ਗਿਆ। ਦੱਸ ਦਈਏ ਕਿ ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਨੇ 82.84 ਮੀਟਰ ਦਾ ਥਰੋ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ, ਜਦਕਿ ਅਰਸ਼ਦ ਨਦੀਮ 38.63 ਮੀਟਰ ਦਾ ਥਰੋ ਸਿੱਟ ਕੇ 12 ਅਥਲੀਟਾਂ ਚ 7ਵੇਂ ਸਥਾਨ ਤੇ ਰਹੇ। ਔਰ ਭਾਰਤ ਦਾ ਨੀਰਜ ਚੋਪੜਾ ਜਿਹੜੇ ਸੀ ਉਹ 79.61 ਮੀਟਰ ਸਿੱਟ ਕੇ 5ਵੇਂ ਨੰਬਰ ਤੇ ਰਹੇ, ਜਦਕਿ ਪਹਿਲੇ 3 ਨੰਬਰਾਂ ਦੇ ਉੱਤੇ ਭਾਰਤ ਤੇ ਪਾਕਿਸਤਾਨ ਦਾ ਅਕਸਰ ਦਬਦਬਾ ਰਹਿੰਦਾ। ਇਹ ਦੋਵੇਂ ਖਿਡਾਰੀ ਬਾਹਰ ਰਹੇ। ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 81.29 ਮੀਟਰ ਦੀ ਦੂਰੀ ਤੇ ਜੈਵਲਿਨ ਥਰੋ ਸਿੱਟ ਕੇ ਜਿਹੜਾ ਇਸ ਕੁਆਲੀਫਾਈਂਗ ਰਾਊਂਡ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਦੱਸ ਦਈਏ ਦੁਬਾਰਾ ਤੋਂ ਕਿ ਸਿਰਫ ਕੁਆਲੀਫਾਈਂਗ ਮੁਕਾਬਲੇ ਨੇ, ਜਿਹੜਾ ਮੈਡਲ ਪ੍ਰਤੀਯੋਗਤਾ ਨਹੀਂ ਹੈ ਉਹ ਹਾਲੇ ਹੋਣੀ ਹੈ। ਸਾਊਥ ਅਫਰੀਕਾ ਦੇ ਡੂਸਮਿਟ ਤੀਸਰੇ ਨੰਬਰ ਦੇ ਉੱਤੇ ਰਹੇ ਨੇ। ਵੈਸੇ ਭਾਰਤ ਦੇ ਦੋ ਹੋਰ ਖਿਡਾਰੀ ਜਿਹੜੇ ਸੀ ਉਹ ਕੁਆਲੀਫਾਈਂਗ ਰਾਊਂਡ ਦੇ ਵਿੱਚ ਅੱਗੇ ਪਹੁੰਚਣ ਚ ਕਾਮਯਾਬ ਰਹੇ, ਪਰ ਜਦੋਂ ਦੋ ਖਿਡਾਰੀਆਂ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਦੋ ਦੌੜਾਕਾਂ ਰੋਜ਼ ਡੈਵਿਸ ਤੇ ਜੈਸਿਕਾ ਹਲ ਨੇ ਕੱਲ ਦੇ ਦਿਨ ਕਮਾਲ ਹੀ ਕਰ ਦਿੱਤਾ। ਗਲਾਸਗੋ ਦੇ ਵਿੱਚ ਚੱਲ ਰਹੀਆਂ ਨਾ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜੀ ਰੋਜ਼ ਡੈਵਿਸ ਸੀ ਉਹਨਾਂ ਨੇ ਤਾਂ ਇੱਕ ਰਿਕਾਰਡ ਬਣਾਇਆ। ਪਹਿਲੀ ਮਹਿਲਾ ਬਣੇ ਨੇ ਉਹ ਜਿਨ੍ਹਾਂ ਨੇ 5000 ਮੀਟਰ ਤੇ 10000 ਮੀਟਰ ਦੋਹਾਂ ਖੇਡਾਂ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਦੱਸ ਦਈਏ ਕਿ NSW ਦੇ ਨਿਊ ਕਾਸਲ ਦੀ ਪੈਦਾ ਹੋਈ ਤੇ ਇੱਥੇ ਪਲੀ ਵਧੀ 26 ਸਾਲ ਦੀ ਰੋਜ਼ ਡੈਵਿਸ ਨੇ ਇਹਨਾਂ ਖੇਡਾਂ ਦੇ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ, ਪਰ ਆਸਟ੍ਰੇਲੀਆ ਦੇ ਲਈ ਮਾਨਮੱਤਾ ਪਲ ਇਸ ਕਰਕੇ ਰਿਹਾ ਕਿਉਂਕਿ ਰੋਜ਼ ਡੈਵਿਸ ਨੇ ਜਿੱਥੇ ਆਸਟ੍ਰੇਲੀਆ ਦੇ ਲਈ 5000 ਮੀਟਰ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ, ਉੱਥੇ ਹੀ ਦੂਸਰੇ ਨੰਬਰ ਦੇ ਉੱਤੇ ਸਿਲਵਰ ਤਮਗਾ ਜਿਹੜਾ ਉਹ ਵੀ ਆਸਟ੍ਰੇਲੀਅਨ ਖਿਡਾਰਨ ਜੈਸਿਕਾ ਹਲ ਨੇ ਹਾਸਲ ਕੀਤਾ। ਇਸ ਤੋਂ ਪਹਿਲਾਂ ਪੁਰਸ਼ਾਂ ਦੀ ਖੇਡ ਦੇ ਵਿੱਚ ਲੈਕੀ ਕੈਨੇਡੀ ਨਵੇਂ ਤੋਂ ਨਵੇਂ ਰਿਕਾਰਡ ਸਥਾਪਿਤ ਕਰ ਰਹੇ ਨੇ। 1962 ਤੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਸੋਕਾ ਤੋੜਿਆ ਆਸਟ੍ਰੇਲੀਆ ਦਾ ਕਿਸੇ ਵੀ ਸਪ੍ਰਿੰਟ ਪ੍ਰਤੀਯੋਗਤਾ ਦੇ ਵਿੱਚ ਮੈਡਲ ਹਾਸਲ ਕਰਕੇ। 100 ਮੀਟਰ ਤੋਂ ਬਾਅਦ ਲੈਕੀ ਨੇ 200 ਮੀਟਰ ਦੇ ਵਿੱਚ ਵੀ ਆਸਟ੍ਰੇਲੀਆ ਦੇ ਲਈ ਮਾਨ ਹਾਸਲ ਕੀਤਾ। ਵੈਸੇ ਆਸਟ੍ਰੇਲੀਆ ਨੇ ਕੱਲ ਦੇ ਦਿਨ ਸਾਈਕਲਿਸਟ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ 3 ਯਾਨੀ 30 ਗੋਲਡ ਜਿਹੜੇ ਨੇ ਉਹ ਹਾਸਲ ਕੀਤੇ ਨੇ। ਆਸਟ੍ਰੇਲੀਆ ਕਾਮਨਵੈਲਥ ਖੇਡਾਂ ਚ ਹੁਣ 51 ਗੋਲਡ, 24 ਸਿਲਵਰ ਤੇ 35 ਬਰੋਂਜ਼ ਦੇ ਨਾਲ 110 ਟੋਟਲ ਮੈਡਲ ਹਾਸਲ ਕਰਕੇ ਐਸੇ ਸਥਾਨ ਦੇ ਉੱਤੇ ਹੈ ਜਿੱਥੇ ਕੋਈ ਵੀ ਦੂਸਰੀ ਟੀਮ ਹੁਣ ਵੈਸੇ ਤਾਂ ਦੇਣੀ ਕੀ ਬਚੇ ਨੇ, ਇਹਨੂੰ ਛੂ ਨਹੀਂ ਸਕਦੀ। ਆਸਟ੍ਰੇਲੀਆ ਦਾ ਕਾਮਨਵੈਲਥ ਖੇਡਾਂ ਦਾ ਇਹ ਰਿਕਾਰਡ ਬਣ ਚੁੱਕਿਆ ਹੈ, ਬਣ ਰਿਹਾ ਹੈ। ਇੰਗਲੈਂਡ ਦੀ ਟੀਮ ਹੁਣ ਦੂਜੇ ਨੰਬਰ ਤੇ ਹੈ। ਕੈਨੇਡਾ ਦੇ ਮੁਕਾਬਲੇ ਇੰਗਲੈਂਡ ਦੋਵਾਂ ਟੀਮਾਂ ਦੇ ਕੋਲ 15-15 ਗੋਲਡ ਨੇ, ਪਰ ਇੰਗਲੈਂਡ ਦੇ ਕੋਲ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਸਿਲਵਰ ਨੇ, 30 ਸਿਲਵਰ ਨੇ। ਕੈਨੇਡਾ ਦੇ ਕੋਲ 13 ਸਿਲਵਰ ਨੇ। ਕੁੱਲ ਮੈਡਲਸ ਦੀ ਸੂਚੀ ਚ ਇੰਗਲੈਂਡ 65 ਤੇ ਕੁੱਲ ਮੈਡਲਸ ਦੀ ਸੂਚੀ ਚ ਕੈਨੇਡਾ ਤੀਸਰੇ ਨੰਬਰ ਦੇ 45 ਮੈਡਲਾਂ ਦੇ ਨਾਲ ਬਣੀ ਹੋਈ ਹੈ। ਹੋਸਟ ਕੰਟਰੀ ਸਕਾਟਲੈਂਡ ਦੇ ਕੋਲ ਕੁੱਲ 25 ਮੈਡਲ ਨੇ, ਜਿਨ੍ਹਾਂ ਚ 9 ਸੋਨੇ ਦੇ ਤਮਗੇ ਨੇ। ਭਾਰਤ ਦੇ ਕੋਲ ਕੁੱਲ 17 ਹੀ ਮੈਡਲ ਨੇ, ਜਿਸ ਚ 3 ਸੋਨੇ ਦੇ ਤਮਗੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: Attention travelers, the upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
7: Wow, teri sabji di khushbu ate taste vich kuch ta kamal hai. Mainu vi dass de secret.
8: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
7: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.

0: ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 04332802522
3: ਤੇ। ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, go!
5: ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.